0: ਪਾ ਦਿੰਦਾ। ਅੱਛਾ, ਜੇ ਕੋਈ ਬੰਦਾ ਆਪਣੇ ਲਈ ਆਪੇ ਹੀ ਕੰਮ ਕਰ ਰਿਹਾ, ਮੰਨ ਲਓ ਬਿਜ਼ਨਸ ਕਰ ਰਿਹਾ ਵਾ, ਆਪਣਾ ਹੀ ਛੋਟਾ ਜਿਹਾ ਕੋਈ ਉਹਦਾ ਕੰਮ ਆ, ਤੇ ਕੀ ਉਹ ਆਪੇ ਵੀ ਆਪਣੇ ਲਈ ਪਾ ਸਕਦਾ ਸੁਪਰ ਇਨਵੇਸ਼ਨ?
1: ਹਾਂਜੀ, ਸੁਪਰ ਇਨਵੇਸ਼ਨ ਤੁਸੀਂ ਪਾ ਸਕਦੇ ਹਾਂ। ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਆਪਣੇ ਸਟਰਕਚਰ ਕੀਤਾ ਬਿਜ਼ਨਸ ਨੂੰ। ਅਗਰ ਤੁਸੀਂ ਐਜ਼ ਏ ਸੋਲ ਟ੍ਰੇਡਰ ਕੰਮ ਕਰ ਰਹੇ ਹੋ, ਤੇ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਹੈ ਕਿ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣਾ। ਤੁਸੀਂ ਉਹਨੂੰ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੇ ਆਪਣੇ ਫਾਇਦੇ ਨੇ ਕਿ ਤੁਸੀਂ ਟੈਕਸ ਬਚਾ ਸਕਦੇ ਹਾਂ, ਉਸ ਵੇ ਨਾਲ ਤੁਸੀਂ ਪਾ ਸਕਦੇ ਹਾਂ। ਬਟ ਅਗਰ ਤੁਸੀਂ ਆਪਣਾ ਲੈਟਸ ਸੇ ਤੁਸੀਂ ਕੰਪਨੀ ਸਟਰਕਚਰ ਦੇ ਅੰਡਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਸੀਂ ਐਜ਼ ਏ ਡਾਇਰੈਕਟਰ ਆਪਣੀ ਸੈਲਰੀ ਲੈ ਰਹੇ ਹੋ ਕੰਪਨੀ ਤੋਂ, ਉਸ ਕੇਸ ਦੇ ਵਿੱਚ ਸੁਪਰ ਇਨਵੇਸ਼ਨ ਕੰਪਲਸਰੀ ਹੈ ਡਾਇਰੈਕਟਰ ਸੈਲਰੀ ਦੇ ਉੱਤੇ ਵੀ ਕਿ ਤੁਸੀਂ ਫਿਕਸਡ, ਕਿਉਂਕਿ ਕੰਪਨੀ ਦੇ ਲਈ ਤੁਸੀਂ ਇੰਪਲੋਈ ਹੋ, ਭਾਵੇਂ ਤੁਹਾਡੀ ਆਪਣੀ ਕੰਪਨੀ ਆ,
0: ਓਕੇ,
1: ਉਹ ਸੈਪਰੇਟ ਲੀਗਲ ਐਂਟੀਟੀ ਆ। ਕੰਪਨੀ ਤੋਂ ਅਗਰ ਤੁਸੀਂ ਸੈਲਰੀ ਲੈ ਰਹੇ ਹੋ ਤੇ 12% ਸੁਪਰ ਤੁਹਾਨੂੰ ਉਹਦੀ ਦੇਣੀ ਪਏਗੀ, ਪਰ ਉਹਦਾ ਇਹ ਹੈ ਕਿ ਕੰਪਨੀ ਦੇ ਵਿੱਚ ਐਜ਼ ਏ ਐਕਸਪੈਂਸ ਕਲੇਮ ਹੋ ਜਾਂਦਾ, ਸੋ ਤੁਹਾਡਾ ਉੱਥੋਂ ਫਾਇਦਾ ਹੋ ਜਾਂਦਾ, ਪਰ ਕੰਪਲਸਰੀ ਆ, ਸੋ ਕਰਨੀ ਪੈਂਦੀ ਆ।
0: ਅੱਛਾ, ਕਈ ਲੋਕਾਂ ਨੂੰ ਇੱਥੇ ਕੰਫਿਊਜ਼ਨ ਹੁੰਦੀ ਹੈ ਵੀ ਮੇਰਾ ਆਪਣਾ ਕੰਮ ਆ, ਮੈਂ ਚਲੋ ਕਿਹੜੀ ਕਿਸੇ ਨੇ ਸ਼ਿਕਾਇਤ ਕਰਨੀ ਆ, ਮੈਂ ਆਪੇ ਆਪਣਾ ਲਿਆ ਜਾਂ ਨਹੀਂ ਲਿਆ ਸੁਪਰ ਇਨੋਵੇਸ਼ਨ, ਉਹਦੇ ਨਾਲ ਕੀ ਫਰਕ ਪੈਂਦਾ, ਉਹਦੇ 'ਤੇ ਕੀ ਓਬਲੀਗੇਸ਼ਨਸ ਨੇ?
1: ਦੇਖੋ, ਅੱਜ ਦੇ ਸਮੇਂ ਦੇ ਵਿੱਚ ਬਹੁਤ ਹਾਰਡ ਹੈ ਕਿ ਤੁਸੀਂ ਉਹਨੂੰ ATO ਤੋਂ ਹਾਈਡ ਕਰ ਸਕੋ। ਕਾਰਨ ਹੈ ਕਿ ਹੁਣ ਸਿੰਗਲ ਟੱਚ ਪੇਰੋਲ ਕੰਪਲਸਰੀ ਹੈ ਡਾਇਰੈਕਟਰ ਦੇ ਲਈ ਵੀ। ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਸੈਲਰੀ ਪਾਉਂਦੇ ਹੋ, ਉਹਦੀ ਨਾਲ ਦੀ ਨਾਲ ਪੇਸਲੀ ਪੇਟੀਓ ਨੂੰ ਵੀ ਰਿਪੋਰਟ ਕਰਦੇ ਹੋ, ਉਹਦੇ ਵਿੱਚ ਸੁਪਰ ਦਾ ਅਮਾਊਂਟ ਵੀ ਜਾਂਦਾ ਹੈ ਕਿ ਕਿੰਨਾ ਅਮਾਊਂਟ ਤੁਸੀਂ ਸੈਲਰੀ ਦੇ ਉੱਤੇ ਸੁਪਰ ਕੀਤਾ। ATO ਟਾਈਮ ਟੂ ਟਾਈਮ ਆਡਿਟ ਕਰਦਾ ਰਹਿੰਦਾ ਹੈ, ਅੱਜ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੋ ਰਹੇ ਨੇ ਸੁਪਰ ਦੇ ਆਡਿਟਸ, ਸੋ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਜਿੰਨਾ ਤੁਸੀਂ ਕੰਟਰੀਬਿਊਸ਼ਨ ਸੁਪਰ ਦਾ ਰਿਪੋਰਟ ਕੀਤਾ ਆਪਣੀ ਸਿੰਗਲ ਟੱਚ ਪੇਰੋਲ ਦੇ ਵਿੱਚ, ਕੀ ਤੁਸੀਂ ਆਪਣੇ ਫੰਡ ਦੇ ਵਿੱਚ ਉਨਾ ਕੰਟਰੀਬਿਊਟ ਕੀਤਾ। ਸੋ ਉਹ ਤੁਸੀਂ ਅਗਰ ਨਹੀਂ ਕੀਤਾ ਤੇ ATO ਤੁਹਾਨੂੰ ਕਦੀ ਵੀ, ਈਵਨ ਪਿਛਲੇ ਸਾਲਾਂ ਦਾ ਵੀ ਕਈ ਵਾਰੀ ਅਸੀਂ ਦੇਖਿਆ ਕਿ ਈਵਨ 3-4 ਸਾਲ ਪੁਰਾਣਾ ਵੀ ਆਡਿਟ ਕੱਢ ਲੈਂਦੇ ਆ।
0: ਅੱਛਾ,
1: ਕਿ ਜਿਹਦੇ ਵਿੱਚ ਅਗਰ ਤੁਸੀਂ ਸੁਪਰ ਕੰਟਰੀਬਿਊਸ਼ਨ ਨਹੀਂ ਕੀਤਾ ਹੋਇਆ ਤੇ ਤੁਹਾਨੂੰ ਫਿਰ ਜੁਰਮਾਨਾ ਵੀ ਭਰਨਾ ਪੈਂਦਾ, ਉਹਦੇ 'ਤੇ ਇੰਟਰਸਟ ਵੀ ਪੇ ਕਰਨਾ ਪੈਂਦਾ ਅਤੇ ਫਿਰ ਉਹ ਭਰਨਾ ਪੈਂਦਾ।
0: ਓਕੇ, ਅਤੇ ਇਹਦਾ ਜਿੱਦਾਂ ਮੈਂ ਫਿਰ ਪਹਿਲੇ ਕੁਐਸਚਨ 'ਤੇ ਆਉਣਾ, ਜਿੱਦਾਂ ਮੰਨ ਲਓ ਇੱਕ ਬੰਦੇ ਦੀ ਕੋਈ ਵੈਸੇ ਲੀਗਲੀ ਉੱਦਾਂ ਕੋਈ ਓਬਲੀਗੇਸ਼ਨ ਨਹੀਂ ਗੀ ਕਿ ਉਹ ਸੁਪਰ ਇਨੋਵੇਸ਼ਨ ਉਹਨੇ ਆਪਣੇ ਅਕਾਊਂਟ ਦੇ ਵਿੱਚ ਪਾਉਣਾ, ਪਰ ਫਿਰ ਵੀ ਜਾਂ ਫਿਰ ਜਾਂ ਮੰਨ ਲਓ ਵੱਧ ਪਾਉਣਾ ਚਾਹ ਰਿਹਾ ਵਾ ਕਿ ਇੰਨਾ ਕੁ ਮਿਲਦਾ ਮੈਂ ਹੋਰ ਵੱਧ ਪਾ ਲਾਂ, ਉਹਦੇ ਫਾਇਦੇ ਕੀ ਨੇ?
1: ਦੇਖੋ, ਸੁਪਰ ਇਨੋਵੇਸ਼ਨ ਦੇ ਮੇਨ ਫਾਇਦਾ ਇਹ ਹੈ ਕਿ ਤੁਸੀਂ ਟੈਕਸ ਬਚਾ ਸਕਦੇ ਹੋ ਉਹਦੇ ਨਾਲ।
0: ਕਿਵੇਂ? ਮਤਲਬ ਥੋੜ੍ਹਾ ਜਿਹਾ
1: ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਅਗਰ ਤੁਸੀਂ ਐਜ਼ ਏ ਇੰਪਲੋਈ ਜੋਬ ਕਰ ਰਹੇ ਹੋ ਕਿਤੇ, ਇੰਪਲੋਇਰ ਨੇ ਤਾਂ ਤੁਹਾਡੇ 12% ਸੁਪਰ ਪਾਉਣੀ ਆ। ਅਗਰ ਤੁਸੀਂ ਸੈਲਰੀ ਸੈਕਰੀਫਾਈਸ, ਇੱਕ ਹੁੰਦਾ ਕਿ ਜੇ ਤੁਸੀਂ ਆਪਣੇ ਇੰਪਲੋਇਰ ਨੂੰ ਕਹਿੰਦੇ ਕਿ ਮੇਰਾ ਥੋੜ੍ਹਾ ਪਾਰਟ ਸੈਲਰੀ ਦਾ ਕੱਟ ਕੇ ਮੇਰੇ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰ ਦੇ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਹ ਘੱਟ ਜਾਂਦੀ ਆ ਅਤੇ ਤੁਸੀਂ ਉਹਦੇ ਨਾਲ ਟੈਕਸ ਸੇਵ ਕਰਦੇ ਹਾਂ। ਸੋ ਅਗਰ ਤੁਹਾਡੀ ਲੈਟ ਸੇ ਤੁਸੀਂ 80,000 ਜਾਂ 90,000 ਪੈਕੇਜ 'ਤੇ ਹੈਗੇ ਆ, ਡੈਟ ਮੀਨਸ ਕਿ ਤੁਹਾਡਾ ਮਾਰਜਨਲ ਟੈਕਸ ਰੇਟ 30% ਆ ਅਤੇ ਪਲੱਸ ਮੈਡੀਕਲ ਲਈ ਵੀ 2% ਤੁਸੀਂ ਭਰਦੇ ਆ। ਸੋ ਅਗਰ ਤੁਸੀਂ ਐਕਸਟਰਾ 10,000 ਕੰਟਰੀਬਿਊਸ਼ਨ ਕੀਤਾ ਤਾਂ ਤੁਸੀਂ 32% ਤੁਹਾਨੂੰ ਉਹਦਾ ਫਾਇਦਾ ਹੁੰਦਾ।
0: ਓਕੇ,
1: ਜਿਹੜਾ ਕਿ ਲਗਾ ਲਓ ਕਿ ਤੁਹਾਡਾ ਸਾਲ ਦਾ ਟੈਕਸ ਤੁਹਾਨੂੰ ਇਨ ਹੈਂਡ ਬਚਦਾ। ਬਟ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਜਿਹੜਾ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਦੇ ਵਿੱਚ, ਈਵਨ ਤੁਹਾਡਾ ਇੰਪਲੋਇਰ ਵੀ ਜੋ ਕੰਟਰੀਬਿਊਸ਼ਨ ਕਰਦਾ, ਸੁਪਰ ਦੇ ਵਿੱਚ 15% ਟੈਕਸ ਉਹਦੇ 'ਤੇ ਲੱਗਦਾ। ਸੋ ਤੁਹਾਡੀ ਨੈੱਟ ਸੇਵਿੰਗ ਜਿਹੜੀ ਆ ਉਹ ਡਿਫਰੈਂਸ ਜੋ ਹੈਗਾ ਤੁਹਾਡੇ ਮਾਰਜਨਲ ਟੈਕਸ ਰੇਟ ਦਾ -15%, ਉਹ ਤੁਹਾਡੀ ਨੈੱਟ ਸੇਵਿੰਗ ਆ। ਬਟ ਸਟਿਲ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਉਹਨੂੰ ਲਗਾ ਲਓ ਕਿ ਇੱਕ ਹੈਬਿਟ ਬਣਾ ਲੈਂਦੇ ਹਾਂ ਕਿ ਥੋੜ੍ਹਾ ਥੋੜ੍ਹਾ ਪੈਸਾ ਤੁਸੀਂ ਸਾਈਡ 'ਤੇ ਕਰਦੇ ਜਾਂਦੇ ਆ, ਉਹਦੇ ਨਾਲ ਤੁਹਾਡਾ ਸੇਵਿੰਗ ਵੀ ਹੁੰਦੀ ਰਹਿੰਦੀ ਆ, ਉਹ ਪੈਸਾ ਤੁਹਾਡਾ ਇਨਵੈਸਟ ਵੀ ਹੁੰਦਾ ਅਤੇ ਤੁਹਾਡਾ ਜਿਹੜਾ ਟੈਕਸ ਇੱਕ ਵਾਰੀ ਚਲਾ ਗਿਆ ਉਹ ਵਾਪਸ ਨਹੀਂ ਆਉਣਾ, ਇੱਥੇ ਤੁਹਾਡਾ ਟੈਕਸ ਬਚ ਰਿਹਾ ਹਰ ਸਾਲ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ। ਸੋ ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
0: ਓਕੇ, ਇਹ ਤਾਂ ਹੋ ਗਿਆ ਇੱਕ ਸਨੈਰੀਓ ਕਿ ਮੰਨ ਲਓ ਮੈਂ ਆਪਣੇ ਇੰਪਲੋਇਰ ਨੂੰ ਕਹਿਤਾ ਵੀ ਆਹ ਇਹ ਤੋਂ ਪੈਸੇ ਜੇ ਟੱਪਦੇ ਆ ਫੋਰ ਐਗਜ਼ਾਮਪਲ ਤਾਂ ਮੇਰਾ ਟੈਕਸ ਵੱਧ ਜਾਂਦਾ, ਤੂੰ ਇਹ ਮੇਰਾ ਸੁਪਰ ਦੇ ਵਿੱਚ ਪਾ ਦੇ ਅਤੇ ਉੱਥੇ ਮੇਰਾ ਟੈਕਸ ਉਸ ਹਿਸਾਬ ਦੇ ਨਾਲ ਸੇਵ ਹੋ ਗਿਆ। ਪਰ ਜੇਕਰ ਮੰਨ ਲਓ ਇੰਪਲੋਇਰ ਤੁਹਾਡੇ ਪਾ ਦਿੰਦਾ ਵਾ ਖਾਤੇ ਦੇ ਵਿੱਚ, ਉਹ ਇੱਦਾਂ ਦੀ ਸੈਟਲਮੈਂਟ ਦੇ ਉੱਤੇ ਨਹੀਂ ਮੰਨਦਾ, ਵੈਸੇ ਤਾਂ ਚਲੋ ਮੰਨ ਜੂਗਾ ਉਹਨੂੰ ਕੋਈ ਪ੍ਰੋਬਲਮ ਨਹੀਂ ਆ, ਪਰ ਜੇ ਮੰਨ ਲਓ ਤੁਸੀਂ ਜਾਂ ਆਪ ਹੀ ਤੁਸੀਂ ਮੈਨੇਜ ਕਰ ਰਹੇ ਹੋ ਆਪਣਾ ਖਾਤਾ ਅਤੇ ਆਪਣੇ ਤੌਰ ਦੇ ਉੱਤੇ ਜੇ ਤੁਸੀਂ IPAY ਦੇ ਵਿੱਚੋਂ ਜੇ ਤੁਸੀਂ ਸੁਪਰ ਇਨੋਵੇਸ਼ਨ ਪਾਉਂਦੇ ਹੋ ਕਿ ਫਿਰ ਵੀ ਉਹ 'ਚ ਟੈਕਸ ਬੈਨੀਫਿਟ ਹੁੰਦੇ ਨੇ?
1: ਹਾਂਜੀ, ਸੋ ਇਹਨੂੰ ਅਸੀਂ ਕਹਿੰਦੇ ਹਾਂ ਆਫਟਰ ਟੈਕਸ ਕੰਟਰੀਬਿਊਸ਼ਨ। ਸੋ ਲੈਟਸ ਸੇ ਤੁਸੀਂ ਇੰਪਲੋਇਰ ਦੇ ਨਾਲ ਕੋਈ ਅਰੇਂਜਮੈਂਟ ਨਹੀਂ ਕੀਤੀ ਹੋਈ, ਤੁਸੀਂ ਜੋ ਵੀ ਤੁਹਾਡੀ ਇਨ ਹੈਂਡ ਸੈਲਰੀ ਆ ਰਹੀ ਹੈ ਉਹਦੇ ਵਿੱਚੋਂ ਅਗਰ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹਾਂ ਤੇ ਤੁਸੀਂ ਉਹ ਕਰ ਸਕਦੇ ਹੋ, ਉਹ ਤੁਸੀਂ ਇੱਕ ਲਗਾ ਲਓ ਕਿ ਪੂਰਾ ਸਾਲ ਦੇ ਵਿੱਚ ਥੋੜਾ ਥੋੜਾ ਕਰਕੇ ਵੀ ਕਰ ਸਕਦੇ ਹੋ, ਜਾਂ ਫਿਰ ਸਾਲ ਦੇ ਐਂਡ ਤੇ ਇਕੱਠਾ ਵੀ ਪਾ ਸਕਦੇ ਹੋ। ਕੰਡੀਸ਼ਨ ਇਹ ਹੈ ਕਿ 30 June ਤੋਂ ਪਹਿਲਾਂ ਉਹ ਫੰਡਸ ਨੂੰ ਰਿਸੀਵ ਹੋ ਜਾਣੇ ਚਾਹੀਦੇ ਆ, ਤੇ ਅਗਰ ਤੁਸੀਂ ਉਹ ਕੀਤਾ ਔਰ ਤੁਹਾਨੂੰ ਇੱਕ ਫੋਰਮ ਸੁਪਰ ਫੰਡ ਨੂੰ ਭੇਜਣਾ ਹੁੰਦਾ, ਨੋਟਿਸ ਆਫ ਇੰਟੈਂਟ ਟੂ ਕਲੇਮ, ਜਿਹਦੇ ਵਿੱਚ ਤੁਸੀਂ ਫੰਡ ਆਪਣੇ ਫੰਡਸ ਨੂੰ ਨੋਟੀਫਾਈ ਕਰਨਾ ਕਿ ਇੰਨਾ ਮੈਂ ਕੰਟਰੀਬਿਊਸ਼ਨ ਟੋਟਲ ਕੰਟਰੀਬਿਊਟ ਕੀਤਾ ਹੈ ਅਤੇ ਜਿਹਦੀ ਮੈਂ ਡਿਡਕਸ਼ਨ ਕਲੇਮ ਕਰਨੀ ਆ। ਉਹ ਫਿਰ ATO ਨੂੰ ਨੋਟੀਫਾਈ ਕਰ ਦਿੰਦੇ ਆ ਕਿ ਇੰਨਾ ਕੰਟਰੀਬਿਊਸ਼ਨ ਆਇਆ, ਅਤੇ ਉਹ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਐਜ਼ ਏ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜਾ ਕੰਸੈਸ਼ਨਲ ਕੰਟਰੀਬਿਊਸ਼ਨ ਹੈਗਾ, ਇਹਨੂੰ ਕੰਸੈਸ਼ਨਲ ਕੰਟਰੀਬਿਊਸ਼ਨ ਕਹਿੰਦੇ ਆ, ਜਿਹਦੀ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ। ਇਹਦੀ ਲਿਮਿਟ ਹੁੰਦੀ ਹੈ ਸਾਲ ਦੀ, ਕਰੰਟਲੀ ਜਿਵੇਂ $30,000 ਲਿਮਿਟ ਹੈ ਇਹਦੀ,
0: ਸਾਲ ਤੋਂ ਵੱਧ ਨਹੀਂ ਕਰ ਸਕਦੇ।
1: ਮਤਲਬ ਕੰਸੈਸ਼ਨਲ ਕੰਟਰੀਬਿਊਸ਼ਨ ਦੀ ਲਿਮਿਟ ਆ ਉਹ ਜਿਹਦੇ 30,000 ਜਿਹੜਾ ਇੰਕਲੂਡਿੰਗ ਇੰਪਲੋਇਰ ਕੰਟਰੀਬਿਊਸ਼ਨ,
0: ਜਿਹੜਾ ਉਹਨੇ ਕੀਤਾ ਉਹ ਪਾ ਕੇ 30 ਹੋਣਾ ਚਾਹੀਦਾ,
1: 30,000 ਟੋਟਲ ਹੈ। ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਸੋਰੀ, ਕਿ ਅਗਰ ਤੁਸੀਂ ਵੱਧ ਕਰਨਾ ਚਾਹੁੰਦੇ ਆ, ਦੇਰ ਇਜ਼ ਏ ਆਪਸ਼ਨ ਕਿ ਤੁਸੀਂ ਆਪਣਾ ਪਿਛਲੇ 5 ਸਾਲਾਂ ਦਾ ਜੋ ਅਨਯੂਜ਼ਡ ਅਮਾਊਂਟ ਹੈ ਉਹ ਵੀ ਤੁਸੀਂ ਲੰਬ ਸਮੇਂ ਕਰ ਸਕਦੇ ਹੋ ਕੰਟਰੀਬਿਊਸ਼ਨ।
0: ਓਕੇ, ਅੱਛਾ, ਉਹ ਵੀ ਤੁਸੀਂ ਵਿੱਚ ਐਡ ਹੋਣਾ,
1: ਹਾਂਜੀ, ਕਰਕੇ
0: ਉਹ ਸਾਲਾਂ ਨੂੰ ਯੂਟੀਲਾਈਜ਼ ਕਰ ਸਕਦੇ ਹੋ।
1: ਹਾਂਜੀ, ਪਰ ਇਹਦੇ ਵਿੱਚ ਇਹ ਵੀ ਤੁਸੀਂ ਦੇਖਣਾ ਹੋਏਗਾ ਕਿ ਤੁਹਾਡੀ ਬਚਤ ਕਿੰਨੀ ਹੋ ਰਹੀ ਹੈ, ਕਿ ਜ਼ਿਆਦਾ ਫਾਇਦਾ ਇਹਦਾ ਉਦੋਂ ਹੁੰਦਾ ਕਿ ਜਦੋਂ ਲੈਟਸ ਸੇ ਤੁਹਾਡੀ ਕਿਸੇ ਸਾਲ ਤੁਸੀਂ ਪ੍ਰੋਪਰਟੀ ਸੈੱਲ ਕੀਤੀ, ਜ਼ਿਆਦਾ ਇਨਕਮ ਹੋ ਰਹੀ ਹੈ ਅਤੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਹਾਂ, ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ ਕਿ ਤੁਸੀਂ ਇਹਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਆਈਡੀਆ ਲਗਾ ਸਕਦੇ ਹਾਂ ਕਿ ਕਿੰਨਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਤੁਹਾਨੂੰ, ਕਿੰਨਾ ਤੁਹਾਨੂੰ ਨੈੱਟ ਕੈਪੀਟਲ ਗੇਨ ਹੋ ਰਿਹਾ, ਫੋਰ ਐਗਜ਼ਾਮਪਲ ਪ੍ਰੋਪਰਟੀ ਤੋਂ ਜਾਂ ਕੋਈ ਹੋਰ ਇਨਵੈਸਟਮੈਂਟ ਇਨਕਮ ਆ ਗਈ ਹੈ, ਅਤੇ ਤੁਸੀਂ ਵੱਧ ਕਰਨ ਦੀ ਵੀ ਆਪਸ਼ਨ ਹੁੰਦੀ ਤੁਹਾਡੇ ਕੋਲ,
0: ਉਹਨੂੰ ਮੈਨੇਜ ਤੁਸੀਂ ਕਰ ਸਕਦੇ ਹੋ।
1: ਹਾਂਜੀ,
0: ਠੀਕ ਹੈ। ਅੱਛਾ, ਆਪਣੇ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ ਸੁਪਰ ਇਨੋਵੇਸ਼ਨ ਦੇ ਬਾਰੇ? ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਤਜਰਬੇ ਤੋਂ ਪੁੱਛਾਂ, ਵੀ ਤੁਸੀਂ ਰੈਂਡਮਲੀ ਜਦੋਂ ਲੋਕਾਂ ਨੂੰ ਪੁੱਛਦੇ ਹੋ, ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਦਾ ਕਿੰਨਾ ਕੁ ਸੁਪਰ ਇਨੋਵੇਸ਼ਨ?
1: ਅਗਰ ਮੈਂ ਸੱਚ ਕਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਪਰ ਇਨੋਵੇਸ਼ਨ ਫੰਡ ਦੇ ਵਿੱਚ,
0: ਨਹੀਂ ਪਤਾ ਹੁੰਦਾ ਕਿ ਪਤਾ ਹੀ ਨਹੀਂ ਹੁੰਦਾ।
1: ਥੋੜ੍ਹੀ ਇਨਫੋਰਮੇਸ਼ਨ ਹੁੰਦੀ ਉਹਨਾਂ ਨੂੰ, ਇਹ ਪਤਾ ਹੁੰਦਾ ਕਿ ਕੋਈ ਸੁਪਰ ਇਨੋਵੇਸ਼ਨ ਹੈ ਜੋ ਮੇਰਾ ਇੰਪਲੋਇਰ ਕੁਛ ਮੈਨੂੰ ਪੇ ਕਰ ਰਿਹਾ। ਬਟ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਫੰਡ ਦਾ ਬੈਲੈਂਸ ਕੀ ਹੈ ਇਸ ਵਕਤ ਦਾ। ਜ਼ਿਆਦਾ ਫੋਕ ਉਹਨਾਂ ਦਾ ਧਿਆਨ ਹੁੰਦਾ ਕਿ ਕਿਹੜੇ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਹੋਏ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕੋਵਿਡ ਦੇ ਟਾਈਮ 'ਤੇ ਥੋੜ੍ਹੀ ਨੌਲੇਜ ਆਈ ਸੀ ਸੁਪਰ ਇਨੋਵੇਸ਼ਨ ਦੀ, ਜਦੋਂ ਲੋਕਾਂ ਨੇ ਆਪਣੇ ਬੈਲੈਂਸ ਦੇਖਣੇ ਸ਼ੁਰੂ ਕੀਤੇ, ਜਦੋਂ ਆਪਸ਼ਨ ਸੀਗੀ ਕਿ ਤੁਸੀਂ ਥੋੜ੍ਹਾ ਘਟਾ ਸਕਦੇ ਸੀ। ਪਰ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਨੌਲੇਜ ਸੀ ਸੁਪਰ ਇਨੋਵੇਸ਼ਨ ਬਾਰੇ। ਹੁਣ ਵੀ ਸਿਰਫ ਪਤਾ ਲੋਕਾਂ ਨੂੰ, ਪਰ ਕੋਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ ਆਪਣੇ ਸੁਪਰ ਫੰਡ ਦੇ ਉੱਤੇ, ਉਹਨੂੰ ਐਕਟਿਵਲੀ ਮੈਨੇਜ ਨਹੀਂ ਕਰਦੇ। ਸਿਰਫ ਇਹ ਪਤਾ ਹੈ ਕਿ ਸੁਪਰ ਫੰਡ 'ਚ
0: ਇੱਦਾਂ ਦੀ ਕੋਈ ਚੀਜ਼ ਹੈਗੀ ਆ।
1: ਹਾਂਜੀ,
0: ਸੋ ਜਿਹੜਾ ਇੰਪਲੋਇਰ ਆ ਉਹਨੂੰ ਵੀ ਬੋਝ ਲੱਗਦਾ ਵੀ ਮੈਂ ਇੰਨੇ ਪੈਸੇ ਦੇਣੇ ਆਏ ਐਵੇਂ ਵਾਧੂ ਦੇ ਆ, ਅਤੇ ਜਦੋਂ ਤੁਸੀਂ ਲੈਣ ਵਾਲੇ ਹੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਿਤੇ ਮੈਨੂੰ ਮਿਲ ਜਾਣ ਇਕੱਠੇ ਤਾਂ ਜ਼ਿਆਦਾ ਬਿਹਤਰ ਹੈ, ਇਹ ਐਵੇਂ ਉੱਧਰ ਵਿੱਚ ਕੱਟੀ ਕਟਾਈ ਜਾਂਦੇ ਆ। ਸੋ ਇਹਨੂੰ ਆਪਾਂ ਵਾਜਬ ਤਰੀਕੇ ਦੇ ਨਾਲ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਇਹਦਾ ਫਾਇਦਾ ਕੀ ਨੁਕਸਾਨ ਆ, ਇਹ ਜਿਹੜਾ ਕੰਟਰੀਬਿਊਸ਼ਨ ਹੋ ਰਿਹਾ ਵਾ ਇਹ ਕਿੱਦਾਂ ਜਾ ਕੇ ਅਤੇ ਕਦੋਂ ਕੁ ਜਾ ਕੇ ਫਾਇਦਾ ਦਿੰਦਾ?
1: ਦੇਖੋ, ਸੁਪਰ ਇਨੋਵੇਸ਼ਨ ਲਗਾ ਲਓ ਕਿ ਅਗਰ ਮੈਂ ਕਹਾਂ ਕਿ ਪ੍ਰੋਪਰਟੀ ਤੋਂ ਬਾਅਦ ਤੁਹਾਡਾ ਬਿਗੇਸਟ ਐਸੈਟ ਸੁਪਰ ਇਨੋਵੇਸ਼ਨ ਹੈ। ਕਈ ਵਾਰੀ ਤੁਹਾਨੂੰ ਖੁਦ ਨਹੀਂ ਅੰਦਾਜ਼ਾ ਹੁੰਦਾ ਕਿ ਤੁਹਾਡਾ ਸੁਪਰ ਦੇ ਵਿੱਚ ਕਿੰਨਾ ਪੈਸਾ, ਔਰ ਉਹਨੀ ਅਗਰ ਤੁਸੀਂ ਸਹੀ ਤਰ੍ਹਾਂ ਮੈਨੇਜ ਕਰੋ ਤਾਂ ਤੁਸੀਂ ਕਾਫੀ ਫਾਸਟ ਉਹਨੂੰ ਗਰੋ ਵੀ ਕਰ ਸਕਦੇ ਹੋ, ਪੈਸੇ
0: ਹੋ ਸਕਦੇ ਹੋ,
1: ਅਮੀਰ ਹੋ ਸਕਦੇ।
0: ਕੋਵਿਡ 'ਚ ਬਾਂਹ ਫੜੀ ਹੈ ਸੁਪਰ ਨੇ ਬੜਿਆ।
1: ਹਾਂਜੀ, ਬਿਲਕੁਲ, ਪਰ ਉਦੋਂ ਥੋੜ੍ਹਾ ਮਿਸਯੂਜ਼ ਵੀ ਹੋਇਆ ਕਿ ਲੋਕਾਂ ਨੇ ਜਿਨ੍ਹਾਂ ਨੂੰ ਨਹੀਂ ਵੀ ਲੋੜ ਸੀ ਉਹਨਾਂ ਨੇ ਕਢਵਾ ਲਿਆ, ਔਰ ਜਿਹੜਾ ਗਵਰਨਮੈਂਟ ਨੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਵਾਪਸ ਪਾਉਣਾ ਚਾਹੀਦਾ ਹੈ।
0: ਸਾਰਿਆਂ ਨੂੰ ਵਾਪਸ ਪਾਉਣਾ ਪਿਆ ਭਲਾ?
1: ਕਾਫੀ ਹੱਦ ਤੱਕ ਲੋਕਾਂ ਨੂੰ ATO ਨੇ ਅਪਰੋਚ ਕੀਤਾ ਸੀ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਉਦੋਂ ਕਰ ਲਏ ਸੀ ਵਿਡਰੋਲਸ। ਬਟ ਐਨੀਵੇਸ, ਉਹ ਇੱਕ ਪਾਸਟ ਸੀਗਾ ਜੋ। ਬਟ ਉਸ ਤਰ੍ਹਾਂ ਸੁਪਰ ਇਨੋਵੇਸ਼ਨ ਇੱਕ ਲਗਾ ਲਓ ਕਿ ਇਹਨੂੰ ਤੁਸੀਂ ਐਵੇਂ ਨਾ ਸੋਚੋ ਕਿ ਇਹ ਇੱਕ ਸੈਪਰੇਟ ਕੋਈ ਚੀਜ਼ ਆ, ਦੇਖਾਂਗੇ ਜਦੋਂ ਟਾਈਮ ਆਏਗਾ ਰਿਟਾਇਰਮੈਂਟ 'ਤੇ ਦੇਖਾਂਗੇ ਕੀ ਹੈ ਇਹਦੀ ਸਿਚੁਏਸ਼ਨ। ਤੁਸੀਂ ਉਹਨੂੰ ਐਕਟਿਵਲੀ ਮੈਨੇਜ ਕਰੋ, ਤੁਹਾਡਾ ਪੈਸਾ ਆ। ਜਿਵੇਂ ਆਪਣੇ ਕਹਿੰਦੇ ਸੀ ਬਜ਼ੁਰਗ ਕਿ ਥੋੜ੍ਹਾ ਪੈਸਾ ਸਾਈਡ 'ਤੇ ਰੱਖੋ ਜਿਹੜਾ ਤੁਹਾਡੇ ਬੁਢਾਪੇ 'ਚ ਕੰਮ ਆਵੇ। ਇਹਨੂੰ ਤੁਸੀਂ ਉਹੀ ਚੀਜ਼ ਲਗਾਓ ਕਿ ਇਹ ਤੁਹਾਡੇ
0: ਕੰਮ ਆਉਣ ਵਾਲੀ ਚੀਜ਼।
1: ਹਾਂਜੀ, ਬਿਲਕੁਲ।
0: ਅੱਛਾ, ਇਹਦੇ 'ਚ ਕੋਈ ਇੱਦਾਂ ਦੀ ਵੀ ਕਈ ਲੋਕਾਂ ਦੇ ਵਿੱਚ ਹੈਗੀ ਆ ਇਨਫੋਰਮੇਸ਼ਨ ਜਾਂ ਟਰੈਵਲ ਕਰਦੀਆਂ ਨੇ ਵੀ ਗੋਸਿਪਸ, ਪਤਾ ਨਹੀਂ ਹੁਣ ਗੋਸਿਪ ਆ ਕੀ ਆ, ਕਿ ਜਦੋਂ ਇਹ ਘੱਟ ਜਾਂਦਾ ਵਾ ਪਿਆ ਪਿਆ ਉਹ ਇੰਟਰਸਟ ਘੱਟੀ ਜਾਂਦੇ ਆ, ਜਾਂ ਗਲਤ ਜਗ੍ਹਾ ਦੇ ਉੱਤੇ ਕੰਪਨੀਆਂ ਇਨਵੈਸਟ ਕਰ ਦਿੰਦੀਆਂ ਤਾਂ ਵੀ ਉਹ ਘੱਟ ਜਾਂਦਾ। ਜੇ ਮੰਨ ਲਓ ਤੁਸੀਂ ਤੁਹਾਡੀ ਜੋਬ ਦੇ ਵਿੱਚ ਗੈਪ ਆਉਂਦਾ ਵਾ, ਤੁਸੀਂ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ ਹੋ, ਹੁਣ ਤੁਸੀਂ ਛੱਡੀ ਆ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਅਤੇ ਉਹ ਘਟਣਾ ਸ਼ੁਰੂ ਹੋ ਜਾਂਦਾ, ਇਹ ਚੀਜ਼ਾਂ ਕਿੱਦਾਂ, ਕੀ ਇਹਦੀ ਵਾਜਬ ਇਨਫੋਰਮੇਸ਼ਨ ਆ?
1: ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਆ, ਮੇਨ ਜਿਹੜੀ ਲਗਾ ਲਓ ਕਿ ਜੋ ਗਲਤੀਆਂ ਹੁੰਦੀਆਂ ਨੇ ਉਹ ਇਹ ਹੈ ਕਿ ਕਈ ਵਾਰੀ ਐਵੇਂ ਵੀ ਹੁੰਦਾ ਕਿ ਜਦੋਂ ਕੋਈ ਨਵੀਂ ਜੋਬ ਸ਼ੁਰੂ ਕਰਦਾ ਬੰਦਾ, ਉਹ ਇੰਪਲੋਇਰ ਵੱਲੋਂ ਇੱਕ ਕੰਪਲਸਰੀ ਹੁੰਦਾ ਕਿ ਇੰਪਲੋਇਰ ਨੇ ਆਪਸ਼ਨ ਦੇਣੀ ਹੁੰਦੀ ਆ, ਸੁਪਰ ਚੋਇਸ ਫੋਰਮ ਜਿਹਨੂੰ ਕਹਿੰਦੇ ਆ, ਕਿ ਤੁਸੀਂ ਆਪਣਾ ਖੁਦ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਹੜਾ ਫੰਡ ਦੇ ਵਿੱਚ ਆਪਣੇ ਪੈਸੇ ਪਾਉਣਾ ਚਾਹੁੰਦੇ ਹਾਂ। ਜ਼ਿਆਦਾਤਰ ਲੋਕ ਮੈਂ ਦੇਖੇ ਕੀ ਕਰਦੇ ਆ ਕਿ ਉਹ ਡਿਫੋਲਟ ਫੰਡ ਇੰਪਲੋਇਰ ਵਾਲਾ ਚੂਜ਼ ਕਰ ਲੈਂਦੇ ਆ, ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਫੰਡ ਦੇ ਵਿੱਚ ਕਿਵੇਂ ਤੁਹਾਡਾ ਇਨਵੈਸਟਮੈਂਟਸ ਹੋ ਰਹੀ ਹੈ, ਕੀ ਫੀਸ ਨੇ, ਕੀ ਸਾਰਾ ਕੁਛ। ਔਰ ਹਰ ਜਗ੍ਹਾ 'ਤੇ ਨਵੀਂ ਜੋਬ ਸ਼ੁਰੂ ਕਰਦੇ ਹੋ, ਨਵਾਂ ਫੰਡ ਸ਼ੁਰੂ ਕਰ ਲੈਂਦੇ ਆ, ਅਤੇ ਕਈ ਵਾਰੀ ਤੁਹਾਡੇ 3-4 ਫੰਡ ਹੋ ਜਾਂਦੇ ਆ ਅਲੱਗ ਅਲੱਗ ਜੋ ਚੱਲ ਰਹੇ ਹੁੰਦੇ ਆ, ਔਰ ਹਰ ਫੰਡ ਆਪਣੀ ਫੀਸ ਲੈਂਦਾ ਤੁਹਾਡੇ ਮੈਨੇਜ ਕਰਨ ਦੀ। ਸੋ ਤੁਸੀਂ ਮਲਟੀਪਲ ਫੀਸ ਪੇ ਕਰ ਰਹੇ ਹੁੰਦੇ ਆ, ਜਦਕਿ ਬੈਟਰ ਆਪਸ਼ਨ ਇਸ ਕਿ ਤੁਸੀਂ ਇੱਕ ਫੰਡ ਰੱਖੋ, ਰਿਸਰਚ ਕਰੋ ਕਿੰਨਾ ਤੁਹਾਨੂੰ ਫੀਸ ਚਾਰਜ ਹੋ ਰਹੀ ਹੈ, ਕਿੱਥੇ ਇਨਵੈਸਟ ਹੋ ਰਿਹਾ ਤੁਹਾਡਾ ਪੈਸਾ, ਤੁਸੀਂ ਉਹਨੂੰ ਵੀ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਕੀ ਇਨਵੈਸਟਮੈਂਟ ਸਟ੍ਰੈਟਜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਤੁਹਾਡੇ ਹੱਥ 'ਚ ਹੈ, ਉਹ ਤੁਹਾਡਾ ਆਪਣਾ ਪੈਸਾ, ਤੁਸੀਂ ਉਹਨੂੰ ਲਗਾ ਲਓ ਕਿ ਇਸ ਵਕਤ ਤੁਸੀਂ ਨਹੀਂ ਫੀਲ ਕਰ ਪਾ ਰਹੇ, ਬਟ ਉਹ ਤੁਹਾਡਾ ਹੀ ਪੈਸਾ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਕਿੱਥੇ ਇਨਵੈਸਟ ਕਰਨਾ, ਅਤੇ ਉਹ ਤੁਸੀਂ ਅਗਰ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਤੁਸੀਂ ਫੀਸ ਬਚਾ ਸਕਦੇ ਹਾਂ, ਅਤੇ ਤੁਸੀਂ ਇਨਵੈਸਟਮੈਂਟ ਉਹਨੂੰ ਪ੍ਰੋਪਰਲੀ, ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਕਿਸ ਏਜ ਗਰੁੱਪ ਦੇ ਵਿੱਚ, ਕੀ ਤੁਹਾਡੀ ਏਜ ਆ ਅੱਜ, ਕੀ ਸਟ੍ਰੈਟਜੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫੰਡ ਕਈ ਵਾਰੀ ਜਦੋਂ ਤੁਸੀਂ ਡਿਫੋਲਟ ਫੰਡ ਯੂਜ਼ ਕਰ ਲਿਆ ਇੰਪਲੋਇਰ ਦਾ, ਉਹ ਅਗਰ ਲੋ ਲਾ ਲਓ ਕਿ ਕੰਜ਼ਰਵੇਟਿਵ ਇਨਵੈਸਟਮੈਂਟ ਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਬਹੁਤ ਘੱਟ ਆ, ਠੀਕ ਹੈ, ਸੋ ਉਹ ਅਗਰ ਤੁਹਾਨੂੰ ਲਗਾ ਲਓ ਕਿ ਇਸ ਵਕਤ ਨਹੀਂ ਜ਼ਿਆਦਾ ਫੀਲ ਹੁੰਦਾ, ਬਟ ਲੋਂਗ ਰਨ ਦੇ ਵਿੱਚ ਉਹ ਕਾਫੀ ਡਿਫਰੈਂਸ ਆ ਜਾਂਦਾ ਉਸ ਚੀਜ਼ ਦਾ। ਸੋ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਕਿਹੜੀ ਇਨਵੈਸਟਮੈਂਟ ਸਟ੍ਰੈਟਜੀ ਲਗਾਉਣੀ ਚਾਹੀਦੀ ਆ, ਕਿ ਤੁਹਾਨੂੰ ਕੰਜ਼ਰਵੇਟਿਵ ਰੱਖਣਾ ਆ, ਕਿ ਤੁਸੀਂ ਬੈਲੈਂਸ ਫੰਡ ਦੇ ਵਿੱਚ ਉਹਨੂੰ ਰੱਖੋ, ਜਾਂ ਤੁਸੀਂ ਉਹਨੂੰ ਗਰੋਥ ਦੇ ਵਿੱਚ ਰੱਖੋ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਜ਼ਿਆਦਾ ਆ, ਰਿਸਕ ਹੁੰਦਾ ਜ਼ਿਆਦਾ, ਬਟ ਅਗਰ ਤੁਸੀਂ ਹਜੇ ਯੰਗ ਹੋ, ਤੁਹਾਡੇ ਕੋਲ ਲੌਂਗ ਟਾਈਮ ਹੈਗਾ ਹੈ, ਤਾਂ ਮੋਸਟ ਲਾਈਕਲੀ ਉਹ ਕਵਰ ਅਪ ਕਰ ਜਾਂਦਾ ਲੌਂਗ ਰਨ ਦੇ ਵਿੱਚ, ਔਰ ਕਾਫੀ ਵਧੀਆ ਰਹਿੰਦਾ ਤੁਹਾਡੇ।
0: ਸੋ ਕੀ ਇਹ ਮੈਨੇਜਮੈਂਟ ਸਾਰੀ ਆਪਣੇ ਹੱਥਾਂ 'ਚ ਹੁੰਦੀ ਆ, ਜਾਂ ਫਿਰ ਆਪਾਂ ਕੁਛ ਵੀ ਨਹੀਂ ਜਦੋਂ ਕਰਦੇ ਤਾਂ ਕੰਪਨੀ ਦੀਆਂ ਉਹ ਡਿਫੋਲਟ ਸੈਟਿੰਗ ਚਲਦੀ ਚਲ ਜਾਂਦੀ?
1: ਜਦੋਂ ਤੁਸੀਂ ਸੁਪਰ ਫੰਡ ਕੋਈ ਵੀ ਖੋਲਦੇ ਆ, ਹਰ ਫੰਡ ਨੇ ਬਾਏ ਡਿਫੋਲਟ ਜੋ ਉਹਨਾਂ ਦਾ ਫੰਡ ਤੁਸੀਂ ਚੂਜ਼ ਕਰਦੇ ਆ ਉਹਨਾਂ ਨੇ ਕਰਨੀ ਇਨਵੈਸਟਮੈਂਟ, ਬਟ ਹਰ ਫੰਡ ਮੋਸਟਲੀ ਜਿਹੜੇ ਵੀ ਫੰਡਸ ਨੇ ਉਹ ਆਪਸ਼ਨ ਦਿੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਆ ਕਿ ਤੁਸੀਂ ਉਹ ਪੈਸਾ ਕਿਵੇਂ ਉਹਨੂੰ ਇਨਵੈਸਟ ਕਰਨਾ ਚਾਹੁੰਦੇ ਆ। ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਲਗਾ ਲਓ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਸੀਗੇ, ਫੰਡਸ ਦੇ ਬੈਲੈਂਸਿਸ ਵੀ ਲੋਕਾਂ ਨੇ ਦੇਖੇ ਕਿ ਘਟੇ, ਚਲੋ ਉਹ ਹੌਲੀ ਕਵਰ ਅਪ ਹੋ ਹੀ ਜਾਂਦੇ ਆ, ਪਰ ਉਸ ਟਾਈਮ ਦੇ ਉੱਤੇ ਕਾਫੀਆਂ ਨੇ ਆਪਣੇ ਜਿਹੜੇ ਹੈਗੇ ਆ ਉਹ ਉਹਨੂੰ ਕੰਟਰੋਲ ਕਰ ਲਿਆ ਸੀਗਾ ਕਿ ਉਹਨੂੰ ਗਰੋਥ ਦੀ ਜਗ੍ਹਾ ਇੱਕ ਸੇਫ ਆਪਸ਼ਨ ਦੇ ਵਿੱਚ ਥੋੜ੍ਹਾ ਟਾਈਮ ਰੱਖਿਆ, ਔਰ ਉਸ ਤੋਂ ਬਾਅਦ ਉਹਨੂੰ ਚੇਂਜ ਕਰਤਾ। ਸੋ ਅਗਰ ਤੁਸੀਂ ਐਕਟਿਵਲੀ ਮੈਨੇਜ ਕਰਦੇ ਆ ਤਾਂ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਆ।
0: ਸੋ ਆਪਣੇ ਹੱਥਾਂ, ਅੱਛਾ ਜਿੱਦਾਂ ਹੁਣ ਆਪਾਂ ਆਪਣਾ ਹਿਸਾਬ ਕਿਤਾਬ ਜਿਹੜਾ ਵਾ ਉਹ ਅਕਾਊਂਟੈਂਟਸ ਦੇ ਕੋਲੋਂ ਕਰਵਾਉਂਦੇ ਹਾਂ, ਕੀ ਪ੍ਰੋਫੈਸ਼ਨਲਸ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਨੇ, ਜਾਂ ਕੀ ਆਪਾਂ ਲੈ ਸਕਦੇ ਹਾਂ, ਜਾਂ ਫਿਰ ਉਹ ਇੱਕ ਐਡੀਸ਼ਨਲ ਸਰਵਿਸਿਜ਼ ਹੋ ਜਾਂਦੀਆਂ ਨੇ?
1: ਦੇਖੋ ਮੇਨ ਤਾਂ ਲਗਾ ਲਓ ਕਿ ਇਹ ਤੁਹਾਡਾ ਆਪਣਾ ਫੰਡ ਨੇ, ਤੁਹਾਡਾ ਆਪਣਾ ਪੈਸਾ ਆ, ਤੁਸੀਂ ਅਗਰ ਤੁਹਾਡੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਆ, ਤੁਸੀਂ ਜਾਣਨਾ ਚਾਹੁੰਦੇ ਆ, ਅਤੇ ਉਹ ਵੈਸੇ ਤਾਂ ਇੱਕ ਐਕਸਟਰਾ ਸਰਵਿਸ ਹੀ ਆ, ਬਟ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਹਾਡੇ ਬੈਨੀਫਿਟ ਲਈ ਆ, ਸੋ ਉਹ ਤੁਹਾਨੂੰ ਜਾਣਕਾਰੀ ਜੋ ਵੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਐਂਡ ਆਫ ਦਾ ਡੇ ਡਿਸੀਜ਼ਨ ਮੇਕਿੰਗ ਤਾਂ ਤੁਹਾਡੀ ਹੀ ਆ ਕਿ ਤੁਸੀਂ ਉਹ ਕੀ ਕਰਨਾ ਚਾਹੁੰਦੇ ਆ, ਪਰ ਤੁਹਾਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ, ਅਤੇ ਉਹਦੇ ਬਾਰੇ ਅਗਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ।
0: ਅੱਛਾ ਕਿੰਨੀ ਕੁ ਔਫਨ ਸਾਨੂੰ ਇਹ ਜਾਣਕਾਰੀ ਲੈਣੀ ਪਊਗੀ? ਮੰਨ ਲਓ ਕਈ ਨੇ ਨਾ ਹੁਣ ਜਿੱਦਾਂ ਆਪਣਾ ਅਕਾਊਂਟਸ ਨੇ, ਅਤੇ ਉਹ ਸਾਨੂੰ ਮੰਨ ਲਓ ਕਿਸੇ ਨੂੰ 3 ਮਹੀਨੇ ਜਾਂ ਸਾਲ ਬਾਅਦ ਤੁਹਾਨੂੰ ਕਰਨਾ ਹੀ ਪੈਂਦਾ ਇੱਕ ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ ਇਹਦੇ ਬਾਰੇ ਇੱਕ ਵਾਰੀ ਜੇ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੋਵੇ ਤੇ ਸਰ ਜਾਂਦਾ
1: ਨਹੀਂ ਮੇਰੇ ਖਿਆਲ ਨਾਲ ਤੇ ਅਗਰ ਤੁਸੀਂ ਜਿਵੇਂ ਮੈਂ ਕਿਹਾ ਐਕਟਿਵਲੀ ਮੈਨੇਜ ਕਰਨਾ ਐਕਟਿਵਲੀ ਮੈਨੇਜ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਬਸ ਇੱਕ ਵਾਰੀ ਉਹਨੂੰ ਅੱਜ ਸੈੱਟ ਕਰਤਾ ਅਤੇ ਉਸ ਤੋਂ ਬਾਅਦ ਭੁੱਲ ਜਾਓ ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਨਾ ਚਾਹੀਦਾ ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਟਰੈਟਜੀ ਲੈਟਸੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੋ ਸੀਗੀ

0: ਕਰਦਾ ਕਿ ਤੁਸੀਂ ਕੰਪੇਅਰ ਕਰ ਸਕਦੇ ਆ ਕਿ ਮਾਰਕੀਟ ਦੇ ਵਿੱਚ ਕਿਹੜਾ ਕਿਹੜਾ ਫੰਡ ਦੀ ਕਿਵੇਂ ਕੀ ਫੀਸ ਆ। ਜਿਵੇਂ ਐਗਜ਼ਾਮਪਲ, ਅਗਰ ਆਸਟ੍ਰੇਲੀਅਨ ਸੁਪਰ ਹੋ ਗਿਆ, ਹੈਸਟਾ ਹੋ ਗਿਆ, ਹੋਸ ਪਲੱਸ ਹੋ ਗਿਆ, ਇਹ ਇਹਨਾਂ ਦੀ ਯੂਜ਼ਲੀ ਜਿਹੜੇ ਫੀਸ ਥੋੜ੍ਹੀਆਂ ਘੱਟ ਹੁੰਦੀਆਂ ਨੇ ਕਿਉਂਕਿ ਇਹ ਨੋਟ ਫੋਰ ਪ੍ਰੋਫਿਟ ਨੇ। ਪਰ ਕਈ ਰਿਟੇਲ ਨੇ ਜਿਵੇਂ ਬੈਂਕਸ ਵੱਲੋਂ ਸੁਪਰ ਹੁੰਦੇ ਨੇ, ਉਹਨਾਂ ਦੀਆਂ ਫੀਸ ਕਈ ਵਾਰੀ ਜ਼ਿਆਦਾ ਹੁੰਦੀਆਂ ਨੇ। ਪਰ ਇਹ ਸਾਰਾ ਕੁਛ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੀਦਾ।
1: ਅੱਛਾ, ਜਿਹਨਾਂ ਦੀਆਂ ਫੀਸਾਂ ਜ਼ਿਆਦਾ ਨੇ ਕੀ ਉਹ ਫਿਰ ਮੁਨਾਫਾ ਵੀ ਜ਼ਿਆਦਾ ਕਮਾ ਕੇ ਦਿੰਦੀਆਂ ਨੇ?
0: ਉਹ ਅਗੇਨ ਡਿਪੈਂਡ ਕਰਦਾ ਕਿ ਤੁਸੀਂ ਇਨਵੈਸਟਮੈਂਟ ਸਟ੍ਰੈਟਜੀ ਕੀ ਚੂਜ਼ ਕੀਤੀ ਹੋਈ ਆ। ਅਗਰ ਤੁਸੀਂ ਕੰਜ਼ਰਵੇਟਿਵ ਉਹਦੇ ਵਿੱਚ ਰੱਖਿਆ ਹੋਇਆ ਕਿ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਮੇਰਾ ਸਲੋ ਗਰੋ ਹੋਵੇ ਪਰ ਸੇਫ ਰਹੇ, ਅਤੇ ਉਹ ਫਿਰ ਉਹਨੇ ਉਸ ਹਿਸਾਬ ਨਾਲ ਹੀ ਗਰੋ ਕਰਨਾ। ਅਤੇ ਹਰ ਫੰਡ ਦੀ ਪਰਫੋਰਮੈਂਸ ਹੁੰਦੀ ਕਿਉਂਕਿ ਇਹ ਪੈਸਾ ਤੁਹਾਡਾ ਇਨਵੈਸਟ ਹੁੰਦਾ। ਹਰ ਫੰਡ ਨੇ ਆਪਣੇ ਹਿਸਾਬ ਨਾਲ, ਉਹਨਾਂ ਦੇ ਜੋ ਹੁੰਦੇ ਨੇ ਟੀਮ ਹੁੰਦੀ ਹੈ ਜੋ ਸਟ੍ਰੈਟਜੀ ਬਣਾਉਂਦੀ ਕਿ ਕਿੱਥੇ ਪੈਸਾ ਇਨਵੈਸਟ ਕਰੀਏ, ਕਿਉਂਕਿ ਇਹ ਡਿਫਰੈਂਟ ਡਿਫਰੈਂਟ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਨੇ। ਇੰਟਰਨੈਸ਼ਨਲ ਹੋ ਗਿਆ, ਆਸਟ੍ਰੇਲੀਅਨ ਸ਼ੇਅਰਸ ਹੋ ਗਿਆ, ਕਮਰਸ਼ਲ ਪ੍ਰੋਪਰਟੀਜ਼ ਹੋ ਗਈਆਂ, ਸੋ ਗਵਰਮੈਂਟ ਬੋਂਡਸ ਹੋ ਗਏ। ਸੋ ਉਹ ਉਸ ਹਿਸਾਬ ਨਾਲ ਚੂਜ਼ ਕਰਦੇ ਨੇ ਕਿਹੜੀ ਕਿੱਥੋਂ ਕੀ ਰਿਟਰਨ ਆ ਰਹੀ ਹੈ।
1: ਕੀ ਆਪਣੇ ਕੋਲ ਇਹ ਵੀ ਆਪਸ਼ਨ ਹੁੰਦੀ ਹੈ ਵੀ ਮੇਰਾ ਜਿੰਨਾ ਹੈਗਾ ਇਹਨੂੰ ਛੇੜੋ ਨਾ, ਇੱਥੇ ਜਮ੍ਹਾਂ ਹੋਈ ਜਾਣ ਦਿਉ, ਕਿ ਉਹ ਇਨਵੈਸਟ ਹੋਣਾ ਹੀ ਹੋਣਾ ਕਿਤੇ ਨਾ ਕਿਤੇ?
0: ਇਨਵੈਸਟ ਹੋਣਾ, ਪਰ ਉਹ ਸੇਫ ਆਪਸ਼ਨਸ ਹੁੰਦੀਆਂ ਨੇ ਕਿ ਜਿੱਥੇ ਤੁਸੀਂ ਕਹਿੰਦੇ ਕਿ ਮੈਨੂੰ ਜਿਹੜਾ ਕਿ ਯੂਜ਼ਲੀ ਲਗਾ ਲਓ ਕਿ ਜਦੋਂ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਕੋਲ ਪਹੁੰਚਦੇ ਹਾਂ ਉਵੇਂ ਉਵੇਂ ਤੁਹਾਨੂੰ ਸਟ੍ਰੈਟਜੀ ਆਪਣੀ ਚੇਂਜ ਕਰਨੀ ਪੈਂਦੀ ਹੈ। ਸੋ ਰਿਟਾਇਰਮੈਂਟ ਦੇ ਕੋਲ ਜਦੋਂ ਤੁਸੀਂ ਪਹੁੰਚਦੇ ਹਾਂ ਉਦੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹੁਣ ਜ਼ਿਆਦਾ ਰਿਸਕ ਨਾ ਲਿਆ ਜਾਵੇ, ਹੁਣ ਉਹਨੂੰ ਪੈਸੇ ਨੂੰ ਬਿਲਕੁਲ ਸੇਫ ਆਪਸ਼ਨ ਦੇ ਵਿੱਚ ਰੱਖਿਆ ਜਾਵੇ ਜਿਹਦੇ ਵਿੱਚ ਉਹ ਗਰੋ ਘੱਟ ਕਰੇ ਪਰ ਉਹ ਘਟੇ ਵੀ ਨਾ, ਮਤਲਬ ਜ਼ਿਆਦਾ ਰਿਸਕ ਨਾ ਹੋਵੇ।
1: ਅੱਛਾ, ਐਜ਼ ਏ ਇੰਪਲੋਇਰ ਜਦੋਂ ਆਪਾਂ ਪੇ ਕਰਦੇ ਹਾਂ, ਬੜੀ ਵਾਰੀ ਇੰਪਲੋਇਰ ਬਚਾਉਣ ਦੀ ਕੋਸ਼ਿਸ਼ ਕਰਦਾ ਇੰਪਲੋਈ ਦਾ, ਤਾਂ ਹੋ ਗਿਆ ਕਿ ਇੰਪਲੋਇਰ ਨੂੰ ਵੀ ਕੋਈ ਫਾਇਦਾ ਹੁੰਦਾ ਵਾ ਜੇ ਉਹ ਪੇ ਕਰਦਾ ਨਾ ਪੇ? ਇੱਕ ਤਾਂ ਓਬਲੀਗੇਸ਼ਨ ਹੋ ਗਈ, ਇੱਕ ਆ ਵੀ ਉਹ ਓਬਲੀਗੇਸ਼ਨ ਦੇ ਵਿੱਚੋਂ ਵੀ ਲੂਪ ਹੋਲ ਲੱਭ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ। ਚਲੋ ਕਿਸੇ ਹੱਦ ਤੱਕ ਮੰਨ ਲਓ ਵੀ ਉਹ ਇੱਕ ਵਾਜਬ ਕੋਈ ਲੂਪ ਹੋਲ ਲੱਭ ਜਾਂਦਾ, ਪਰ ਕੀ ਕਾਰੋਬਾਰੀ ਨੂੰ ਵੀ ਕੋਈ ਫਾਇਦਾ ਇਸ ਚੀਜ਼ ਦਾ?
0: ਦੇਖੋ, ਜਦੋਂ ਤੁਸੀਂ ਇੰਪਲੋਈ ਦਾ, ਵੈਸੇ ਤਾਂ ਕੋਈ ਇਹਦਾ ਲੂਪ ਹੋਲ ਨਹੀਂ ਹੈ, ਅਗਰ ਕੋਈ ਇੰਪਲੋਈ ਹੈ ਤਾਂ ਤੁਹਾਨੂੰ ਪੇ ਕਰਨਾ ਹੀ ਪਏਗਾ। ਜੋ ਵੀ ਤੁਸੀਂ ਸੁਪਰ ਕੰਟਰੀਬਿਊਸ਼ਨ ਹੈ, ਅਗਰ ਤੁਸੀਂ ਉਹਨੂੰ ਟਾਈਮਲੀ ਪੇ ਕਰਦੇ ਹਾਂ ਤਾਂ ਤੁਹਾਨੂੰ ਉਹਦਾ ਫਾਇਦਾ ਆ। ਉਹਦਾ ਫਾਇਦਾ ਇੱਕ ਤਾਂ ਇਹ ਹੈ ਕਿ ਤੁਹਾਡਾ ਐਜ਼ ਏ ਡਿਡਕਸ਼ਨ ਕਲੇਮ ਹੋਣੀ ਆ। ਸੋ ਔਰ ਅੱਜ ਕੱਲ੍ਹ ਇੰਪਲੋਈਜ਼ ਵੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਜਿਵੇਂ ਪੇ ਡੇ ਸੁਪਰ ਹੈ, ਨਾਲ ਦੀ ਨਾਲ ਉਹ ਦੇਖ ਸਕਦੇ ਨੇ ਆਪਣਾ ਸੁਪਰ ਕਿ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਕਿ ਨਹੀਂ,
1: ਉਹ ਐਪਲੀਕੇਸ਼ਨ ਤੇ ਆਜੂਗਾ।
0: ਹਾਂਜੀ, ਉਹ ਆਪਣਾ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਆਪਣਾ ਸੁਪਰ ਕੰਟਰੀਬਿਊਸ਼ਨ ਦੇਖ ਸਕਦੇ ਹੈ ਕਿ ਉਹਨਾਂ ਦਾ ਇੰਪਲੋਇਰ ਨੇ ਕਿੰਨਾ ਕੰਟਰੀਬਿਊਸ਼ਨ ਕੀਤਾ ਇਸ ਸਾਲ
1: ਜੀ।
0: ਸੋ ਉਹਦੇ ਨਾਲ ਇੱਕ ਤਾਂ ਇਹ ਹੈ ਕਿ ਤੁਸੀਂ, ਤੁਹਾਡੀ ਰੈਪੂਟੇਸ਼ਨ ਰਿਸਕ 'ਤੇ ਹੁੰਦਾ ਕਿ ਇੰਪਲੋਈਜ਼ ਦੇ ਵਿੱਚ ਅਗਰ ਤੁਸੀਂ ਸੁਪਰ ਨਹੀਂ ਪੇ ਕਰ ਰਹੇ ਉਹਨਾਂ ਦਾ, ਤਾਂ ਇੰਪਲੋਈਜ਼ ਹੋ ਸਕਦਾ ਕਿ ਉਹ ਯੂਨੋ ਹੁਣ ਉਹ ਇਹ ਨੇ ਕਿ ਲੰਬਾ ਸਮਾਂ ਤੁਹਾਡੇ ਨਾਲ ਫਿਰ ਉਹ ਵੇਟ ਕਰਨ, ਸੋ ਨਾਲ ਦੀ ਨਾਲ ਕੰਪਲੇਂਟ ਕਰ ਸਕਦੇ ਆ
1: ਜੀ।
0: ਸੋ ਸੁਪਰ ਪੇ ਕਰਨ ਨਾਲ ਤੁਹਾਡਾ ਡਿਡਕਸ਼ਨਸ ਕਲੇਮ ਹੋ ਗਈ, ਇੰਪਲੋਈਜ਼ ਵੀ ਟਿਕਿਆ ਰਿਹਾ ਕਿ ਤੁਸੀਂ ਪੇ ਕਰ ਰਹੇ ਹਾਂ, ਔਰ ਤੁਹਾਨੂੰ ਕੋਈ ਕੰਪਲਾਇੰਸ ਦਾ ਵੀ ਕੋਈ ਰਿਸਕ ਨਹੀਂ ਹੈ, ਕਿਉਂਕਿ ਜੇ ਤੁਸੀਂ ਲੇਟ ਪੇ ਕਰਦੇ ਹਾਂ ਤੁਹਾਨੂੰ ਬਾਅਦ ਵਿੱਚ ਜੁਰਮਾਨਾ ਵੀ ਦੇਣਾ ਪੈਂਦਾ, ਤੁਹਾਨੂੰ ਇੰਟਰਸਟ ਵੀ ਪੇ ਕਰਨਾ ਪੈਂਦਾ ਉਹਦੇ 'ਤੇ, ਅਤੇ ਆਡਿਟ ਦੀ ਹੈਸਲ ਵੀ। ਸੋ ਬੈਟਰ ਆਪਸ਼ਨ ਇਹੀ ਹੈ ਕਿ ਜੇ ਇੰਪਲੋਈ ਤੁਸੀਂ ਹਾਇਰ ਕੀਤਾ, ਤੁਸੀਂ ਉਹ ਕੋਸਟ ਨੂੰ ਨਾਲ ਐਡ ਕਰਕੇ ਚੱਲੋ, ਕਿ ਸਿਰਫ ਇਹ ਨਾ ਲਗਾ ਕੇ ਚੱਲੋ ਕਿ ਮੈਂ ਉਹਨੂੰ ਇੰਨਾ ਪੇ ਰੇਟ ਪੇ ਕਰਨਾ ਆ, ਉਹੀ ਤੁਹਾਡੀ ਕੋਸਟ ਆ। ਸੁਪਰ ਐਨੂਏਸ਼ਨ ਵੀ ਤੁਹਾਡਾ ਲਗਾ ਲਓ ਕਿ ਉਹ ਇੰਪਲੋਈ ਦਾ ਸੈਲਰੀ ਦਾ ਪੈਕੇਜ ਉਸ ਹਿਸਾਬ ਨਾਲ ਹੀ ਹੈ ਕਿ ਇਹ ਵੀ ਤਾਂ ਅਸੀਂ ਪੇ ਕਰਨਾ ਹੀ ਆ।
1: ਆਈ ਥਿੰਕ ਇੱਕ ਫਾਇਦਾ ਤਾਂ ਇਹ ਵੀ ਹੋ ਗਿਆ ਨਾ ਫਿਰ ਇਸ ਲਿਹਾਜ਼ ਦੇ ਨਾਲ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਖਰਚੇ ਕਿੰਨੇ ਕੁ ਆ, ਵੀ ਤੁਹਾਨੂੰ ਵਾਰਾ ਖਾ ਵੀ ਰਿਹਾ ਕਾਰੋਬਾਰ ਕਿ ਨਹੀਂ ਖਾ ਰਿਹਾ, ਤੁਸੀਂ ਆਪਣੀ ਚੀਜ਼ ਮਹਿੰਗੀ ਵੇਚਣੀ ਆ ਕਿ ਅਗਲੀ ਵਾਰੀ ਰੇਟ ਤੁਸੀਂ ਹੋਰ ਘੱਟ ਕਰਨੇ ਵੱਧ ਕਰਨੇ। ਸੋ ਇਹ ਵੀ ਚੀਜ਼ਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਣਗੀਆਂ।
0: ਹਾਂਜੀ, ਸੋ ਜਿਵੇਂ ਗਵਰਨਮੈਂਟ ਨੇ ਹੁਣ ਰੀਸੈਂਟਲੀ ਜੋ ਚੇਂਜ ਕੀਤਾ ਪੇ ਡੇਜ਼ ਉੱਪਰ, ਮੇਰੇ ਖਿਆਲ ਨਾਲ ਉਹ ਕਾਫੀ ਇੰਪਲੋਈ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਪਹਿਲਾਂ ਤਾਂ ਲੱਗ ਰਿਹਾ ਸੀਗਾ ਕਿ ਇੱਕ ਐਕਸਟਰਾ ਬਰਡਨ ਆ, ਪਰ ਹੁਣ ਉਹਨਾਂ ਨੂੰ ਥੋੜ੍ਹਾ ਇੱਕ ਬੈਨੀਫਿਟ ਇਹ ਵੀ ਹੋ ਰਿਹਾ ਕਿ ਨਾਲ ਦੀ ਨਾਲ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਪੈਸਾ ਨਾਲ ਦੀ ਨਾਲ ਜਾ ਰਿਹਾ। ਇੱਕ ਇਕੱਠਾ ਪੇ ਕਰਨਾ ਵੀ ਕਈ ਵਾਰੀ ਔਖਾ ਲੱਗਦਾ ਸੀ,
1: ਮਹਿੰਗੀਆਂ ਹੋ ਰਹੀਆਂ ਨੇ ਚੀਜ਼ਾਂ ਹੌਲੀ ਹੌਲੀ।
0: ਹਾਂਜੀ, ਸੋ ਉਹ ਨਾਲ ਦੀ ਨਾਲ ਨਿਕਲ ਜਾਂਦਾ, ਸੋ ਤੁਹਾਨੂੰ ਥੋੜ੍ਹਾ ਆਈਡੀਆ ਰਹਿੰਦਾ ਕਿ ਹੁਣ ਮੇਰਾ ਹਰ ਹਫ਼ਤੇ ਦਾ ਜਾਂ ਹਰ ਫੋਰਟਨਾਈਟ ਦਾ ਇੰਨਾ ਖਰਚਾ ਤਾਂ ਹੈ।
1: ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਇਸ ਕਰਕੇ ਕਿਉਂਕਿ ਆਪਾਂ ਨੇ ਲਈ ਇਹ ਨਵਾਂ ਸਿਸਟਮ ਹੈ ਬਹੁਤਿਆਂ ਲਈ। ਪਹਿਲਾਂ ਤਾਂ ਉੱਦਾਂ ਹੀ ਕੰਮ ਕਰੀਏ, ਸਾਨੂੰ ਲੱਗਦਾ ਸੀ ਵੀ ਇਹ ਸਾਈਡ ਦੇ ਉੱਤੇ ਇੱਕ ਖਰਚਾ ਜਿਹਾ ਕੱਟੀ ਜਾਂਦੇ ਐਵੇਂ, ਅਤੇ ਸਾਨੂੰ ਲੱਗਾ ਵੀ ਜੋ ਸਾਨੂੰ ਆਉਂਦਾ ਵਾ ਇਹੋ ਹੀ ਸਾਡੀ ਪੇ ਹੈ, ਇਹੋ ਹੀ ਸਾਡੀ ਕਮਾਈ ਹੈ। ਹੁਣ ਹੌਲੀ ਹੌਲੀ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਸੁਪਰ ਵੀ ਸਾਡੀ ਕਮਾਈ।

0: ਜਿਹੜੀ ਹੈ ਅਤੇ ਉਹਨੂੰ ਵੀ ਆਪਾਂ ਮੈਨੇਜ ਕਰਨਾ। ਅੱਛਾ, ਜੇ ਆਪਾਂ ਕੋਈ ਮੰਨ ਲਓ 70,000 ਦਾ ਪੈਕੇਜ ਜੇਕਰ ਕੋਈ ਕੰਮ ਕਰ ਰਿਹਾ, ਸਾਲ ਦੇ ਵਿੱਚ ਕਿੰਨੇ ਕੁ ਪੈਸੇ ਉਹਦੇ ਹੋ ਜਾਣੇ ਚਾਹੀਦੇ?
1: ਅਗਰ 70,000 ਦਾ ਕਰ ਰਿਹਾ, 12% ਉਹਦਾ ਸੁਪਰ ਐਨੂਏਸ਼ਨ ਇੰਪਲੋਇਰ ਨੇ ਕੰਟਰੀਬਿਊਟ ਕਰਨਾ, ਜਿਹੜਾ ਕਿ $8,400 ਬਣਦਾ ਆ ਸਾਲ ਦਾ। ਅਗਰ ਤੁਸੀਂ ਉਸ ਤਰ੍ਹਾਂ ਸਮਝੋ ਕਿ ਮੰਥਲੀ ਤੁਹਾਡਾ $700 ਹੋ ਗਿਆ ਮੰਥ ਦਾ ਸੁਪਰ ਜਿਹੜਾ ਤੁਹਾਡਾ ਕੰਟਰੀਬਿਊਟ ਹੋਣਾ, ਅਤੇ ਇਹਨੂੰ ਤੁਸੀਂ ਅਗਰ ਦੇਖੋ ਕਿ ਤੁਹਾਡਾ ਹਰ ਸਾਲ ਇਹ ਐਡ ਹੁੰਦਾ ਪਿਆ ਪੈਸਾ, ਔਰ ਅਗਰ ਤੁਸੀਂ ਤਕਰੀਬਨ ਲਾ ਲਓ ਕਿ ਆਪਣਾ ਕੰਮ ਕੀਤਾ 15-20 ਸਾਲ ਤੁਸੀਂ ਕੰਮ ਕੀਤਾ, ਇਹ ਇਹ ਤੁਹਾਡਾ ਲਗਾ ਲਓ ਕਿ ਪੈਸਾ ਹਰ ਸਾਲ ਐਡ ਹੋ ਰਿਹਾ। ਸੋ ਜੋ ਕਿ ਇਨਵੈਸਟ ਵੀ ਹੋ ਰਿਹਾ ਨਾਲ ਦੀ ਨਾਲ, ਅਤੇ ਉਹਨੇ ਰਿਟਰਨ ਵੀ ਦੇਣੀ ਆ, ਸੋ ਉਹ ਰਿਟਰਨ ਵੀ ਨਾਲ ਤੁਹਾਡੀ ਐਡ ਹੁੰਦੀ ਜਾ ਰਹੀ ਹੈ। ਸੋ ਇਹਨੂੰ ਤੁਸੀਂ ਸਿਰਫ ਇਹ ਨਾ ਸੋਚੋ ਕਿ ਉਹ $8,400 ਆ, ਉਹ ਵਧਣਾ ਆ। ਉਹਦੇ 'ਚੋਂ ਚਲੋ 15% ਤੁਹਾਡਾ ਟੈਕਸ ਵੀ ਜਾਣਾ ਆ ਜੋ ਇੰਪਲੋਇਰ ਵੱਲੋਂ ਕੰਟਰੀਬਿਊਸ਼ਨ ਹੋਇਆ, ਬਟ ਸਟਿਲ ਤੁਹਾਨੂੰ ਰੇਟ ਆਫ ਰਿਟਰਨ, ਅਗਰ ਮੈਂ ਐਵਰੇਜ 7% ਰੇਟ ਆਫ ਰਿਟਰਨ ਵੀ ਲਗਾਵਾਂ, ਅਤੇ ਤਾਂ ਵੀ ਤੁਹਾਡਾ ਗਰੋਥ ਮਤਲਬ ਹੁੰਦੀ ਆ।
0: ਓਕੇ, ਅੱਛਾ, ਇਸ ਤੋਂ ਇਲਾਵਾ ਇੱਕ ਸੈਲਫ ਮੈਨੇਜਮੈਂਟ ਵੀ ਹੁੰਦੀ ਆ ਸੁਪਰ ਐਨੂਏਸ਼ਨ ਦੀ,
1: ਹਾਂਜੀ,
0: ਉਹ ਉਹਦੇ ਕੀ ਰੂਲ ਰੈਗੂਲੇਸ਼ਨ ਨੇ, ਕਿੰਨੇ ਕੁ ਪੈਸੇ ਜਿਹੜੇ ਹੋਣ ਅਤੇ ਫਿਰ ਆਪਾਂ ਕਰ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ, ਕੀ ਉਹ ਵਾਜਬ ਸਟੈਪ ਆ ਜਾਂ ਨਹੀਂ ਆ?
1: ਉਹਦੇ ਲਈ ਡਿਪੈਂਡ ਕਰਦਾ ਕਿ ਸੈਲਫ ਮੈਨੇਜ ਸੁਪਰ ਫੰਡ ਇੱਕ ਬਹੁਤ ਵਧੀਆ ਟੂਲ ਆ, ਬਟ ਉਹ ਸਾਰਿਆਂ ਲਈ ਨਹੀਂ ਆ, ਉਹ ਉਹਨਾਂ ਲਈ ਹੈ ਕਿ ਜਿਨ੍ਹਾਂ ਨੇ ਐਕਟਿਵਲੀ, ਜਿਨ੍ਹਾਂ ਨੂੰ ਨੌਲੇਜ ਆ, ਜਿਨ੍ਹਾਂ ਨੂੰ ਪਤਾ ਕਿ ਮੈਂ ਕਿੱਥੇ ਇਨਵੈਸਟ ਕਰਨਾ। ਕਿਉਂਕਿ ਉੱਥੇ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਸੁਪਰ ਫੰਡ ਆ, ਉਹ ਜਿੱਥੇ ਇਨਵੈਸਟ ਕਰ ਰਹੇ ਨੇ ਉਹਨਾਂ ਦੀ ਰਿਸਰਚ ਆ ਉਹਦੇ ਬਿਹਾਈਂਡ ਕਿ ਕਿੱਥੇ ਉਹ ਇਨਵੈਸਟ ਕਰ ਰਹੇ ਨੇ, ਪਰ ਤੁਸੀਂ ਕਹਿੰਦੇ ਕਿ ਮੈਨੂੰ ਪਤਾ ਆ ਮੈਂ ਮੇਰਾ ਪੈਸਾ ਆ ਮੈਂ ਕਿੱਥੇ ਇਨਵੈਸਟ ਕਰਨਾ। ਕੰਪਲਾਇੰਸ ਕਾਫੀ ਉਹਦੇ ਵਿੱਚ ਹੈਗੀ ਹੈ ਸੈਲ ਮੈਨੇਜ ਸੁਪਰ ਫੰਡ ਦੇ ਵਿੱਚ,
0: ਕਿ ਤੁਸੀਂ ਜਗ੍ਹਾ 'ਤੇ ਕਰ ਰਹੇ ਹੋ ਕਿ ਨਹੀਂ।
1: ਹਾਂਜੀ, ਤੁਸੀਂ ਇਹ ਨਹੀਂ ਕਿ ਤੁਹਾਨੂੰ ਉਹ ਪੈਸਾ ਤੁਹਾਡੇ ਕੋਲ ਆ ਗਿਆ ਅਤੇ ਤੁਸੀਂ ਹੁਣ ਜੋ ਮਰਜ਼ੀ ਕਰੋ, ਤੁਹਾਨੂੰ ਪ੍ਰੋਪਰ ਇਨਵੈਸਟਮੈਂਟ ਸਟ੍ਰੈਟਜੀ ਹੋਣੀ ਚਾਹੀਦੀ ਆ। ATO ਰਿਕਮੈਂਡ ਕਰਦਾ ਕਿ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਵੱਲ ਨੂੰ ਉਦੋਂ ਜਾਓ ਜਦੋਂ ਤੁਹਾਡਾ ਘੱਟੋ ਘੱਟ $2,00,000 ਹੋਵੇ ਸੁਪਰ ਦਾ ਬੈਲੈਂਸ। ਅਤੇ ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਹੈ, ਪਹਿਲਾਂ ਸਟ੍ਰੈਟਜੀ ਬਣਾਓ, ਫਿਰ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰੋ। ਅਤੇ ਕਿਉਂਕਿ ਉਹਦੇ ਵਿੱਚ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਕਿ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ। ਹੁਣ ਰੀਸੈਂਟਲੀ ਜੋ ਚੇਂਜ ਹੋਇਆ ਉਹਦੇ ਵਿੱਚ ਇਹ ਕਰਤਾ ਇਹਨਾਂ ਨੇ ਕਿ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਹੁਣ ਲੋਨ ਲੈਣਾ ਔਖਾ, ਮਤਲਬ ਲੋਨ ਨਹੀਂ ਲੈ ਸਕਦੇ ਹੁਣ ਉਹਦੇ 'ਤੇ, ਜਿਹੜੀ ਪਹਿਲਾਂ ਲੋਕ ਜ਼ਿਆਦਾਤਰ ਸੈਲਫ ਮੈਨੇਜ ਸੁਪਰ ਫੰਡ ਯੂਜ਼ ਕਰ ਰਹੇ ਸੀ ਪ੍ਰੋਪਰਟੀ ਇਨਵੈਸਟਮੈਂਟ ਦੇ ਲਈ, ਪਰ ਹੁਣ ਵੀ ਕਾਫੀ ਯੂਜ਼ ਹੋ ਰਿਹਾ ਕਿ ਕਮਰਸ਼ੀਅਲ ਪ੍ਰੋਪਰਟੀਜ਼ 'ਚ ਤੁਸੀਂ ਸਟਿਲ ਕਰ ਸਕਦੇ ਇਨਵੈਸਟ, ਜਾਂ ਹੋਰ ਜਗ੍ਹਾਵਾਂ 'ਤੇ ਸ਼ੇਅਰਸ ਜਾਂ ਹੋਰ ਜਗ੍ਹਾ 'ਤੇ ਤੁਸੀਂ ਇਨਵੈਸਟ ਕਰ ਸਕਦੇ ਹੋ।
0: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਟੈਨਸ਼ਨ ਨੀ ਟੈਨਸ਼ਨ,
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-93-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
7: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
8: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FoldLending।
9: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
10: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
11: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
12: ਸੋਨਾ ਚਾਹੀਦਾ,
13: ਭਰੋਸਾ ਚਾਹੀਦਾ,
12: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ।
14: ਚਲੇ ਆਓ ਡੈਲੀ ਜੂਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੂਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
15: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
16: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
0: ਅੱਛਾ, ਇੱਕ ਇਹਦੇ ਵਿੱਚ ਕੋਈ ਇੰਸ਼ੋਰੈਂਸ ਵਗੈਰਾ ਵੀ ਹੁੰਦੀ ਹੈ ਇਹਦੇ 'ਚ?
1: ਹਾਂਜੀ। ਸੋ ਕੀ ਹੁੰਦਾ ਕਿ ਤੁਸੀਂ ਜਦੋਂ ਡਿਫੋਲਟ ਫੰਡ ਆਪਣਾ ਯੂਜ਼ ਕਰਦੇ ਆ, ਇੰਪਲੋਇਰ ਵੱਲੋਂ ਡਿਫੋਲਟ ਕਰ ਲੈਂਦੇ ਆ, ਜਾਂ ਤੁਸੀਂ ਨਵਾਂ ਫੰਡ ਸੈਟਅਪ ਕਰਦੇ ਆ, ਬਾਏ ਡਿਫੋਲਟ ਮੋਸਟਲੀ ਜਿਹੜੇ ਸੁਪਰ ਫੰਡ ਨੇ ਉਹ ਇੰਸ਼ੋਰੈਂਸ ਆਪਸ਼ਨ ਦਿੰਦੇ ਨੇ। ਜ਼ਿਆਦਾਤਰ ਜੋ ਕੋਮਨ ਇੰਸ਼ੋਰੈਂਸ ਸੁਪਰ ਫੰਡ ਦੇ ਥਰੂ ਹੁੰਦੀਆਂ ਨੇ ਉਹ ਹੈਗੀ ਹੈ, ਇੱਕ ਤਾਂ ਹੋ ਗਿਆ ਡੈਥ ਬੈਨੀਫਿਟ
0: ਜੀ,
1: ਜਿਹਦੇ ਵਿੱਚ ਇਨ ਕੇਸ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਤੁਹਾਡੀ ਫੈਮਿਲੀ ਨੂੰ ਉਹ ਇੰਸ਼ੋਰੈਂਸ ਪੇ ਕਰਦੀ ਹੈ। ਇੱਕ ਹੁੰਦੀ ਹੈ ਕਿ ਟੈਂਪਰੇਰੀ ਜਾਂ ਪਾਰਸ਼ਲ, ਸੋਰੀ ਪਾਰਸ਼ਲ ਜਾਂ ਪਰਮਾਨੈਂਟ ਡਿਸੇਬਿਲਟੀ ਦੇ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਇੱਕ ਆਪਸ਼ਨ ਜਿਹੜੀ ਹੈ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ, ਜਿਹਦੇ ਵਿੱਚ ਕਿ ਤੁਸੀਂ ਅਗਰ ਟੈਂਪਰੇਰੀ ਕਿਸੇ ਕਾਰਨ ਤੁਸੀਂ ਨਹੀਂ ਕੰਮ ਕਰ ਸਕਦੇ ਤਾਂ ਉਹ ਇੰਸ਼ੋਰੈਂਸ ਤੁਹਾਨੂੰ ਜਿੰਨਾ ਤੁਸੀਂ ਅਰਨ ਕਰ ਰਹੇ ਹੋ ਉਸ ਹਿਸਾਬ ਨਾਲ ਤੁਹਾਨੂੰ ਪੇ ਕਰਦੀ ਹੈ। ਅਤੇ ਸੋ ਇੰਸ਼ੋਰੈਂਸ ਆਪਸ਼ਨ ਮਿਲਦੀਆਂ ਨੇ, ਪਰ ਇਹ ਵੀ ਜਦੋਂ ਮੈਂ ਕਹਿ ਰਿਹਾ ਕਿ ਤੁਸੀਂ ਐਕਟਿਵਲੀ ਮੈਨੇਜ ਕਰੋ, ਉਹਦੇ ਵਿੱਚ ਇਹ ਹੈ ਕਿ ਤੁਸੀਂ ਉਹ ਦੇਖੋ, ਉਹਨਾਂ ਨੂੰ ਰਿਵਿਊ ਕਰੋ ਕਿ ਜੋ ਇੰਸ਼ੋਰੈਂਸਿਸ ਤੁਹਾਨੂੰ ਬਾਏ ਡਿਫੋਲਟ ਮਿਲ ਰਹੀਆਂ ਨੇ ਕਿ ਉਹ ਇਨਫ ਨੇ ਤੁਹਾਡੇ ਲਈ, ਜਾਂ ਐਵੇਂ ਤਾਂ ਨਹੀਂ ਕਿ ਤੁਸੀਂ ਜੇ ਤੁਹਾਡੇ 3 ਫੰਡ ਨੇ, ਫੋਰ ਐਗਜ਼ਾਮਪਲ ਤੁਸੀਂ ਹਰ ਇੰਪਲੋਇਰ ਨਾਲ ਵੱਖਰਾ ਫੰਡ ਕਰ ਲਿਆ ਸੀ ਔਰ ਜਿਹਨੂੰ ਤੁਸੀਂ ਬਾਅਦ ਵਿੱਚ ਮਰਜ ਨਹੀਂ ਕੀਤਾ, ਉਹ ਸਾਰੇ ਪਾਸੇ ਇੰਸ਼ੋਰੈਂਸ ਚੱਲ ਰਹੀ ਹੈ ਜਿਹੜੀ ਤੁਸੀਂ ਕਦੀ ਯੂਜ਼ ਵੀ ਨਹੀਂ ਕੀਤੀ, ਕਦੀ ਕਲੇਮ ਵੀ ਨਹੀਂ ਕੀਤਾ, ਅਤੇ ਉਹ ਵੀ ਤੁਹਾਨੂੰ ਕਿਉਂਕਿ ਉਹ ਪ੍ਰੀਮੀਅਮ ਉਹਨਾਂ ਨੇ ਕੱਟੀ ਜਾਣਾ ਉਹਦੇ ਵਿੱਚੋਂ ਸੁਪਰ ਫੰਡ ਦੇ ਵਿੱਚੋਂ, ਅਤੇ ਸੋ ਉਹਨੂੰ ਵੀ ਮੈਨੇਜ ਕਰਨਾ ਜ਼ਰੂਰੀ ਹੈ ਕਿ ਤੁਸੀਂ ਇੱਕ ਫੰਡ ਦੇ ਨਾਲ ਰਹੋ, ਉਹਨੂੰ ਰਿਵਿਊ ਕਰੋ, ਦੇਖੋ ਕਿ ਉਹ ਇੰਸ਼ੋਰੈਂਸ ਜੋ ਤੁਹਾਨੂੰ ਮਿਲ ਰਹੀ ਹੈ ਉਹ ਤੁਹਾਡੇ ਲਈ ਠੀਕ ਹੈ।
0: ਸੋ ਇੱਦਾਂ ਨਹੀਂ ਹੈ ਕਿ ਆਪਾਂ ਸੁਣੀਆਂ ਸੁਣਾਈਆਂ ਦੇ ਉੱਤੇ ਮਹਿਫਲ 'ਚ ਬੈਠੇ ਉੱਥੋਂ ਕੋਈ ਸਲਾਹ ਲਈ ਅਤੇ ਜਾ ਕੇ ਕਰਤਾ, ਵੀ ਸਾਨੂੰ ਆਪਣੇ ਹਿਸਾਬ ਦੇ ਨਾਲ ਪਹਿਲਾਂ ਉਹਨੂੰ ਚੈੱਕ ਕਰ ਲੈਣਾ ਚਾਹੀਦਾ। ਅੱਛਾ, ਮੇਜਰ ਗਲਤੀਆਂ ਕੀ ਕਰਦੇ ਨੇ ਆਪਣੇ ਲੋਕ ਇਸ ਲਿਹਾਜ਼ ਦੇ ਨਾਲ?
1: ਮੇਜਰ ਗਲਤੀਆਂ ਨੇ ਕਿ ਇੱਕ ਤਾਂ ਵੱਖਰੇ ਵੱਖਰੇ ਸੁਪਰ ਫੰਡ ਦੇ ਨਾਲ
0: ਮਲਟੀਪਲ
1: ਸੁਪਰ ਫੰਡ
0: ਰੱਖਦੇ ਨੇ, ਜੋਬ ਕੀਤੀ ਦੂਸਰੀ ਥਾਂ 'ਤੇ ਕੀਤੀ, ਇੱਦਾਂ
1: ਮਤਲਬ ਤਿੰਨ ਚਾਰ ਸੁਪਰ ਫੰਡ ਸੈਟਅਪ ਕਰ ਲਏ, ਹਰ ਇੰਪਲੋਇਰ ਨੇ ਆਪਣਾ ਵੱਖਰਾ ਸੁਪਰ ਫੰਡ ਸੈਟਅਪ ਕਰਤਾ, ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਸੇਮ ਫੰਡ ਹੀ ਹਰ ਜਗ੍ਹਾ 'ਤੇ ਨੋਮੀਨੇਟ ਕਰ ਸਕਦੇ ਹੋ।
0: ਸੋ ਤੁਸੀਂ ਫੋਰ ਐਗਜ਼ਾਮਪਲ, ਮੈਂ ਇੱਕ ਜੋਬ ਕਰਦਾ ਵਾਂ, ਇਹਨਾਂ ਨੇ ਸੁਪਰ ਮੇਰਾ ਬਣਾ ਦਿੱਤਾ ਅਕਾਊਂਟ, ਮੈਂ ਦੂਸਰੀ ਜਗ੍ਹਾ 'ਤੇ ਗਿਆ, ਉਹਨਾਂ ਨੇ ਆਪਣਾ ਵੱਖਰਾ ਬਣਾ ਦਿੱਤਾ, ਤੀਸਰੀ, ਇੱਦਾਂ ਹੁੰਦਾ?
1: ਹਾਂਜੀ, ਦੇਖੋ ਇੰਪਲੋਇਰ ਨੇ ਆਪਣੇ ਆਪ ਨਹੀਂ ਬਣਾਉਣਾ ਹੁੰਦਾ, ਇੰਪਲੋਇਰ ਤੁਹਾਨੂੰ ਆਪਸ਼ਨ ਦਿੰਦਾ ਕਿ ਤੁਸੀਂ ਆਪਣਾ ਫੰਡ ਜਾਂ ਤਾਂ ਨੋਮੀਨੇਟ ਕਰ ਦਿਉ, ਅਤੇ ਜਾਂ ਫਿਰ ਤੁਹਾਡੇ ਕੋਲ ਫੋਰਮ ਦੇ ਵਿੱਚ ਆਪਸ਼ਨ ਹੈ ਕਿ ਤੁਸੀਂ ਇੰਪਲੋਇਰ ਦਾ ਡਿਫੋਲਟ ਫੰਡ ਚੂਜ਼ ਕਰ ਲਓ। ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ ਉਸ ਚੀਜ਼ 'ਤੇ ਔਰ ਇੰਪਲੋਇਰ ਦਾ ਡਿਫੋਲਟ ਫੰਡ ਹੀ ਕਰ ਲੈਂਦੇ, ਜਾਂ ਤਾਂ ਉਹ ਫੋਰਮ ਦੇ ਉੱਤੇ ਸਿਰਫ ਆਪਣਾ ਬਾਕੀ ਡਿਟੇਲਸ ਪਾ ਕੇ ਕਰ ਲੈਂਦੇ ਕਿ ਇੰਪਲੋਇਰ ਖੁਦ ਹੀ ਉਹਨੂੰ ਕਰ ਲਓ। ਅਤੇ ਸੋ ਉਸ ਕੇਸ ਦੇ ਵਿੱਚ ਤੁਹਾਡਾ ਫੀਸ ਜਿਹੜੀਆਂ ਨੇ ਉਹ ਮਲਟੀਪਲ ਫੰਡਸ ਨੇ, ਦੈਟ ਮੀਨਸ ਕਿ ਮਲਟੀਪਲ ਤੁਹਾਡੀਆਂ ਫੀਸ ਜਾਣਗੀਆਂ। ਅਗਰ ਇੰਸ਼ੋਰੈਂਸਿਸ ਵੀ ਜਿਵੇਂ ਅਸੀਂ ਡਿਸਕਸ ਕੀਤਾ ਕਿ ਸਾਰਿਆਂ ਫੰਡ ਵੱਲੋਂ ਇੰਸ਼ੋਰੈਂਸਿਸ ਤੁਹਾਨੂੰ ਮਿਲ ਰਹੀਆਂ ਨੇ, ਪਰ ਤੁਹਾਨੂੰ ਕਲੇਮ 'ਤੇ ਤੁਸੀਂ ਇੱਕ ਤੋਂ ਹੀ ਕਰ ਸਕਦੇ ਹਾਂ, ਸੋ ਉਹ ਵੀ ਤੁਸੀਂ ਆਪਣਾ ਕਰ ਰਹੇ ਹਾਂ ਨੁਕਸਾਨ। ਫਿਰ ਇਨਵੈਸਟਮੈਂਟ ਸਟ੍ਰੈਟੇਜੀ ਤੁਹਾਡਾ ਕੰਜ਼ਰਵੇਟਿਵ ਉਹਦੇ ਵਿੱਚ ਪਏ ਹੋਏ ਆ ਫੰਡਸ ਦੇ ਵਿੱਚ, ਤੁਹਾਡੀ ਹਜੇ ਤੁਸੀਂ ਯੰਗ ਹੋ, ਤੁਸੀਂ ਅੰਡਰ 30 ਹੋ, ਅਤੇ ਤੁਸੀਂ ਤੁਹਾਨੂੰ ਮਤਲਬ ਅਗਰ ਤੁਸੀਂ ਉਹਨੂੰ ਪਲੈਨ ਕਰੋ ਪ੍ਰੋਪਰਲੀ ਤਾਂ ਤੁਸੀਂ ਉਹਨੂੰ ਗਰੋਥ ਫੰਡ ਦੇ ਵਿੱਚ ਲਗਾਓ ਜਿਹਦੇ ਤੁਹਾਡੀ ਹਾਈ ਗਰੋਥ ਹੈ। ਲੇਟਰ ਔਨ ਜਿਵੇਂ ਜਿਵੇਂ ਤੁਸੀਂ ਤੁਹਾਡੀ ਏਜ ਵੱਧਦੀ ਹੈ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹਾਂ, ਤੁਸੀਂ ਉਹਨੂੰ ਬੈਲੈਂਸ ਦੇ ਵਿੱਚ ਲੈ ਜਾਓ, ਫਿਰ ਉਸ ਤੋਂ ਬਾਅਦ ਤੁਸੀਂ ਲਾਸਟ 'ਤੇ ਜਦੋਂ ਰਿਟਾਇਰਮੈਂਟ ਦੇ ਕੋਲ ਆ ਉਦੋਂ ਤੁਸੀਂ ਉਹਨੂੰ ਸੇਫ ਆਪਸ਼ਨ ਦੇ ਵਿੱਚ ਰੱਖ ਸਕਦੇ ਹਾਂ। ਸੋ ਇਹ ਸਾਰੀਆਂ ਗਲਤੀਆਂ ਲੋਕ ਕਰਦੇ ਨੇ
0: ਕਿ ਆਪਾਂ ਪਹਿਲਾਂ ਵੀ ਕਢਾ ਸਕਦੇ ਹਾਂ ਜਾਂ ਇਹ ਰਿਟਾਇਰਮੈਂਟ ਦੇ ਲਈ ਹੀ ਆਏ ਬਸ?
1: ਕੁਛ ਕੇਸਿਸ ਦੇ ਵਿੱਚ ਤੁਸੀਂ ਜਿਵੇਂ ਅਸੀਂ ਕੀਤਾ ਸੀਗਾ ਕਿ ਅਗਰ ਲਗਾ ਲਓ ਕਿ ਤੁਹਾਡਾ ਅਗਰ ਤੁਸੀਂ ਕੰਟਰੀ ਛੱਡ ਰਹੇ ਹੋ ਆਸਟ੍ਰੇਲੀਆ, ਤੁਸੀਂ ਪਰਮਾਨੈਂਟਲੀ ਲੀਵ ਕਰ ਰਹੇ,
0: ਕਢਾ ਸਕਦੇ ਹੋ
1: ਫਿਰ ਤੁਸੀਂ ਉਸ ਕੇਸ ਦੇ ਵਿੱਚ ਕਢਾ ਸਕਦੇ ਹਾਂ।
0: ਓਕੇ, ਪੂਰਾ ਮਿਲ ਜਾਂਦਾ?
1: ਨਹੀਂ, ਉਹਦੇ 'ਚੋਂ ਟੈਕਸ ਡਿਡਕਟ ਹੁੰਦਾ ਆ।
0: ਓਕੇ,
1: ਅਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਂਦਾ। ਅਤੇ ਜਾਂ ਫਿਰ ਅਗਰ ਯੂ ਨੋ ਸਮਥਿੰਗ ਹੈਪਨਸ ਅਤੇ ਉਸ ਕੇਸ ਦੇ ਵਿੱਚ
0: ਤੁਹਾਡੀ ਫੈਮਿਲੀ ਨੂੰ
1: ਜੋ ਵੀ, ਹਾਂਜੀ, ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਉਹ ਬੈਲੈਂਸ ਮਿਲ ਜਾਂਦਾ।
0: ਅੱਛਾ, ਸੋਰੀ, ਇਹ ਵਿਲ ਦੇ ਨਾਲ ਹੀ ਮਿਲਦਾ ਕਿ ਉੱਦਾਂ ਬਾਏ ਡਿਫੋਲਟ ਮਿਲ ਜਾਂਦਾ?
1: ਦੇਖੋ ਇਹਦੇ ਵਿੱਚ ਵੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਧਿਆਨ ਦੇਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਜਿਹੜਾ ਵੀ ਫੰਡ ਹੈ ਤੁਹਾਡਾ ਤੁਸੀਂ ਉਹਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਕਿਸੇ ਨੂੰ ਨੋਮੀਨੇਟ ਕੀਤਾ ਜਾਂ ਨਹੀਂ। ਤੁਹਾਨੂੰ ਅਗਰ ਤਾਂ ਤੁਸੀਂ ਨੋਮੀਨੇਸ਼ਨ ਕੀਤੀ ਹੋਈ ਹੈ ਕਿ ਤੁਹਾਡਾ ਬੈਨੀਫਿਟ ਕਿਸ ਨੂੰ ਮਿਲੇ, ਅਤੇ ਫਿਰ ਤਾਂ ਤੁਹਾਡਾ ਸੁਪਰ ਫੰਡ ਕੋਈ ਚੋਇਸ ਨਹੀਂ ਹੁੰਦੀ ਕਿ ਉਹ ਆਪਣੇ ਲੈਵਲ 'ਤੇ ਡਿਸਾਈਡ ਕਰਨ, ਫਿਰ ਤਾਂ ਉਹਨਾਂ ਨੇ ਜਿਹੜਾ ਵੀ ਤੁਸੀਂ ਨੋਮੀਨੇਟ ਕੀਤਾ ਉਹਨੂੰ ਉਹਨਾਂ ਨੇ ਦੇ ਦੇਣਾ। ਹੁਣ ਉਹਦੇ ਵਿੱਚ ਵੀ ਇਹ ਹੈ ਕਿ ਅਗਰ ਉਹਨੂੰ ਅਸੀਂ ਕਹਿੰਦੇ ਡਿਫਾਈਨਡ ਡੈਥ ਬੈਨੀਫਿਸ਼ਰੀ, ਸੋ ਉਹ ਤੁਸੀਂ ਨੋਮੀਨੇਸ਼ਨ ਕੀਤੀ ਔਰ ਉਹ ਨੋਮੀਨੇਸ਼ਨ ਵੀ ਹਰ 3 ਸਾਲ ਬਾਅਦ ਤੱਕ ਮੋਸਟਲੀ ਜਿਵੇਂ ਐਕਸਪਾਇਰ ਹੋ ਜਾਂਦੀ ਹੈ, ਸੋ ਉਹ ਤੁਸੀਂ ਰੀਨਿਊ ਕਰਨੀ ਹੁੰਦੀ ਆ।
0: ਓਕੇ, ਨਹੀਂ ਤਾਂ ਉੱਦਾਂ ਹੀ ਪਈ ਰਹਿਣੀ ਆ।
1: ਹਾਂਜੀ, ਨਹੀਂ ਤਾਂ ਫਿਰ ਉਹ ਬੈਕ ਟੂ ਫਿਰ ਸੁਪਰ ਐਨੂਏਸ਼ਨ ਕੋ, ਕਿਉਂਕਿ ਉਹ ਸੁਪਰ ਐਨੂਏਸ਼ਨ ਇੱਕ ਟਰੱਸਟ ਦੀ ਤਰ੍ਹਾਂ ਆ ਕਿ ਜਿਹਦੇ ਵਿੱਚ ਸੁਪਰ ਫੰਡ ਟਰੱਸਟ ਹੀ ਨੇ ਡਿਸਾਈਡ ਕਰਨਾ ਕਿ ਉਹ ਫੰਡਸ ਕਿਹਨੂੰ ਜਾਣਗੇ।
0: ਓਕੇ,
1: ਸੋ ਜੇ ਤਾਂ ਤੁਸੀਂ ਚਾਹੁੰਦੇ ਹਾਂ ਕਿ ਉਹ ਫੰਡਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਨੂੰ ਦੇਣਾ ਚਾਹੁੰਦੇ ਹਾਂ, ਤਾਂ ਉਹ ਤੁਸੀਂ ਉੱਥੇ ਡਿਫਾਈਨ ਕਰ ਸਕਦੇ ਹਾਂ ਕਿ ਉਹ ਫੰਡਸ ਤੁਹਾਡੇ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਉਹ ਫੰਡਸ ਕਿਹਨੂੰ ਜਾਣ। ਅਤੇ ਜਾਂ ਤਾਂ ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਦੇ ਵਿੱਚ ਆਪਣੀ ਅਸਟੇਟ ਨੂੰ, ਜਿਹਦੇ ਵਿੱਚ ਉਹ ਫੰਡਸ ਇੱਕ ਵਾਰੀ ਤੁਹਾਡੀ ਅਸਟੇਟ ਨੂੰ ਚਲੇ ਜਾਣਗੇ ਅਤੇ ਤੁਹਾਡੀ ਵਿਲ ਦੇ ਅਕੋਰਡਿੰਗਲੀ ਉਹ ਡਿਸਟ੍ਰੀਬਿਊਟ ਹੋ ਜਾਣਗੇ, ਅਤੇ ਜਾਂ ਫਿਰ ਤੁਸੀਂ ਉਹਨੂੰ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਫੰਡ ਉਹ ਤੁਸੀਂ ਉੱਥੇ ਨੋਮੀਨੇਟ ਕਰ ਸਕਦੇ ਹਾਂ। ਸੋ ਇਹ ਬਹੁਤ ਜ਼ਰੂਰੀ ਸਟੈਪ ਹੈ ਕਿ ਜਿਹੜਾ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਿ ਤੁਸੀਂ ਉੱਥੇ ਨੋਮੀਨੇਸ਼ਨ ਕੀਤੀ ਹੋਈ ਹੈ ਜਾਂ ਨਹੀਂ। ਅਗਰ ਨਹੀਂ ਕੀਤੀ ਹੋਈ ਤਾਂ ਇਹ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ।
0: ਕੁਛ ਖਾਸ ਸੂਰਤਾਂ ਦੇ ਵਿੱਚ ਉਹ ਪਹਿਲਾਂ ਵੀ ਤੁਹਾਨੂੰ ਅਵੇਲ ਹੋ ਸਕਦਾ?
1: ਨਹੀਂ ਜਿਹੜਾ ਡੈਥ ਬੈਨੀਫਿਟ ਦੀ ਗੱਲ ਕਰ ਰਿਹਾ ਸੀ ਮੈਂ ਕਿ ਨੋਮੀਨੇਸ਼ਨ ਅਗਰ ਇਨ ਕੇਸ ਤੁਹਾਨੂੰ ਕੁਛ ਹੁੰਦਾ
0: ਤੇ ਤੁਸੀਂ ਕੰਟਰੀ ਛੱਡਦੇ ਹੋ ਜਾਂ ਤੁਸੀਂ ਨਹੀਂ ਦੁਨੀਆ ਤੇ ਰਹਿੰਦੇ
1: ਕੰਟਰੀ ਛੱਡਣ ਦੇ ਕੇਸ ਦੇ ਵਿੱਚ ਤੇ ਤੁਸੀਂ ਸਿੰਪਲੀ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਐਨੁਏਸ਼ਨ ਕਲੇਮ ਤੁਸੀਂ ਆਪਣਾ ਲੋਚ ਕਰਨਾ ਹੁੰਦਾ ਜਦੋਂ ਤੁਸੀਂ ਕੰਟਰੀ ਛੱਡ ਦਿੰਦੇ ਹਾਂ ਅਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ ਪਰ ਅਦਰਵਾਈਜ਼ ਜਿਹੜਾ ਮੇਨ ਸੁਪਰ ਐਨੁਏਸ਼ਨ ਫੰਡ ਦਾ ਜੋ ਹੈਗਾ ਕਿ ਜਾਂ ਤਾਂ ਤੁਸੀਂ ਰਿਟਾਇਰਮੈਂਟ 'ਤੇ ਲੈਣਾ ਅਤੇ ਜਾਂ ਤੁਹਾਨੂੰ ਇੱਕ ਉਹ ਹੋ ਜਾਂਦਾ ਕਿ ਪੀਸ ਆਫ ਮਾਇੰਡ ਕਿ ਅਗਰ ਮੈਨੂੰ ਕੁਛ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਉਹ ਕੋਈ ਪਰੇਸ਼ਾਨੀ ਨਾ ਆਵੇ।
0: ਜੇ ਕੋਈ ਰੱਬ ਨਾ ਕਰੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਡਿਸੇਬਿਲਿਟੀ ਹੋ ਜਾਂਦੀ ਹੈ ਫਿਰ ਮਿਲਦਾ ਕਢਾ ਸਕਦਾ ਕਿ ਨਹੀਂ?
1: ਸੋ ਉਸ ਕੇਸ ਦੇ ਵਿੱਚ ਸੁਪਰ ਫੰਡ ਦੇ ਵਿੱਚ ਤੁਹਾਡੀ ਅਗਰ ਇੰਸ਼ੋਰੈਂਸ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ ਅਤੇ ਈਵਨ ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਆ ਕਿ ਤੁਸੀਂ ਸਟਰਗਲ ਕਰ ਰਹੇ ਹੋ ਤੁਹਾਡੀ ਸਿਚੁਏਸ਼ਨ ਇਸ ਵਕਤ ਨਹੀਂ ਹੈਗੀ ਕਿ ਤੁਸੀਂ ਆਪਣੇ ਜੋ ਐਕਸਪੈਂਸ ਹੈ ਜੋ ਮੇਨ ਨਿਸੈਸਿਟੀਜ਼ ਨੇ ਉਹ ਪੂਰੀਆਂ ਕਰ ਪਾ ਰਹੇ ਅਤੇ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕੇਸ 'ਚ ਵੀ ਅਪਲਾਈ ਕਰ ਸਕਦੇ ਹਾਂ ਜਿਹਦੇ ਵਿੱਚ ਉਹ ਸੁਪਰ ਫੰਡ ਆਪਣੀਆਂ ਫੋਰਮੈਲਿਟੀਜ਼ ਪੂਰੀਆਂ ਕਰਕੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਹ ਫੰਡਸ ਕਢਾ ਸਕਦੇ ਹੋ।
0: ਓਕੇ, ਸੋ ਇਹ ਕੁਛ ਇੱਕ ਸਹੂਲਤਾਂ ਨੇ। ਅੱਛਾ, ਜਿਵੇਂ ਤੁਸੀਂ ਇੱਕ ਵਿੱਚ ਜ਼ਿਕਰ ਕੀਤਾ ਕਿ ਜੇ ਕੋਈ ਕੰਟਰੀ ਛੱਡ ਰਿਹਾ ਵਾ ਅਤੇ ਉਹਦਾ ਟੈਕਸ ਕੱਟ ਕੇ ਉਹਨੂੰ ਬਾਕੀ ਪੈਸੇ ਜਿਹੜੇ ਉਹ ਦੇ ਦਿੱਤੇ ਜਾਣਗੇ। ਅੱਛਾ, ਜਿਹੜਾ ਆਪਾਂ ਕੰਟਰੀਬਿਊਸ਼ਨ ਕਰ ਰਹੇ ਹਾਂ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਮਤਲਬ ਵੱਧ ਕੰਟਰੀਬਿਊਟ ਕਰਦੇ ਹੋ ਤੁਹਾਨੂੰ ਟੈਕਸ ਬੈਨੀਫਿਟ ਹੋ ਜਾਂਦਾ, ਪਰ ਜਦੋਂ ਆਪਾਂ ਫਿਰ ਇਹਨੂੰ ਮੰਨ ਲਓ ਕਢਵਾਉਂਦੇ ਹਾਂ ਰਿਟਾਇਰਮੈਂਟ ਵੇਲੇ, ਮੰਨ ਲਓ ਜੇ ਆਪਾਂ ਕਢਵਾਉਂਦੇ ਹਾਂ ਜਾਂ ਕਿਸੇ ਵੀ ਸੂਰਤ 'ਚ ਕਿਸੇ ਵੀ ਜਦੋਂ ਵੀ ਆਪਾਂ ਐਲੀਜੀਬਲ ਹੋ ਜਾਂਦੇ ਹਾਂ, ਮਤਲਬ ਇਹ ਵੀ ਵਿੱਚੇ ਪਾ ਲਓ ਜਿਹੜੀਆਂ ਹੁਣ ਤੁਸੀਂ ਦੱਸੀਆਂ ਚੀਜ਼ਾਂ, ਕੀ ਉਦੋਂ ਵੀ ਫਿਰ ਇਹ ਟੈਕਸ ਕੱਟ ਕੇ ਮਿਲਦੇ ਆ ਸਾਨੂੰ?
1: ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਜ ਦੇ ਵਿੱਚ ਜਾ ਕੇ ਇਹਨੂੰ ਕਢਾ ਰਹੇ ਹੋ। ਸੋ ਜਿਵੇਂ ਅਗਰ ਤੁਸੀਂ 65 ਸਾਲ ਤੋਂ ਬਾਅਦ ਆਪਣਾ ਸੁਪਰ ਫੰਡ ਕਢਾਉਂਦੇ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਕਢਾ ਸਕਦੇ ਹੋ।
0: ਠੀਕ ਉਸ ਤੋਂ ਪਹਿਲਾਂ ਲੱਗੂਗਾ ਟੈਕਸ?
1: ਉਸ ਤੋਂ ਪਹਿਲਾਂ ਟੈਕਸ ਲੱਗੇਗਾ।
0: ਓਕੇ, ਸੋ ਇਹਦੇ ਵਿੱਚ ਜੇ ਮੰਨ ਲਓ ਕੋਈ ਅੱਜ ਦੇ ਸਮੇਂ 'ਚ, ਹੁਣ ਆਪਣੇ ਜ਼ਿਆਦਾਤਰ ਮੈਂ ਵੇਖੂੰਗਾ ਵੀ ਐਵਰੇਜ ਭਾਰਤੀ ਜਿਹੜੇ ਆਪਾਂ ਆਏ ਹਾਂ ਪੜ੍ਹਨ ਦੇ ਲਈ ਜਾਂ ਵੈਸੇ ਕੋਈ 35-40 ਦੇ ਗੇਟ 'ਚ ਹੋਣਗੇ, ਇੰਨੀ ਕੇਜ ਤੱਕ ਕਿੰਨਾ ਕੁ ਇਕੱਠਾ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ? ਸਾਨੂੰ ਤਾਂ ਚਲੋ ਥੋੜ੍ਹਾ ਜਿਹਾ ਫਰਕ ਵੀ ਪਊਗਾ ਕਿਉਂਕਿ ਆਪਾਂ ਆਏ ਉੱਥੋਂ ਆ, ਲੇਟ ਸ਼ੁਰੂ ਕੀਤਾ ਕੰਮ, ਵੈਸੇ ਐਵਰੇਜ ਕੀ ਹੈ?
1: ਦੇਖੋ ਅਗਰ ਤਾਂ ਤੁਸੀਂ ਲੇਟ ਆਏ, ਜਿਵੇਂ ਆਪਾਂ ਲੈ ਲਓ ਐਜ਼ ਏ ਮਾਈਗ੍ਰੈਂਟਸ ਆਏ ਹਾਂ, ਕੋਈ 30 ਸਾਲ ਦੀ ਏਜ 'ਚ ਆਇਆ, ਕੋਈ 35 ਸਾਲ ਦੀ ਆਇਆ, ਕੋਈ ਸਟੱਡੀ ਬੇਸ 'ਤੇ ਅਗਰ ਜਲਦੀ ਵੀ ਆ ਗਏ, ਸੋ ਸਾਡਾ ਫੰਡ ਜਿਹੜੇ ਉਹ ਕੰਟਰੀਬਿਊਸ਼ਨ ਹੋਣਾ ਲੇਟ ਹੋਇਆ। ਕਈ ਵਾਰੀ ਐਵੇਂ ਵੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਸਾਡਾ ਥੋੜ੍ਹਾ ਟਾਈਮ ਲੱਗਦਾ ਇਸਟੈਬਲਿਸ਼ ਕਰਨ 'ਤੇ, ਇਨਕਮ ਵੀ ਇੰਨੀ ਨਹੀਂ ਹੁੰਦੀ ਅਤੇ ਕੰਟਰੀਬਿਊਸ਼ਨ ਬਹੁਤ ਘੱਟ ਹੁੰਦਾ
0: ਜੀ,
1: ਬਟ ਸਟਿਲ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹਾਂ ਕਿ ਤੁਹਾਡੇ ਅਗਰ ਲੈਟਸ ਏ 40 ਸਾਲ ਦੀ ਏਜ ਵੀ ਆ ਤੁਹਾਡੀ, ਤੁਹਾਡਾ ਇਸ ਵਕਤ 70,000 ਜਾਂ 80,000 ਦਾ ਤੁਹਾਡਾ ਪੈਕੇਜ, 80,000 ਦੇ ਉੱਤੇ ਤੁਹਾਡਾ $9,600 ਤੁਹਾਡਾ ਸਾਲ ਦਾ ਜਾਣਾ, ਪਰ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਇਹਦੇ ਵਿੱਚ ਲੰਬਸਮ ਕੰਟਰੀਬਿਊਸ਼ਨ ਕਰਕੇ ਇਹਨੂੰ ਕਵਰ ਅਪ ਕਰ ਸਕਦੇ ਹਾਂ ਕਿ ਜਿਵੇਂ ਪਿਛਲੇ 5 ਸਾਲ ਦਾ ਤੁਸੀਂ ਜੋ ਅਨਯੂਜ਼ ਤੁਹਾਡਾ ਅਮਾਊਂਟ ਹੈ ਉਹ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ ਹਾਂ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਲੋਕ ਪਿੱਛੋਂ ਆਪਣਾ ਯੂਨੋ ਕੋਈ ਪ੍ਰੋਪਰਟੀਜ਼ ਵਗੈਰਾ ਸੈੱਲ ਕੀਤੀਆਂ ਜਾਂ ਕੁਛ ਪੈਸੇ ਲੈ ਕੇ ਆਏ ਨੇ, ਸੋ ਉਹ ਆ ਕੇ ਆਪਣਾ ਸੁਪਰ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਇੱਕ ਤਾਂ ਟੈਕਸ ਵੀ ਆਪਣਾ ਬਚਾ ਸਕਦੇ ਨੇ ਅਤੇ ਇੱਕ ਉਹ ਰਿਟਾਇਰਮੈਂਟ ਤੱਕ ਚੰਗੀ ਸੇਵਿੰਗ ਵੀ ਕਰ ਸਕਦੇ ਨੇ।
0: ਅੱਛਾ, ਇੱਕ ਪਿੱਛੇ ਜੇ ਖਬਰ ਲੱਗੀ ਸੀ ਲੋਸਟ ਸੁਪਰ ਦੀ ਵੀ ਵਾਹਵਾ ਮੋਟਾ ਪੈਸਾ ਜਿਹੜਾ ਉਹ ਉਹਦੇ 'ਚ ਵੀ ਪਿਆ ਹੁੰਦਾ ਵਾ, ਅਫਕੋਰਸ ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਅਤੇ ਬਹੁਤ ਸਾਰੀ ਲੋਕਾਂ ਨੂੰ ਅਵੇਅਰਨੈਸ ਨਹੀਂ ਆ ਇਹਨਾਂ ਚੀਜ਼ਾਂ ਦੇ ਬਾਰੇ, ਅਤੇ ਜੇਕਰ ਇੱਦਾਂ ਦਾ ਕੋਈ ਪੈਸਾ ਪਿਆ ਵਾ ਤੁਹਾਡੇ ਕਿਸੇ ਪਰਿਵਾਰ ਦੇ ਜੀ ਦਾ ਵਾ ਜਾਂ ਕੋਈ ਮਤਲਬ ਕੋਈ ਇਹ ਇਹ ਕੋਈ ਤਰੀਕਾ ਹੈਗਾ ਵਾ ਵੀ ਉਹਦਾ ਪਤਾ ਕੀਤਾ ਜਾਵੇ ਵੀ ਸਾਡੇ ਕਿਸੇ ਦਾ ਤਾਂ ਨਹੀਂ ਆ?
1: ਹਾਂਜੀ, ਸੋ ਇਹ ਤੁਸੀਂ ਬਹੁਤ ਵਧੀਆ ਕੁਸ਼ਚਨ ਪੁੱਛਿਆ ਵੈਸੇ ਕਿ ATO ਦੇ ਹਿਸਾਬ ਨਾਲ ਤਕਰੀਬਨ ਜੋ ਪਿੱਛੇ ਸੀਗੇ ਇਹਨਾਂ ਦਾ ਕਿ $17 billion ਦੇ ਕਰੀਬ ਲੋਸਟ ਸੁਪਰ ਜੋ ਪਈ ਹੈ,
0: $17 billion
1: ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਫੰਡ ਪਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਲੈਟਸ ਸੇ ਤੁਸੀਂ ਕਿਸੇ ਨਾਲ ਜੋਬ ਕੀਤੀ ਇੰਪਲੋਇਰ ਦੇ ਨਾਲ, ਉਹਨਾਂ ਨੇ ਤੁਹਾਡਾ ਫੰਡ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਮੂਵ ਔਨ ਕਰ ਗਏ, ਤੁਸੀਂ ਨਵੀਂ ਜੋਬ ਸ਼ੁਰੂ ਕਰ ਲਈ, ਉਹ ਫੰਡ ਤੁਹਾਡਾ ਉੱਥੇ ਹੀ ਰਹਿ ਗਿਆ, ਅਤੇ ਹੁਣ ATO ਨੇ ਕੀ ਕੀਤਾ ਸੀਗਾ ਕਿ ਕੰਪਲਸਰੀ ਕਰਤਾ ਸੀ ਕਿ ਇੰਸ਼ੋਰੈਂਸ ਕੰਪਨੀ ਅਗਰ ਤੁਹਾਡਾ ਸੁਪਰ ਫੰਡ ਕਿ ਅਗਰ ਤੁਹਾਡਾ $6,000 ਤੋਂ ਕਿਸੇ ਦਾ ਘੱਟ ਬੈਲੈਂਸ ਹੈਗਾ ਅਤੇ ਤਕਰੀਬਨ 16 ਕੁ ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਤੁਹਾਡਾ ਆਇਆ, ਤੇ ਉਹ ਫੰਡਸ ਫਿਰ ਏਟੀਓ ਨੂੰ ਟ੍ਰਾਂਸਫਰ ਹੋ ਜਾਂਦਾ ਕਿਉਂਕਿ ਅਦਰਵਾਈਜ਼ ਤੇ ਉਹ ਤੁਹਾਡੀ ਫੀਸ ਕੱਟਦੇ ਜਾਂਦੇ ਸੀ ਤੇ ਉਹ ਹੌਲੀ ਹੌਲੀ ਕਰਕੇ ਉਹ ਖਤਮ ਹੀ ਹੋ ਜਾਂਦਾ ਸੀ। ਸੋ ਉਸ ਕੇਸ ਦੇ ਵਿੱਚ ਏਟੀਓ ਨੂੰ ਹੁਣ ਉਹ ਟ੍ਰਾਂਸਫਰ ਕਰ ਦਿੰਦੇ ਆ ਕਿ ਅਗਰ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਆ, 6,000 ਤੋਂ ਘੱਟ ਬੈਲੈਂਸ ਆ, ਤੇ ਉਹ ਤੁਸੀਂ ਚੈੱਕ ਕਰ ਸਕਦੇ ਆ ਏਟੀਓ ਤੇ ਆਪਣੇ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਏਟੀਓ ਤੇ ਜਾ ਕੇ ਉੱਥੇ ਤੁਸੀਂ ਦੇਖ ਸਕਦੇ ਆ ਕਿ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਲੋਸਟ ਸੁਪਰ ਏਟੀਓ ਦੇ ਰਿਕਾਰਡ 'ਚ ਪਈ ਹੋਈ ਆ ਔਰ ਉਹ ਬੈਲੈਂਸ ਤੁਸੀਂ ਆਪਣਾ ਜੋ ਤੁਹਾਡਾ ਐਕਟਿਵ ਫੰਡ ਆ ਉਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਆ। ਸੋ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰੋ
0: ਜੀ। ਪਰ ਆਪਾਂ ਫਿਰ ਪਤਾ ਕਿੱਦਾਂ ਕਰ ਸਕਦੇ ਹਾਂ ਵੀ ਸਾਡਾ ਕੋਈ ਮਤਲਬ ਉਹ ਸਾਡੇ ਨਾ ਹੋਣਾ?
1: ਹਾਂਜੀ, ਉਹ ਮਾਈਗੋਵ ਦੇ ਵਿੱਚ ਅਗਰ ਤੁਸੀਂ ਲੌਗਇਨ ਕਰਦੇ ਆ ਸੁਪਰ ਫੰਡ ਦੇ ਵਿੱਚ ਜਾਂਦੇ ਹੋ, ਤੁਹਾਨੂੰ ਸਾਰੇ ਤੁਹਾਡੇ ਫੰਡਸ
0: ਦੇ ਉਹ ਤੇ ਆਪਣਾ ਹੋ ਗਿਆ।
1: ਹਾਂਜੀ,
0: ਮੰਨ ਲਓ ਹੁਣ ਉਹ ਕਹਿ ਰਹੇ ਵੀ 17 billion ਪਿਆ ਵਾ, ਉਹ ਸਾਨੂੰ ਸ਼ੱਕ ਆ ਵੀ ਸਾਡਾ ਵੀ ਯਾਰ ਫਲਾਣਾ ਕੰਮ ਕਰਦਾ ਹੁੰਦਾ ਸੀ, ਉਹਦਾ ਵੀ ਕੁਛ ਹੋ ਸਕਦਾ।
1: ਹਾਂਜੀ,
0: ਉਹਦਾ ਵੀ ਕੋਈ ਤਰੀਕਾ
1: ਨਹੀਂ? ਉਹ ਤੁਸੀਂ ਸਿਰਫ ਉਹੀ ਚੈੱਕ ਕਰ ਸਕਦੇ ਆਪਣਾ,
0: ਆਪੋ ਆਪਣਾ ਹੀ ਕਰ ਸਕਦੇ,
1: ਆਪੋ ਆਪਣਾ ਚੈੱਕ ਕਰ ਸਕਦੇ ਹੋ ਤੁਸੀਂ, ਤੁਸੀਂ ਕਿਸੇ ਦਾ ਮਾਈਗੋਵ ਦੇ ਵਿੱਚ ਨਹੀਂ ਦੇਖ ਸਕਦੇ। ਸੋ ਉਹ ਆਪਣਾ ਸੁਪਰ ਫੰਡ ਉੱਥੋਂ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਦੇਖ ਸਕਦੇ ਆ ਕਿ ਉਹਨਾਂ ਦਾ ਅਗਰ ਫੰਡ ਉੱਥੇ ਪਏ ਹੋਏ ਆ
0: ਜੀ
1: ਤੇ ਉਹਨੂੰ ਉਹ ਮਰਜ ਕਰ ਸਕਦੇ ਆ।
0: ਸੋ ਮੰਨ ਲਓ ਜੇ ਕਿਸੇ ਦਾ ਕੋਈ ਨੋਮੀਨੀ ਨਹੀਂ ਆ, ਜਾਂ ਜਿੱਦਾਂ ਤੁਸੀਂ ਦੱਸਿਆ ਵੀ 3 ਬਾਅਦ ਨੋਮੀਨੀ ਰੀਨਿਊ ਹੁੰਦਾ, ਉਹ ਵੀ ਨਹੀਂ ਕਿਸੇ ਨੇ ਕਰਵਾਇਆ, ਤੇ ਉਹ ਬੰਦਾ ਰੱਬ ਨਾ ਕਰੇ ਚਲੇ ਗਿਆ ਦੁਨੀਆ ਤੋਂ, ਤੇ ਫਿਰ ਪਰਿਵਾਰ ਦੇ ਮੈਂਬਰ ਉਹਦਾ ਕਲੇਮ ਕਰ ਸਕਦੇ ਆ ਜਾਂ ਸਟਿਲ ਨਹੀਂ?
1: ਨਹੀਂ, ਉਹ ਕਲੇਮ ਤੇ ਹੁੰਦਾ ਆ, ਪਰ ਮੇਨ ਜੋ ਮੇਰਾ ਕਹਿਣ ਦਾ ਮਕਸਦ ਸੀ ਕਿ ਟਰਸਟੀ ਜੋ ਹੈ ਸੁਪਰ ਫੰਡ ਟਰਸਟੀ, ਉਹਨੇ ਡਿਸਾਈਡ ਕਰਨਾ ਕਿ ਉਹ ਫੰਡ ਕਿਹਨੂੰ ਜਾਏਗਾ, ਤੁਹਾਡਾ ਲੀਗਲ ਬੈਨੀਫਿਸ਼ਰੀ ਕੌਣ ਹੈ।
0: ਜੇਕਰ ਉਹ ਨਹੀਂ ਕਰਕੇ ਗਿਆ, ਮੰਨ ਲਓ ਆਪਾਂ
1: ਇੱਥੇ, ਅਗਰ ਉਹ ਨਹੀਂ ਕਰਕੇ ਗਿਆ ਬਾਈ ਡਿਫਾਲਟ, ਫਿਰ ਉਹ ਜਿਹੜੇ ਤੁਹਾਡਾ ਲੀਗਲ ਬੈਨੀਫਿਸ਼ਰੀ ਹੈ ਉਹਨੂੰ ਜਾਣੇ ਆ ਫੰਡ ਉਹ।
0: ਓਕੇ,
1: ਪਰ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਕਿਉਂਕਿ ਉਹਦੇ ਵਿੱਚ ਥੋੜ੍ਹਾ ਐਵੇਂ ਦੀ ਦਿੱਕਤ ਵੀ ਆ ਸਕਦੀ, ਲੈਟਸ ਸੇ ਕਿਸੇ ਦਾ ਡਿਵੋਰਸ ਹੋ ਗਿਆ, ਠੀਕ ਹੈ, ਮੈਰਿਜ, ਔਰ ਉਸ ਤੋਂ ਬਾਅਦ ਉਹ ਕਿਸੇ ਪਾਰਟਨਰ ਦੇ ਨਾਲ ਰਹਿ ਰਿਹਾ ਪਰ ਲੀਗਲੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਇਆ ਉਹ
0: ਜੀ,
1: ਉਸ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਫੰਡਸ ਕਿਹਨੂੰ ਜਾਣਗੇ। ਸੋ ਇਟਸ ਬੈਟਰ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਫੰਡਸ, ਜਿਵੇਂ ਤੁਹਾਡੇ ਬੱਚੇ ਨੇ ਅਗਰ ਉਹ 18 ਦੇ ਹੋ ਜਾਂਦੇ ਆ,
0: ਕੱਲ ਨੂੰ ਪੰਗਾ ਨਾ ਪਵੇ,
1: ਕੋਈ ਪੰਗਾ ਨਾ ਪਵੇ, ਤੇ ਤੁਸੀਂ ਨੋਮੀਨੇਟ ਕਰ ਦਿਓ ਕਿ ਤੁਸੀਂ ਕਿਹਨੂੰ ਚਾਹੁੰਦੇ ਆ ਕਿ ਉਹ ਫੰਡਸ ਕਿਹਨੂੰ ਜਾਣ।
0: ਸੋ ਬਿਹਤਰ ਹੈ ਕਿ ਇੱਕ ਤਾਂ ਆਪਾਂ ਸੁਪਰ ਇਨੋਵੇਸ਼ਨ ਦੀ ਮੈਨੇਜਮੈਂਟ ਸਹੀ ਕਰਕੇ ਉੱਥੇ ਚੈੱਕ ਕਰ ਲਈਏ, ਅਤੇ ਇੱਕ ਆਪਣੀ ਵਿਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਲਿਖੀਏ ਤਾਂ ਕਿ ਉੱਥੋਂ ਵੀ ਸ਼ਾਇਦ ਹੈਲਪ ਹੋ ਜਾਂਦੀ ਹੋਊਗੀ ਫਿਰ।
1: ਹਾਂਜੀ
0: ਜੀ। ਅੱਛਾ, ਜੇਕਰ ਇਹ ਤਾਂ ਮੰਨ ਲਓ ਇੱਕ ਪਾਰਟਨਰ ਜਿਹੜਾ ਉਹ ਘਰ ਦੇ ਵਿੱਚ ਮੰਨ ਲਓ ਕੰਮ ਕਰਦਾ ਜਾਂ ਉਹ ਪਾਰਟ ਟਾਈਮ ਜਾਂ ਕੈਜੂਅਲ ਕੰਮ ਕਰਦਾ, ਦੂਸਰਾ ਜਿਹੜਾ ਉਹ ਜੇ ਵੱਧ ਕਮਾਉਂਦਾ ਵਾ, ਉਹਦਾ ਵੱਧ ਵੱਧ ਪੇ ਆ ਰਹੀ, ਵੱਧ ਸੁਪਰ ਆ, ਅਤੇ ਕੀ ਉਹ ਇੱਕ ਦੂਸਰੇ ਦੇ ਉਹਦੇ ਅਕਾਊਂਟ 'ਚ ਪਾ ਸਕਦੇ ਸੁਪਰ ਕਿ ਨਹੀਂ? ਜਿੱਦਾਂ ਤੁਸੀਂ ਕਿਹਾ ਵੀ ਮੰਨ ਲਓ 30,000 ਤੁਸੀਂ ਵੱਧ ਤੋਂ ਵੱਧ ਪਾ ਸਕਦੇ ਹੋ, ਮੇਰਾ ਮੰਨ ਲਓ 30,000 ਦਾ ਕੰਪਲੀਟ ਹੋ ਚੁੱਕਾ, ਮੈਂ ਕਹਾਂ ਵੀ ਮੈਂ ਆਪਣੀ ਵਾਈਫ ਦੇ ਉਹ ਪਾਰਟ ਟਾਈਮ ਕੰਮ ਕਰਦੀ ਹੈ ਉਹਨੂੰ ਮੈਂ ਕੰਟਰੀਬਿਊਟ ਕਰ ਦੇਵਾਂ, ਇੱਦਾਂ ਹੋ ਜਾਂਦਾ ਕਿ ਨਹੀਂ?
1: ਹਾਂਜੀ, ਸੋ ਹਾਂਜੀ, ਇਹ ਬਹੁਤ ਵਧੀਆ ਕੁਐਸਚਨ ਤੁਹਾਡਾ। ਇਹ ਵੀ ਕਾਫੀ ਲੋਕ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦੇ ਨਾ ਕਰਦੇ ਨੇ, ਪਰ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਸਪਾਊਸ ਦੇ ਬਿਹਾਫ 'ਤੇ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਨਾਂ ਦਾ, ਜਿਹਦਾ ਤੁਹਾਨੂੰ, ਅਗਰ ਤੁਹਾਡਾ ਸਪਾਊਸ ਪਾਰਟ ਟਾਈਮ ਕੰਮ ਕਰ ਰਿਹਾ, ਠੀਕ ਹੈ, ਉਹਨਾਂ ਦੀ ਇਨਕਮ ਘੱਟ ਆ, $37 ਤੋਂ ਘੱਟ ਅਗਰ ਉਹ ਅਰਨ ਕਰ ਰਹੇ ਨੇ, ਤਾਂ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ 18% ਆਫਸੈਟ ਮਿਲਦਾ ਤੁਹਾਡੀ ਰਿਟਰਨ ਦੇ ਵਿੱਚ, ਅਤੇ ਮੈਕਸੀਮਮ ਤੁਸੀਂ $3,000 ਤੱਕ ਕੰਟਰੀਬਿਊਸ਼ਨ ਕਰ ਸਕਦੇ ਆ, ਯਾਨੀ ਕਿ $540 ਤੁਸੀਂ ਉਹਦੇ 'ਚੋਂ ਐਜ਼ ਏ ਆਫਸੈਟ ਕਲੇਮ ਕਰ ਸਕਦੇ ਆ ਆਪਣੀ ਰਿਟਰਨ ਦੇ ਵਿੱਚ, ਅਗਰ ਤੁਸੀਂ ਆਪਣੇ ਵਾਈਫ ਦਾ ਜਾਂ ਪਾਰਟਨਰ ਦਾ ਕੰਟਰੀਬਿਊਸ਼ਨ ਕਰਦੇ ਆ ਸੁਪਰ ਫੰਡ ਦੇ ਵਿੱਚ।
0: ਅੱਛਾ, ਕਰ ਸਕਦੇ ਆ,
1: ਤੁਸੀਂ ਕਰ ਸਕਦੇ ਆ ਔਰ ਬੈਨੀਫਿਟ ਵੀ ਲੈ ਸਕਦੇ ਆ। ਔਰ ਇੱਕ ਇਹ ਵੀ ਹੈ ਕਿ ਅਗਰ ਕੋਈ ਬੰਦਾ ਪਾਰਟ ਟਾਈਮ ਕੰਮ ਕਰ ਰਿਹਾ ਅਤੇ ਇਨਕਮ ਉਹਨਾਂ ਦੀ ਘੱਟ ਆ, ਅਤੇ ਅਗਰ ਉਹ ਆਪਣੇ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ, ਤਾਂ ਗੌਰਮੈਂਟ ਇੱਕ ਸਕੀਮ ਹੈ ਕਿ ਗੌਰਮੈਂਟ ਕੋ ਕੰਟਰੀਬਿਊਟ ਵੀ ਕਰਦੀ ਆ, ਕਿ ਜਿਹਦੇ ਵਿੱਚ ਅਗਰ ਤੁਹਾਡੀ ਇਨਕਮ ਇਸ ਵਕਤ ਜੋ ਥਰੈਸ਼ਹੋਲਡ ਹੈ ਤਕਰੀਬਨ 49,000 ਤਕਰੀਬ ਆ, ਕਿ ਜੇ ਤੁਹਾਡੀ ਇਨਕਮ ਘੱਟ ਆ, ਤੁਸੀਂ ਅਗਰ ਆਪਣੇ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਆ, ਤਾਂ ਗੌਰਮੈਂਟ 50% ਉਹਦਾ ਕੰਟਰੀਬਿਊਸ਼ਨ। ਸੋ ਇਗਜ਼ਾਮਪਲ, ਅਗਰ ਤੁਸੀਂ $1,000 ਕੰਟਰੀਬਿਊਟ ਕਰਦੇ ਆ, ਤਾਂ ਗੌਰਮੈਂਟ $500 ਕੰਟਰੀਬਿਊਟ ਕਰਦੀ ਆ, ਜਿਹੜਾ ਮੈਕਸੀਮਮ $500 ਹੀ ਆ। ਸੋ ਉਹ ਵੀ ਤੁਸੀਂ ਬੈਨੀਫਿਟ ਲੈ ਸਕਦੇ ਆ ਕਿ ਅਗਰ ਤੁਹਾਡੇ ਲੈਟਸ ਸੇ ਵਾਈਫ ਦੀ ਇਨਕਮ ਘੱਟ ਆ, ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਕੰਟਰੀਬਿਊਟ ਕਰਵਾ ਕੇ ਅਤੇ ਉਹ ਗੌਰਮੈਂਟ ਕੋ ਕੰਟਰੀਬਿਊਸ਼ਨ ਦੀ ਐਡਵਾਂਟੇਜ ਵੀ ਲੈ ਸਕਦੇ ਆ।
0: ਓਕੇ, ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਕਾਫੀ ਕੁਛ ਆ, ਅਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ, ਕਿੰਨੇ ਕੁ ਆਪਣੇ ਲੋਕ ਅਵੇਅਰ ਨੇ? ਮੈਨੂੰ ਇਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਵੀ ਨਹੀਂ ਪਤਾ।
1: ਹਾਂਜੀ, ਦੇਖੋ ਮੈਨੂੰ ਲੱਗਦਾ ਹੈ ਕਿ ਕਾਫੀ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ ਉਹਨਾਂ ਨੂੰ ਇਹ ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਪੈਸਾ ਸਿਰਫ ਉਹਨੂੰ ਮੰਨਦੇ ਹਾਂ ਜਾਂ ਆਪਣੀ ਪ੍ਰੋਪਰਟੀ ਉਹਨੂੰ ਮੰਨਦੇ ਹਾਂ ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ। ਇਹ ਲੱਗਦਾ ਹੈ ਕਿ ਇਹ ਸੁਪਰ ਫੰਡ ਇੱਕ ਸਾਈਟ 'ਤੇ ਕੋਈ ਚੀਜ਼ ਆ ਜਿਹੜੀ ਸਾਨੂੰ ਰਿਟਾਇਰਮੈਂਟ 'ਤੇ ਮਿਲਣੀ ਆ ਅਤੇ ਲੋਕ ਧਿਆਨ ਨਹੀਂ ਦਿੰਦੇ। ਸੋ ਅਵੇਅਰਨੈਸ ਇਸ ਵਕਤ ਬਹੁਤ ਘੱਟ ਹੈ ਲੋਕਾਂ ਨੂੰ, ਜ਼ਿਆਦਾਤਰ ਲੋਕਾਂ ਨੂੰ ਬੈਲੈਂਸ ਨਹੀਂ ਪਤਾ ਆਪਣਾ ਕਿੰਨਾ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਫੰਡ ਦੇ ਨਾਲ ਨੇ, ਕਿ ਉਹ ਰਾਈਟ ਸੁਪਰ ਫੰਡ ਦੇ ਨਾਲ ਨੇ। ਸੋ ਇਸ ਵਕਤ ਅਵੇਅਰਨੈਸ ਥੋੜ੍ਹੀ ਘੱਟ ਆ, ਪਰ ਹੌਲੀ ਹੌਲੀ ਜਿਵੇਂ ਜਿਵੇਂ ATO ਵੀ ਹੁਣ ਫੋਕਸ ਹੈ ਉਹਨਾਂ ਦਾ ਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ, ਅਤੇ ਸੋ ਹੌਲੀ ਹੌਲੀ ਵੱਧ ਰਹੀ ਨੌਲੇਜ, ਬਟ ਹਜੇ ਵੀ ਕਾਫੀ ਗੈਪ ਹੈ।
0: ਹਾਂ, ਮੈਨੂੰ ਲੱਗਦਾ ਵੀ ਹੋਰ ਬਹੁਤ ਸਾਰੀ ਨੌਲੇਜ ਦੇਸ਼ ਦੁਨੀਆ ਦੀ ਦੁਨੀਆ ਜਾਣ ਦੀ ਛੱਡ ਕੇ ਅਤੇ ਆਪਣੇ ਆਪ ਦੀ ਨੌਲੇਜ ਹੀ ਨਹੀਂ ਹੈ ਸਾਨੂੰ, ਮੈਨੂੰ ਤਾਂ ਇਹ ਫੀਲ ਹੋ ਰਿਹਾ ਯਾ ਬਹੁਤ ਬਹੁਤ ਇੰਪੋਰਟੈਂਟ ਚੀਜ਼ ਹੈ ਅਤੇ ਸਾਨੂੰ ਨਹੀਂ ਪਤਾ। ਜੇ ਹੁਣ ਦੀ ਹੁਣੀ ਕਵਰਪ੍ਰੀਤ ਜੀ, ਜੇ ਮੈਂ ਕਹਾਂ ਵੀ ਹੁਣੇ ਤੁਹਾਡੇ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਮੀਜੀਏਟ ਕੋਈ ਤਿੰਨ ਕੰਮ ਕੋਈ ਇਹੋ ਜਿਹੇ ਕੋਈ ਕਰੇ ਵੀ ਜਿਹਦੇ ਨਾਲ ਉਹਦੇ ਅਗਲੇ ਅਗਲੇ ਰਾਹ ਖੁੱਲ੍ਹਦੇ ਜਾਣ, ਕਪਾਟ ਖੁੱਲ੍ਹ ਜਾਣ ਇਸ ਵਿਸ਼ੇ ਦੇ ਅੰਦਰ ਰਹਿ ਕੇ, ਕਿਹੜੇ ਹੋਣਗੇ ਉਹ?
1: ਪਹਿਲਾ ਕੰਮ ਤਾਂ ਇਹ ਕਰਨਾ ਚਾਹੀਦਾ, ਆਪਣਾ ਮਾਈਗੋਵ ਦੇ ਉੱਤੇ ਲੌਗਇਨ ਕਰਨ। ਤੁਹਾਡਾ ਅਗਰ ਅਕਾਊਂਟ ਨਹੀਂ ਹੈ ਤਾਂ ਮਾਈਗੋਵ ਦਾ ਅਕਾਊਂਟ ਬਣਾਓ, ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡਾ ਸੁਪਰ ਫੰਡ ਦਾ ਕੀ ਸਿਚੁਏਸ਼ਨ ਹੈ, ਕੀ ਤੁਹਾਡੇ ਮਲਟੀਪਲ ਸੁਪਰ ਫੰਡ ਤਾਂ ਨਹੀਂ ਉੱਥੇ ਹੈਗੇ?
0: ਉੱਥੇ ਸਾਰਾ ਸ਼ੋਅ ਹੋ ਜਾਊਗਾ,
1: ਸਾਰਾ ਸ਼ੋਅ ਹੋ ਜਾਏਗਾ। ਅਗਰ ਤੁਹਾਡੇ ਮਲਟੀਪਲ ਫੰਡਸ ਨੇ ਉਹਨੂੰ ਮਰਜ ਕਰੋ, ਇੱਕ ਫੰਡ ਚੂਜ਼ ਕਰੋ, ਉਹਦੇ ਵਿੱਚ ਸਾਰੇ ਮਰਜ ਕਰੋ। ਪਹਿਲੀ ਚੀਜ਼ ਤਾਂ ਇਹ ਕਰੋ, ਜਿਹਦੇ ਨਾਲ ਤੁਸੀਂ ਆਪਣੀਆਂ ਫੀਸ ਬਚਾਓਗੇ। ਹਰ ਸੁਪਰ ਫੰਡ ਤੁਹਾਨੂੰ ਚਾਰਜ ਕਰ ਰਿਹਾ ਫੀਸ, ਉਹਨੂੰ ਤੁਸੀਂ ਬਚਾਓ, ਠੀਕ ਹੈ? ਪਹਿਲੇ ਨੰਬਰ 'ਤੇ ਇਹ ਕਰੋ
0: ਜੀ।
1: ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋ ਕਿ ਤੁਹਾਡੀ ਇਨਵੈਸਟਮੈਂਟ ਸਟ੍ਰੈਟੇਜੀਜ਼ ਕੀ, ਉੱਥੇ ਸੁਪਰ ਫੰਡ ਜਿਹੜਾ ਤੁਹਾਡਾ ਹੈਗਾ, ਲੈਟ ਸੇ ਤੁਹਾਡਾ ਹੋਸ ਪਲੱਸ ਹੈ ਜਾਂ ਆਸਟ੍ਰੇਲੀਅਨ ਸੁਪਰ ਆ, ਤੁਸੀਂ ਉਹਦੇ 'ਚ ਲੌਗਇਨ ਕਰੋ, ਦੇਖੋ ਕਿ ਉਹ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ। ਕਿ ਜਿਵੇਂ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਸਾਈਡ ਕਰੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹਾਂ, ਕਿ ਉਹ ਪੈਸਾ ਬਹੁਤ ਸਲੋ ਤਾਂ ਨਹੀਂ ਗਰੋ ਕਰ ਰਿਹਾ। ਉਹਨੂੰ ਤੁਸੀਂ ਦੇਖੋ ਕਿ ਇਨਵੈਸਟਮੈਂਟ ਸਟ੍ਰੈਟਜੀ ਅਗਰ ਚੇਂਜ ਕਰਨ ਦੀ ਲੋੜ ਹੈ ਤਾਂ ਕਰੋ। ਕੰਪੇਅਰ ਕਰੋ ਡਿਫਰੈਂਟ ਆਪਸ਼ਨਸ, ਫੀਸ ਦੇਖੋ ਮਾਰਕੀਟ ਦੇ ਵਿੱਚ ਕਿਹੜਾ ਫੰਡ ਤੁਹਾਨੂੰ ਘੱਟ ਫੀਸ ਚਾਰਜ ਕਰ ਰਿਹਾ, ਇਨਵੈਸਟਮੈਂਟ ਵਧੀਆ ਆਪਸ਼ਨਸ ਦੇ ਰਿਹਾ, ਉਹ ਤੁਸੀਂ ਉਹਨੂੰ ਚੈੱਕ ਕਰੋ।
0: ਓਕੇ, ਹੋ ਗਿਆ।
1: ਸੋ ਫੀਸ, ਇਨਵੈਸਟਮੈਂਟ ਸਟ੍ਰੈਟਜੀ, ਇੱਕ ਲਾਸਟ ਦੇ ਉੱਤੇ ਕਿ ਇਹ ਚੈੱਕ ਕਰੋ ਕਿ ਤੁਹਾਡੀ ਨੋਮੀਨੇਸ਼ਨ ਹੋਈ ਹੈ ਕਿ ਨਹੀਂ, ਡੈਥ ਬੈਨੀਫਿਟ ਨੋਮੀਨੇਸ਼ਨ,
0: ਜਿਹਦੀ ਆਪਾਂ ਪਹਿਲਾਂ ਗੱਲ ਕੀਤੀ,
1: ਉਹਨੂੰ ਉਹ ਡਿਫਾਈਨਡ ਤੁਸੀਂ ਕੀਤਾ ਹੋਵੇ ਕਿ ਤੁਹਾਡੇ ਫੰਡ ਕਿਹਨੂੰ ਜਾਣ। ਸੋ ਇਹ ਜ਼ਰੂਰ ਕਰੋ।
0: ਓਕੇ, ਸੋ ਇਹ ਮਤਲਬ ਕਾਫੀ ਕੁਛ ਆ, ਵਾਹਵਾ ਟਾਈਮ ਲੱਗਦਾ ਵੈਸੇ ਆਪਾਂ ਜਿੱਦਾਂ ਮੰਨ ਲਓ ਇਹ ਸੁਣਨ ਦੇ ਵਿੱਚ ਕਾਫੀ ਕੁਛ ਲੱਗ ਰਿਹਾ ਹੈ।
1: ਦੇਖੋ ਮਾਈਗੋਵ ਦੇ ਉੱਤੇ ਲੌਗਇਨ ਤਕਰੀਬਨ ਤੁਹਾਡਾ 5 ਤੋਂ 10 ਮਿੰਟ ਦਾ ਕੰਮ ਹੈ ਸੁਪਰ ਫੰਡ ਨੂੰ ਦੇਖਣਾ। ਜਿਹੜਾ ਫੀਸ ਕੰਪੇਅਰ ਕਰਨਾ, ਤੁਸੀਂ 15-20 ਮਿੰਟ ਦਾ ਕੰਮ ਉਹ ਲਗਾ ਲਓ, ਤੁਸੀਂ ਕੰਪੇਅਰ ਕੀਤਾ। ਇਨਵੈਸਟਮੈਂਟ ਸਟ੍ਰੈਟਜੀ ਰਿਵਿਊ ਕਰਨਾ 10-15 ਮਿੰਟ ਲਗਾ ਲਓ ਤੁਸੀਂ ਉਸ ਚੀਜ਼ ਦੇ ਵੀ, ਅਤੇ ਜਿਹੜਾ ਡਿਫਾਈਨਡ ਡੈਥ ਬੈਨੀਫਿਸ਼ਰੀ ਤੁਸੀਂ ਚੂਜ਼ ਕਰਨਾ 5-10 ਮਿੰਟ ਉਸ ਚੀਜ਼ ਨੂੰ ਲਗਾ ਲਓ। ਸੋ ਲੈੱਸ ਦੈਨ ਐਨ ਆਵਰ ਲਗਾ ਲਓ ਤੁਸੀਂ ਇਹ ਸਾਰੇ ਕੰਮ ਦਾ। ਸੋ ਇਹ ਇੱਕ ਲਗਾ ਲਓ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਇਹਨੂੰ ਆਪਣੇ ਬੈਨੀਫਿਟ ਲਈ ਕਰਨਾ, ਅਤੇ ਤੁਹਾਨੂੰ ਆਪਣਾ ਲਗਾ ਲਓ ਕਿ ਵੀਕਐਂਡ ਦੇ ਉੱਤੇ 1 ਘੰਟਾ ਕੱਢ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ।
0: ਸੋ ਬਾਕੀ ਕੰਮ ਜਿਹੜੇ ਆ ਆਪਾਂ ਮੰਨ ਲਓ ਕੋਈ ਰੀਲਾਂ ਰੂਲਾਂ ਕੋਈ ਹੋਰ ਮਤਲਬ ਵੀ ਬੇਲੋੜੀਆਂ ਖਬਰਾਂ ਆਪਾਂ ਜਿਹੜੀਆਂ ਵੇਖਦੇ ਹਾਂ ਉਹ ਛੱਡ ਕੇ ਅਤੇ ਸਾਨੂੰ ਇਸ ਪਾਸੇ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ। ਤੁਸੀਂ ਐਜ਼ ਏ ਅਕਾਊਂਟੈਂਟ ਤੁਸੀਂ ਕੀ ਚੀਜ਼ ਵੇਖਦੇ ਹੋ ਆਲ ਓਵਰ, ਮਤਲਬ ਕਿਹੜੀ ਚੀਜ਼ ਸਭ ਤੋਂ ਵੱਧ ਇਗਨੋਰਡ ਆ ਇਸ ਟਾਈਮ ਦੇ ਉੱਤੇ?
1: ਦੇਖੋ ਸੁਪਰ ਫੰਡ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹ ਦੇਖਦੇ ਨੇ ਕਿ ਇਹ ਹਜੇ ਜਦੋਂ ਟਾਈਮ ਆਏਗਾ ਉਦੋਂ ਦੇਖਾਂਗੇ। ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਹੈਗਾ ਕਿ ਦੇਖਾਂਗੇ ਜਦੋਂ ਹੋਏਗਾ, ਸੋ ਉਹ ਐਟੀਟਿਊਡ ਨੂੰ ਛੱਡ ਕੇ ਅਸੀਂ ਇਹਨੂੰ ਐਕਟਿਵਲੀ ਜਦੋਂ ਦੇਖਾਂਗੇ ਅਸੀਂ ਇਹਨੂੰ ਬਹੁਤ ਫਾਸਟ ਗਰੋ ਕਰ ਸਕਦੇ ਹਾਂ। ਤੁਸੀਂ ਐਕਸਟਰਾ ਕੰਟਰੀਬਿਊਸ਼ਨ ਕਰਕੇ ਪੈਸਾ ਸੁਪਰ ਦੇ ਵਿੱਚ ਇਨਵੈਸਟ ਹੁੰਦਾ, ਉਹ ਚੀਜ਼ਾਂ ਕਰਕੇ ਤੁਸੀਂ ਇਹਨੂੰ ਧਿਆਨ ਦਿਓ। ਇਹ ਤੁਹਾਡਾ ਪੈਸਾ, ਕਿਸੇ ਹੋਰ ਦਾ ਪੈਸਾ ਨਹੀਂ, ਸੋ ਇਹਨੂੰ ਤੁਸੀਂ ਇਗਨੋਰ ਨਾ ਕਰੋ, ਸਪਨਾ ਸਮਝ ਕੇ ਵਰਤੋ ਔਰ ਸਮਝਦਾਰੀ ਦੇ ਨਾਲ ਸਲਾਹ ਜ਼ਰੂਰ ਲਓ, ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ, ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਇਨਵੈਸਟਮੈਂਟ ਸਟ੍ਰੈਟੇਜੀ ਵੀ ਜਿਵੇਂ ਅਸੀਂ ਕਿਹਾ ਰਿਵਿਊ ਕਰਨੀ, ਅਗਰ ਤੁਹਾਨੂੰ ਜਾਣਕਾਰੀ ਨਹੀਂ, ਜ਼ਿਆਦਾ ਤੁਹਾਡੀ ਆਪਣੀ ਰਿਸਰਚ ਹੈਗੀ ਹੈ, ਤੁਹਾਨੂੰ ਨੌਲੇਜ ਹੈ, ਠੀਕ ਹੈ। ਅਗਰ ਨਹੀਂ ਹੈ ਤਾਂ ਤੁਸੀਂ ਸਲਾਹ ਜ਼ਰੂਰ ਲਓ, ਜਿਹਨੂੰ ਨੌਲੇਜ ਆ ਉਹਨਾਂ ਨਾਲ ਡਿਸਕਸ ਕਰੋ।
0: ਅੱਛਾ, ਜਾਂਦੇ ਜਾਂਦੇ ਰਿਸਰਚ ਦੀ ਗੱਲ ਤੁਸੀਂ ਕੀਤੀ, ਅੱਜ ਕੱਲ੍ਹ ਲੋਕ ਏ ਆਈ ਤੋਂ ਬਹੁਤ ਹੈਲਪ ਲੈ ਲੈਂਦੇ ਆ, ਚੈਟ GPT, ਜੈਮਿਨੀ ਬਹੁਤ ਹੈਲਪ ਲੈ ਲੈਂਦੇ, ਕਲਾਊਡ ਤੋਂ ਲੈ ਲੈਂਦੇ ਆ, ਕੀ ਉੱਥੋਂ ਵਾਜਬ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਮਿਲ ਜਾਂਦੀ ਹੈ?
1: ਦੇਖੋ, ਉੱਥੋਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੇ ਲਈ ਤਾਂ ਠੀਕ ਹੈ, ਬਟ ਤੁਸੀਂ ਉਹਦੇ 'ਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਇਨਫੋਰਮੇਸ਼ਨ ਬਿਲਕੁਲ ਲਗਾ ਲਓ ਕਿ 100% ਕਰੈਕਟ ਨਹੀਂ ਹੁੰਦੀ ਕਈ ਵਾਰੀ। ਸੋ ਉਹਦੇ ਲਈ ਤੁਸੀਂ ਲਗਾ ਲਓ ATO ਦੀ ਵੈਬਸਾਈਟ ਦੇ ਉੱਤੇ ਜੋ ਇਨਫੋਰਮੇਸ਼ਨ ਹੈ ਤੁਸੀਂ ਉਹਦੇ 'ਤੇ ਰਿਲਾਈ ਕਰ ਸਕਦੇ ਹੋ, ਪਰ AI ਦੇ ਉੱਤੇ ਤੁਸੀਂ ਬੇਸਿਕ ਇਨਫੋਰਮੇਸ਼ਨ ਲੈਣਾ ਕੋਈ ਹਰਜ ਨਹੀਂ, ਪਰ ਉਹਦੇ ਦੇ ਬੇਸ ਦੇ ਉੱਤੇ ਤੁਸੀਂ ਡਿਸੀਜ਼ਨ ਮੇਕਿੰਗ ਨਹੀਂ ਕਰ ਸਕਦੇ।
0: ਪਰ ਆਪਾਂ ਇੱਦਾਂ ਕਰ ਸਕਦੇ ਹਾਂ ਸ਼ਾਇਦ ਕਿ ਆਪਾਂ ਉਹਦੇ ਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਕੇ ਜਦੋਂ ਆਪਾਂ ਸਪੈਸ਼ਲਿਸਟ ਕੋਲ ਜਾਂਦੇ ਹਾਂ ਤਾਂ ਉਹਦਾ ਸਮਾਂ ਅਤੇ ਆਪਣਾ ਸਮਾਂ ਬਚਾਉਣ ਦੇ ਲਈ ਸਾਨੂੰ ਪਤਾ ਹੋਵੇ ਟੂ ਦੀ ਪੁਆਇੰਟ ਵੀ ਆਹ ਚੀਜ਼ਾਂ ਆਪਾਂ ਪੁੱਛ।
1: ਹਾਂਜੀ ਬਿਲਕੁਲ, ਅਗਰ ਤੁਹਾਡਾ ਆਪਣਾ ਹੋਮਵਰਕ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਗਲਤ ਸਲਾਹ ਵੀ ਨਹੀਂ ਦੇ ਸਕਦਾ ਕਿ ਤੁਹਾਨੂੰ, ਬਟ ਐਂਡ ਆਫ ਦਾ ਡੇ ਇਵੇਂ ਵੀ ਹੁੰਦਾ ਕਿ ਜਿਹਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੀ ਆਪਣੀ ਸਟੱਡੀ ਹੈ, ਉਹਦੀ ਆਪਣੀ ਨੌਲੇਜ ਆ। ਸੋ ਹਰ ਚੀਜ਼ ਤੁਸੀਂ ਉਵੇਂ ਨਹੀਂ ਕਰ ਸਕਦੇ, ਬਟ ਤੁਸੀਂ ਕਰੋਸ ਚੈੱਕ ਕਰ ਸਕਦੇ ਹਾਂ ਕਿ ਉਹ ਜੋ ਇਨਫੋਰਮੇਸ਼ਨ ਮੈਨੂੰ ਮਿਲ ਰਹੀ ਹੈ ਕਿ ਉਹ ਸਹੀ ਹੈ ਕਿ ਨਹੀਂ।
0: ਮੈਂ ਅੱਜ ਕੱਲ੍ਹ ਇੱਕ ਚੀਜ਼ ਹੋਰ ਰਿਲਾਈਜ਼ ਕਰਦਾ ਕਿ ਸਪੈਸ਼ਲਿਸਟ ਵੀ ਖਿੱਚ ਜਾਂਦੇ ਇਸ ਚੀਜ਼ ਤੋਂ ਵੀ ਤੁਸੀਂ ਜੇ ਤੁਸੀਂ ਚੈਟ GPT ਵੇਖਣੀ ਸੀ ਤਾਂ ਫਿਰ ਜਾਓ ਉੱਥੋਂ ਵੇਖ ਲਓ, ਹੈ ਨਾ। ਜੇ ਨਹੀਂ ਵੀ ਕੋਈ ਕਹੂਗਾ ਤਾਂ ਮਨ ਦੇ ਵਿੱਚ ਸ਼ਾਇਦ ਉਹਦੇ ਇਹ ਚੀਜ਼ ਆਉਂਦੀ ਆ ਵੀ ਇੱਦਾਂ ਸਾਡੀਆਂ ਹੋਰ ਕੰਫਿਊਜ਼ਨ ਸਾਡੀਆਂ ਵੱਧਦੀਆਂ ਨੇ। ਸੋ ਕੀ ਇਹ ਚੀਜ਼ ਹੈਲਪ ਕਰ ਰਹੀ ਹੈ ਤੁਹਾਡੇ ਪ੍ਰੋਫੈਸ਼ਨਸ ਵਿੱਚ, ਮਤਲਬ ਲੋਕ ਜਿੱਦਾਂ ਵੇਖ ਕੇ ਆਉਂਦੇ ਆ ਪੁੱਛਦੇ ਆ ਸਵਾਲ, ਕਿ ਉਹ ਹੈਲਪ ਕਰ ਰਹੀ ਹੈ ਜਾਂ ਲੋਕ ਕੰਫਿਊਜ਼ ਹੀ ਹੋ ਰਹੇ ਆ?
1: ਦੇਖੋ, ਚੈਟ GPT ਜਾਂ ਹੋਰ AI ਜਿਹੜੇ ਟੂਲਸ ਨੇ ਉਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਉਸ ਹਿਸਾਬ ਨਾਲ ਦੇਣੀ ਕਿ ਜੋ ਤੁਸੀਂ ਕੁਐਸਚਨ ਪੁੱਛਿਆ, ਸੋ ਤੁਹਾਡਾ ਪ੍ਰੋਮਪਟ ਸਹੀ ਹੈ ਕਿ ਨਹੀਂ ਉਹਦੇ 'ਤੇ ਮੈਟਰ ਕਰਦਾ ਕਿ ਤੁਹਾਨੂੰ ਇਨਫੋਰਮੇਸ਼ਨ ਕੀ ਆਉਣੀ ਆ। ਸੋ ਅਗਰ ਤੁਸੀਂ ਸਹੀ ਪ੍ਰੋਮਪਟ ਯੂਜ਼ ਕੀਤਾ ਤਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਨਿਕਲ ਕੇ ਆਏਗੀ। ਅਗਰ ਤੁਹਾਡਾ ਪ੍ਰੋਮਪਟ ਠੀਕ ਨਹੀਂ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ, ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਟੂ ਮੱਚ ਇਨਫੋਰਮੇਸ਼ਨ ਆ ਜਾਂਦੀ ਆ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ 'ਚ ਸਹੀ ਕੀ ਹੈ ਅਤੇ ਗਲਤ ਕੀ ਆ। ਸੋ ਉਹ ਡਿਪੈਂਡ ਕਰਦਾ।
0: ਨਹੀਂ, ਬਹੁਤ ਸ਼ੁਕਰੀਆ ਤੁਹਾਡਾ, ਬੜੀ ਅੱਜ ਵੈਲਿਊਬਲ ਜਾਣਕਾਰੀ ਤੁਸੀਂ ਲੈ ਕੇ ਆਇਓ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਸੁਣਨ ਨੂੰ ਮਿਲੀਆਂ, ਬੜੀਆਂ ਸਾਰੀਆਂ ਗਲਤੀਆਂ ਜਿਹੜੀਆਂ ਆਪਾਂ ਸ਼ਾਇਦ ਕਰ ਰਹੇ ਹਾਂ ਅਤੇ ਕਰ ਚੁੱਕੇ ਹਾਂ, ਅਤੇ ਉਸ ਤੋਂ ਗਾਂ ਜਪ ਜਾਗੇ ਤਵੀ ਸਵੇਰਾ। ਸੋ ਹੁਣ ਆਪਾਂ ਇਹ ਚਾਹਵਾਂਗੇ ਕਿ ਤੁਸੀਂ ਛੇਤੀ ਤੋਂ ਛੇਤੀ ਭਾਈ ਆਪਣੇ ਆਪਣੇ ਤੁਸੀਂ ਖਾਤੇ ਪਹਿਲਾਂ ਤਾਂ ਚੈੱਕ ਕਰੋ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਲੋੜ ਪੈਂਦੀ ਹੈ ਉਹ ਤੁਸੀਂ ਆਪਣੇ ਆਪਣੇ ਅਕਾਊਂਟੈਂਟਸ ਨਾਲ, ਸਪੈਸ਼ਲਿਸਟ ਦੇ ਨਾਲ ਤੁਸੀਂ ਗੱਲ ਕਰੋ। ਬਾਕੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦੇਵਾਂ ਕਿ ਕਵਲ ਜੀ ਸਾਡੇ ਨਾਲ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਇਹ ਐਜ਼ ਏ ਅਕਾਊਂਟੈਂਟ ਇਸ ਟਾਈਮ ਸੇਵਾਵਾਂ ਨਿਭਾ ਰਹੇ ਨੇ, ਪਰ ਸਾਡੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਈ ਇਹ ਕਮਰਸ਼ੀਅਲ ਪ੍ਰੋਗਰਾਮ ਨਹੀਂ ਆ ਸਾਡਾ ਕੋਈ, ਇਹਦੇ ਵਿੱਚ ਸਿਰਫ ਅਤੇ ਸਿਰਫ ਇਹ ਇਨਫੋਰਮੇਸ਼ਨ ਭਾਈਚਾਰੇ ਦੇ ਲਈ ਦੇਣ ਦੇ ਲਈ ਆਉਂਦੇ ਨੇ, ਜਿਹਦੇ ਲਈ ਕਿ ਆਪਾਂ ਹਮੇਸ਼ਾ ਤੁਹਾਡੇ ਰੇਣੀ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਜੇ ਮੈਂ ਕੁਛ ਮਿਸ ਕਰ ਗਿਆ ਵਾਂ ਤਾਂ ਪਲੀਜ਼ ਜਾਂਦੇ ਜਾਂਦੇ ਆਪਾਂ ਸਮ ਅਪ ਕਰੀਏ।
1: ਮੇਰੇ ਖਿਆਲ ਨਾਲ ਤਾਂ ਵੈਸੇ ਅਸੀਂ ਕਾਫੀ ਕੁਛ ਕਵਰ ਕੀਤਾ, ਪਰ ਇਹਦੇ ਵਿੱਚ ਇਹ ਇਹੋ ਜਿਹਾ ਟੋਪਿਕ ਹੈ ਕਿ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਹੋਰ ਕਵਰ ਕਰ ਸਕੀਏ ਅਸੀਂ ਕਵਰ ਕਰਾਂਗੇ। ਅਤੇ ਅੱਜ ਦੇ ਲਈ ਹੋਮਵਰਕ ਦੇ ਦਿੱਤਾ ਸੀ ਕਿ ਤੁਸੀਂ
0: ਪਹਿਲਾਂ ਆਪਣੇ ਮਾਈਗੋਵ 'ਤੇ ਲੌਗਇਨ ਕਰੋ।
1: ਹਾਂਜੀ,
0: ਜੇ ਨਹੀਂ ਖਾਤਾ ਬਣਾਇਆ ਤਾਂ ਮਾਈਗੋਵ 'ਤੇ ਬਣਾ ਲਓ।
1: ਹਾਂਜੀ,
0: ਅਤੇ ਉਹਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੰਨੀ ਕੁ ਥਾਵਾਂ 'ਤੇ ਤੁਹਾਡਾ ਸੁਪਰ ਬੋਲ ਦਾ।
1: ਹਾਂਜੀ,
0: ਉਹਨੂੰ ਸਾਰੇ ਨੂੰ ਇੱਕ ਥਾਂ 'ਤੇ ਕਰੋ।
1: ਹਾਂਜੀ, ਤੁਹਾਨੂੰ ਯਾਦ ਹੋ ਗਿਆ ਸਾਰਾ ਕੁਛ,
0: ਅਤੇ ਫਿਰ ਅਗਲੀ ਵਾਰ ਜੇ ਕੋਈ ਤੁਹਾਡਾ ਹੋਰ ਕੁਐਸਚਨ ਰਹਿ ਗਿਆ,
1: ਹਾਂਜੀ,
0: ਅਤੇ ਫਿਰ ਇਹਨਾਂ ਕੋ ਹੋਮਵਰਕ ਕਰਕੇ ਅਤੇ ਅਗਲੀ ਵਾਰੀ ਤੁਸੀਂ ਆਪਾਂ ਪ੍ਰੋਗਰਾਮ ਕਰਦੇ ਰਹਿਣਾ, ਅਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਭੇਜ ਦਿਓ ਅਤੇ ਆਪਾਂ ਅਗਲੀ ਵਾਰੀ ਡਿਸਕਸ ਕਰ ਲਾਂਗੇ। ਧੰਨਵਾਦ ਤੁਹਾਡਾ ਕਵਲਪ੍ਰੀਤ ਜੀ,
1: ਬਹੁਤ
0: ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਹਾਂਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਸੁਪਰ ਇਨੋਵੇਸ਼ਨ ਦੇ ਉੱਤੇ। ਕਿਵੇਂ ਲੱਗਾ ਤੁਹਾਨੂੰ, ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674 AM ਜਾਂਦੇ ਜਾਂਦੇ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਆਪਾਂ ਕਮਾਈਆਂ ਕਰਦੇ ਹਾਂ, ਜੰਮ ਜੰਮ ਕੇ ਕਰੋ, ਅਤੇ ਪਰ ਆਪਾਂ ਉਹਨਾਂ ਕਮਾਈਆਂ ਨੂੰ ਇੱਧਰ ਉੱਧਰ ਖਰਚਦੇ ਹਾਂ, ਘੁੰਮਣ ਫਿਰਨ ਦੇ ਉੱਤੇ ਖਰਚਦੇ ਹਾਂ, ਹੋਰ ਸਾਰੀਆਂ ਥਾਵਾਂ ਦੇ ਉੱਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਕੀਤੀ ਕਮਾਈ ਦੇ ਵਿੱਚੋਂ ਇਹ ਲੀਕੇਜ ਹੋ ਰਹੀ ਆ ਥਾਂ ਥਾਂ ਦੇ ਉੱਤੇ। ਸੋ ਇਹ ਇੱਕ ਤਰ੍ਹਾਂ ਦੀ ਇੱਕ ਲੀਕੇਜ ਆ ਜਿਹੜੀ ਤੁਸੀਂ ਬਚਾ ਸਕਦੇ ਹੋ। ਸੋ ਆਪਣੇ ਸੁਪਰ 'ਤੇ ਵੀ ਥੋੜ੍ਹਾ ਜਿਹਾ ਧਿਆਨ ਦਿਓ ਜਿੱਥੇ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਦਿੰਦੇ ਹਾਂ। ਰੱਬ ਰੱਖ।

0: ਰੇਡੀਓ ਹਾਂਜੀ 1674 ਐਮ ਏਕਰੇ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ ਆਪਾਂ ਇੱਕ ਪ੍ਰੋਗਰਾਮ ਹਫ਼ਤਾਵਾਰੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਹਰਮਿੰਦਰ ਢਿੱਲੋਂ ਜੀ ਸਾਡੇ ਨਾਲ ਜੁੜਦੇ ਨੇ ਕੈਨੇਡਾ ਤੋਂ ਅਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਹੁੰਦੇ ਆਪਣੇ ਵਾਤਾਵਰਣ ਦੇ ਬਾਰੇ, ਆਸ ਪਾਸ ਵਾਪਰ ਰਹੀਆਂ ਘਟਨਾਵਾਂ ਦੇ ਬਾਰੇ, ਸਾਡੀਆਂ ਗਲਤੀਆਂ ਦੇ ਬਾਰੇ ਅਤੇ ਸਾਡੇ ਸੁਧਾਰਾਂ ਦੇ ਬਾਰੇ ਅਤੇ ਬਹੁਤ ਸਾਰਾ ਕੁਛ। ਨਵੀਂ ਅਪਡੇਟਸ ਇਸ ਹਫ਼ਤੇ ਦੀ ਕੀ ਆ, ਆਓ ਇਸ ਵਿਸ਼ੇ ਦੇ ਉੱਤੇ ਆਪਾਂ ਜਾਣਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਭਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਖਾਸ ਕਰਕੇ ਆਪਣੇ ਸੁਣਨ ਵਾਲਿਆਂ ਨੂੰ
0: ਜੀ। ਕੀ ਹਾਲ ਚਾਲ ਭਾਈ, ਕੀ ਚੱਲ ਰਿਹਾ ਤੁਹਾਡੇ ਦੇਸ਼ ਦੁਨੀਆ ਚ ਉਧਰਲੇ ਪਾਸੇ?
1: ਸਾਡੇ ਇੱਥੇ ਕੈਨੇਡਾ ਦੇ ਵਿੱਚ ਹੁਣ ਸਤੰਬਰ ਸ਼ੁਰੂ ਹੋ ਗਿਆ, ਅਗਸਤ ਵਿੱਚ ਪੂਰੀ ਗਰਮੀ ਹੁੰਦੀ, ਪਰ ਪਿਛਲਾ ਜਿਹੜਾ ਹਫ਼ਤਾ ਸੀ ਉਹਦਾ ਅੱਧਾ ਕਾਫੀ ਠੰਡਾ ਰਿਹਾ, ਜਿਹੜਾ ਕਿ ਬੇਸ ਮੌਸਮ ਸੀ, ਤੇ ਅੱਜ ਫਿਰ ਮੁੜ ਕੇ ਗਰਮੀ ਸ਼ੁਰੂ ਹੋ ਰਹੀ ਹੈ। ਤੇ ਪਰ ਹੁਣ ਸਤੰਬਰ ਸਾਡਾ ਹੁੰਦਾ ਆਖਰੀ ਗਰਮੀ ਦਾ ਮਹੀਨਾ, ਤੇ ਫਿਰ ਅਕਤੂਬਰ ਤੋਂ ਬਾਅਦ ਜਿਹੜੀ ਤੁਸੀਂ ਠੰਡ ਮਹਿਸੂਸ ਕਰਨ ਲੱਗ ਜਾਂਦੇ ਹੋ। ਤੇ ਪਰ ਇਸ ਵਾਰੀ ਜਿਵੇਂ ਪੰਜਾਬ ਚ ਮੌਨਸੂਨ ਕਦੀ ਆਉਂਦੀ ਸੀ ਕਦੀ ਰੁਕ ਜਾਂਦੀ ਸੀ, ਇਵੇਂ ਹੀ ਸਾਡੀ ਪੂਰੀ ਜਿਹੜੀ ਗਰਮੀਆਂ ਦੀ ਰੁੱਤ ਸੀ ਉਹ ਜਦੋਂ ਕਿਸੇ ਦਿਨ ਠੰਡ ਕਿਸੇ ਦਿਨ ਮੀਂਹ, ਜਦੋਂ ਮੀਂਹ ਨਹੀਂ ਸੀ ਉਦੋਂ ਗਰਮੀ, ਸੋ ਪੂਰੇ ਦਾ ਪੂਰਾ ਜਿਹੜਾ ਸੀ ਉਥਲ ਪੁਥਲ ਹੀ ਰਹੀ ਇਸ ਵਾਰੀ ਦੀ ਗਰਮੀਆਂ ਦੀ ਪੂਰੀ ਰੁੱਤ ਵਿੱਚ
0: ਜੀ। ਸੋ ਇਹ ਹਰ ਜਗ੍ਹਾ ਦੇ ਉੱਤੇ ਆਪਾਂ ਵੇਖ ਰਹੇ ਹਾਂ ਵੀ ਇਹ ਚੀਜ਼ਾਂ। ਚਲੋ ਆਪਾਂ ਲਗਾਤਾਰ ਇਸ ਚੀਜ਼ ਦੇ ਉੱਤੇ ਕਾਫੀ ਚਰਚਾ ਚੱਲਦੀ ਵੀ ਰਹੀ ਆ। ਸੋ ਅੱਜ ਦੇ ਦਿਨ ਦੀਆਂ ਕੀ ਖਾਸ ਅਪਡੇਟਸ ਨੇ ਸਰੋਤਿਆਂ ਦੇ ਲਈ?
1: ਹਾਂਜੀ ਬਾਈ ਜੀ, ਤੁਸੀਂ ਸੁਣੇ ਹੋਣਾ ਸਾਰਿਆਂ ਨੇ ਤੇ ਆਪਣੇ ਸੁਣਨ ਵਾਲਿਆਂ ਨੇ ਵੀ, ਜੋ ਨੇਪਾਲ ਦੇ ਵਿੱਚ ਇੱਕ ਗਲੇਸ਼ੀਅਰ ਸੀ ਉਹਦਾ ਹਿੱਸਾ ਟੁੱਟ ਕੇ ਡਿੱਗਿਆ ਤੇ ਉੱਥੇ ਬੜੀ ਬਰਬਾਦੀ ਆਈ, ਉਹ ਜਿਹੜਾ ਉਹਦੇ ਨਾਲ ਬਾਅਦ ਚ ਇੱਕ ਹੜ ਆਇਆ ਤੇ ਉਹਦੇ ਵਿੱਚ ਤਕਰੀਬਨ 5000 ਲੋਕ ਗਾਇਬ ਨੇ ਹਾਲੇ ਤੱਕ, ਤੇ ਚੀਨ ਵਾਲੇ ਆਪਣੀ ਦੱਸ ਨਹੀਂ ਰਹੇ ਬਿਲਕੁਲ ਜਿਵੇਂ ਕੋਈ ਕਰਦੇ ਹੁੰਦੇ ਨੇ। ਸੋ ਤਕਰੀਬਨ ਉੱਥੇ ਡਰ ਇਹ ਹੈ ਵੀ ਉਹ 6-7 ਤੋਂ ਲੈ ਕੇ 10,000 ਤੱਕ ਮੌਤਾਂ ਜਿਹੜੀਆਂ ਹੋ ਸਕਦੀਆਂ ਨੇ, ਉਹ ਏਡੀ ਵੱਡੀ ਸੀ ਤੇ ਇਹ ਸਾਰਾ ਸ਼ੁਰੂ ਹੋਇਆ ਇੱਕ ਗਲੇਸ਼ੀਅਰ ਦੇ ਟੁੱਟਣ ਦੇ ਨਾਲ
0: ਜੀ। ਸੋ ਇਹ ਕਾਫੀ ਆਪਾਂ ਕਹਿ ਲਈਏ ਕਿ ਆਸਟ੍ਰੇਲੀਆ ਤੱਕ ਜਾਂ ਫਿਰ ਸਾਰੀ ਦੁਨੀਆ ਤੱਕ ਹੀ ਪਹੁੰਚੀਆਂ ਇਹ ਖ਼ਬਰਾਂ, ਤੇ ਸਾਰੀ ਦੁਨੀਆ ਦੇ ਵਿੱਚ ਇਹ ਸੋਚ ਵਿਚਾਰ ਚੱਲ ਰਹੇ ਨੇ। ਜਿਹੜੇ ਤਰੀਕੇ ਦੀਆਂ ਆਪਾਂ ਵੀਡੀਓ ਵੇਖੀਆਂ, ਸਾਡੇ ਸਰੋਤਿਆਂ ਨੇ ਵੀ ਵੇਖੀਆਂ ਹੋਣਗੀਆਂ, ਉਹ ਵੀਡੀਓ ਵੇਖ ਕੇ ਇੱਦਾਂ ਲੱਗਦਾ ਵੀ ਜਿੱਦਾਂ ਆਪਾਂ ਕੋਈ ਫਿਲਮ ਵੇਖ ਰਹੇ ਹੋਈਏ, ਕੋਈ ਗੇਮ ਵੇਖ ਰਹੇ ਹੋਈਏ, ਇਸ ਤਰੀਕੇ ਦੇ ਨਾਲ ਇੱਕਦਮ ਹੀ ਸਾਰਾ ਕੁਛ ਹੀ ਆਪਾਂ ਕਹਿ ਲਈਏ ਕਿ ਘਰ ਬਿਲਡਿੰਗਾਂ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਮਿੰਟਾਂ ਦੇ ਵਿੱਚ ਹੀ ਪਾਣੀ ਵਹਾ ਕੇ ਲੈ ਗਿਆ। ਸੋ ਇਸ ਸਭ ਦੇ ਵਿੱਚ ਸਾਰਾ ਕੁਛ ਤਾਂ ਆਪਾਂ ਜਿਹੜਾ ਅਖਬਾਰਾਂ ਦੇ ਵਿੱਚ ਜਾਂ ਫਿਰ ਡਿਟੇਲ ਦੇ ਵਿੱਚ ਜਾਣ ਹੀ ਰਹੇ ਹਾਂ। ਐਸੀਆਂ ਕੀ ਚੀਜ਼ਾਂ ਨੇ ਬਾਈ ਜਿਹੜੀਆਂ ਆਪਾਂ ਵੇਖ ਰਹੇ ਹਾਂ ਵੀ ਹਾਲੇ ਤੱਕ ਨਹੀਂ ਸਾਹਮਣੇ ਆਈਆਂ?
1: ਹਾਂਜੀ ਹਾਂ, ਉਸ ਤਰ੍ਹਾਂ ਬਾਈ ਜੀ ਜਦੋਂ ਅਸੀਂ ਇੱਦਾਂ ਖਬਰ ਆਉਂਦੀ ਆ ਵੀ ਫਲਾਣੇ ਥਾਂ ਤੇ ਗਲੇਸ਼ੀਅਰ ਡਿੱਗ ਗਿਆ, ਪਹਾੜ ਡਿੱਗ ਗਿਆ ਨਾ, ਸਾਨੂੰ ਕਿਉਂਕਿ ਮਨੁੱਖੀ ਮਨ ਜਿਹੜਾ ਉਹ ਜਿਹੜੀਆਂ ਪੁਰਾਣੀਆਂ ਘਟਨਾਵਾਂ ਨੂੰ ਉਹਨਾਂ ਨਾਲ ਜੋੜ ਕੇ ਵੇਖਦਾ ਹੈ ਵੀ ਜੇ ਡਿੱਗ ਗਿਆ ਤਾਂ ਠੀਕ ਆ ਜੀ, ਜਿਵੇਂ ਸਾਡੇ ਜੰਮੂ ਕਸ਼ਮੀਰ 'ਚ ਕਿਤੇ ਢਿੱਗਾਂ ਡਿੱਗਦੀਆਂ ਨੇ, ਸੜਕਾਂ ਬੰਦ ਹੁੰਦੀਆਂ ਨੇ, ਇੱਦਾਂ ਦੀ ਡਿੱਗੇ ਹੋ, ਇਹ ਦੂਸਰਾ ਵੱਡਾ ਡਿੱਗ ਗਿਆ ਹੋ, 20 ਕੁਇੰਟਲ ਦਾ ਡਿੱਗ ਗਿਆ ਹੋ, 40 ਕੁਇੰਟਲ ਦਾ ਡਿੱਗ ਗਿਆ ਹੋ। ਸੋ ਬਾਈ ਜੀ ਸਾਡੇ ਇਹ ਨਾ ਤਾਂ ਸਾਡੇ, ਕਿਉਂਕਿ ਭਾਸ਼ਾ ਜਿਹੜੀ ਹੈ ਭਾਸ਼ਾ ਦੇ ਸ਼ਬਦਾਂ ਨੂੰ ਅਰਥ ਅਸੀਂ ਦਿੰਦੇ ਹਾਂ, ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦਾ। ਸੋ ਸਾਡੇ ਲਈ ਜਿਹੜੇ ਸ਼ਬਦ ਨੇ, ਸੰਕਟ ਉਹ ਵੀ ਹੈ, ਤੁਹਾਡੇ ਸ਼ਹਿਰ ਦੇ ਵਿੱਚ ਕਿਤੇ ਅੱਗ ਲੱਗ ਜਾਓ ਸੰਕਟ ਹੈ, ਜੇ ਪੰਜਾਬ 'ਚ ਹੜ ਆ ਜਾਓ ਉਹ ਵੀ ਸੰਕਟ ਹੈ, ਜੇ ਕਿਤੇ ਮੌਨਸੂਨ ਨਾ ਉਹ ਵੀ ਸੰਕਟ ਹੈ। ਸੋ ਅਸੀਂ ਉਹਦੇ ਹਿਸਾਬ ਨਾਲ ਉਹਨੂੰ ਨਾ ਇੱਕ ਨੋਰਮਲਾਈਜ਼ ਕਰ ਲੈਂਦੇ ਵੀ ਇੰਨਾ ਕੁ ਨੁਕਸਾਨ ਹੋਇਆ ਹੋਣਾ, ਪਰ ਜਿਹੜੀਆਂ ਗੱਲਾਂ ਦਾ ਵਰਤਾਰਾ ਹੁਣ ਚੱਲ ਰਿਹਾ ਕਿਉਂਕਿ ਇਹਨਾਂ ਦੀ ਵਰਗੀਆਂ ਗੱਲਾਂ ਸਾਡੇ ਪਿਛੋਕੜ ਚ ਹੋਈਆਂ ਹੀ ਨਹੀਂ, ਤੇ ਇਸ ਲਈ ਸਾਡੇ ਕੋਲ ਉਹਨਾਂ ਨੂੰ ਬਿਆਨ ਕਰਨ ਵਾਲੇ ਢੁਕਵੇਂ ਸ਼ਬਦ ਨਹੀਂ, ਤੇ ਅਸੀਂ ਕਈ ਵਾਰੀ ਉਹਨਾਂ ਨੂੰ ਗਲਤ ਸਮਝ ਲੈਂਦੇ ਹਾਂ। ਹੁਣ ਜਿਵੇਂ ਉਹ ਜਿਹੜਾ ਗਲੇਸ਼ੀਅਰ ਦਾ ਹਿੱਸਾ ਡਿੱਗਿਆ, ਮਤਲਬ ਉਹ ਏਡਾ ਵੱਡਾ ਸੀ ਕਿ ਉਹ 60 ਏਕੜ ਉਹਦਾ ਆਕਾਰ ਸੀ,
0: ਬੱਲੇ ਬੱਲੇ 60 ਏਕੜ,
1: 60 ਏਕੜ ਸੀ ਉਹਦਾ ਆਕਾਰ, ਤੇ ਅੱਧਾ ਮੀਲ ਉਹ ਚੌੜਾ ਸੀ, ਥੱਲੇ ਡੂੰਘਾ ਸੀ,
0: ਬੱਲੇ ਬੱਲੇ।
1: ਤੇ ਇੱਕੋ ਵਾਰੀ ਟੁੱਟ ਕੇ ਡਿੱਗਿਆ, ਜਦੋਂ ਡਿੱਗਿਆ ਤੇ ਇੰਨੀ ਜ਼ੋਰ ਇੰਨੀ ਵੱਡੀ ਚੀਜ਼ ਡਿੱਗੇ ਤਾਂ ਭੂਚਾਲ ਆ ਗਿਆ, ਉਹ ਭੂਚਾਲ ਜਿਹੜਾ ਨੇਪਾਲ ਚ ਡਿੱਗਣ ਦੇ ਬਾਵਜੂਦ ਅਮਰੀਕਾ ਦੇ ਜਿੰਨੇ ਉਹਨਾਂ ਦੇ ਸਿਸਮੋਲੋਜੀ ਦੇ ਇੰਸਟਰੂਮੈਂਟਸ ਨੇ ਉਹਨਾਂ ਨੇ ਉਹਨੂੰ ਕੈਪਚਰ ਕੀਤਾ, 5.4 ਸਕੇਲ ਸੀ ਉਹਦੀ ਇੱਕ ਦਿਨ। ਹੁਣ ਜਦੋਂ ਏਡਾ ਵੱਡਾ ਡਿੱਗਦਾ ਹੈ ਉਹ, ਤੇ ਜਦੋਂ ਉਹ ਡਿੱਗਿਆ ਟੁੱਟ ਕੇ, ਤਾਂ ਜਿਹੜੀ ਉਚਾਈ ਤੋਂ ਡਿੱਗਿਆ ਉਹ ਥੱਲੇ ਇਹਦਾ ਪਹਾੜ ਦੇ ਉੱਪਰ ਸੀ, ਤੇ ਪਹਾੜ ਸੀ ਤੇ ਥੱਲੇ ਝੀਲ ਸੀ, ਤੇ ਉਹ ਜਿਹੜੀ ਉਚਾਈ ਤੋਂ ਡਿੱਗਿਆ ਝੀਲ ਦੇ ਵਿੱਚ ਉਹ 1200 ਮੀਟਰ ਦੀ, 1.25 ਕਿਲੋਮੀਟਰ ਦੀ ਉਚਾਈ ਤੋਂ ਡਿੱਗਿਆ
0: ਜੀ। ਸੋ ਇਸ ਕਰਕੇ ਹੋਰ ਜ਼ਿਆਦਾ ਖਤਰਨਾਕ ਹੋ ਗਿਆ।
1: ਹਾਂ ਉਹ ਇੰਨੀ ਜ਼ੋਰ ਨਾਲ ਡਿੱਗਿਆ ਵੀ ਉਹ ਜਿਹੜੀ ਲੱਖਾਂ ਸਾਲਾਂ ਦੀ ਜੰਮੀ ਹੋਈ ਸੀ ਬਰਫ਼, ਉਹ ਮਿੰਟ ਸਕਿੰਟਾਂ ਦੇ ਵਿੱਚ ਵੀ ਪਾਣੀ ਬਣ ਗਈ, ਇੰਨੀ ਗਰਮੀ ਪੈਦਾ ਹੋਈ। ਤੇ ਜਿਹੜੀ ਝੀਲ ਸੀ ਉਹਦਾ ਪਾਣੀ ਵੀ ਫਾਰਾ ਉਹਨੇ ਕੱਢ ਕੇ ਬਾਹਰ ਮਾਰਿਆ। ਤੇ ਉਹ ਫਿਰ ਜਿਹੜੀ ਉੱਥੋਂ ਇੱਕ ਤਕਰੀਬਨ ਤੁਸੀਂ ਕਹਿ ਲਓ ਬਈ ਪਾਣੀ ਦੀ ਕੰਧ ਤੁਰ ਪਈ, ਜਿਹੜਾ ਹੜ੍ਹ ਆਇਆ ਨਾ, ਆਪਾਂ ਹੁਣ ਹੜ੍ਹ ਕਹਿੰਦੇ ਹਾਂ ਜੀ, ਚਲੋ ਜੀ ਵਧੀ ਜਾ ਰਿਹਾ, ਹੋਰ ਅੱਧਾ ਮੀਟਰ ਫੁੱਟ ਵੱਧ ਗਿਆ, ਫਿਰ ਅੱਧਾ ਫੁੱਟ ਵੱਧ ਗਿਆ ਦਰਿਆ ਦਾ ਲੈਵਲ, ਆਪਣੇ ਹੜ੍ਹ ਦੇ ਕਨਸੈਪਟ ਨੇ। ਪਰ ਇਹ ਹੜ੍ਹ ਨਹੀਂ ਸੀ, ਇਹ ਸੁਨਾਮੀ ਸੀ। ਸੋ ਇੰਜ ਉਹ ਪਾਣੀ ਦੀ ਕੰਧ ਚੱਲੀ, ਤੇ ਬਾਈ ਜੀ ਉਹ ਜਿਹੜੀ ਪਾਣੀ ਦੀ ਕੰਧ ਦੀ ਉਚਾਈ ਸੀ ਉਹ 300 ਫੁੱਟ ਸੀ।
0: 300 ਫੁੱਟ
1: 300 ਫੁੱਟ ਆਮ ਤੌਰ ਤੇ ਸਾਡਾ ਜਿਹੜਾ ਬੰਦੇ ਦਾ ਕੱਦ ਹੁੰਦਾ ਉਹ 5-6 ਫੁੱਟ ਦੇ ਕਰੀਬ ਆਪਾਂ ਹੁੰਦੇ ਹਾਂ। ਤੁਸੀਂ ਇਹਨੂੰ ਦੇਖ ਲਓ ਬਈ ਉਹ 50 ਬੰਦੇ ਖੜੇ ਹੋਣਗੇ ਇੱਕ ਦੂਜੇ ਦੇ ਸਿਰਾਂ ਤੇ ਤਾਂ ਜਾ ਕੇ ਉਹਦੀ ਉਚਾਈ ਬਣਦੀ ਹੈ। 300 ਫੁੱਟ ਦੀ ਉਚਾਈ। ਹਾਂ ਤੇ ਉਹ ਹੁਣ ਉਹਦੇ ਵਿੱਚ ਜਿਹੜਾ ਮਲਬਾ ਆ, ਉਹਦੇ ਵਿੱਚ ਪਾਣੀ ਆ, ਉਹਦੇ ਚ ਗਾਰਾ ਆ, ਉਹਦੇ ਚ ਪੱਥਰ ਨੇ, ਉਹ ਚ ਮਿੱਟੀ ਆ। ਤੇ ਉਹ ਜਿਸ ਸਪੀਡ ਨਾਲ ਆ ਰਿਹਾ ਸੀ ਉਹ ਸਪੀਡ ਉਹਦੀ ਸੀਗੀ 170 ਕਿਲੋਮੀਟਰ ਪ੍ਰਤੀ ਘੰਟਾ।
0: ਬੱਲੇ ਬੱਲੇ
1: ਹੁਣ ਤੁਸੀਂ ਇਹ ਵੇਖ ਲਓ ਵੀ ਹੁਣ ਇਹਨੂੰ ਆਪਾਂ ਜਿਹੜਾ ਤੁਹਾਡਾ ਇਮੇਜ ਆ ਮੇਰੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸੀ ਉਹ ਪੂਰੇ ਦਾ ਪੂਰਾ ਬਦਲ ਗਿਆ।
0: ਬਿਲਕੁਲ।
1: ਸੋ ਸਾਨੂੰ ਇਹਨੂੰ ਸਮਝਣ ਦੇ ਲਈ ਥੋੜਾ ਜਿਹਾ ਰੁਕ ਕੇ ਸੋਚਣ ਦੀ ਲੋੜ ਹੈ ਵੀ ਅਸੀਂ ਧਰਤੀ ਨੂੰ ਕਿਸ ਹੱਦ ਤੱਕ ਅਸੀਂ ਇੱਕ ਬਰਬਾਦੀ ਦੇ ਕੰਢੇ ਤੇ ਕਰਤਾ ਕਿ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿ ਪਰਬਤ ਡਿੱਗਦਾ ਹੈ ਹਿਮਾਚਲ ਚ, ਨੇਪਾਲ ਚ, ਤੇ ਪੂਰੀ ਦੁਨੀਆਂ ਚ ਉਹਦਾ ਭੂਚਾਲ ਮਹਿਸੂਸ ਹੁੰਦਾ। ਤੇ ਆਪਾਂ ਇੱਕ ਤੈਨੂੰ ਯਾਦ ਹੋਣਾ ਇੱਕ 1.5 ਸਾਲ ਪਹਿਲਾਂ ਗੱਲ ਕੀਤੀ ਸੀ ਵੀ ਇੱਕ ਗਲੇਸ਼ੀਅਰ ਡੈਨਮਾਰਕ ਦੇ ਵਿੱਚ ਡਿੱਗਿਆ ਸੀ ਪਰ ਉਹ ਸਮੁੰਦਰ ਦੇ ਥੱਲੇ ਸੀ, ਬਹੁਤ ਡੂੰਘਾ ਸੀਗਾ, ਟੁੱਟ ਕੇ ਡਿੱਗਿਆ। ਤੇ ਉਦੋਂ ਧਰਤੀ 7 ਦਿਨ ਕੰਬਦੀ ਰਹੀ ਸੀ। ਤੇ ਉਦੋਂ ਸਾਇੰਟਿਸਟਾਂ ਨੂੰ ਵੀ ਪਤਾ ਨੀ, ਉਹਨਾਂ ਨੂੰ 1.5 ਸਾਲ ਲੱਗਾ ਹੈ ਪਤਾ ਕਰਨ ਲਈ ਵੀ ਇਹ ਕੰਬਦੀ ਕਿਉਂ ਸੀ। ਸੋ ਇੱਡੀਆਂ ਇਹ ਜਿਹੜੇ ਗਲੇਸ਼ੀਅਰ ਨੇ ਲੱਖਾਂ ਸਾਲਾਂ ਦੇ ਪਏ ਨੇ, ਉਹਨਾਂ ਚ 8000 ਦੇ ਕਰੀਬ ਗਲੇਸ਼ੀਅਰ ਨੇ ਇਕੱਲੇ ਹਿਮਾਲਿਆ ਦੇ ਵਿੱਚ, ਯੂਰਪ ਚ ਅਲੱਗ ਨੇ। ਤੇ ਉਹਨਾਂ ਵਿੱਚੋਂ ਕਈ ਜਿਹੜੇ ਗਲੇਸ਼ੀਅਰ ਨੇ ਉਹਨਾਂ ਦੀ ਲੰਬੀ, ਗਲੇਸ਼ੀਅਰ ਕੀ ਹੈ, ਇੱਕ ਪੂਰਾ ਬਰਫ਼ ਜੰਮੀ ਹੋਈ ਬਰਫ਼, ਬਹੁਤ ਜ਼ਿਆਦਾ ਜੰਮੀ ਹੋਈ ਪੱਥਰ ਵਰਗੀ ਹੋਈ ਬਰਫ਼ ਜਿਹੜੀ ਆ ਉਹਦਾ ਪਹਾੜ ਹੈ। ਸੋ ਉਹ ਕਈ ਥਾਵਾਂ ਤੇ ਇਹ 30-40 ਮੀਲ ਲੰਬੇ ਨੇ, 4-5 ਮੀਲ ਚੌੜੇ ਨੇ, 1-2 ਮੀਲ ਡੂੰਘੇ ਨੇ। ਹੁਣ ਤੁਸੀਂ ਇਮੇਜਿਨ ਕਰੋ ਵੀ ਬਰਫ਼ ਦਾ, ਆਈਸ ਦਾ ਏਡਾ ਵੱਡਾ ਇੱਕ ਟੁਕੜਾ ਹੋਵੇ। ਤੇ ਜਿਹੜਾ ਇਹ ਡਿੱਗਿਆ, ਬਿਲਕੁਲ ਜਿਹੜਾ ਇਹ ਡਿੱਗਿਆ, ਇਹ ਜਿਹੜੇ ਆਈਸ ਵਰਗ ਤੋਂ ਡਿੱਗਿਆ ਉਹਦਾ ਸਿਰਫ 300ਵਾਂ ਹਿੱਸਾ ਸੀ, ਉਹ ਇਹਦੇ ਵਰਗੇ 300 ਹੋਰ ਹਿੱਸੇ ਉਹਦੇ ਬਣ ਸਕਦੇ ਆ।
0: ਓਕੇ, ਤੇ ਉਹਦਾ ਵੀ ਹਲੇ ਆਪਾਂ ਕੋਈ ਉਹਦੇ ਉੱਤੇ ਕੋਈ ਰੋਕਥਾਮ ਨਹੀਂ, ਕੋਈ ਉਹਦੇ ਉੱਤੇ ਹਲੇ ਕੋਈ ਜ਼ੋਰ ਜ਼ਬਰਦਸਤੀ ਨਹੀਂ, ਕੋਈ ਉਸ ਪਾਸੇ ਨੂੰ ਕਦਮ ਨਹੀਂ ਪੁੱਟੇ ਵੀ ਉਹਨੂੰ ਆਪਾਂ ਰੋਕਣਾ ਕਿੱਦਾਂ।
1: ਨਹੀਂ ਬਿਲਕੁਲ, ਇਨਫੈਕਟ ਅੱਜ ਦੀ ਖ਼ਬਰ ਤੇ ਆ ਕਿ ਉਹ ਉਹਦੇ ਹੋਰ ਹੀ ਫਿਰ ਟੁੱਟਣ ਲਈ ਤੇ ਡਿੱਗਣ ਨੂੰ ਤਿਆਰ ਪਏ ਨੇ, ਕਿਉਂਕਿ ਹਲੇ ਗਰਮੀ ਦੀ ਰੁੱਤ ਹੈ। ਸੋ ਅੱਜ ਚੀਨ ਵਾਲੇ ਨੇ ਵਾਰਨਿੰਗ ਦਿੱਤੀ ਹੈ ਵੀ ਜਿਹੜੀਆਂ ਇਹਦੇ ਨਾਲ ਹੋਰ ਨਵੀਆਂ ਝੀਲਾਂ ਬਣ ਗਈਆਂ। ਹੁਣ ਤੁਸੀਂ ਦੇਖ ਲਓ ਜਿਹੜੇ ਦਰਿਆ ਦੀ ਵਾਦੀ ਸੀ ਜਿੱਥੋਂ ਦਰਿਆ ਲੰਘਦਾ ਸੀ, ਹੁਣ ਉੱਥੇ 300 ਫੁੱਟ ਡੂੰਘਾ ਗਾਰਾ ਤੇ ਰੇਤਾ ਪਈ ਹੈ, ਦਰਿਆ ਪਤਾ ਹੀ ਨਹੀਂ ਕਿੱਥੇ ਗਿਆ। ਉਹ ਜਿਹੜੀ ਉਹ ਤੁਸੀਂ ਵੀਡੀਓ ਵੇਖੀ ਆ ਵੀ ਉਹ ਚਾਈਨਾ ਵਾਲਿਆਂ ਦੀ ਬਾਰਡਰ ਪੋਸਟ ਆ, ਕਿੱਡੀ ਸਾਰੀ ਮਹਿਲ ਦਾ ਮਹਿਲ, ਉਹ ਪਤਾ ਹੀ ਨਹੀਂ ਲੱਗਾ ਕਿੱਥੇ ਗਿਆ, ਕਿਸੇ ਨੂੰ ਲੱਭਦਾ ਹੀ ਨਹੀਂ, ਤਾਂ ਕੋਈ ਛੋਟਾ ਵਾਲਾ ਹਿੱਸਾ ਵੀ ਨਹੀਂ ਲੱਭਦਾ। ਤੇ ਉਹ ਇੰਨੀ ਇਹਦੀ ਵਿੱਚ ਸ਼ਕਤੀ ਹੈ, ਤੇ ਇੰਨੀ ਉਹ ਹੁਣ ਉਹਦਾ ਜਿਹੜਾ ਪਾਣੀ ਚੱਲਿਆ ਸੀ ਉਹ ਦੇਖ ਲਓ ਕਿੱਥੇ ਬਿਹਾਰ ਹੈ, ਤੇ ਬਿਹਾਰ ਦੇ ਕਈ ਡੈਮ ਨੇ ਜਿਹੜੇ ਹੁਣ ਟੁੱਟਣ ਦੇ ਕਿਨਾਰੇ ਖੜੇ ਨੇ, ਇੰਨਾ ਪਾਣੀ ਉਹਨਾਂ ਚ ਪਹੁੰਚ ਗਿਆ ਵੀ ਉਹਨਾਂ ਦੇ ਗੇਟ ਹੈਂਡਲ ਨਹੀਂ ਕਰ ਸਕਦੇ, ਤੇ ਹਾਲੇ ਵੀ ਡਰ ਹੈ ਵੀ ਉਹਨਾਂ ਚ ਕੋਈ ਉਹ ਗੇਟ ਟੁੱਟ ਨਾ ਜਾਵੇ। ਸੋ ਬਾਈ ਜੀ ਇਹ ਸੀ ਇਹ ਟੁੱਟਾ ਕਿਉਂ, ਕਿਉਂਕਿ ਜਿਹੜੇ ਗਲੇਸ਼ੀਅਰ ਨੇ ਇਹ ਲੱਖਾਂ ਸਾਲਾਂ ਤੋਂ ਜੰਮੀ ਹੋਏ ਨੇ ਆਈਸ, ਤੇ ਜੋ ਜੋ ਸਾਡੀ ਆਲਮੀ ਤਪਸ਼ ਵੱਧ ਰਹੀ ਹੈ, ਗਲੋਬਲ ਵਾਰਮਿੰਗ ਵੱਧ ਰਹੀ ਹੈ, ਉਹਦੇ ਨਾਲ ਫਿਰ ਇਹ ਪੰਘਰਨੇ ਸ਼ੁਰੂ ਹੋ ਗਏ, ਕਿਉਂਕਿ ਹਿਮਾਲਿਆ ਦੇ ਚੋਟੀਆਂ ਤੇ ਨੇ, ਉੱਥੇ ਕਦੀ ਵੀ ਇੰਨੀ ਗਰਮੀ ਨਹੀਂ ਹੁੰਦੀ ਕਿ ਪੰਘਰਨ। ਤੇ ਜਿਹੜਾ ਇਹ ਗਲੇਸ਼ੀਅਰ ਸੀ ਜਿਸ ਇਲਾਕੇ ਚ ਟੁੱਟਿਆ, ਉੱਥੇ ਜਿਹੜੀ ਗਲੇਸ਼ੀਅਰ ਪੰਘਰਨ ਦੀ ਸਪੀਡ ਹੈ ਉਹ 2 ਵਾਰ ਤੋਂ ਲੈ ਕੇ ਹੁਣ ਤੱਕ ਦੁੱਗਣੀ ਹੋ ਗਈ। ਤੇ ਸਾਡੇ ਦਰਿਆਵਾਂ ਦੇ ਆਕਾਰ ਥੋੜੇ ਦੁੱਗਣੇ ਹੋਣੇ ਨੇ, ਉਹਦਾ ਪਾਣੀ ਡਿੱਗ ਰਿਹਾ, ਦੁੱਗਣਾ ਪਾਣੀ ਡਿੱਗ ਰਿਹਾ। ਤੇ ਔਰ ਇਹ ਪਿਛਲੇ 5 ਦਹਾਕਿਆਂ ਜਿਹੜਾ ਗਲੇਸ਼ੀਅਰ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਇਹਦੀ ਜਿਹੜੀ ਪੰਘਰ ਪੰਘਰ ਕੇ ਇਹ 33 ਫੁੱਟ ਪੰਗਰ ਚੁੱਕਾ ਸੀ, 33 ਫੁੱਟ ਥੱਲੇ ਆ ਗਿਆ ਸੀ ਇਹਦਾ ਚੌੜਾਈ ਜਿਹੜੀ ਆ। 33 ਫੁੱਟ ਦਾ ਮਤਲਬ ਹੈ 3 ਮੰਜ਼ਿਲਾਂ ਬਿਲਡਿੰਗ ਜਿੱਡਾ ਇਹ ਛੋਟਾ ਹੋ ਗਿਆ ਸੀ। ਅੱਜ ਤੋਂ 30-40 ਸਾਲ ਪਹਿਲਾਂ ਇਹ 3 ਮੰਜ਼ਿਲਾਂ ਜਿੰਨੀ ਉਚਾਈ ਹੋਰ ਵੱਧ ਸੀ ਇਹਦੇ ਉੱਤੇ, ਹਾਲੇ ਵੀ ਬਹੁਤ ਵੱਡਾ। ਸੋ ਇੰਨੀ ਤੇਜ਼ੀ ਨਾਲ ਪੰਗਰ ਰਹੇ ਨੇ ਤੇ ਜਦੋਂ ਉਹ ਆਇਆ ਇਹਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਰੋਕ ਸਕਦੀ ਇਹੋ ਜਿਹੀ ਪਾਣੀ ਨੂੰ, ਕੋਈ ਪੁਲ ਨਹੀਂ ਜੋੜ ਰੋਕ ਸਕਦਾ, ਕੋਈ ਕੁਛ ਨਹੀਂ ਕਰ ਸਕਦਾ ਇਹਦੀ ਬਰਬਾਦੀ ਨੂੰ, ਜੇ ਸ਼ੁਰੂ ਹੋ ਗਈ ਰੋਕ ਕੋਈ ਨਹੀਂ ਸਕਦਾ।
0: ਸੋ ਆਪਾਂ ਜੇ ਇਹ ਕਹਿ ਲਈਏ ਵੀ ਅਗਾਉਂ ਕਦਮ ਕੋਈ ਇਸ ਚੀਜ਼ ਦੇ ਪੁੱਟਣ, ਕਿਉਂਕਿ ਕੁਛ ਇੱਕ ਖਬਰਾਂ ਇਹ ਵੀ ਆ ਰਹੀਆਂ ਸੀ ਕਿ ਇੱਕ ਲਗਭਗ ਸਾਲ ਕੁ ਪਹਿਲਾਂ ਇੱਕ ਚੇਤਾਵਨੀ ਜ਼ਰੂਰ ਦੇ ਦਿੱਤੀ ਗਈ ਪਰ ਉਹਦੇ ਉੱਤੇ ਕੁਛ ਕੀਤਾ ਨਹੀਂ ਗਿਆ। ਪਰ ਇਹ ਸਾਰਾ ਜਿਹੜਾ ਉਹ ਚਿਰਾਂ ਦਾ ਅਤੇ ਦਿਨ ਬ ਦਿਨ ਹੌਲੀ ਹੌਲੀ ਜੋ ਇਨਸਾਨ ਦੇ ਦੁਆਰਾ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੇ ਜਿਨ੍ਹਾਂ ਦੇ ਉੱਤੇ ਕਿ ਲਗਾਤਾਰ ਆਪਾਂ ਜਾਣਕਾਰੀ ਇਸ ਪ੍ਰੋਗਰਾਮ 'ਚ ਦਿੰਦੇ ਰਹਿੰਦੇ ਹਾਂ, ਸੋ ਉਹਨਾਂ ਦਾ ਇੱਕ ਨਤੀਜਾ ਵਾ ਹੌਲੀ ਹੌਲੀ ਤਾਪਮਾਨ ਜਿਹੜਾ ਉਹ ਵੱਧ ਰਿਹਾ ਵਾ, ਬਰਫ਼ ਨੇ ਹੌਲੀ ਹੌਲੀ ਪਿਘਲਣਾ ਹੀ ਆ। ਸੋ ਉਹਨੂੰ ਰੋਕਣ ਦੇ ਲਈ ਹੁਣ ਮਤਲਬ ਇਹ ਨਹੀਂ ਹੋ ਸਕਦਾ ਕਿ ਇਮੀਡੀਏਟਲੀ ਕੁਛ ਨਾ ਕੁਛ ਕਰ ਲਿਆ ਜਾਵੇ,
1: ਬਿਲਕੁਲ ਨਹੀਂ ਹੋ ਸਕਦਾ। ਇਹਦੀ ਜਿਹੜੀ ਬਰਬਾਦੀ ਸੀ ਇਹ ਗਲੇਸ਼ੀਅਰ ਪੰਘਰਨ ਦੀ ਮਤਲਬ ਨੀਂਹ ਰੱਖੀ ਗਈ ਸੀ ਕਹਿ ਲਓ, ਜਾਂ ਪਹਿਲਾ ਤਰੇੜ ਜਿਹੜੀ ਆਈ ਸੀ ਜਦੋਂ ਮਨੁੱਖ ਨੇ 200 ਸਾਲ ਪਹਿਲਾਂ ਕੋਲੇ ਦੀ ਪਾਵਰ ਨੂੰ ਲੱਭਿਆ, ਉਹ ਤੋਂ ਸਟੀਮ ਬਣਾ ਕੇ ਆਪਣੇ ਰੇਲਵੇ ਇੰਜਣ ਬਣਾਏ ਅਤੇ ਫੈਕਟਰੀਆਂ ਚਲਾਈਆਂ ਸਟੀਮ ਦੇ ਨਾਲ, ਉਦੋਂ ਅਸੀਂ ਜਿਹੜੀ ਕਾਰਬਨ ਡਾਈਆਕਸਾਈਡ ਪਾਉਣੀ ਸ਼ੁਰੂ ਹੋਈ ਇਹਦੀ ਨੀਂਹ ਉਦੋਂ ਰੱਖੀ ਗਈ ਸੀ 200 ਸਾਲ ਪਹਿਲਾਂ। ਸੋ ਇਹ ਵਾਪਰਨਾ ਵਾਪਰਨਾ ਸੀ ਅਤੇ ਜਿਹੜੇ ਬਾਕੀ ਦੇ 8,000 ਨੇ ਉਹਨਾਂ ਵਿੱਚੋਂ ਵੀ ਜਿਹੜੇ ਬਹੁਤੇ ਨੇ ਇਸ ਸਦੀ ਦੇ ਹੱਦ ਅੰਤ ਤੱਕ ਉਹ ਸਾਰੇ ਪੰਗਰ ਜਾਣੇ ਨੇ ਅਤੇ ਇਸ ਤਰ੍ਹਾਂ ਦੇ ਹੋਰ ਡਿੱਗਣਗੇ। ਕਿ ਹਿਮਾਚਲ 'ਚ ਡਿੱਗ ਸਕਦੇ ਨੇ, ਇੱਧਰੋਂ J&K ਡਿੱਗ ਸਕਦੇ ਨੇ, ਬਿਲਕੁਲ ਡਿੱਗ ਸਕਦੇ ਨੇ। ਜੇ ਪਹਾੜ ਦੇ ਉੱਪਰ ਐਡਾ ਵੱਡਾ ਇੱਕ ਆਈਸ ਦਾ ਪਹਾੜ ਪਿਆ ਤੇ ਜੇ ਉਹ ਪੰਗਰ ਗਿਆ, ਉਹ ਪੰਗਰ ਕੇ ਪਤਲਾ ਹੋ ਗਿਆ ਤੇ ਕਮਜ਼ੋਰ ਹੋ ਗਿਆ, ਉਹਨੇ ਟੁੱਟਣਾ ਹੀ ਆ, ਟੁੱਟ ਕੇ ਡਿੱਗੇਗਾ। ਸੋ ਇਹ ਜਿਹੜਾ ਖਤਰਾ ਆ ਇਹ ਟਲਣ ਵਾਲਾ ਨਹੀਂ ਹੈ, ਇਹ ਸਗੋਂ ਹੋਰ ਜ਼ਿਆਦਾ ਗੰਭੀਰ ਹੋਣਾ। ਤੇ ਇਹਦਾ ਜਿਹੜਾ ਕਾਰਨ ਹੈ ਜਿਵੇਂ ਤੁਸੀਂ ਹੁਣੇ ਦੱਸਿਆ, ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਮੇਰੇ ਸਮੇਤ ਤੁਸੀਂ, ਅਸੀਂ ਸਾਰੇ ਦੇ ਭਾਗੀਦਾਰ ਹੈ। ਇਹ ਜਿਹੜਾ ਤੁਹਾਡੇ ਘਰ ਵਿੱਚ, ਸਾਡੇ ਘਰ ਵਿੱਚ ਜਿਹੜਾ ਗੈਸ ਵਾਲਾ ਚੁੱਲ੍ਹਾ, ਤੁਹਾਡੀ ਕਾਰ ਚੋਂ ਜਿਹੜੀ ਨਿਕਲਦੀ ਕਾਰਬਨ ਡਾਈਆਕਸਾਈਡ, ਤੁਹਾਡੇ ਸਕੂਟਰ ਚੋਂ ਨਿਕਲਦੀ, ਤੇ ਜਾਂ ਜਿਹੜੀ ਬਿਜਲੀ ਪੰਜਾਬ 'ਚ ਬਣਦੀ ਆ ਕੋਲੇ ਨਾਲ, ਉਹਦਾ ਜਿਹੜਾ ਕਾਰਬਨ ਡਾਈਆਕਸਾਈਡ ਹੈ, ਇਹ ਇਹਦੀ ਵਜ੍ਹਾ ਉਹ ਚੀਜ਼ਾਂ ਨੇ। ਸੋ ਇਹਦੇ ਜ਼ਿੰਮੇਦਾਰੀ ਸਾਡੇ ਦੇ ਮਨੁੱਖਤਾ ਦੇ ਸਿਰ 'ਤੇ ਆਉਂਦੀ ਹੈ। ਇਹਨੂੰ ਰੱਬ ਦੀ ਕਰੋਪੀ ਕਹਿਣਾ ਜਾਂ ਕੁਦਰਤ ਦੀ ਆਫ਼ਤ ਕਹਿਣਾ ਵੀ ਗਲਤ ਹੈ, ਇਹ ਮਨੁੱਖ ਦੀ ਕਰੋਪੀ ਹੈ ਅਤੇ ਮਨੁੱਖੀ ਆਫ਼ਤ ਹੈ।
0: ਸੋ ਕਰ ਕੋਈ ਕਿਤੇ ਰਿਹਾ, ਭੁਗਤ ਕੋਈ ਕਿਤੇ ਹੋਰ ਵੀ ਸਕਦਾ। ਇਹਦੇ 'ਚ ਇਹ ਨਹੀਂ ਆ ਵੀ ਆਪਾਂ ਇੱਕ ਜਗ੍ਹਾ ਦੇ ਉੱਤੇ ਬੈਠੇ ਹਾਂ ਅਤੇ ਆਪਾਂ ਬੜੇ ਸੁਰੱਖਿਅਤ ਹਾਂ, ਅਸੀਂ ਆਪਣੇ ਬਣਦੇ ਫਰਜ਼ ਨਿਭਾ ਰਹੇ ਹਾਂ, ਨਹੀਂ ਨਿਭਾ ਰਹੇ ਕੀ ਫਰਕ ਪੈਂਦਾ, ਜਿੱਥੇ ਕਿਤੇ ਆਇਆ ਉਹ ਕਰ ਲੈਣ ਆਪਣਾ ਜੋ ਕਰਨਾ। ਪਰ ਇਹ ਆ ਵੀ ਸਾਰੀ ਇੱਥੋਂ ਸਮਝਣੀ ਚੀਜ਼ ਬਹੁਤ ਜ਼ਰੂਰੀ ਹੈ ਕਿ ਸਾਰੀ ਦੁਨੀਆ ਹੀ ਇੱਕ ਘਰ ਆ, ਉਸ ਘਰ ਦੇ ਵਿੱਚ ਹਰ ਇੱਕ ਜੀਅ ਦੀ ਜ਼ਿੰਮੇਵਾਰੀ।
1: ਬਿਲਕੁਲ ਜੀ ਬਿਲਕੁਲ, ਇਹ ਸਾਰੀ ਦੁਨੀਆ ਜੁੜੀ ਹੋਈ ਹੈ। ਸੋ ਜੇ ਅਸੀਂ ਇੱਥੇ ਗਲਤ ਕੰਮ ਕਰਦੇ, ਉਹਦਾ ਨਤੀਜਾ ਜਿਹੜਾ ਜੋ ਸਜ਼ਾ ਨੇਪਾਲ ਦੇ ਲੋਕਾਂ ਨੂੰ ਲੱਗੀ, ਜਿਹਦੇ ਚੋਂ 10,000 ਦੇ ਕਰੀਬ ਮੌਤਾਂ ਹੋ ਸਕਦੀਆਂ ਨੇ, ਉਹਦੇ ਲਈ ਨੇਪਾਲ ਵਾਲਿਆਂ ਨੇ ਕੁਛ ਨਹੀਂ ਕੀਤਾ, ਉਹਨਾਂ ਦਾ ਇਹਦੇ 'ਚ ਕੋਈ 0 ਕਸੂਰ ਹੈ। ਕਿਉਂਕਿ ਜਿਹੜਾ ਉੱਥੇ ਬੰਦਾ ਰਹਿੰਦਾ ਉਹਦਾ ਕਾਰਬਨ ਫੁੱਟਪ੍ਰਿੰਟ ਨਾਮ ਹੋਣ ਦੇ ਬਰਾਬਰ ਹੈ, ਉਹ ਇੰਨੀਆਂ ਸਿਫਰ ਡੋਟ ਤੋਂ ਬਾਅਦ ਇੰਨੀਆਂ ਸਿਫਰਾਂ ਲੱਗਦੀਆਂ ਵੀ ਤੁਹਾਨੂੰ ਗ੍ਰਾਫ ਤੇ ਪਲੋਟ ਵੀ ਨਹੀਂ ਹੁੰਦਾ। ਇਹਨੂੰ ਕਰਨ ਵਾਲੇ ਨੇ ਯੂਰਪ ਦੀਆਂ ਜਿਹੜੀਆਂ ਇਕੋਨਮੀ ਦੇ ਮਿਸ਼ਨਸ ਨੇ, G7 G20 ਨੇ, 70% ਦੁਨੀਆ ਦੇ ਜਿਹੜੇ ਕਾਰਬਨ ਡਾਈਆਕਸਾਈਡ ਮਿਸ਼ਨ ਨੇ ਉਹ ਸਿਰਫ ਜਿਹੜੀਆਂ 5 ਕੰਟਰੀ 'ਚ ਆਉਂਦੇ ਨੇ, ਚੀਨ, ਅਮਰੀਕਾ, ਇੰਡੀਆ, ਯੂਰਪੀਅਨ ਯੂਨੀਅਨ, ਰਸ਼ੀਆ ਅਤੇ ਜਪਾਨ, 70% ਇਹਨਾਂ ਦੇ ਨੇ। ਸੋ ਬਾਕੀ ਜਿਹੜੇ ਨੇਪਾਲ ਜਾਂ ਜਿਹੜੀ ਬਾਕੀ ਹੋਰ ਕੰਟਰੀ ਨੇ ਉਹਨਾਂ ਦਾ ਇਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਸੀ। ਸੋ ਇਸ ਲਈ ਸਾਨੂੰ ਜਿੱਥੇ ਸਾਡੇ ਕੀਤੇ ਦਾ ਨੁਕਸਾਨ ਉੱਥੇ ਹੁੰਦਾ, ਜੇ ਅਸੀਂ ਚੰਗਾ ਕੰਮ ਕਰਾਂਗੇ, ਜੇ ਤੁਸੀਂ ਆਸਟ੍ਰੇਲੀਆ 'ਚ ਰਹਿ ਕੇ ਇਲੈਕਟ੍ਰਿਕ ਕਾਰ ਲੈਂਦੇ ਹੋ ਅਤੇ ਤੁਹਾਡੀ ਪੈਟਰੋਲ ਦੇ ਫਿਊਮ ਖਤਮ ਹੋ ਗਏ, ਜਾਂ ਤੁਸੀਂ ਆਪਣੇ ਘਰ 'ਤੇ ਸੋਲਰ ਪੈਨਲ ਲਗਾਉਂਦੇ ਹੋ ਤਾਂ ਕਿ ਸਰਕਾਰ ਨੂੰ ਕੋਲੇ ਤੋਂ ਬਿਜਲੀ ਨਾ ਬਣਾਉਣੀ ਪਵੇ, ਜਾਂ ਤੁਸੀਂ ਮੀਟ ਘਟਾ ਦਿੱਤਾ, ਜਿਹੜੇ ਮੀਟ ਇੰਡਸਟਰੀ ਦੇ ਕਾਰਬਨ ਮਿਸ਼ਨਸ ਨੇ ਉਹ ਘੱਟ ਗਏ, ਜਾਂ ਮੀਟ ਬੰਦ ਕਰ ਦਿੱਤਾ, ਜਾਂ ਤੁਸੀਂ ਰੈੱਡ ਮੀਟ ਬਿਲਕੁਲ ਬੰਦ ਕਰਤਾ, ਉਹਨੂੰ ਚਿਕਨ 'ਤੇ ਆ ਗਏ, ਅਤੇ ਜਾਂ ਤੁਸੀਂ ਡੇਅਰੀ ਪ੍ਰੋਡਕਸ਼ਨ ਘਟਾ ਦੀ, ਜਿਹੜੇ ਵੀ ਸਟੈਪ ਤੁਸੀਂ ਲਓਗੇ ਉਹਦਾ ਇਕੱਲੇ ਆਸਟ੍ਰੇਲੀਆ ਨੂੰ ਉਹਦਾ ਫਾਇਦਾ ਨਹੀਂ ਹੋਏਗਾ, ਉਹਦਾ ਨੇਪਾਲ, ਪੰਜਾਬ, ਦੁਨੀਆ ਭਰ ਨੂੰ ਹੋਏਗਾ। ਕਿਉਂਕਿ ਹੁਣ ਸਾਡੀ ਜਿਹੜੀ ਸਾਡੀ ਕਿਸਮਤ ਹੈ, ਸਾਡੀ ਡੈਸਟਨੀ ਆ, ਉਹ ਹੁਣ ਜੁੜੀ ਹੋਈ ਆ। ਹੁਣ ਜੇ ਅਸੀਂ ਮਰਾਂਗੇ ਤਾਂ ਵੀ ਇਕੱਠੇ ਤੇ ਜੇ ਅਸੀਂ ਬਚਾਂਗੇ ਤਾਂ ਵੀ ਇਕੱਠੇ।
0: ਸੋ ਇਹ ਸਾਰਿਆਂ ਨੂੰ ਇੱਕ ਦੂਸਰੇ ਦੇ ਪ੍ਰਤੀ ਜਾਂ ਫਿਰ ਇਸ ਧਰਤੀ ਦੇ ਪ੍ਰਤੀ, ਇਸ ਵਾਤਾਵਰਨ ਦੇ ਪ੍ਰਤੀ, ਇਸ ਕੁਦਰਤ ਦੇ ਪ੍ਰਤੀ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ। ਸੋ ਲਗਾਤਾਰ ਆਪਾਂ ਇੱਦਾਂ ਦਾ ਕੁਛ ਨਾ ਕੁਛ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ ਤੋਂ ਆਪਾਂ ਜ਼ਰੂਰ ਸੁਣਨ ਨੂੰ ਕਰਨ ਨੂੰ ਆਪਾਂ ਵੇਖਦੇ ਹਾਂ। ਹੁਣ ਇਹ ਸਭ ਕੁਛ ਤੋਂ ਬਾਅਦ ਜਿੱਦਾਂ ਤੁਸੀਂ ਇਨ ਟੱਚ ਰਹਿੰਦੇ ਹੋ ਖਬਰਾਂ ਦੇ ਨਾਲ, ਖਾਸ ਤੌਰ ਦੇ ਉੱਤੇ ਇਸ ਸੰਬੰਧ ਦੇ ਵਿੱਚ ਜਿਹੜੇ ਮਾਹਰ ਗੱਲਾਂ ਬਾਤਾਂ ਜੋ ਕਰ ਰਹੇ ਨੇ ਜਾਂ ਜਿਹੜੇ ਤਰੀਕੇ ਦੇ ਨਾਲ ਐਕਸਪਰਟ ਦੱਸ ਰਹੇ ਨੇ, ਕੀ ਸੋਚ ਵਿਚਾਰ ਸ਼ੁਰੂ ਹੋਏ ਨੇ ਜਾਂ ਇਸ ਪਾਸੇ ਨੂੰ ਕੋਈ ਗੱਲਾਂ ਬਾਤਾਂ ਹੋ ਰਹੀਆਂ ਨੇ ਜਾਂ ਫਿਰ ਹਾਲੇ ਤੱਕ ਸਿਰਫ ਉਹੀ ਸਟੇਟਸ ਹੈ ਪਹਿਲਾਂ ਵਾਲਾ ਹੀ?
1: ਬਿਲਕੁਲ ਹੋ ਰਹੀਆਂ ਨੇ ਜੀ। ਨੇਪਾਲ ਜਿਹੜਾ ਇੰਨਾ ਡਰਿਆ ਹੋਇਆ ਉਹ ਪੂਰੀ ਦੁਨੀਆਂ ਤੋਂ ਮੰਗ ਕਰ ਰਿਹਾ, ਕਿਉਂਕਿ ਨੇਪਾਲ ਜਿਹੜਾ ਆ ਉਹ ਹਿਮਾਲਾ ਪਰਬਤ ਦੇ ਪੈਰਾਂ ਦੇ ਵਿੱਚ ਹੈ, ਜੋ ਉੱਥੇ ਤਿੱਬਤ ਜਿਹੜਾ 6000 ਮੀਟਰ ਉੱਚਾ ਉੱਥੋਂ ਤਿੱਬਤ ਹੈ ਤੇ ਤਿੱਬਤ ਦੇ ਵਿੱਚ ਸਾਰੇ ਦੇ ਗਲੇਸ਼ੀਅਰ ਤੇ ਗਲੇਸ਼ੀਅਰ ਪਏ ਨੇ। ਸੋ ਜੇ ਇਹ ਮਿਲਟ ਹੋਇਆ ਤਾਂ ਹੋਰ ਕਿੰਨੇ ਆਉਣ ਵਾਲੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹੋ ਜਿਹੀ ਘਟਨਾ ਵਾਪਰੇਗੀ। ਸਿਰਫ ਇਹੀ ਸਾਨੂੰ ਨਹੀਂ ਪਤਾ ਵੀ ਉਹ ਕਦੋਂ ਵਾਪਰਨੀ ਹੈ ਤੇ ਕਿੰਨੀ ਵੱਡੀ ਹੋਣੀ ਹੈ, ਤੇ ਸਾਨੂੰ ਇਹਦੇ ਬਾਰੇ ਵੀ ਕੋਈ ਸ਼ੰਕਾ ਨਹੀਂ ਕਿ ਇਦੋਂ ਵੱਡੀਆਂ ਘਟਨਾਵਾਂ ਵੀ ਵਾਪਰਨਗੀਆਂ, ਇਹ ਸਭ ਤੋਂ ਵੱਡੀ ਨਹੀਂ ਹੈ। ਸੋ ਨੇਪਾਲ ਬਹੁਤ ਡਰਿਆ ਹੋਇਆ, ਉਹਨਾਂ ਦੇ ਪ੍ਰਧਾਨ ਮੰਤਰੀ ਦੀ ਬਿਆਨ ਸੀ ਵੀ ਤੁਸੀਂ ਕੋਈ ਫੰਡ ਕਾਇਮ ਕਰੋ, ਅਸੀਂ ਇਕੱਲੇ ਤੇ ਇਹਨੂੰ ਗਰੀਬ ਮੁਲਕ ਹੈ ਵੀ ਅਸੀਂ ਤਾਂ ਖਤਮ ਹੋ ਜਾਵਾਂਗੇ ਇਹਦੇ ਨਾਲ, ਸਾਡੇ ਕੋਲ ਤੇ ਇੰਨੇ ਵਸੀਲੇ ਹੀ ਹੈ ਨਹੀਂ ਵੀ ਅਸੀਂ ਜਿਹੜੀ ਉੱਥੇ ਇੰਨਾ ਮਲਬਾ ਸੁੱਟ ਗਿਆ ਉਹ ਆ ਕੇ ਜਿਹੜਾ ਹੜ ਵੀ ਅਸੀਂ ਉਹਨੂੰ ਕਿਵੇਂ ਉੱਥੇ ਚੱਕ ਕੇ ਮੁੜ ਕੇ ਦਰਿਆ ਦਾ ਰਸਤਾ ਬਣਾਵਾਂਗੇ। 800 ਬੰਦਾ ਨੇਪਾਲ ਦਾ ਉੱਥੇ ਜਿਹੜੀਆਂ ਡੈਮ ਦੀਆਂ ਸੁਰੰਗਾਂ ਬਣ ਰਹੀਆਂ ਸੀ ਉਹਨਾਂ 'ਚ ਫਸਿਆ ਹੋਇਆ, ਜਿਹਨਾਂ ਨੂੰ ਇਸ ਹੜ ਨੇ ਮੋਹਰੇ ਗਾਰਾ ਲਿਆ ਕੇ ਪੂਰਾ ਸੁਰੰਗਾਂ ਨੂੰ ਬੰਦ ਕਰਤਾ ਤੇ ਹਾਲੇ ਤੱਕ ਉਹ ਸੁਰੰਗਾਂ 'ਚ ਪਹੁੰਚ ਨਹੀਂ ਸਕੇ, ਤੇ ਉਹ ਮਰ ਜਾਣਗੇ। ਉਹਨਾਂ ਕੋਲ ਇੰਨੀ ਕੁ ਆਕਸੀਜਨ ਹੁੰਦੀ ਆ, ਹਫ਼ਤਾ ਹੋ ਗਿਆ, 2-4-5 ਦਿਨ ਕੱਢ ਸਕਦੇ ਨੇ, ਪਰ ਉਹਨਾਂ ਨੂੰ ਥੱਲੇ 300 ਫੁੱਟ ਦਾ ਗਾਰਾ, 300 ਫੁੱਟ ਪੱਟ ਕੇ ਤੁਸੀਂ ਕਿੱਥੇ ਜਾਓਗੇ ਥੱਲੇ? ਸੋ ਮੇਰੀ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਇਹ ਬੇਨਤੀ ਆ ਵੀ ਅੱਜ ਤੁਸੀਂ ਜਦੋਂ ਸ਼ਾਮ ਨੂੰ ਆਪਣੇ ਖਾਣੇ ਦੇ ਟੇਬਲ ਤੇ ਬੈਠੋਗੇ ਤੇ ਤੁਸੀਂ 5 ਮਿੰਟ ਇਹਦੇ ਬਾਰੇ ਜ਼ਰੂਰ ਲਗਾਉਣਾ ਵੀ ਇਹ ਕੀ ਹੋ ਗਿਆ ਤੇ ਇਹਦੇ ਵਿੱਚ ਸਾਡਾ ਰੋਲ ਕੀ ਆ, ਮੇਰਾ ਰੋਲ ਕੀ ਆ ਤੇ ਮੈਂ ਇਹਦੇ ਵਿੱਚ ਕੀ ਹੱਥ ਵੰਡਾ ਸਕਦਾ, ਆਪਣੇ ਘਰ ਦੀਆਂ ਆਪਣੇ ਜੀਵਨ ਸ਼ੈਲੀ 'ਚ ਕਿਹੜੀਆਂ ਤਬਦੀਲੀਆਂ ਲਿਆ ਸਕਦੇ ਹਾਂ ਅਸੀਂ। ਇਦੋਂ ਵੱਡੀ ਜਿਹੜੀ ਸ਼ਰਧਾਂਜਲੀ ਆ, ਜਿਹੜਾ 10 ਵਾਰ ਬੰਦਾ ਮਰਿਆ ਉੱਥੇ, ਉਦੋਂ ਵੱਡੀ ਤੁਸੀਂ ਨਹੀਂ ਦੇ ਸਕਦੇ ਤੇ ਇਹ ਤੁਹਾਡੇ ਹੱਥ ਵਿੱਚ ਹੈ, ਤੁਸੀਂ ਬਹੁਤ ਕਰ, ਅਸੀਂ ਸਾਰੇ ਰਲ ਮਿਲ ਕੇ ਕਰ ਸਕਦੇ ਹਾਂ, ਅਸੀਂ ਆਪਣੇ ਕਾਰਬਨ ਮਿਸ਼ਨ ਜਿਹੜੇ ਅਸੀਂ ਘਟਾ ਸਕਦੇ ਹਾਂ, 0 ਤੇ ਲਿਆ ਸਕਦੇ ਹਾਂ, ਤੇ ਜੇ ਅਸੀਂ ਨਹੀਂ ਲਿਆਉਣ ਨੂੰ ਤਿਆਰ ਤੇ ਫਿਰ ਇਹ ਘਟਨਾਵਾਂ ਸਿਰਫ ਇਹੋ ਜਿਹੀਆਂ ਵਾਪਰਨਗੀਆਂ ਨਹੀਂ, ਇਦੋਂ ਵੱਧ ਬਰਬਾਦੀ ਵਾਲੀਆਂ ਵਾਪਰਨਗੀਆਂ ਤੇ ਛੇਤੀ ਵਾਪਰਨਗੀਆਂ।
0: ਸੋ ਇਹ ਵੱਡੇ ਦੇਸ਼ ਵੀ ਕੁਛ ਕਰ ਰਹੇ ਨੇ ਜਿਨ੍ਹਾਂ ਦੇ ਕਹਿੰਦੇ ਨੇ ਕਿ ਕੀਤਿਆਂ ਪਾਇਆਂ ਫਰਕ ਬੜਾ ਪੈਣਾ ਵਾ, ਹਾਲੇ ਗੁੱਝੇ ਜੇ ਰੂਪ ਦੇ ਵਿੱਚ ਚਾਈਨਾ ਦੇ ਮੂੰਹ ਵੱਲ ਜ਼ਰੂਰ ਵੇਖਿਆ ਜਾ ਰਿਹਾ ਕਿ ਇਹ ਕੀ ਜਵਾਬ ਦਿੰਦੇ ਨੇ ਜਾਂ ਇੱਥੋਂ ਕੀ ਨਿਕਲਦਾ ਵਾ ਜਾਂ ਇਹਨਾਂ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਪਿਛਲੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤੀ ਜਾਣੀ ਆ। ਸੋ ਇੱਦਾਂ ਦੀਆਂ ਤਾਂ ਜ਼ਰੂਰ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਦਿਖਣੀਆਂ ਸ਼ੁਰੂ ਹੋ ਗਈਆਂ, ਪਰ ਕੁੱਲ ਮਿਲਾ ਕੇ ਜਿੱਦਾਂ ਆਪਾਂ ਹਰ ਵਾਰੀ ਗੱਲ ਕਰਦੇ ਹਾਂ ਕਿ ਯੂਰਪ ਹੋ ਗਿਆ, ਅਮੈਰੀਕਾ ਹੋ ਗਿਆ, ਚੀਨ ਹੋ ਗਿਆ, ਇਹ ਵੱਡੇ ਦੇਸ਼ ਨੇ, ਵੱਡੀ ਇਹਨਾਂ ਕੋਲ ਟੈਕਨੋਲੋਜੀ ਆ ਅਤੇ ਜ਼ਿਆਦਾ ਨੁਕਸਾਨ ਵੀ ਇਸੇ ਵਜ੍ਹਾ ਕਰਕੇ ਹੋ ਰਿਹਾ ਵਾ ਇਹਨਾਂ ਕੋਲ ਉਸੇ ਟੈਕਨੋਲੋਜੀ ਦੇ ਕਰਕੇ। ਸੋ ਉਸ ਪਾਸੇ ਨੂੰ ਵੀ ਕੋਈ ਵਿਚਾਰ ਚਰਚੇ ਇਸ ਤੋਂ ਬਾਅਦ?
1: ਬਿਲਕੁਲ ਚੱਲ ਰਿਹਾ ਜੀ, ਡਰੇ ਹੋਏ ਨੇ ਯੂਰਪ ਦੇ ਵਿੱਚ, ਜਿੰਨੀਆਂ ਅੱਗਾਂ ਇਨਫਰੀ ਲੱਗੀਆਂ, ਜਿੰਨੇ ਉੱਥੇ, ਅੱਜ ਦੀ ਖਬਰ ਆ ਬਾਈ ਜੀ ਕਿ 25% ਚਾਂਸ ਨੇ ਕਿ ਬਹੁਤ ਜਲਦੀ ਇੰਗਲੈਂਡ ਦਾ ਇੱਕ ਸ਼ਹਿਰ ਹੈ ਜਿਹੜਾ ਬਿਨਾਂ ਪਾਣੀ ਤੋਂ ਬਿਲਕੁਲ ਵਾਂਝਿਆ ਜਾਏਗਾ, ਉਹਨਾਂ ਕੋਲ ਪੀਣ ਲਈ ਪਾਣੀ ਨਹੀਂ ਹੋਏਗਾ।
0: ਓਕੇ,
1: ਸੋ ਇਹਦੀ ਜਿਹੜੀ ਬਰਬਾਦੀ ਹੈ, ਇਹ ਚਲੋ ਗਲੇਸ਼ੀਅਰ ਡਿੱਗਿਆ ਹੋਰ ਤਰ੍ਹਾਂ ਦੀ ਹੈ, ਇੱਥੇ 10 ਵਾਰ ਬੰਦਾ ਮਰਿਆ, ਪਰ ਇਸ ਵਾਰੀ ਗਰਮੀਆਂ ਦੀ ਰੁੱਤ ਦੇ ਵਿੱਚ ਇੰਨੀ ਗਰਮੀ ਯੂਰਪ 'ਚ ਪਈ, ਹਾਲੇ 2 ਮਹੀਨੇ ਪੁਰਾਣੀ ਗੱਲ ਹੈ, ਕਿ ਉੱਥੇ 10 ਵਾਰ ਤੋਂ ਵੀ ਵੱਧ ਬੰਦੇ ਮਰ ਗਏ। ਸੋ ਯੂਰਪ ਵਾਲੇ ਇਹਨੂੰ ਲੀਡ ਕਰ ਰਹੇ ਨੇ, ਆਸਟ੍ਰੇਲੀਆ ਗੌਰਮੈਂਟ ਜਿਵੇਂ ਦੱਸਿਆ ਆਪਾਂ ਗੱਲ ਕਰਦੇ ਹਾਂ, ਜਿੰਨੀਆਂ ਸੋਲਰ ਤੇ ਬੈਟਰੀਆਂ ਲਗਾਈਆਂ ਨੇ ਉਹ ਦੁਨੀਆਂ ਭਰ 'ਚ ਮਿਸਾਲ ਹੈ, ਤੇ ਜਿਹੜੇ ਇੰਡੀਆ, ਚਾਈਨਾ, ਕਿਉਂਕਿ ਸਭ ਤੋਂ ਵੱਡੀ ਨੇ ਕਾਰਬਨ ਮਿਸ਼ਨਸ ਦੇ, ਤੇ ਉੱਥੇ ਜਿਹੜੀ ਸੋਲਰ એનર્ਜੀ ਹੈ ਉਹ ਬਿਲਕੁਲ ਰਿਕਾਰਡ ਕਾਇਮ ਕਰ ਰਹੀ ਹੈ, ਇੰਨੀ ਤੇਜ਼ੀ ਨਾਲ ਲੱਗ ਰਹੀ ਹੈ, ਤੇ ਜੇ ਸਾਡੇ ਉੱਥੋਂ ਦੀ ਜਿਹੜੀ ਬਿਜਲੀ ਉਹਦੇ ਤੇ ਇਲੈਕਟ੍ਰਿਕ ਕਾਰਾਂ

0: ਇਲੈਕਟ੍ਰਿਕ ਹੁੰਦੀਆਂ ਨੇ। ਤੇ ਉਹ ਟਾਟਾ ਦੀ ਖਬਰ ਇਹ ਸੀ ਕਿ ਉਹਨਾਂ ਦੇ ਕੋਲ ਜਿੰਨੀ ਉਹਨਾਂ ਕੋਲ ਰੈਜ਼ਰਵੇਸ਼ਨ ਆ ਰਹੀਆਂ, ਬੁਕਿੰਗ ਆ ਰਹੀਆਂ, ਉਹਨਾਂ ਨੂੰ ਸਪਲਾਈ ਨਹੀਂ ਹੋ ਰਹੀਆਂ, 300 ਗੁਣਾ ਵੱਧ ਗਈਆਂ, 300% ਵੱਧ ਗਈਆਂ। ਸੋਰੀ,
1: ਸੋ ਇਦਾਂ ਦੀ ਕਦਮ ਨੇ ਜਿਹੜੇ ਲਗਭਗ ਹਰ ਇੱਕ ਨੂੰ ਚੁੱਕਣੇ ਪੈਣੇ।
0: ਹਾਂਜੀ ਹਾਂਜੀ, ਚੁੱਕ ਰਹੇ ਨੇ, ਪਰ ਅਸੀਂ ਇਹਨੂੰ ਇਹ ਸਿਰਫ ਸਰਕਾਰਾਂ ਦੇ ਕਰਨ ਵਾਲਾ ਕੰਮ ਨਹੀਂ, ਇਹ ਸਾਡੇ ਸਾਰਿਆਂ ਦੇ ਕਰਨ ਵਾਲਾ, ਤੇ ਸਾਨੂੰ ਆਪਣੇ ਘਰਾਂ ਦੇ ਵਿੱਚ ਇਹਦੇ ਬਾਰੇ ਗੱਲ ਚਲਾਉਣ ਦੀ ਲੋੜ ਹੈ ਕਿ ਅਸੀਂ ਆਪਣਾ ਜਿਹੜਾ ਕਿਚਨ ਵੇਸਟਾਂ ਨੂੰ ਕੰਪੋਸਟ ਕਰਦੇ ਕਿ ਨਹੀਂ ਕਰਦੇ, ਹਰ ਗੱਲ ਦਾ ਇਹਦੇ ਨਾਲ ਸੰਬੰਧ ਹੈ। ਇਹ ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਇਹ ਕਾਰ ਚੋਂ ਨਿਕਲਦਾ ਧੂੰਆਂ, ਨੇਪਾਲ ਚ ਡਿੱਗਦਾ ਇਹ ਗਲੇਸ਼ੀਅਰ, ਤੁਹਾਡੇ ਸਟੋਵ ਦਾ ਧੂੰਆਂ, ਪੰਜਾਬ ਚ ਆਉਂਦੇ ਹੜ੍ਹ, ਪੰਜਾਬ ਚ ਮਰਦੀਆਂ ਫਸਲਾਂ, ਇਹ ਫਾਰ, ਯੂਰਪ ਚ ਲੱਗੀਆਂ ਅੱਗਾਂ, ਇਹ ਸਾਰੀਆਂ ਇੱਕੋ ਹੀ ਲੜੀ ਹੈ, ਉਹਦੇ ਵੱਖ ਵੱਖ ਨਾਂ ਨੇ, ਤੇ ਇਹਨਾਂ ਦਾ ਕਾਰਨ ਆ ਸਾਡੇ ਕਾਰਬਨ ਡਾਈਆਕਸਾਈਡ ਐਮਿਸ਼ਨ।
1: ਜੀ, ਸੋ ਬੇਨਤੀ ਇਹੋ ਹੀ ਹੈ ਕਿ ਆਪਣਾ ਆਪਣਾ ਜੋ ਵੀ ਆਪਣੇ ਪੱਧਰ ਦੇ ਉੱਤੇ ਕਰੀਂ ਬੈਠੇ ਕੰਮ ਕਾਰ ਕਰਦੇ ਹਾਂ, ਜੋ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ ਉਹ ਤੁਸੀਂ ਜ਼ਰੂਰ ਪਾਇਓ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਕਿ ਕੀ ਅਤੇ ਕਿੱਦਾਂ ਕਿੱਦਾਂ ਕੀ ਤੁਸੀਂ ਵੀ ਕਰ ਸਕਦੇ ਹੋ। ਬਹੁਤ ਸ਼ੁਕਰੀਆ ਭਾਈ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਭਾਈ ਜੀ, ਬਹੁਤ ਬਹੁਤ ਧੰਨਵਾਦ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਰਮਿੰਦਰ ਢਿੱਲੋਂ ਜੀ, ਅਤੇ ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਏਗਾ। ਸੋ ਇਸੇ ਤਰ੍ਹਾਂ ਦੇ ਨਾਲ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹੋ, ਅਤੇ ਜੇਕਰ ਵਧੀਆ ਲੱਗਦਾ ਤਾਂ ਪੋਡਕਾਸਟ ਤੋਂ ਜਾ ਕੇ ਅਤੇ ਅੱਗੇ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਬਾਕੀਆਂ ਦੇ ਨਾਲ, ਹੋਰਾਂ ਦੇ ਨਾਲ, ਜਿਨ੍ਹਾਂ ਨੂੰ ਉਸ ਢੰਗ ਸਾਹਿਬ ਦੇ ਨਾਲ ਅਹਿਸਾਸ ਨਹੀਂ ਆ ਕਿ ਇਹ ਗੱਲਾਂ ਬਾਤਾਂ ਕਿਹੜੇ ਪਾਸੇ ਨੂੰ ਜਾ ਰਹੀਆਂ। ਫਿਲਹਾਲ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮੈਲਟਨ।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ। ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
6: ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-94। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ ਔਨ ਰੋਡਸ ਆਨਰ ਕੈਂਪੇਨ, ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD ਸੀਲਾਇਨ 7 ਪ੍ਰੀਮੀਅਮ ਸਿਰਫ $54,990, BYD ਸੀਲਾਇਨ 8 ਡਾਇਨਾਮਿਕ FWD ਸਿਰਫ $56,990 ਤੇ BYD ਸ਼ਾਰਕ 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD on roads on us, conditions apply.
8: Wow!

0: ਜੀ ਬਿਲਕੁਲ ਜੀ, ਜਿਹੜੀ ਲੈਨ ਸੀ ਨਾ ਸਾਰੇ ਗਾਣੇ ਦੇ ਵਿੱਚ ਕਿ ਕੈਂਗਰੂ ਵਾਲਾ ਪਾਸਪੋਰਟ ਦਵਾ ਦੇਵਾਂ, ਉਹ ਲੈਨ ਭਾਜੀ ਮੈਨੂੰ ਸਭ ਤੋਂ ਘੈਂਟ ਲੱਗੀ। ਅਤੇ ਮੇਰੇ ਨਾਲ ਨਹੀਂ ਜੀ ਅੱਜ ਅਰੁਣ ਬੰਸਲ ਜੀ, ਬੰਸਲ ਇਮੀਗ੍ਰੇਸ਼ਨ ਤੋਂ, ਉਹਨਾਂ ਦਾ ਸਵਾਗਤ ਕਰਦੇ ਹਾਂ। ਕੀ ਹਾਲ ਭਾਜੀ, ਠੀਕ ਠਾਕ ਜੀ?
1: ਸਤਿ ਸ਼੍ਰੀ ਅਕਾਲ ਬਲਕਿ ਵੀਰੇ, ਬਹੁਤ ਵਧੀਆ। ਅਤੇ ਮੈਂ ਅਰਦਾਸ ਕਰਦਾ ਸਾਡੇ ਸਰੋਤੇ ਸੁਣਨ ਵਾਲੇ ਸਾਨੂੰ, ਅਤੇ ਤੁਸੀਂ ਵੀ ਚੜ੍ਹਦੀ ਕਲਾ 'ਤੇ ਘੈਂਟ ਹੋਵੋਗੇ
0: ਜੀ। ਬਿਲਕੁਲ ਜੀ ਬਿਲਕੁਲ, ਪੂਰੇ ਘੈਂਟ ਘੈਂਟ, ਬਸ ਆ ਗਾਣਾ ਐਨਰਜੀ ਦੇ ਦਿੰਦਾ ਹੈ ਨਾ ਟਿਊਨ ਦਾ, ਕਈਆਂ ਦੀ ਗਾਣਿਆਂ ਦੀ ਟਿਊਨ ਹੀ ਇੱਦਾਂ ਦੀ ਹੁੰਦੀ।
1: ਅਤੇ ਭਰਾ ਭੈਣ ਭਰਾਵਾਂ ਦਾ ਜਿਹਨਾਂ ਸਾਡੇ 'ਤੇ ਯਕੀਨ ਕੀਤਾ, ਕਹਿੰਦੇ ਤੁਹਾਡੇ ਕਰਕੇ ਧੰਨਵਾਦ ਉਹਨਾਂ ਦਾ ਜਿਹਨਾਂ ਦੇ ਬੰਸਲ ਨੂੰ ਬੰਸਲ ਬਣਾਇਆ
0: ਜੀ। ਬਿਲਕੁਲ, ਨਹੀਂ ਇਹ ਵੀ ਵਧੀਆ ਗੱਲ ਹੈ। ਵੈਸੇ ਕਹਿੰਦੇ ਕਿ ਜਦੋਂ ਬੰਦਾ ਕੁਛ ਬਣ ਜਾਂਦਾ ਵਾ ਨਾ, ਅਤੇ ਫਿਰ ਉਹ ਜਿਨ੍ਹਾਂ ਨੇ ਬਣਾਇਆ ਹੁੰਦਾ ਵਾ ਅਤੇ ਉਹਨਾਂ ਨੂੰ ਜੇ ਯਾਦ ਕਰਦਾ ਰਹੇ, ਯਾਨੀ ਆਪਣੇ ਸਰੋਤਿਆਂ ਨੂੰ, ਅਤੇ ਫਿਰ ਸਮਝ ਲਓ ਵੀ ਬਹਿ ਜਾ ਹੀ ਆ ਕੰਮ। ਅਤੇ ਜੇ ਆਪਾਂ ਅੱਜ ਦਾ ਦਿਨ ਦੱਸ ਦਈਏ ਸਰੋਤਿਆਂ ਨੂੰ ਕਿ ਅੱਜ ਬੁੱਧਵਾਰ ਦਾ ਦਿਨ ਹੈ ਜੀ, ਸ਼ਾਮ ਦਾ ਸਮਾਂ ਚੁੱਕਾ। ਜੇ ਰਿਪੀਟ ਸੁਣ ਰਹੇ ਹੋ ਸਾਨੂੰ, ਅਤੇ ਤੁਸੀਂ ਉਸ ਹਿਸਾਬ ਨਾਲ ਆਪਣਾ ਸਮਾਂ ਅਤੇ ਡੇਟ ਜਿਹੜੀ ਆ ਉਹ ਤੁਸੀਂ ਐਡਜਸਟ ਕਰ ਲਿਓ, ਅੱਗੇ ਪਿੱਛੇ ਹੋ ਸਕਦਾ। ਕੀ ਲੈ ਕੇ ਆਇਓ ਅੱਜ ਅਰੁਣ ਜੀ, ਕਿਹਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ?
1: ਉਹਨੇ ਗੱਲ ਕਹਿਤੀ ਕਿ ਵੀ ਬੁੱਧਵਾਰ ਦਾ ਸਮਾਂ, ਪਰ 2 ਸਤੰਬਰ ਵੀ ਡੇਟ ਆ।
0: ਹਾਏ,
1: ਡੇਟ ਦੱਸਣੀ ਭੁੱਲ ਗਈ ਸੀ
0: ਮੈਂ, ਤਾਂ ਹੀ ਤੁਹਾਨੂੰ ਅਨੇਰ ਕੀਤਾ ਵਾ ਜੀ ਸਾਰਿਆਂ ਕੋਲ, ਮੈਂ ਦਾਤਾ ਦੇ ਨਾਲ ਵਾਲਾ ਬੰਦਾ ਕੀ ਦੱਸੂ।
1: ਬਿਲਕੁਲ ਬਿਲਕੁਲ ਅਗਰੀ। ਤੇ ਜਿਹੜਾ ਵੀਰੇ ਅੱਜ ਆਪਾਂ ਗੱਲ ਕਰਾਂਗੇ, ਅੱਜ ਆਪਾਂ ਗੱਲ ਕਰਾਂ ART,
0: ਓਕੇ,
1: ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ।
0: ਰਿਵਿਊ ਟ੍ਰਿਬਿਊਨਲ, ਓਕੇ।
1: ਮਾਇਆ ਤੇਰੇ ਤੀਨਾ ਪਰਸੂ ਪਰਸਾ ਪਰਸਰਾਮ, ਓਹੀ ਚੀਜ ART ਦਾ।
0: ਇਹਦੇ ਬਾਰੇ ਜਾਣਕਾਰੀ ਦਿਓਗੇ? ਗੁੱਡ,
1: ਬਿਲਕੁਲ। ਅੱਜ ਆਪਾਂ ਇਹਦੇ ਬਾਰੇ ਕਹੂੰਗੇ, ਸਾਨੂੰ ਕਾਫੀ ਕੁਸ਼ਚਨ ਪੁੱਛਦੇ ਸਾਡੇ ਭੈਣ ਭਰਾ ਕਿ ਭਾਜੀ ART ਦਾ ਸੀਨ ਕੀ ਹੈ, ਕਿੰਨਾ ਟਾਈਮ ਲੱਗੂ, ਕਿਵੇਂ ਹੋ, ਕਿਉਂ ਹੋ, ਕਦੋਂ ਹੋ, ਕੀ ਕਰ ਸਕਦੇ ਹਾਂ, ਕੀ ਨਹੀਂ ਕਰਨਾ ਚਾਹੀਦਾ, ਕਿਵੇਂ ਕਰ ਸਕਦੇ ਹਾਂ, ਕਦੋਂ ਕਰ ਸਕਦੇ ਹਾਂ, ਕੀ ਤੋਂ ਕਰਾ ਸਕਦੇ ਹਾਂ, ਇਹ ਸਾਰੀਆਂ ਗੱਲਾਂ ਆਪਾਂ ਕਰਾਂਗੇ।
0: ਡਨ ਹੋ ਗਿਆ ਜੀ ਫਿਰ ਅੱਜ ਫਿਰ ਥੋੜਾ ਜਿਹਾ ਤੁਸੀਂ ਆਪ ਸੁਣ ਕੇ ਚੰਗੀ ਤਰ੍ਹਾਂ, ਅਤੇ ਗਾਂਹ ਫਿਰ ਸਾਰਿਆਂ ਨੂੰ ਸ਼ੇਅਰ ਵੀ ਕਰ ਦਿਓ, ਕਿਉਂਕਿ ਇਹ ਜੇ ਆਪਾਂ ਹੁਣ ਪੱਕੇ ਹੋ ਵੀ ਚੁੱਕੇ, ਜੇ ਕੈਂਗਰੂ ਪਾਸਪੋਰਟ ਆ ਵੀ ਗਿਆ ਵਾ, ਅਤੇ ਉਹ ਸਾਦਾ ਗਾਂਹ ਆਪਣੇ ਕਿਸੇ ਰਿਸ਼ਤੇਦਾਰ, ਕਿਸੇ ਯਾਰ ਮਿੱਤਰ ਨੂੰ ਕਦੀ ਲੋੜ ਪੈ ਜੇ, ਅਤੇ ਫਿਰ ਨੌਲੇਜ ਕਹਿੰਦੇ ਹੁੰਦੇ ਆ ਵੀ ਜਿੱਥੋਂ ਦੀ ਵੀ ਹੋਵੇ ਉਹ ਘੱਟ ਹੀ ਹੁੰਦੀ ਆ, ਅਤੇ ਜਿੰਨੀ ਮਿਲਦੀ ਹੋਵੇ ਲੈ ਲੈਣੀ ਚਾਹੀਦੀ ਆ।
1: ਬਿਲਕੁਲ ਭਾਜੀ
0: ਜੀ ਅਰੁਣ ਜੀ, ਅਤੇ ਜੇ ART ਦੀ ਤੁਸੀਂ ਗੱਲ ਕੀਤੀ, ਇਹਦਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਹੈ ਕੀ ਆ, ਚੀਜ਼ ਕੀ ਹੈ?
1: ਬਿਲਕੁਲ, ਬਲਕਿ ਜਿਹੜਾ ਸਭ ਤੋਂ ਬੇਸਿਕ ਕੁਸ਼ਚਨ ਕਿ ਵੀ ART ਹੁੰਦੀ ਕੀ ਹੈ, ART ਦਾ ਫੁੱਲ ਫਾਰਮ ਹੈਗਾ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ, ਜਿਹੜਾ 2024 ਦੇ ਵਿੱਚ ART ਨੂੰ ਰਿਪਲੇਸ ਕਰਕੇ ਬਣਿਆ ਸੀਗਾ।
0: ਓਕੇ,
1: ਹੁਣ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਵੀ ਐਲੀਜੀਬਲ ਮਾਈਗ੍ਰੇਸ਼ਨ ਡਿਸੀਜ਼ਨ ਨੇ ਉਹਨਾਂ ਦੇ ਰਿਫਿਊਜ਼ਲ ਜਾਂ ਕੈਂਸਲੇਸ਼ਨ ਤੋਂ ਬਾਅਦ ਜਿਹੜੀ ART ਕੋਲ ਇੰਡੀਪੈਂਡੈਂਟ ਮੈਰਿਟਸ ਰਿਵਿਊ ਲਈ ਜਿਹੜੀ ਐਪਲੀਕੇਸ਼ਨ ਦਿੱਤੀ ਜਾਂਦੀ ਆ,
0: ਓਕੇ,
1: ਟੈਕਨੀਕਲੀ ਇਹਨੂੰ ਐਪਲੀਕੇਸ਼ਨ ਫੋਰ ਰਿਵਿਊ ਕਿਹਾ ਜਾਂਦਾ।
0: ਓਕੇ, ਯਾਨੀ ਆਪਣੀ ਜਿਹੜੀ ਤੁਹਾਡਾ ਡਿਸੀਜ਼ਨ ਆ ਗਿਆ ਉਹਨੂੰ ਰਿਵਿਊ ਕਰਾਉਣ ਦੇ ਲਈ ਇਹਨੂੰ ਯੂਜ਼ ਕੀਤਾ ਜਾਂਦਾ। ਓਕੇ, ਅਤੇ ਕਿਹੜੇ ਕਿਹੜੇ ਡਿਸੀਜ਼ਨਸ ਨੇ ਜਿਨ੍ਹਾਂ ਨੂੰ ਆਪਾਂ ਰਿਵਿਊ ਕਰਾ ਸਕਦੇ ਇਹਦੇ ਵਿੱਚ, ਯਾਨੀ ਵੀਜ਼ਾ ਕੰਡੀਸ਼ਨਸ?
1: ਹੁਣ ਇਹਦੇ ਹੁਣ ਸਭ ਤੋਂ ਪਹਿਲੀ ਗੱਲ ਇੱਕ ਨਾ ਹੋਰ ਇਹਦੇ ਵਿੱਚ ਐਡ ਔਨ ਕਰਦਾ, ਕਈ ਵਾਰ ਲੱਗਦਾ ਕਿ ਵੀ ਇਹ ਡਿਪਾਰਟਮੈਂਟ ਆਫ ਹੋਮ ਅਫੇਅਰ ਦਾ ਪਾਰਟ ਹੈ, ਕਈਆਂ ਨੂੰ ਲੱਗਦਾ। ਠੀਕ ਹੈ, ਇਹਦੇ ਵਿੱਚ ਨਾ ਯਾਨੀ ਕਿ ਕਈ ਨੂੰ ਸਾਡੇ ਭੈਣ ਭਰਾ ਨੂੰ ਲੱਗਦਾ ਕਿ ਵੀ ਇਹਦੇ ਵਿੱਚ ਕੀ ਵੀ ਇਹ ਕਿਸਾ ਪਾਰਟ ਆਫ ਹੋਮ ਅਫੇਅਰ, ਤਾਂ ਮੈਂ ਦੱਸਣਾ ਚਾਹੂੰ ਕਿ ਵੀ ਇਹ ਡਿਪਾਰਟਮੈਂਟ ਹੋਮ ਅਫੇਅਰ ਤੋਂ ਇੰਡੀਪੈਂਡੈਂਟ ਆ।
0: ਓਕੇ,
1: ਡਿਪਾਰਟਮੈਂਟ ਪਹਿਲਾਂ ਡਿਸੀਜ਼ਨ ਕਰਦਾ, ART ਮੈਂਬਰ ਐਵੀਡੈਂਸ ਤੇ ਐਪਲੀਕੇਬਲ ਲੋ ਦੇ ਆਧਾਰ ਤੇ
0: ਓਕੇ
1: ਉਸ ਡਿਸੀਜ਼ਨ ਨੂੰ ਇੰਡੀਪੈਂਡੈਂਟਲੀ ਰੀਕਨਸੀਡਰ ਕਰਦਾ।
0: ਓਕੇ ਓਕੇ,
1: ਹੁਣ ਜਿਹੜਾ ART ਮੈਂਡੇਟਰੀ ਵੀਜ਼ਾ ਕ੍ਰਾਈਟੀਰੀਆ ਇਗਨੋਰ ਕਰਕੇ ਸਿਰਫ ਸਿੰਪਤੀ ਦੇ ਆਧਾਰ ਤੇ ਵੀਜ਼ਾ ਨਹੀਂ ਦੇ ਸਕਦੀ। ਠੀਕ ਹੈ ਜੀ,
0: ਓਕੇ ਜੀ।
1: ਹੁਣ ਜਿਹੜਾ ਤੁਹਾਡਾ ਕੁਐਸਚਨ ਸੀਗਾ ਕਿ ਵੀ ਕਿਹੜੇ ਕਿਹੜੇ ਯਾਨੀ ਕਿ ਆਪਣਾ ਵੀਜ਼ਾ ਰਿਫਿਊਜ਼ ਜਿਹੜੇ ਹੈਗੇ ਨੇ ਉਹ ਅਪੀਲੇਬਲ ਨੇ, ਹੁਣ ਹਰੇਕ ਅਪੀਲ ਨਹੀਂ ਹੋ ਸਕਦਾ। ਉਹਦੇ ਵਿੱਚ ਕੀ ਹੁੰਦਾ ਕਿ ਵੀ ਜੇ ਹੁਣ ਕੋਈ ਰਿਫਿਊਜ਼ਲ ਆ ਜਾਂ ਕੈਂਸਲੇਸ਼ਨ ਆ, ਉਹ ਹਰੇਕ ਰਿਵਿਊ ਨਹੀਂ ਹੁੰਦੀ। ਰਿਵਿਊ ਰਾਈਟ ਵੀਜ਼ਾ ਸਬਕਲਾਸ ਐਪਲੀਕੈਂਟ ਦੀ ਲੋਕੇਸ਼ਨ, ਐਪਲੀਕੇਸ਼ਨ ਡੇਟ, ਡਿਸੀਜਨ ਮੇਕਰ, ਸਪੋਂਸਰ ਜਾਂ ਨੋਮੀਨੇਟਰ ਦੀ ਇਨਵੋਲਵਮੈਂਟ, ਡਿਟੈਂਸ਼ਨ ਸਟੇਟਸ ਅਤੇ ਹੋਰ ਫੈਕਟਰ ਉੱਤੇ ਡਿਪੈਂਡ ਕਰਦੇ ਨੇ।
0: ਓਕੇ,
1: ਹੁਣ ਐਗਜੈਕਟ ਰਿਵਿਊ ਰਾਈਟ ਜਿਹੜੇ ਰਾਈਟ ਹੁੰਦੇ ਨੇ ਉਹ ਐਲੀਜੀਬਲ ਐਪਲੀਕੈਂਟ ਉਹਦੇ ਨਾਲ ਡੈਡਲਾਈਨ ਡਿਪਾਰਟਮੈਂਟ ਦੀ ਡਿਸੀਜਨ ਦੇ ਲੈਟਰ ਤੇ ਲਿਖੀ ਹੁੰਦੀ ਆ,
0: ਓਕੇ,
1: ਉਦੋਂ ਮਿਲਦੇ ਨੇ, ਅਦਰਵਾਈਜ਼ ਨਹੀਂ ਮਿਲਦੇ।
0: ਤੇ ਜੇ ਮੰਨ ਲਓ ਨਹੀਂ ਹੈਗੇ ਤੇ ਉਹ ਲੈ ਵੀ ਸਕਦਾ ਵਾ ਆਪਣੇ ਰਾਈਟਸ ਕੇ?
1: ਨਹੀਂ,
0: ਜਿਹਨੂੰ ਮਿਲ ਗਏ
1: ਉਹ ਜਿਸ ਕੋਲ, ਕਈ ਵਾਰ ਲੈਟਰ ਤੇ ਨਹੀਂ ਹੁੰਦੇ ਨਾ, ਕਈ ਵਾਰ ਡਿਪਾਰਟਮੈਂਟ ਟੈਕਨੀਕਲੀ ਜਿਵੇਂ 407 ਨਾਲ ਨੂੰ ਕਈ ਵਾਰ ਲੈਟਰ ਸਿੰਪਲ ਇਸ਼ੂ ਕਰ ਦਿੰਦੇ ਜਿਹਦੇ ਉੱਤੇ ਨਹੀਂ ਲਿਖੇ ਹੁੰਦੇ, ਬਟ ਤੁਹਾਡੇ ਮਾਈਗ੍ਰੇਸ਼ਨ ਏਜੰਟ ਨੂੰ ਪਤਾ ਲੱਗ ਜਾਂਦਾ ਕਿ ਵੀ ਜੇ ਰਿਵਿਊਏਬਲ ਹੈਗਾ ਦੈਨ ਯੂ ਕੈਨ ਅਪਲਾਈ।
0: ਓਕੇ, ਯਾਨੀ ਇਹਦਾ ਕੋਈ ਪੱਕਾ ਨਹੀਂ ਆ ਵੀ ਜੇ ਆ ਵਾ ਤੇ ਹੋਊਗਾ ਹੀ ਹੋਊਗਾ, ਮਤਲਬ ਹਰ ਇੱਕ ਦਾ ਡਿਪੈਂਡ ਕਰਦਾ ਵਾ।
1: ਕੋਈ ਤੁਹਾਨੂੰ ਚੈੱਕ ਕਰਨਾ ਪੈਣਾ, ਸਪੋਜ਼ ਕਰੋ ਜੇ ਕੋਈ ਬਲੱਡ ਰਿਲੇਸ਼ਨਸ਼ਿਪ ਦੇ ਵਿੱਚ ਜਿਹੜਾ ਬੰਦਾ ਕੋਈ ਪੀਆਰ ਸਿਟੀਜ਼ਨ ਆਸਟ੍ਰੇਲੀਅਨ ਹੈਗਾ, ਉਹਨੇ ਆਪਣੇ ਭੈਣ ਭਰਾ ਦਾ ਵੀਜ਼ਾ ਵਿਸ਼ਟ ਵੀਜ਼ਾ ਪਾਇਆ ਸੀ ਤੇ ਉਹ ਰਿਫਿਊਜ਼ ਹੋ ਗਿਆ, ਜੇ ਉਹਦੇ ਰਿਵਿਊਅਰ ਨਹੀਂ ਵੀ ਲਿਖੇ ਈਵਨ ਦੋ ਦੇ ਕੈਨ ਹੀ ਕੈਨ ਚੈਲੰਜ ਇਟ, ਠੀਕ ਹੈ?
0: ਓਕੇ,
1: ਤਾਂ ਇਹ ਯਾਨੀ ਤੁਹਾਨੂੰ ਆਪਣੇ ਏਜੰਟ ਨੂੰ ਚੈੱਕ ਕਰਾਉਣਾ ਪਊਗਾ ਕਿ ਦੇਖੋ ਜੀ ਮੈਂ ਆਹ ਮੇਰੀ ਸਿਚੁਏਸ਼ਨ ਆ ਤੇ ਆਹ ਮੇਰੀ ਲੋਕੇਸ਼ਨ ਆ, ਦੱਸੋ ਕਿ ਮੈਂ ਰਿਵਿਊ ਕਰਾ ਸਕਦਾ ਨਹੀਂ ਕਰਾ ਸਕਦਾ।
0: ਓਕੇ,
1: ਦੈਨ ਏਜੰਟ ਕੈਨ ਚੈੱਕ ਉਹਦੀ ਸਾਰੀ ਹਿਸਟਰੀ ਚੈੱਕ ਕਰ ਲਓ ਐਂਡ ਹੀ ਵਿਲ ਨੋਟ ਡਿਸਾਈਡ, ਹੀ ਵਿਲ ਟੈਲ ਯੂ, ਐਡਵਾਈਸ ਕਰੂਗਾ ਕਿ ਤੁਸੀਂ ਕਰ ਸਕਦੇ ਨਹੀਂ ਕਰ ਸਕਦੇ।
0: ਓਕੇ, ਤੇ ਇਹਦੀ ਕੋਈ ਇਦਾਂ ਦੀ ਡੈਡਲਾਈਨ ਵੀ ਹੁੰਦੀ ਹੈ ਕਿ ਤੁਸੀਂ ਹਲੋ ਡਿਸੀਜਨ ਤੋਂ ਇੰਨੇ ਕੁ ਦਿਨ ਬਾਅਦ ਚ ਹੀ ਲੌਜ ਕਰਨਾ ਜਾਂ ਇਸ ਤੋਂ ਬਾਅਦ ਵੀ ਕਰ ਸਕਦੇ ਹੋ?
1: ਬਿਲਕੁਲ, ਜਿਹੜਾ ਹੁਣ ਇਹਦੇ ਵਿੱਚ ਵੀਰੇ ਕੀ ਹੁੰਦਾ, ਜਦੋਂ ਵੀ ਮਾਈਗ੍ਰੇਸ਼ਨ ਰਿਵਿਊ ਲਈ ਪਹਿਲਾਂ ਕਈ ਵਾਰੀ ਇੱਕ ਡੈਡਲਾਈਨ ਦਿੰਦੇ ਨੇ, ਉਹ ਤੁਹਾਨੂੰ ਉਹ ਚ ਲਿਖਿਆ ਹੁੰਦਾ ਰਿਫਿਊਜ਼ਲ ਲੈਟਰ ਦੇ ਵਿੱਚ
0: ਜੀ
1: ਕਿ ਕਿੰਨੇ ਦਿਨਾਂ ਦੀ ਕਰ ਸਕਦੇ। ਹੁਣ ਹਰੇਕ ਦੇ ਜਿਹੜੇ ਵੀਜ਼ਾ ਸਪਲਾਈਸ ਨੇ ਕਈ ਦੇ ਅਲੱਗ ਅਲੱਗ ਹੁੰਦੇ ਨੇ, ਜੇ ਆਪਾਂ ਨੋਰਮਲ ਗੱਲ ਕਰੀਏ ਕਿਸੇ 28 ਦਿਨ ਹੁੰਦੇ ਨੇ, ਕਈਆਂ ਐਪਲੀਕੇਸ਼ਨ ਦੇ ਵਿੱਚ 9 ਦਿਨ ਦੇ ਦਿੰਦੇ ਨੇ ਇਹ, ਤੇ ਉਹ ਆਪਣੇ ਆਪ ਨੀ ਦਿੰਦੇ, ਯਾਨੀ ਕਿ ਸਪੋਜ਼ ਡਿਪਾਰਟਮੈਂਟ ਖੁਦ ਆਪਣੇ ਕੋਲ ਨੀ ਲਗਾ ਸਕੇ ਉਹਨੂੰ 15 ਦਿਨ ਦੇ ਉੱਤੇ ਰਿਵਿਊ ਕਰਨ ਦੇ, ਉਹ ਇੱਕ ਸੈੱਟ ਫਾਰਮ ਬਣਿਆ ਹੋਇਆ ਉਹਦੇ ਮੁਤਾਬਿਕ ਹੋਊਗਾ। ਹੁਣ ਜੇ ਇੱਕ ਦਿਨ ਵੀ ਬੰਦਾ ਲੇਟ ਕਰ ਲਏ, ਸਪੋਜ਼ ਕਿ ਤੁਹਾਡੇ 28 ਦਿਨ ਸੀ, ਤੁਸੀਂ 29ਵੇਂ ਦਿਨ ਫਾਈਲ ਲੌਂਚ ਕੀਤੀ ਆ
0: ਜੀ,
1: ਤਾਂ ਤੁਹਾਡੀ ਜਿਹੜੀ ਲੇਟ ਐਪਲੀਕੇਸ਼ਨ ਆ ਉਹ ਇਨਵੈਲਿਡ ਹੋ ਸਕਦੀ ਆ।
0: ਓਕੇ, ਤੇ ਵੈਸੇ ਜੇ ਮੰਨ ਲਓ ਆਪਣੀ ਡੇਟ ਲੰਘੀ ਆ ਤੇ ਸਟਿਲ ਆਪਾਂ ਉਹਨੂੰ ਲੌਂਚ ਕਰ ਸਕਦੇ ਹਾਂ?
1: ਲੇਕਿਨ ਲੌਂਚ ਕਰੋਗੇ ਤਾਂ ਡਿਪਾਰਟਮੈਂਟ ਉਹਨੂੰ ਇੱਕ ਡਿਸੀਜਨ ਭੇਜ ਦੂਗਾ ਕਿ ਵੀ ਯੂ ਆਰ ਨੋਟ ਐਲੀਜੀਬਲ ਟੂ ਅਪਲਾਈ ਦੀ ਰਿਵਿਊ ਰਾਈਟ, ਸੌਰੀ ਰਿਵਿਊ।
0: ਓਕੇ, ਕਿ ਤੁਸੀਂ ਆਪਣੇ ਟਾਈਮ ਫਰੇਮ ਦੇ ਵਿੱਚ ਅਪਲਾਈ ਨਹੀਂ ਕੀਤਾ।
1: ਯੈਸ,
0: ਯਾਨੀ ਇਹਦਾ ਵੀ ਫਿਰ ਕਰਨਾ ਵਾ ਤੇ ਤੁਸੀਂ ਜਾ ਕੇ ਤੇ ਚੈੱਕ ਕਰਾ ਕੇ ਤੇ ਫਿਰ ਉਹਦੀ ਡੇਟ ਵੀ ਵੇਖਣੀ ਪੈਣੀ ਆ ਵੀ ਕਦੋਂ ਦੀ ਡੈਡਲਾਈਨ ਆ। ਤੇ ਜਿਹਦੀ ਆਪਾਂ ਕਿਉਂਕਿ ਪੈਸੇ ਹਰ ਚੀਜ਼ ਦੇ ਵਿੱਚ ਹੀ ਕਹਿੰਦੇ ਵੀ ਇਨਵੋਲਵ ਹੁੰਦੇ ਆ, ਤੇ ਇਹਦੇ ਵਿੱਚ ਵੀ ਪੈਸੇ ਤਾਂ ਲੱਗਦੇ ਹੀ ਆ ਕਰਨ ਨੂੰ ਇਹਨੂੰ ਅਪਲਾਈ, ਤੇ ਜੇ ਫੀਸ ਦੀ ਗੱਲ ਕਰੀਏ ਤੇ ਉਹ ਕਿੰਨਾ ਕੁ ਅੰਦਾਜ਼ਾ ਜੇ ਲਾ ਕੇ ਚੱਲੀਏ ਵੀ ਕਿੰਨੇ ਕੁ ਪੈਸੇ ਇਹਦੇ ਤੇ ਆਪਾਂ ਨੂੰ ਲਾਉਣੇ ਪੈ ਜਾਂਦੇ ਆ?
1: ਬਿਲਕੁਲ, ਰੀਸੈਂਟਲੀ ਫੀਸਾਂ ਵਧੀਆ ਨੇ ਤਾਂ ਇਹਦੀ $3727 ਦੇ ਕਰੀਬ ਇਹਦੀ ਫੀਸ ਆ।
0: ਓਕੇ,
1: ਤੇ ਜੇ ਤੁਸੀਂ ਚੈਲੰਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਨੀ ਫੀਸ ਪੇ ਕਰਨੀ ਪਊਗੀ ਡਿਪਾਰਟਮੈਂਟ ਦੀ ਪਲੱਸ ਤੁਹਾਡੇ ਏਜੰਟ ਦੀ ਫੀਸ ਹੋਣੀ।
0: ਓਕੇ,
1: ਬਟ ਜੇ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਦਿਖਾ ਦਿੰਦੇ ਹੋ ਤਾਂ ਤੁਹਾਨੂੰ 50% ਫੀਸ ਰਿਡਕਸ਼ਨ ਰਿਕੁਐਸਟ ਕੀਤੀ ਜਾ ਸਕਦੀ ਆ, ਬਟ ਉਹਦੇ ਵਾਸਤੇ ਸਪੋਰਟਿੰਗ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇਣੀ ਪਊਗੀ।
0: ਓਕੇ,
1: ਹੁਣ ਜਿਹੜੇ ਇਹਦੇ ਵਿੱਚ ਇੱਕ ਹੋਰ ਚੀਜ਼ ਆ, ਜਿਹੜੇ ਡਿਟੈਂਸ਼ਨ ਰਿਲੇਟਡ ਬਿਜ਼ੀ ਵੀਜ਼ਾ ਮੈਟਰ ਨੇ ਉਹ 'ਚ ਫੀਸ ਕੋਈ ਵੀ ਨਹੀਂ ਹੁੰਦੀ, ਪ੍ਰੋਟੈਕਸ਼ਨ ਰਿਵਿਊ ਨੂੰ ਲੈ ਕੇ ਵੀ ਕੋਈ ਸੈਪਰੇਟ ਅਰੇਂਜਮੈਂਟ ਕੀਤੇ ਹੋਏ ਨੇ।
0: ਓਕੇ,
1: ਇੱਕ ਵਾਰ ਜਦੋਂ ਤੁਹਾਨੂੰ ਕਿਹੜੀ ਤੁਹਾਡੀ ਫਾਈਲ ਲੱਗ ਰਹੀ ਆ, ਜਸਟ ਹੈਵ ਅ ਲੁੱਕ, ਆਪਣੇ ARTD ਦੀ ਵੈਬਸਾਈਟ ਚੈੱਕ ਕਰ ਲਓ, ਆਪਣੇ ਏਜੰਟ ਤੋਂ ਰਿਟਰਨ ਕਨਫਰਮੇਸ਼ਨ ਲੈ ਲਓ ਕਿ ਵਟ ਕਿ ਵੀ ਉਹ ਕਿਹੜੀ ਫਾਈਲ ਲੌਂਚ ਕਰ ਰਿਹਾ ਤੇ ਕਿੰਨੀ ਫੀਸ ਹੋਊਗੀ, ਤਾਂ ਕਿ ਤੁਹਾਨੂੰ ਕਲੀਅਰਟੀ ਹੋ ਜਾਏ।
0: ਓਕੇ, ਤੇ ਜੇ ਮੰਨ ਲਓ ਇਹਦੇ ਉੱਤੇ ਆਪਣੇ ਨੈਗੇਟਿਵ ਹੋ ਜਾਂਦਾ ਵਾ, ਮਤਲਬ ਸਾਡੇ ਹਿੱਸੇ ਦਾ ਨਹੀਂ ਉਹਨਾਂ ਦਾ ਜਿਹੜਾ ਡਿਸੀਜ਼ਨ ਹੈ ਉਹ ਨਹੀਂ ਸਾਡੇ ਪੱਖੀ ਆਉਂਦਾ, ਤੇ ਫਿਰ ਉਹ ਮਤਲਬ ਫੀਸ ਗਈ ਆ, ਮਤਲਬ ਉਹਦੇ ਵਿੱਚੋਂ ਫਿਰ ਕੁਛ ਰਿਫੰਡ ਰਿਫੁੰਡ ਦੀ ਪੋਸੀਬਿਲਟੀ ਨਹੀਂ ਹੈਗੀ?
1: ਹਾਂ ਬਿਲਕੁਲ, ਜੇ ਉਹ ਚੀਜ਼ ਗਈ ਫਿਰ ਉਹਦੇ ਵਿੱਚ ਜੇ ਤੁਸੀਂ ਜਿੱਤ ਗਏ ਤਾਂ ਤੁਹਾਨੂੰ ਅੱਧੇ ਪੈਸੇ ਮੁੜ ਜਾਣਗੇ, ਜੇ ਨਹੀਂ ਜਿੱਤੇ ਫਿਰ ਤੁਹਾਨੂੰ ਕੁਛ ਨਹੀਂ ਮਿਲਣਾ।
0: ਓਕੇ, ਯਾਨੀ ਜਿੱਤੇ ਨੂੰ 50% ਵਾਪਸ ਹੋ ਜਾਂਦਾ ਵਾ?
1: ਹਾਂਜੀ,
0: ਗੁੱਡ। ਤੇ ਜੇ ਇਹਨਾਂ ਦੇ ਕੇਸਿਸ ਦੀ ਗੱਲ ਕਰ ਲਈਏ ਤੇ ਇਸ ਟਾਈਮ ਕਿੰਨੇ ਕੁ ਕੇਸ ਨੇ ਜਿਹੜੇ ਉਹ ਪੈਂਡਿੰਗ ਨੇ?
1: ਬਿਲਕੁਲ ਵੀਰੇ, ਇਸ ਟਾਈਮ ਯਾਨੀ ਕਿ ਜੇ ਆਪਾਂ ਹੁਣ ਦੇਖੀਏ ਇਹਨਾਂ ਦੇ ਕਾਫੀ ਕੇਸਿਸ ਪੈਂਡਿੰਗ ਨੇ ਇਹਨਾਂ ਦੇ, ਉਹਦੇ ਵਿੱਚ ਕੀ ਹੁੰਦਾ ਕਿਉਂਕਿ ਜਿਹੜਾ ਬੈਕਲੋਗ ਪਿਆ ਉਹ ਵੱਧ ਹੀ ਰਿਹਾ। 30 ਜੂਨ 2026 ਦੇ ਓਫੀਸ਼ੀਅਲ ਫਿਗਰ ਦੇ ਮੁਤਾਬਿਕ 80,855 ਐਕਟਿਵ ਮਾਈਗ੍ਰੇਸ਼ਨ ਕੇਸਿਸ ਪੈਂਡਿੰਗ ਨੇ ARTC ਕੋਲੇ,
0: ਮੋਰ ਦੈਨ 80,000
1: ਜਿਹਦੇ ਵਿੱਚ 47,976 ਐਪਲੀਕੇਸ਼ਨ ਨਵੀਆਂ ਲਾਂਚ ਹੋਈਆਂ।
0: ਓਕੇ,
1: 23,830 ਮਾਈਗ੍ਰੇਸ਼ਨ ਜਿਹੜੀ ਮੈਟਰ ਸੀਗੀ ਉਹ ਫਾਈਨਲਾਈਜ਼ ਕਰਤੇ।
0: ਓਕੇ,
1: 80,000 ਹਜੇ ਵੀ ਪੈਂਡਿੰਗ ਪਏ ਨੇ। ਹੁਣ ਇਹਦਾ ਮਤਲਬ ਕੀ ਹੋਇਆ ਕਿ ਜਿੰਨੇ ਮੈਟਰ ARTC ਡਿਸਾਈਡ ਕੀਤੇ ਉਸ ਤੋਂ ਡਬਲ ਇਹਨਾਂ ਨੂੰ ਨਵੇਂ ਕੇਸਿਸ ਆ ਗਏ।
0: ਬਿਲਕੁਲ,
1: ਬਟ ਹੁਣ ਇਹ ਚ ਇੱਕ ਚੀਜ਼ ਹੋਰ ਮੈਂ ਦੱਸਦਾ ਸਾਡੇ ਸਰੋਤਿਆਂ ਨੂੰ, ਹੋਰ ਇਹ ਚੀਜ਼ ਇਨਫੋਰਮੇਸ਼ਨ ਵਧੀਆ ਪਤਾ ਲੱਗ ਜੂ ਕਿ ਵੀ ਜਿਹੜੇ ਮੈਟਰ ਪੈਂਡਿੰਗ ਨੇ ਕਿਹੜੇ ਕਿਹੜੇ ਸਬ ਕਲਾਸ ਯਾਨੀ ਕਿਹੜੇ ਕਿਹੜੇ ਕੈਟੇਗਰੀ ਦੇ ਮੈਟਰ ਪੈਂਡਿੰਗ ਨੇ। ਫਿਗਰ ਦੇ ਮੁਤਾਬਿਕ।
0: ਹਾਂਜੀ,
1: ਹੁਣ ਜੇ ਆਪਾਂ ਗੱਲ ਕਰੀਏ ਸਟੱਡੀ ਵੀਜ਼ਾ, 54,176 ਐਪਲੀਕੇਸ਼ਨਾਂ ਪੈਂਡਿੰਗ ਨੇ। ਵਰਕਿੰਗ ਸਕਿੱਲਡ ਅਤੇ ਇਨਵੈਸਟਮੈਂਟ ਵੀਜ਼ਾ ਦੀ 9,632 ਐਪਲੀਕੇਸ਼ਨਾਂ ਪੈਂਡਿੰਗ ਨੇ। ਵਿਜ਼ਟਰ ਵੀਜ਼ਾ ਅਤੇ ਅਦਰ ਵੀਜ਼ਾ 5,908, ਫੈਮਿਲੀ ਅਤੇ ਪਾਰਟਨਰ ਵੀਜ਼ਾ 5,751, ਗ੍ਰੈਜੂਏਟ ਅਤੇ ਟ੍ਰੇਨੀ ਵੀਜ਼ਾ 4,917, ਐਂਡ ਚ ਕਰੈਕਟਰ ਅਤੇ ਸਿਟੀਸ਼ਿਪ ਦੀਆਂ 471 ਐਪਲੀਕੇਸ਼ਨਾਂ ਪੈਂਡਿੰਗ ਪਈਆਂ ਨੇ ਏ ਆਰ ਟੀ ਦੇ ਵਿੱਚ।
0: ਸਭ ਤੋਂ ਘੱਟ ਸਿਟੀਜ਼ਨਸ਼ਿਪ ਦੀਆਂ ਆਈਆਂ
1: ਨੇ। ਯੈਸ, ਸਭ ਤੋਂ ਵੱਧ ਕਿਹੜੀਆਂ ਨੇ?
0: ਆਈ ਥਿੰਕ ਸਟੂਡੈਂਟ ਸਟੱਡੀ।
1: ਹਾਂ ਬਿਲਕੁਲ। ਹੁਣ ਇਹਦੇ ਵਿੱਚ ਵੀਰੇ ਕੀ ਹੋਇਆ, ਜਿਹੜਾ ਵੀ ਸਟੱਡੀ ਵੀਜ਼ਾ ਪੈਂਡਿੰਗ ਨੇ ਉਹ ਹੈਗੇ 67% ਤੋਂ ਜ਼ਿਆਦਾ ਲੋਡ ਤਾਂ ਏ ਆਰ ਟੀ ਉੱਤੇ ਸਟੱਡੀ ਵੀਜ਼ਾ ਦਾ।
0: ਬਿਲਕੁਲ, ਤਾਂ ਹੀ ਫਿਰ ਇਹ ਜਿਹੜਾ ਚੇਂਜਸ ਕਰਦੇ ਫਿਰਦੇ ਨੇ ਉਹਦੇ ਵਿੱਚ ਸਟੱਡੀ ਵੀਜ਼ੇ ਨੂੰ ਥੋੜ੍ਹਾ ਜਿਹਾ ਨੇ ਉਹ ਕੀਤਾ ਵਾ ਕਿ ਰਿਫਿਊਜ਼ਲ ਰੇਟ ਵਧੇ ਨੇ।
1: ਹਾਂਜੀ ਬਿਲਕੁਲ, ਇਹ ਵੀ ਉਹੀ ਕਿਉਂਕਿ ਇਹਨੂੰ ਸਟ੍ਰਿਕਨੈਸ ਕਰੀ ਜਾਂਦੇ ਕਿ ਫਾਈਲਾਂ ਪੈਂਡਿੰਗ ਬਹੁਤ ਜ਼ਿਆਦਾ ਪਈਆਂ ਨੇ, ਤਾਂ ਇਹ ਕਹਿੰਦੇ ਕਿ ਵੀ ਗਰੀਬੀ ਨਾ ਹਟਾਓ, ਗਰੀਬ ਮਾਰ ਦਿਓ।
0: ਇੱਦਾਂ ਇਹ ਵੀ ਇਹ ਵੇਖੋ ਆਪਾਂ ਆਪਣਾ ਤਰੀਕਾ ਵਾ, ਇਹਨਾਂ ਦਾ ਤਰੀਕਾ ਇਹ ਆ ਉਹ ਚੱਲੀ ਜਾਣ ਡਿਆ, ਅਤੇ ਅਗਲਿਆਂ ਦੀ ਟਾਈਮ ਹੈ ਉਹਨਾਂ ਦਾ, ਉਹਨਾਂ ਦੇ ਹੱਥ ਹੈ ਜੋ ਉਹਨਾਂ ਨੇ ਕਰਨਾ। ਅਤੇ ਵੈਸੇ ਇੱਕ ਮਤਲਬ ਮੇਰਾ ਉੱਦਾਂ ਹੀ ਸਵਾਲ ਆ ਕਿ ਜਦੋਂ ਇਹਨਾਂ ਨੇ ਰਿਵਿਊ ਰਾਈਟਸ ਦੇਣੇ ਆ, ਮੰਨ ਲਓ ਜਿੱਦਾਂ ਤੁਸੀਂ ਕਿਹਾ ਵਾ ਕਿ ਉਹਦੇ ਉੱਤੇ ਲੱਗ ਕੇ ਆਊਗਾ, ਉਸ ਪੇਪਰ ਦੇ ਉੱਤੇ ਲਿਖਿਆ ਹੋਊਗਾ ਕਿ ਹਾਂ ਇਹਦੇ ਕੋਲ ਰਾਈਟਸ ਹੈਗੇ ਆ ਕਿ ਨਹੀਂ ਇਹ ਰਿਵਿਊ ਪਾਉਣ ਦੇ ਜਾਂ ਲੌਜ ਕਰਨ ਦੇ ਏ ਆਰ ਟੀ, ਅਤੇ ਉਹ ਕੇਸ ਬਿਹਾਫ 'ਤੇ ਇਹ ਦਿੰਦੇ ਹੋਣਗੇ ਵੇਖ ਕੇ, ਉਹ ਕਿੱਦਾਂ ਰਿਵਿਊ ਕਰਦੇ ਨੇ ਕਿ ਹਾਂ ਇਹਨੂੰ ਦੇਣੇ ਰਾਈਟਸ, ਵੀ ਇਹ ਕਰ ਸਕੂਗਾ ਜਾਂ ਇਹਨੂੰ ਨਹੀਂ ਦੇਣੇ ਰਾਈਟ?
1: ਜਿਹੜਾ ਥੋੜਾ ਕੁਸ਼ਚਨ ਆ ਕਿ ਵੀ ਰਿਵਿਊ ਰਾਈਟ ਕਿਹਨੂੰ ਕਿਹਨੂੰ ਦੇਣੇ, ਉਹੀ ਗੱਲ ਕਰ ਰਹੇ ਸੀ ਨਾ?
0: ਹਾਂਜੀ ਬਿਲਕੁਲ, ਮਤਲਬ ਉਹ ਇਹਨਾਂ ਨੂੰ ਜਿੱਦਾਂ ਤੁਸੀਂ ਕਿਹਾ ਨਾ ਵੀ ਇਹ ਹਰ ਇੱਕ 'ਤੇ ਡਿਪੈਂਡ ਕਰਦਾ ਵੀ ਉਹਨੂੰ ਮਿਲਿਆ ਜਾਂ ਨਹੀਂ ਮਿਲਿਆ, ਹੈ ਨਾ, ਟਾਈਮ ਉੱਤੇ ਲਿਖਿਆ ਹੁੰਦਾ ਵੀ ਇੰਨੇ ਦੇਰ 'ਚ ਕਰੋ, ਫਿਰ ਇਹ ਉਹ ਕਿਹੜੀ ਚੀਜ਼ ਨਾਲ ਜੱਜ ਕਰਦੇ ਨੇ ਕਿ ਹਾਂ ਇਸ ਨੂੰ ਦੇਣੇ ਚਾਹੀਦੇ ਆ ਰਿਵਿਊ ਰਾਈਟਸ ਇਹਨੂੰ ਦੇ ਦਿਓ?
1: ਉਹਦਾ ਵੀ ਉਹਦੀ ਬੰਦੇ ਲੋਕੇਸ਼ਨ 'ਤੇ ਫਰਕ ਪੈਂਦਾ ਨਾ, ਕਿਉਂਕਿ ਉਹ 'ਚ ਹੁੰਦਾ ਕੀ ਆ, ਸਪੋਜ਼ ਕਰੋ ਹੁਣ ਜਿਹੜੇ ਬੰਦੇ ਕੋਲ ਕਈ ਵਾਰ ਤਾਂ ਲਿਖਿਆ ਹੁੰਦਾ, ਮੋਸਟਲੀ ਆਪਾਂ ਕੀ ਹੈ ਕਿ ਵੀ 80% ਕੇਸਾਂ 'ਚ ਲਿਖਿਆ ਹੁੰਦਾ ਕਿ ਤੁਹਾਨੂੰ ਯੂ ਹੈਵ ਦੀ ਰਿਵਿਊ ਔਰ ਯੂ ਕੈਨ ਚੈਲੰਜ ਦੀ ਡਿਸੀਜਨ।
0: ਓਕੇ,
1: ਠੀਕ ਹੈ। ਹੁਣ ਜਿਹੜੀ ਔਨ ਸ਼ੋਰ ਮੋਸਟਲੀ ਐਪਲੀਕੇਸ਼ਨਾਂ 'ਚ ਰਿਵਿਊ ਮਿਲ ਜਾਂਦੇ ਨੇ,
0: ਓਕੇ
1: ਮੋਸਟਲੀ,
0: ਓਕੇ
1: ਆਫ ਸ਼ੋਰ 'ਚ ਕੁਛ ਕੁੱਤੇ ਹੁੰਦੇ ਨੇ, ਜੇ ਨਹੀਂ ਡਿਪਾਰਟਮੈਂਟ ਲਿਖਣਾ ਭੁੱਲ ਗਿਆ ਤਾਂ ਤੁਸੀਂ, ਤੁਹਾਡੀ ਗਲਤੀ ਨਹੀਂ ਹੈਗੀ, ਯੂ ਕੈਨ ਡੂ ਇਟ ਐਸ ਵੈਲ, ਤੁਸੀਂ ਉਹਨੂੰ ਚੈਲੰਜ ਕਰ ਸਕਦੇ ਹੋ। ਤਾਂ ਬੈਟਰ ਕੀ ਹੁੰਦਾ, ਤੁਸੀਂ ਮਾਈਗ੍ਰੇਸ਼ਨ ਏਜੰਟ ਜਾਂ ਵਕੀਲ ਕੋਲ ਜਾ ਕੇ ਉਹ ਤੋਂ ਸਲਾਹ ਲੈ ਸਕਦੇ ਹੋ ਕਿ ਭਾਅ ਜੀ ਮੇਰੀ ਸਿਚੁਏਸ਼ਨ ਇਹ ਆ ਅਤੇ ਮੈਂ ਆਪਣਾ ਵੀਜ਼ਾ ਅਪਲਾਈ ਕੀਤਾ ਸੀ, ਆਪਣੇ ਭੈਣ ਭਰਾ ਦਾ ਵਿਜ਼ਟਰ ਵੀਜ਼ਾ ਜੋ ਵੀ ਵੀਜ਼ਾ ਅਪਲਾਈ ਕੀਤਾ ਅਤੇ ਵੀਜ਼ਾ ਰਿਫਿਊਜ਼ ਹੋ ਗਿਆ, ਅਤੇ ਮੈਂ ਉਹ ਚੈਲੰਜ ਕਰਨਾ ਚਾਹੁੰਦਾ ਉਹ ਡਿਸੀਜਨ ਨੂੰ, ਤਾਂ ਉਹ ਕਰ ਸਕਦਾ।
0: ਅਤੇ ਜੇ ਮੰਨ ਲਓ ਜਿੱਦਾਂ ਤੁਸੀਂ ਦੱਸਿਆ ਕਿ ਇਹਦੇ ਇੰਨੇ ਇੰਨੇ ਪੈਂਡਿੰਗ ਪਈਆਂ ਨੇ ਫਾਈਲਾਂ 80,000 ਤੋਂ ਵੱਧ ਕੇ, ਅਤੇ ਉਹਦੇ ਵਿੱਚ ਜਿਹੜਾ ਟਾਈਮ ਫਰੇਮ ਆ ਵੇਟਿੰਗ ਪੀਰੀਅਡ ਜਿਹਨੂੰ ਆਪਾਂ ਕਹਿ ਲਈਏ, ਜਿੰਨਾ ਚਿਰ ਹਾਲੇ ਨਹੀਂ ਕੋਈ ਡਿਸੀਜ਼ਨ ਆ ਰਿਹਾ, ਅਤੇ ਉਹਦੇ ਦਰਮਿਆਨ ਕੋਈ ਬ੍ਰਿਜਿੰਗ ਵੀਜ਼ਾ ਵੀ ਦੇ ਦਿੰਦੇ ਨੇ ਫਿਰ?
1: ਬਿਲਕੁਲ, ਜਦੋਂ ਵੀ ਤੁਹਾਨੂੰ ਕੋਈ ਵੀ ਆਪਣੀ ਅਪੀਲ ਜਦੋਂ ਕਰਤੀ ਤੁਹਾਨੂੰ ਕਿਸੇ ਕੇਸ ਦੀ, ਹੁਣ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਊਗੀ ਕਿ ਵੀ ਯਾਨੀ ਕਿ ਪ੍ਰੋਸੈਸਿੰਗ ਟਾਈਮ ਲੱਗ ਕਿੰਨਾ ਟਾਈਮ ਰਿਹਾ, ਸਪੋਜ਼ ਇੰਨੀ ਐਪਲੀਕੇਸ਼ਨਾਂ ਪਈਆਂ ਨੇ।
0: ਹਾਂਜੀ,
1: ਠੀਕ ਹੈ। ਹੁਣ ਦੋਜਾ ਵੀ ਕਵਰ ਹੋਣਗੀਆਂ, ਪਹਿਲੀ ਗੱਲ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਅੱਜ ਕੱਲ੍ਹ, ਜਿੰਨੀ ਫਾਈਲਾਂ ਪਈਆਂ ਨੇ, ਕਿਹੜੀਆਂ ਸਬ ਕਲਾਸ ਲੱਗੇ। ਸੈਕਿੰਡਲੀ ਕਿ ਜਿੰਨਾ ਟਾਈਮ ਵੀਜ਼ਾ ਪ੍ਰੋਸੈਸ ਨਹੀਂ ਹੋਇਆ ਤਾਂ ਜਿਹੜੇ ਬੰਦੇ ਨੇ ਅਪੀਲ ਪਾਈ ਉਹਦਾ ਕੀ ਬਣੂਗਾ?
0: ਜੀ
1: ਠੀਕ ਹੈ। ਹੁਣ ਜਿਹੜੀ ਇਹ ਪ੍ਰੋਸੈਸਿੰਗ ਟਾਈਮ ਆ, ਇਹ ਕਿਸੇ ਇੰਡੀਵਿਜੁਅਲ ਮੈਟਰ ਲਈ ਐਗਜੈਕਟ ਡੇਟ ਗਰੰਟੀ ਨਹੀਂ ਕੀਤੀ ਜਾਂਦੀ।
0: ਓਕੇ,
1: ਹੁਣ ਜਿਹੜਾ ਐਸ ਪਰ ਡਾਟਾ, ਐਸ ਪਰ ਡਿਪਾਰਟਮੈਂਟ, ਜੇ 30 June 2026 ਤੱਕ ਇਹਨੇ ਦਿੱਤਾ ਸੀਗਾ, ਕਹਿੰਦੇ ਜਿਹੜਾ ਓਵਰਆਲ ਜਿਹੜਾ ਮਾਈਗ੍ਰੇਸ਼ਨ ਮੈਟਰ ਦੇ ਵਿੱਚ 50% ਕੇਸਿਸ 1.5 ਸਾਲ ਦੇ ਵਿੱਚ ਨਿਬੇੜਤੇ,
0: ਓਕੇ,
1: ਤੇ 95% ਕੇਸਿਸ 2 ਸਾਲ 10 ਮਹੀਨੇ ਦੇ ਅੰਦਰ ਅੰਦਰ ਫਾਈਨਲਾਈਜ਼ ਕਰਤੇ। ਠੀਕ ਹੈ ਜੀ। ਹੁਣ ਇਹਦੇ ਵਿੱਚ ਬ੍ਰਿਜਿੰਗ ਵੀਜ਼ਾ ਆ ਗਿਆ, ਜਿਹੜਾ ਸਭ ਤੋਂ ਜਲਦੀ ਪ੍ਰੋਸੈਸ ਕਰਦੇ ਨੇ 12 ਦਿਨਾਂ ਤੋਂ ਲੈ ਕੇ ਮੈਕਸੀਮ 1 ਸਾਲ ਦੇ ਵਿੱਚ।
0: ਓਕੇ,
1: ਜੇ ਸਟੂਡੈਂਟ ਵੀਜ਼ਾ ਕੈਂਸਲੇਸ਼ਨ ਆ, ਉਹ ਹੈਗੀ ਆ 1.5 ਸਾਲ ਤੋਂ ਲੈ ਕੇ 2 ਸਾਲ ਦੇ ਵਿੱਚ ਵਿੱਚ। ਹੁਣ ਜਿਹੜੇ ਇਦੋਂ ਬਾਅਦ ਜਿਹੜੀ ਕੈਂਸਲੇਸ਼ਨ ਤੋਂ ਬਾਅਦ ਰਿਫਿਊਜ਼ਲ ਆ ਗਈ ਤਾਂ ਉਹ 1.5 ਸਾਲ ਤੋਂ 2 ਸਾਲ, ਟੈਂਪਰੇਰੀ ਵੀ ਸੇਮ ਯਾਨੀ ਕਿ 2 ਸਾਲ ਦੇ ਵਿੱਚ ਵਿੱਚ, ਤਾਂ ਮੋਸਟਲੀ ਯਾਨੀ ਕਿ 1 ਸਾਲ ਤੋਂ 2 ਸਾਲ ਦਾ ਪ੍ਰੋਸੈਸ ਚੱਲਦੀ ਰਿਹਾ।
0: ਓਕੇ,
1: ਜਿਹੜੀ 2 ਕਿਹੋ ਜਿਹੀ ਕੈਟੇਗਰੀਆਂ ਨੇ, ਫੈਮਿਲੀ ਤੇ ਪਾਰਟਨਰ, ਜਿਹਨੂੰ ਯਾਨੀ ਕਿ 3 ਸਾਲ ਤੋਂ ਪਲੱਸ ਦਾ ਟਾਈਮ ਲੱਗ ਜਾਂਦਾ।
0: ਓਕੇ, ਤੇ ਜੇ
1: ਇਹਦਾ ਮਤਲਬ,
0: ਮੈਂ ਉਹੀ ਅਗਲਾ ਪੁੱਛ ਰਿਹਾ ਹਾਂਗਾ ਕਿ ਜੇ ਇੰਨਾ ਇੰਨਾ ਟਾਈਮ ਲੱਗ ਰਿਹਾ ਤੇ ਉਹਦੇ ਦਰਮਿਆਨ ਰਹਿਣ ਸਹਿਣ ਦਾ ਕਿੱਦਾਂ?
1: ਬਿਲਕੁਲ ਹੁਣ ਵੀਰੇ ਹੋਊਗਾ ਕੀ ਹੁਣ ਜਿਹੜੀ ਇਹ ਫਾਈਲਾਂ ਜਿਹੜੀਆਂ ਲੱਗੀਆਂ ਸੀਗੀਆਂ ਹੁਣ ਕਈ ਵਾਰੀ ਕਈ ਫਾਈਲਾਂ ਜਲਦੀ ਖੋਲ ਲੈਂਦੇ ਨੇ
0: ਜੀ
1: ਇਹਨਾਂ ਕੇ ਬਫਰ ਰੱਖਿਆ ਸਪੋਜ਼ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਹਾਡੇ ਪਾਰਟਨਰ ਵੀ ਜਾਂ ਤੁਹਾਡੇ ਯਾਰ ਦੋਸਤ ਨੇ ਪਹਿਲਾਂ ਪਾਇਆ ਸੀ ਤੇ ਉਹਦਾ ਪਹਿਲਾਂ ਏ ਆਰ ਟੀ ਖੁੱਲ ਗਈ ਤੇ ਤੁਹਾਡੀ ਖੁੱਲੀ ਨਹੀਂ ਐਗਜ਼ਾਮਪਲ ਹੈ ਨਾ
0: ਜੀ
1: ਤਾਂ ਉਹ ਸਰਕਮਸਟਾਂਸਿਸ ਉਹਦੀ ਰਿਕੁਐਸਟ ਉਹਨੇ ਕੀਤੀ ਸਪੀਡੀ ਕਰਨ ਦੀ ਇਹ ਚੀਜ਼ਾਂ ਮੈਟਰ ਕਰਦਾ ਕਰ ਜਾਂਦੀਆਂ ਨੇ ਇਸ ਤੋਂ ਬਾਅਦ ਜੇ ਤੁਹਾਨੂੰ ਹੁਣ ਏ ਆਰ ਟੀ ਪਾਤੀ ਜਿਹੜਾ ਤੁਹਾਡਾ ਕੁਐਸਚਨ ਸੀਗਾ
0: ਜੀ
1: ਏ ਆਰ ਟੀ ਪਾਤੀ ਕਿ ਇਨ ਬਿਟਵੀਨ ਤੁਹਾਡਾ ਕੀ ਬਣੂਗਾ ਕਿ ਤੁਸੀਂ ਕਿਹੜੇ ਵੀਜ਼ੇ ਤੇ ਹੋਵੋਗੇ ਏ ਆਰ ਟੀ ਕਦੇ ਵੀ ਐਪਲੀਕੇਸ਼ਨ ਆਪਣੇ ਆਪ ਤੁਹਾਨੂੰ ਵੀਜ਼ਾ ਜਾਂ ਵਰਕ ਐਡ ਗ੍ਰਾਂਟ ਨਹੀਂ ਕਰਦੀ
0: ਓਕੇ
1: ਇਹ ਸਿਰਫ ਕੀ ਹੁੰਦਾ ਕਿ ਜਿਹੜਾ ਤੁਹਾਡਾ ਐਪਲੀਕੈਂਟ ਦਾ ਜਿਹੜਾ ਲੋਫੁਲ ਸਟੇਟਸ ਡਿਪੈਂਡ ਕਰੂਗਾ ਉਹਦਾ ਐਗਜ਼ਿਸਟਿੰਗ ਸਰਕਮਸਟਾਂਸਿਸ ਵੀਜ਼ਾ ਕਦੋਂ ਐਕਸਪਾਇਰ ਹੋਇਆ ਬ੍ਰੀਜ਼ਿੰਗ ਵੀਜ਼ਾ ਗ੍ਰਾਂਟ ਕਦੋਂ ਹੋਇਆ ਸੀ ਉਹਦਾ ਬ੍ਰੀਜ਼ਿੰਗ ਵੀਜ਼ਾ ਕਦੋਂ ਇਫੈਕਟ ਹੋਇਆ ਸੀਗਾ ਉੱਥੇ ਕਿਹੜੀਆਂ ਕੰਡੀਸ਼ਨਾਂ ਸੀਗੀਆਂ ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ ਨੇ
0: ਓਕੇ ਫਿਰ
1: ਇਹ ਚੀਜ਼ਾਂ ਦੇਖਣਗੀਆਂ
0: ਫਿਰ ਉਹਦੇ ਬਿਹਾਫ ਤੇ ਵਰਕ ਰਾਈਟਸ ਤੇ ਟਰੈਵਲ ਵੀ ਕਰ ਸਕਦਾ ਜਾਂ ਨਹੀਂ ਉਹ ਸਾਰਾ ਕੁਝ ਉਸੇ ਬੇਸ ਦੇ ਉੱਤੇ ਅਨਾਲਿਸ ਕੀਤਾ ਜਾਊ
1: ਯੈਸ ਜੇ ਉਦੋਂ ਵੀ ਟਰੈਵਲ ਕਰਨਾ ਤਾਂ ਬਿਜ਼ਨਸ ਬੀ ਉੱਤੇ ਕਰਨਾ ਹੁਣ ਇਹ ਚ ਐਗਜ਼ਾਮਪਲ ਹੈ ਨੇ ਜਦੋਂ ਕੋਈ ਬੰਦਾ ਸਟੱਡੀ ਵੀਜ਼ੇ ਦੇ ਉੱਤੇ ਹੈਗਾ ਉਹਨੂੰ ਸਟੱਡੀ ਵੀਜ਼ਾ ਗ੍ਰਾਂਟ ਹੋਇਆ ਹੋਇਆ
0: ਜੀ
1: ਜਦੋਂ ਉਹਨੇ ਕੋਈ ਵੀਜ਼ਾ ਪਾਇਆ ਸੀ ਸਟੱਡੀ ਵੀਜ਼ਾ ਨਵਾਂ ਵੀਜ਼ਾ ਲਾਂਚ ਕਰਤਾ ਉਹਨੇ ਠੀਕ ਹੈ ਉਦੋਂ ਬਾਅਦ ਚੋਂ ਉਹਨੇ ਕੀ ਕੀਤਾ ਲਾਂਚ ਕਰਨ ਤੋਂ ਬਾਅਦ ਜਦੋਂ ਉਹਦਾ ਵੀਜ਼ਾ ਜੇ ਰਿਫਿਊਜ਼ ਹੋ ਗਿਆ ਉਹਦਾ ਬਿਜ਼ੀ ਵੀਜ਼ਾ ਏ ਐਕਟਿਵ ਸੀਗਾ ਤਾਂ ਉਹਨੇ ਉਹਦੇ ਦੌਰਾਨ ਏ ਆਰ ਟੀ ਪਾ ਦਿੱਤੀ ਤਾਂ ਉਹਦੇ ਜਿਹੜੇ ਪੁਰਾਣੇ ਸਟੱਡੀ ਵੀਜ਼ਾ ਵਾਲੇ ਵਰਕ ਰਾਈਟ ਨੇ ਤੇ ਕੰਡੀਸ਼ਨ ਉਹੀ ਐਪਲੀਕੇਬਲ ਹੋਣਗੀਆਂ
0: ਓਕੇ ਲੌਜ ਕਰ ਦੋ ਤੇ ਫਿਰ ਮਤਲਬ ਇਹਦਾ ਪ੍ਰੋਸੈਸ ਮੈਨੂੰ ਦੱਸੋ ਵੀ ਜਿਹੜੀ ਹੇਅਰਿੰਗ ਹੈ ਏ ਆਰ ਟੀ ਦੀ ਉਹ ਕਿੱਦਾਂ ਮਤਲਬ ਏ ਟੂ ਜੈਡ ਉਹਦਾ ਕੀ ਪ੍ਰੋਸੈਸ ਆ ਹੁੰਦੀ ਕਿੱਦਾਂ ਉਹ
1: ਜਿਹੜੀ ਵੀ ਤੁਹਾਡੀ ਏ ਆਰ ਟੀ ਹੇਅਰਿੰਗ ਆ
0: ਜੀ
1: ਐਕਚੁਅਲੀ ਇਹ ਇੱਕ ਹੇਅਰਿੰਗ ਕੋਰਟ ਦੇ ਨਾਲ ਕਈ ਬੰਦੇ ਕਨਫਿਊਜ਼ ਕਰਦੇ ਕਿ ਸਾਡੀ ਕੋਰਟ ਦੀ ਹੇਅਰਿੰਗ ਵਰਗੀ ਹੁੰਦੀ ਆ ਉਵੇਂ ਨਹੀਂ ਹੁੰਦੀ ਥੋੜੀ ਲੈਸ ਫਾਰਮਲ ਹੁੰਦੀ ਆ
0: ਓਕੇ
1: ਪਰ ਇੱਕ ਇਹ ਵੀ ਧਿਆਨ ਦੇਣ ਦੀ ਗੱਲ ਹੈ ਕਿ ਸੀਰੀਅਸ ਲੀਗਲ ਪ੍ਰੋਸੀਡਿੰਗ ਹੀ ਨੇ ਬਟ ਲੈਸ ਫਾਰਮਲ ਹੁਣ ਇਹ ਤਿੰਨ ਤਰੀਕੇ ਨਾਲ ਹੋ ਸਕਦੀ ਆ
0: ਓਕੇ
1: ਵੀਡੀਓ ਤੇ ਟੈਲੀਫੋਨ ਤੇ ਜਾਂ ਇਨ ਪਰਸਨ
0: ਓਕੇ
1: ਠੀਕ ਹੈ ਹੁਣ ਇਹ ਜੋ ਮੋਸਟਲੀ ਹੁੰਦਾ ਕੀ ਆ ਜਿਹੜੇ ਯਾਨੀ ਕਈ ਵਾਰ ਹੋਰ ਆਦਾ ਜਿਹੜਾ ਮੈਂਬਰ ਆ ਜੋ ਤੁਹਾਨੂੰ ਐਲੋਕੇਟ ਹੋ ਜਾਂਦਾ ਤੁਹਾਡੀ ਹੇਅਰਿੰਗ ਦਾ ਦਿਨ ਹੁੰਦਾ
0: ਜੀ
1: ਤਾਂ ਪਹਿਲਾਂ ਇੰਟਰੋਡਿਊਸ ਕਰਦਾ
0: ਜੀ
1: ਫਿਰ ਉਹ ਪੂਰਾ ਪ੍ਰੋਸੈਸ ਐਕਸਪਲੇਨ ਕਰਦਾ ਉਦੋਂ ਬਾਅਦ ਓਥ ਜਾਂ ਇਨਫੋਰਮੇਸ਼ਨ ਲੈਂਦਾ ਐਪਲੀਕੈਂਟ ਤੋਂ
0: ਜੀ
1: ਤੇ ਫਿਰ ਬਾਅਦ ਚੋਂ ਰਿਫਿਊਜ਼ਲ ਦੇ ਰੀਜ਼ਨ ਜਾਂ ਜਿਹੜਾ ਵੀਜ਼ਾ ਕਿਹੜੀ ਆ ਉਹ ਸਾਰੇ ਕੁਐਸਚਨ ਪੁੱਛਦਾ
0: ਜੀ
1: ਫਿਰ ਜਿਹੜੇ ਡਾਕੂਮੈਂਟ ਜੇ ਇਨਕਨਸਿਸਟੈਂਸੀ ਆ ਉਹ ਕੁਐਸਚਨ ਪੁੱਛਦਾ
0: ਜੀ
1: ਜੇ ਕੋਈ ਵਿਟਨੈਸ ਆ ਐਵੀਡੈਂਸ ਆ ਉਹ ਤੋਂ ਕੁਐਸਚਨ ਪੁੱਛੂਗਾ
0: ਓਕੇ
1: ਨਹੀਂ ਤਾਂ ਉਹ ਡਿਸਾਈਡ ਕਰ ਦੂਗਾ ਔਨ ਦੀ ਸਪੋਰਟ ਜਾਂ ਫਿਰ ਰਿਜ਼ਰਵ ਕਰ ਲੂਗਾ ਜਾਂ ਫਿਰ ਤੁਹਾਨੂੰ ਹੋਰ ਡਾਕੂਮੈਂਟ ਦੇਣ ਲਈ ਅਗਲੀ ਤਰੀਕ ਪਾ ਦੂਗਾ
0: ਓਕੇ
1: ਇਹ ਨੋਰਮਲ ਸਿੰਪਲ ਜਿਹਾ ਪ੍ਰੋਸੈਸ ਜਿਹੜਾ ਹੁੰਦਾ ਹੈ ਫੋਲੋ ਕਰਦਾ
0: ਤੇ ਜੇ ਇਹਦੇ ਜਿੱਦਾਂ ਤੁਸੀਂ ਕਿਹਾ ਵੀਡੀਓ ਆ ਟੈਲੀਫੋਨ ਆ ਜਾਂ ਇਨ ਪਰਸਨ ਆ ਇਹ ਕੌਣ ਡਿਸਾਈਡ ਕਰਦਾ ਵਾ ਮਤਲਬ ਹਰ ਇੱਕ ਇੰਡੀਵਿਜੂਅਲ ਦਾ ਵੱਖਰਾ ਹੁੰਦਾ ਵਾ
1: ਇਹ ਟ੍ਰਿਬਿਊਨਲ ਡਿਸਾਈਡ ਕਰਦੀ ਆ
0: ਓਕੇ ਅੱਛਾ ਉਹ ਹੀ ਤੁਹਾਨੂੰ ਦੱਸਣਗੇ ਕਿ ਤੁਹਾਡੀ ਵੀਡੀਓ ਤੇ ਹੋਣੀ ਆ ਜਾਂ ਫਿਰ ਇਨ ਪਰਸਨ ਹੋਣਾ ਪੈਣਾ
1: ਬਿਲਕੁਲ ਹੁਣ ਇਹ ਚ ਇੱਕ ਚੀਜ਼ ਹੋਰ ਐਡ ਕਰਨੀ ਰਹਿ ਗਈ ਸੀ ਮੇਰੀ ਸਪੋਜ਼ ਕਰੋ ਕਿ ਮਾਤਰ ਭਾਈ ਵਰਗੇ ਜਿਹੜੇ ਅੰਗਰੇਜ਼ੀ ਬੋਲ ਨਹੀਂ ਸਕਦੇ ਉਹਨਾਂ ਦਾ ਕੀ ਹੋਊਗਾ
0: ਹਾਂਜੀ
1: ਮੈਂਬਰ ਦਾ ਗੋਲਾ ਅੰਗਰੇਜ਼ੀ ਬੋਲ ਰਿਹਾ ਤਾਂ ਤੁਸੀਂ ਇੰਟਰਪ੍ਰੇਟਰ ਵੀ ਚੂਜ਼ ਕਰ ਸਕਦੇ ਹੋ ਤੁਸੀਂ ਰਿਕੁਐਸਟ ਪਹਿਲਾਂ ਕਰ ਦੋਗੇ ਕਿ ਸਰ ਮੈਨੂੰ ਇੰਟਰਪ੍ਰੇਟਰ ਚਾਹੀਦਾ
0: ਓਕੇ
1: ਤਾਂ ਕਿ ਮੈਂ ਬੈਟਰ ਅੰਡਰਸਟੈਂਡ ਕਰਨਾ ਕਿ ਤੁਸੀਂ ਕੀ ਗੱਲ ਕਰ ਰਹੇ ਜਾਂ ਕੀ ਪੁੱਛ ਰਹੇ ਹੋ ਤਾਂ ਵੀ ਕਰ ਸਕਦੇ ਹੋ
0: ਗੁੱਡ ਯਾਨੀ ਤੁਹਾਡਾ ਮੈਸੇਜ ਜਿਹੜਾ ਉਹ ਕਲੀਅਰਲੀ ਇੱਕ ਦੂਜੇ ਨਾਲ ਪਾਸ ਹੋ ਜੇ ਤੇ ਜੇ ਇਸ ਤੋਂ ਬਾਅਦ ਡਿਸੀਜ਼ਨ ਜਿਹੜਾ ਵਾ ਮੰਨ ਲਓ ਸਾਡੇ ਪੱਖੀ ਆਉਂਦਾ ਵਾ ਜਾਂ ਨਹੀਂ ਸਾਡੇ ਪੱਖੀ ਆਉਂਦਾ ਤੇ ਉਸ ਤੋਂ ਬਾਅਦ ਆਪਾਂ ਕੀ ਕਰ ਸਕਦੇ ਹਾਂ ਜੇ ਨਹੀਂ ਸਾਡੇ ਪੱਖੀ ਆਇਆ ਗਾਂ ਕੋਈ ਪ੍ਰੋਸੈਸ ਹੈ
1: ਜੇ ਤੁਸੀਂ ਜੇ ਤੁਹਾਡਾ ਡਿਸੀਜ਼ਨ ਹੈ ਜਿਹੜਾ ਜੇ ਆ ਕਿਉਂਕਿ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਕਿ ਵੀ ਜ਼ਿਆਦਾ ਅਨਸਕਸੈਸਫੁਲ ਹੋ ਗਿਆ ਜਾਂ ਸਕਸੈਸਫੁਲ ਹੋ ਗਿਆ
0: ਓਕੇ
1: ਜੇ ਅਨਸਕਸੈਸਫੁਲ ਹੋ ਗਿਆ ਤਾਂ ਤੁਸੀਂ ਅੱਗੇ ਫੈਡਰਲ ਤੇ ਚੈਲੰਜ ਕਰ ਸਕਦੇ ਹੋ ਜੇ ਤੁਸੀਂ ਵਕੀਲ ਨਾਲ ਗੱਲ ਕਰਨੀ ਪਊ ਤੁਹਾਨੂੰ ਬਿਕੋਜ਼ ਨੋ ਮਾਈਗ੍ਰੇਸ਼ਨ ਏਜੰਟ ਕੈਨ ਡੂ ਵੈਰੀ ਕਰ ਸਕਦਾ ਕਿ ਜੇ ਡਿਸੀਜਨ ਦੇ ਵਿੱਚੋਂ ਕੋਈ ਚੀਜ਼ ਚੇਂਜ ਕਰਤੀ ਸੈਟਿਸਫਾਈ ਕਰ ਸਕਦਾ ਕਿ ਵੀ ਨਵਾਂ ਡਿਸੀਜਨ ਅਸੀਂ ਰਿਪਲੇਸ ਕਰਤਾ ਰੈਮਿਟ ਕਰਤਾ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਵੀ ਰੀਕਨਸੀਲੇਸ਼ਨ ਲਈ ਭੇਜਦਾ ਡਿਸਮਿਸ ਕਰ ਦੂਗਾ ਜੇ ਲੱਗਿਆ ਕਿ ਵੀ ਜਿਹੜਾ ਐਪਲੀਕੈਂਟ ਆ ਆਏ ਨੀ ਪਹੁੰਚੇ ਨੀ, ਜੇ ਉਹਨੂੰ ਲੱਗਿਆ ਕਿ ਵੀ ਉਦੋਂ ਨੋ ਜੁਡੀਸ਼ੀਅਲ ਬੇਸ ਉੱਤੇ ਕਹਿ ਦੋ ਕਿ ਮੇਰੀ ਜੁਡੀਸ਼ੀਅਲ ਨਹੀਂ ਬਣਦੀ, ਜਿਵੇਂ ਆਪਾਂ ਕਿਹਾ ਸੀ ਲੇਟ ਫਾਈਲ ਕੀਤੀ ਆ, ਇਹ ਚੀਜ਼ਾਂ ਫੋਲੋ ਕਰ ਸਕਦੇ ਹਾਂ।
0: ਓਕੇ, ਤੇ ਇਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਡਿਫਰੈਂਸ ਕੀ ਆ ਜਾਂਦਾ ਵਾ? ਮੰਨ ਲਓ ਇੱਕ ਪਾਸੇ ਏ ਆਰ ਟੀ ਦਾ ਰਿਵਿਊ ਆ ਜਾਂ ਫਿਰ ਕੋਰਟ ਦੇ ਵਿੱਚ ਅਪੀਲ ਜਿਹੜੀ ਆਪਾਂ ਕਰ ਦਿੰਦੇ ਹਾਂ, ਜਿਹੜਾ ਤੁਸੀਂ ਨੈਕਸਟ ਪ੍ਰੋਸੈਸ ਦੱਸਿਆ ਕਿ ਫਿਰ ਵਕੀਲ ਕੋਲ ਜਾਣਾ, ਇਹਨਾਂ ਦੋਵਾਂ ਦੇ ਵਿੱਚ
1: ਜਿਹੜਾ ਏ ਆਰ ਟੀ ਰਿਵਿਊ ਆ, ਏ ਆਰ ਟੀ ਰਿਵਿਊ ਤਾਂ ਟ੍ਰਿਬਿਊਨਲ ਕਰਦੀ ਆ, ਬਟ ਜਿਹੜੀ ਪੋਸੀਬਲ ਜਿਹੜਾ ਦੂਜਾ ਵਾਲਾ ਕੋਰਟ ਰਿਵਿਊ ਵਾਲਾ ਉਹ ਫੈਡਰਲ ਹੀ ਕਰਦੀ ਆ, ਉਹ ਚ ਟ੍ਰਿਬਿਊਨਲ ਦਾ ਕੰਮ ਨਹੀਂ ਹੈਗਾ।
0: ਜਿਹੜਾ ਐਪਲੀਕੈਂਟ ਹੈ, ਮੰਨ ਲਓ ਜਿਹਨੇ ਅਪਲਾਈ ਕਰ ਦਿੱਤੀ ਆ, ਉਹਨੂੰ ਕੋਈ ਨੰਬਰ ਨੰਬਰ ਮਿਲਦਾ ਹੈ ਵੇਟਿੰਗ ਲਿਸਟ ਦੇ ਵਿੱਚ, ਕਿ ਸਿਰਫ ਉਹ ਬਸ ਟਾਈਮ ਫਰੇਮ ਦੇ ਹਿਸਾਬ ਨਾਲ ਜਦੋਂ ਵਾਰੀ ਆ ਗਈ ਆ ਗਈ?
1: ਇਹਦੇ ਵਿੱਚ ਵੀਰੇ ਕੋਈ ਵੇਟਿੰਗ ਲਿਸਟ ਯਾਨੀ ਕਿ ਐਵੇਂ ਕੋਈ ਨੰਬਰ ਨਹੀਂ ਹੁੰਦਾ ਹੁੰਦਾ
0: ਜੀ,
1: ਕਿ ਵੀ ਜਨਰਲੀ ਇਹਦਾ ਕੀ ਹੁੰਦਾ ਕਿ ਵੀ ਤੁਹਾਡਾ ਜਿਵੇਂ ਸਪੋਜ਼ ਕਈ ਬੰਦੇ ਕਹਿੰਦੇ ਭਾਈ ਮੇਰਾ ਕਿਊ ਨੰਬਰ 10 ਜਾਂ 500 ਦਾ, 8 ਫਾਈਲਾਂ ਪ੍ਰੋਸੈਸ ਹੋਈ, ਮੇਰੀ ਹੋਣੀ ਨਹੀਂ ਅਗਲੇ ਸਾਲ ਹੋਗੀ, ਉਹ ਰੈਂਡਮਲੀ ਦੇ ਕੇ ਪਿਕ ਐਂਡ ਡੂ, ਤਾਂ ਇਹਦਾ ਕੋਈ ਨੰਬਰ ਵੇਟਿੰਗ ਨੰਬਰ ਕੁਛ ਵੀ ਨਹੀਂ ਹੈਗਾ।
0: ਤੇ ਇਹਦੇ ਜਿਹੜੀ ਮੰਨ ਲਓ ਹੀਅਰਿੰਗ ਹੁੰਦੀ ਆ, ਤੁਸੀਂ ਕਿਹਾ ਵੀਡੀਓ 'ਤੇ ਹੁੰਦੀ ਆ ਜਾਂ ਫਿਰ ਇਨ ਪਰਸਨ ਹੋਊਗੀ ਜਾਂ ਫਿਰ ਟੈਲੀਫੋਨ 'ਤੇ ਹੋਊਗੀ, ਅਤੇ ਜੇ ਕਿਸੇ ਦੀ ਮੈਂ ਮਤਲਬ ਇਹ ਚੀਜ਼ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜੇ ਕਿਸੇ ਦੀ ਹੈਗੀ ਆ ਹੀਅਰਿੰਗ, ਜੇ ਕਿਸੇ ਕੋਈ ਇਸ ਰਾਹ ਦੇ ਉੱਤੇ ਗਿਆ ਵਾ ਜਾਂ ਜਿਹਨੂੰ ਕਿਸੇ ਨੂੰ ਪਾਉਣੀ ਪਈ ਅਪੀਲ, ਅਤੇ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੇ, ਮਤਲਬ ਕਿਸ ਤਰੀਕੇ ਨਾਲ ਉਹ ਗਾੜੀ ਮੰਨ ਲਓ ਆਪਣਾ ਜਿਹੜਾ ਪੱਖ ਆ ਉਹਨਾਂ ਨੂੰ ਰੱਖੇ, ਕਿ ਜੇ ਕਿਸੇ ਦੀ ਰਿਫਿਊਜ਼ਲ ਆ ਗਈ ਤਾਂ?
1: ਬਿਲਕੁਲ ਵੀਰੇ, ਹੁਣ ਜੇ ਤੁਸੀਂ ਗੱਲ ਕਰੋ ਜੇ ਥੋੜੀ ਐਕਚੁਅਲੀ ਹੈ, ਮੈਂ ਦੱਸਦਾ ਕਿ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਪੁੱਛ ਸਕਦੇ ਨੇ, ਤਾਂ ਮੋਸਟਲੀ ਹੁੰਦਾ ਕੀ ਆ ਕਿ ਵੀ ਜਿਹੜਾ ਡਿਪਾਰਟਮੈਂਟ ਆ
0: ਜੀ,
1: ਸੋਰੀ, ਜੇ ਟ੍ਰਿਬਿਊਨਲ ਤੁਹਾਨੂੰ ਕਾਫੀ ਕੁਸ਼ਚਨ ਪੁੱਛਦਾ, ਤਾਂ ਥੋੜਾ ਜਿਹੜਾ ਮਾਈਗ੍ਰੇਸ਼ਨ ਏਜੰਟ ਹੀ ਕੈਨ ਐਕਸਪਲੇਨ ਵੈਰੀ ਵੈਲ ਕਿ ਵੀ ਕੀ ਹੋ ਸਕਦਾ, ਕਿਵੇਂ ਹੋ ਸਕਦਾ। ਹੁਣ ਜਿਵੇਂ ਜੇ ਮੈਂ ਐਗਜ਼ਾਮਪਲ ਗੱਲ ਕਰਕੇ, ਕਈ ਕਈ ਡਾਕੂਮੈਂਟ ਤੁਹਾਨੂੰ ਦੇਣੇ ਨੇ ਐਵੀਡੈਂਸ ਵਾਸਤੇ ਨਾ
0: ਜੀ,
1: ਹੁਣ ਹੋਇਆ ਕੀ, ਤੁਸੀਂ ਆਪਣੇ ਤੁਹਾਨੂੰ ਮੈਂਬਰ ਨੇ ਸਾਰਾ ਐਕਸਪਲੇਨ ਕਰਤਾ, ਉਦੋਂ ਜੇ ਸਟੱਡੀ ਵੀਜ਼ਾ ਆ ਗਿਆ, ਤਾਂ ਸਟੱਡੀ ਵੀਜ਼ਾ ਵਿੱਚ ਉਹ ਕੀ ਚੈੱਕ ਕਰੇਗਾ ਕਿ ਤੁਹਾਡਾ ਕੋਰਸ ਸਿਲੈਕਸ਼ਨ ਕੀ ਸੀ, ਐਜੂਕੇਸ਼ਨ ਪ੍ਰੋਵਾਈਡਰ ਕਿਹੜਾ ਸੀਗਾ, ਪ੍ਰੀਵੀਅਸ ਐਜੂਕੇਸ਼ਨ, ਸਟੱਡੀ ਗੈਪ, ਕੋਰਸ ਚੇਂਜ ਕਿਉਂ ਕੀਤਾ, ਫਾਈਨੈਂਸ਼ੀਅਲ ਕਪੈਸਿਟੀ ਹੈਗਾ ਨਹੀਂ, ਤੁਹਾਡੇ ਕਰੀਅਰ ਪਲਾਨ ਕੀ ਨੇ, ਹੋਮ ਕੰਟਰੀ ਸਰਕਮਸਟੈਂਸ ਕੀ ਨੇ, ਇਹੋ ਜਿਹਾ ਕਈ ਚੀਜ਼ਾਂ ਉਹ ਆਪਾਂ ਨੂੰ ਅਡਰੈਸ ਕਰਨੀਆਂ ਪੈਣਗੀਆਂ
0: ਜੀ,
1: ਤੁਹਾਨੂੰ ਪੁੱਛ ਸਕਦੇ ਹੋ। ਜੇ ਹੁਣ ਪਾਰਟਨਰ ਵੀਜ਼ਾ ਗੱਲ ਕਰੀ, ਤਾਂ ਜੁਆਇੰਟ ਫਾਈਨੈਂਸ਼ੀਅਲ, ਸ਼ੇਅਰਡ ਹਾਊਸ ਹੋਲਡ, ਜੁਆਇੰਟ ਬਿੱਲ, ਸੋਸ਼ਲ ਰਿਕੋਗਨੇਸ਼ਨ, ਟ੍ਰੈਵਲ ਹਿਸਟਰੀ, ਇਸ ਸੈਕਟਰ, ਇਹ ਚੀਜ਼ਾਂ ਆਪਾਂ ਨੂੰ ਐਕਸਪਲੇਨ ਕਰਨੀਆਂ ਪੈਣਗੀਆਂ, ਤਾਂ ਕਿ ਜਿਹੜਾ ਆਪਣਾ ਕੇਸ ਆ ਸਟਰੋਂਗ ਹੋ ਸਕੇ, ਤਾਂ ਕਿ ਮੈਂਬਰ ਕਨਵਿੰਸ ਹੋ ਸਕੇ ਕਿ ਤੁਹਾਡੇ ਨਾਲ ਧੱਕਾ ਹੋਇਆ ਡਿਪਾਰਟਮੈਂਟ ਵੱਲੋਂ। ਇਦੂ ਬਾਅਦ ਚੋਂ ਜਿਹੜੀ ਸਕਿੱਲਡ ਇੰਪਲਾਇਰ ਸਪੋਂਸਰ ਵੀਜ਼ਾ ਦੀ ਕੈਟਾਗਰੀ, ਉਹ 'ਚ ਜੈਨੂਇਨ ਪੋਜੀਸ਼ਨ, ਬਿਜ਼ਨਸ ਓਪਰੇਸ਼ਨਸ, ਸੈਲਰੀ ਇਨਫੋਰਮੇਸ਼ਨ, ਔਰਗਨਾਈਜੇਸ਼ਨ ਸਟਰਕਚਰ ਕੀ ਆ, ਵਰਕ ਐਕਸਪੀਰੀਅੰਸ ਤੁਹਾਡਾ ਜੈਨੂਇਨ ਹੈ ਕਿ ਨਹੀਂ ਹੈਗਾ, ਇਹੋ ਜਿਹਾ ਕੁਝ ਚੀਜ਼ਾਂ ਐਕਸਪਲੇਨ ਕਰਨੀਆਂ ਚਾਹੀਦੀਆਂ ਨੇ।
0: ਓਕੇ,
1: ਇਹ ਤੁਹਾਡੇ ਐਵੀਡੈਂਸ ਦੇ ਵਿੱਚ ਆਉਣਾ ਚਾਹੀਦੀਆਂ ਨੇ। ਹੁਣ ਜੇ ਹੁਣ ਇਦੂ ਬਾਅਦ ਚੋਂ ਵਿਸ਼ਟ ਵੀਜ਼ਾ ਗੱਲ ਕਰੀਏ, ਵਿਸ਼ਟ ਵੀਜ਼ਾ 'ਚ ਜੈਨੂਇਨ ਰੀਜ਼ਨ ਫੋਰ ਟ੍ਰੈਵਲ, ਆਈਟਨਰੀ, ਅਵੇਲੇਬਲ ਫੰਡ ਤੁਹਾਡੇ ਕਿੰਨੇ ਨੇ, ਪ੍ਰੀਵੀਅਸ ਜਿਹੜਾ ਤੁਸੀਂ ਟ੍ਰੈਵਲ ਕੀਤਾ ਉਹਦਾ ਕੀ ਹੋ ਸਕਦਾ, ਇਹ ਸਾਰੀ ਚੀਜ਼ਾਂ ਧਿਆਨ ਦੇਣੀ ਪੈਣੀਆਂ।
0: ਓਕੇ, ਯਾਨੀ ਜਿਹੜੀਆਂ ਤੁਹਾਡੀ ਵੀਜ਼ਾ ਸੀਗਾ ਉਹਦੇ ਰਿਲੇਟਿਡ ਜਿੰਨੇ ਵੀ ਡਾਕੂਮੈਂਟਸ ਨੇ ਉਹ ਸਾਰੇ ਹੀ ਤੁਹਾਨੂੰ ਦੁਬਾਰਾ ਤੋਂ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਦੇਣੇ ਪੈਣੇ ਨੇ,
1: ਕਿਉਂਕਿ ਪ੍ਰੋਪਰਲੀ ਪਹਿਲਾਂ ਐਕਸਪਲੇਨ ਨਹੀਂ ਹੋਇਆ, ਕਈ ਵਾਰੀ ਜਦ ਡਿਪਾਰਟਮੈਂਟ ਦੇਖੇ ਨਹੀਂ ਤਾਂ ਤੁਹਾਨੂੰ ਐਕਸਪਲੇਨ ਕਰਨੇ ਚਾਹੀਦੇ ਨੇ ਕਿ ਜਿਹੜੇ ਸਬਮਿਸ਼ਨ ਜਾਊਗੀ, ਕਿਉਂਕਿ ਹੁਣ ਕੁਛ ਪਿੱਛੇ ਕੀ ਹੋਇਆ, ਡਿਪਾਰਟਮੈਂਟ ਨੇ ਏ ਆਰ ਟੀ ਟ੍ਰਿਬਿਊਨਲ ਦੇ ਵਿੱਚ ਕੁਛ ਚੇਂਜ ਇਹ ਆਏ ਨੇ ਕਿ ਵੀ ਉਹ ਓਰਲ ਡਿਸੀਜਨ ਕਰ ਸਕਦੇ ਨੇ ਜਾਂ ਉਹ ਪੇਪਰ ਬੇਸ ਕਰ ਲੈਣਗੇ, ਉਹਨੂੰ ਹੀਅਰਿੰਗ ਤੋਂ ਬਿਨਾਂ ਹੀ ਡਿਸੀਜਨ ਦੇ ਸਕਦੇ ਨੇ ਸਬਮਿਸ਼ਨ ਦੇ ਬੇਸ ਤੇ। ਤਾਂ ਜਿਹੜੀ ਸਬਮਿਸ਼ਨ ਤੁਸੀਂ ਸਬਮਿਟ ਕਰਨੀ ਆ ਉਹ ਪੂਰੀ ਡਿਟੇਲਡ ਤੇ ਕੰਸਾਈਜ਼ ਹੋਣੀ ਚਾਹੀਦੀ ਆ।
0: ਓਕੇ,
1: ਠੀਕ ਹੈ, ਤੇ ਤੁਸੀਂ ਤੁਹਾਨੂੰ ਕੁਝ ਜਿਹਾ ਸਮੁੰਦਰ ਸਮਾਣਾ
0: ਜਿਹੜੀ ਤੁਸੀਂ ਓਰਲ ਹੀਅਰਿੰਗ ਦੀ ਗੱਲ ਕੀਤੀ ਆ, ਇਹ ਜਿਹੜਾ ਪਿੱਛੇ ਜੇ ਮੈਂ ਵੀ ਆਈ ਥਿੰਕ ਕੀਤਾ ਸੀਗਾ ਆਪਾਂ ਡਿਸਕਸ ਕਿ ਉਹਨਾਂ ਨੇ ਜਿਹੜਾ ਉਹ ਚੇਂਜ ਕੀਤਾ ਵਾ ਕਿ ਹੁਣ ਕਈ ਜਿਹੜੀਆਂ ਹੀਅਰਿੰਗਸ ਨੇ ਉਹ ਮਤਲਬ ਟਾਈਮ ਫਰੇਮ ਉਹਨਾਂ ਦਾ ਘਟਾ ਦਿੱਤਾ ਗਿਆ ਸੀਗਾ ਕਿ ਉਹ ਸਿੱਧੀਆਂ ਹੀ ਆਪਾਂ ਡਿਸੀਜ਼ਨ ਦੇਵਾਂਗੇ ਵਿਦਆਊਟ ਐਨੀ ਹੀਅਰਿੰਗਸ, ਮਤਲਬ ਉੱਥੇ ਇਨ ਪਰਸਨ ਜਾਣ ਦੀ ਬਜਾਏ। ਅਤੇ ਉਹਦਾ ਕੀ ਰੁਝਾਨ ਚੱਲ ਰਿਹਾ ਕਿ ਦੇ ਰਹੇ ਨੇ ਕਿ ਜਾਂ ਫਿਰ ਹਾਲੇ ਵੀ ਸਟਿਲ ਸੇਮ ਚੱਲ ਰਿਹਾ ਜਿੱਦਾਂ ਪਹਿਲਾਂ ਹੀ?
1: ਬਿਲਕੁਲ ਪ੍ਰੋਸੈਸ ਤਾਂ ਓਰਲ ਤਾਂ ਚੱਲ ਹੀ ਰਿਹਾ ਕਿਉਂਕਿ ਓਰਲ ਡਿਸੀਜਨ ਕਰਨ ਲੱਗ ਗਏ ਡਿਪਾਰਟਮੈਂਟ ਵਾਲੇ ਹੁਣ
0: ਓਕੇ
1: ਤੇ ਉਹ ਚ ਕੀ ਹੁੰਦਾ ਕਿ ਵੀ ਉਹ ਪਹਿਲਾਂ ਆਪਾਂ ਨੂੰ ਸਿੰਪਲ ਈਮੇਲ ਕਰਦੇ ਕਿ ਸਾਨੂੰ ਲੱਗਦਾ ਕਿ ਵੀ ਤੁਹਾਡੀ ਅਸੀਂ ਪੇਪਰ ਬੇਸ ਕਰ ਲਾਂਗੇ ਵੀ ਡੋਨਟ ਨੀਡ ਟੂ ਕੰਡਕਟ ਐਨੀ ਹੀਅਰਿੰਗ
0: ਓਕੇ
1: ਤਾਂ ਕਈ ਕੇਸ ਸਿਰਫ ਉਹ ਸਬਮਿਸ਼ਨ ਬੇਸ ਤੇ ਪ੍ਰੋਸੈਸ ਕਰ ਦਿੰਦੇ ਨੇ ਤੇ ਉਹ ਚੱਲ ਹੀ ਰਿਹਾ ਹੁਣ
0: ਤੇ ਉਹਦੇ ਲਈ ਕੋਈ ਸਪੈਸ਼ਲ ਕੈਟਾਗਰੀ ਹੈ ਕੋਈ ਵੀਜ਼ਾ ਕਿ ਸਾਰਿਆਂ
1: ਲਈ ਜਿਵੇਂ ਸਟੱਡੀ ਵੀਜ਼ਾ ਮੋਸੀ ਜਿਹੜੇ ਸਟੱਡੀ ਵੀਜ਼ਾ ਵਗੈਰਾ ਨੇ ਜਿਹੜੇ ਇਹ ਟੈਂਪਰੇਰੀ ਵੀਜ਼ਾ ਹੋਲਡਰ ਵਾਲੇ ਰਿਫਿਊਜ਼ਲ ਨੇ ਉਹਨਾਂ ਨੂੰ ਕਰ ਦਿੰਦੇ ਨੇ ਜੇ ਪਾਰਟਨਰ ਵੀਜ਼ਾ ਜਾਂ ਦੂਜੇ ਜਿਹੜੇ ਪੀਆਰ ਦੀ ਫਾਈਲ ਨੇ ਉਹ ਚ ਨਹੀਂ ਕਰਦੇ ਮੋਸਟਲੀ ਉਹ ਚ ਹੀਅਰਿੰਗ ਅਟੈਂਡ ਹੀਅਰਿੰਗ ਕਰਾ ਕੇ ਹੀ ਪ੍ਰੋਸੈਸ ਕਰਦੇ ਨੇ
0: ਓਕੇ ਓਕੇ ਗੁੱਡ ਤੇ ਇਸ ਤੋਂ ਇਲਾਵਾ ਜਿਹੜਾ ਇਹਦਾ ਸਕਸੈਸ ਰੇਟ ਕਿੰਨਾ ਕਿਆ ਮੰਨ ਲਓ ਜੇ ਕਿਸੇ ਨੇ ਪਾਈ ਆ ਤੇ ਉਹਦੇ ਮਤਲਬ ਉਹਦੇ ਪੱਖੀ ਜਾਣੀਆਂ ਹਿੱਸੇ ਆਉਣੀਆਂ ਕਿ ਜਾਂ ਫਿਰ ਡਿਕਲਾਈਨ ਹੋ ਜਾਣੀਆਂ ਇਹਦਾ ਕੇਸ ਮਤਲਬ ਸਮਝ ਸਕਦੇ ਕਿ ਇੰਨਾ ਸਕਸੈਸ ਰੇਟ ਹੈਗਾ ਵਾ
1: ਬਿਲਕੁਲ
0: ਅੰਦਾਜ਼ੇ ਨਾਲ
1: ਨਹੀਂ ਬਿਲਕੁਲ ਹੁਣ ਅੰਦਾਜ਼ੇ ਨਾਲ ਆਪਾਂ ਤੁਹਾਨੂੰ ਐਗਜ਼ੈਕਟਲੀ ਦੱਸਾਂਗੇ ਕਿਉਂਕਿ ਸਾਡੇ ਸਰੋਤਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਬੰਸਲ ਇਮੀਗ੍ਰੇਸ਼ਨ ਜਿਹੜੀ ਬੁਨਿਆਦ ਜਿਹੜੀ ਫਾਊਂਡੇਸ਼ਨ ਆ ਉਹ ਡਾਟਾ ਤੇ ਐਗਜ਼ੈਕਟ ਇਨਫੋਰਮੇਸ਼ਨ ਦੇ ਬੇਸ ਉੱਤੇ ਬਣੀ ਆ ਜਿਹੜੇ ਐਸ ਪਰ ਦੀ ਡਾਟਾ ਇਹਨਾਂ 2025-26 ਦੇ ਮੁਤਾਬਿਕ ਜਿਹੜੀ ਓਵਰਆਲ ਮਾਈਗ੍ਰੇਸ਼ਨ ਕੈਟੇਗਰੀ ਦੇ ਵਿੱਚ ਅਪਰੋਕਸੀਮੇਟਲੀ 70% ਫਾਈਨਲ ਐਪਲੀਕੇਸ਼ਨ ਚ ਓਰੀਜਨਲ ਜਿਹੜੇ ਡਿਸੀਜਨ ਸੀਗੇ ਉਹ ਚੇਂਜ ਹੋਏ ਨੇ ਠੀਕ ਹੈ ਜੀ ਜਿਹੜੇ ਪਹਿਲਾਂ ਗੱਲ ਕਰੀ ਸੀ ਕਿੰਨੇ ਕਿੰਨੇ ਫਾਈਲਾਂ ਪਈਆਂ ਨੇ 85,000 ਦੇ ਵਿੱਚੋਂ 80,000-85,000 ਦੇ ਵਿੱਚੋਂ ਹੁਣ ਜੇ ਕੈਟੇਗਰੀ ਵਾਈਜ਼ ਜੇ ਗੱਲ ਕਰੀਏ ਤਾਂ ਫੈਮਿਲੀ ਦੇ ਪਾਰਟਨਰ ਵੀਜ਼ਾ 54% ਦੇ ਵਿੱਚ ਸਕਸੈਸ ਹੋਇਆ ਸਟੱਡੀ ਵੀਜ਼ਾ 41% ਤੇ ਆ ਵਰਕਿੰਗ ਸਕਿੱਲਡ ਅਤੇ ਇਨਵੈਸਟਮੈਂਟ ਵੀਜ਼ਾ 38% ਤੇ ਆ ਕਰੈਕਟਰ ਸਿਟੀਜ਼ਨਸ਼ਿਪ 36% ਗ੍ਰੈਜੂਏਟ ਟ੍ਰੇਨਿੰਗ ਵੀਜ਼ਾ 30% ਵਿਜ਼ਟਰ ਬ੍ਰੀਜ਼ਿੰਗ ਤੇ ਬਾਕੀ ਹੋਰ ਵੀ ਜਿਹੜੇ ਵੀਜ਼ੇ ਰਹੇਗੇ 15% ਸਕਸੈਸ ਰੇਟ ਹੋਏਗਾ ਉਹਨਾਂ ਦਾ ਮਤਲਬ ਬਾਕੀ ਜੇ 15% ਪ੍ਰੋਸੈਸ ਯਾਨੀ ਰੈਮਿਟ ਹੋਏ ਨੇ ਤਾਂ ਜਿਹੜੇ ਬਾਕੀ ਬਚ ਗਏ 85 ਉਹ ਰੈਮਿਟ ਨਹੀਂ ਹੋਏ ਉਹ ਐਜ਼ ਇਟ ਇਜ਼ ਡਿਪਾਰਟਮੈਂਟ ਨੇ ਟ੍ਰਿਬਿਊਨਲ ਨੇ ਮੰਨ ਲਏ
0: ਓਕੇ
1: ਤਾਂ ਹੁਣ ਇਹ ਸਾਰਾ ਕ੍ਰਾਈਟੇਰੀਆ ਦੇ ਮੁਤਾਬਿਕ ਇਹ ਪਤਾ ਲੱਗਦਾ ਕਿ ਜਿਹੜਾ ਸਟੱਡੀ ਵੀਜ਼ਾ ਜਿਹੜਾ ਫਿਗਰ ਆ ਉਹ 43% ਆ ਤਾਂ 41% ਯਾਨੀ ਕਿ ਚਾਂਸ ਹੈਗੇ ਨੇ ਉਹ ਵੀ ਸਰ ਵੱਧ ਵੀ ਹੋ ਸਕਦਾ ਕਿਉਂਕਿ ਇਹ ਚ ਕਈ ਸੈੱਟ ਸਾਈਡ ਵੈਰੀ ਕੀਤੇ ਹੋਏ ਜਿਹੜੇ ਇਹ ਚ ਆ ਜਾਂਦੇ ਨੇ
0: ਓਕੇ
1: ਕਿਸੇ ਨੇ ਵੈਰੀ ਕਰਤਾ ਸੈੱਟ ਸਾਈਡ ਕਰਤਾ ਆਰਡਰ ਰੈਮਿਟ ਕਰਤਾ ਤਾਂ 3 ਚੀਜ਼ ਆ ਗਿਆ
0: ਯਾਨੀ ਜੇ ਆਪਾਂ ਓਵਰਆਲ ਵੇਖੀਏ ਤੇ ਇਹ ਕਿਤੇ ਨਾ ਕਿਤੇ ਐਪਲੀਕੈਂਟ ਦੇ ਜ਼ਿਆਦਾ ਪੱਖੀ ਆ ਹਨਾ ART ਜਿੰਨਾ ਤੁਸੀਂ ਸਕਸੈਸ ਰੇਟ ਦੱਸਿਆ
1: ਠੀਕ ਹੈ ਇਟਸ ਅ ਮਿਕਸ ਵਿਊ
0: ਓਕੇ
1: ਤਾਂ ਇਹਦਾ ਹੀ ਆਪਣੇ ਮਿਕਸ ਵਿਊ ਹੈ ਇਹਨਾਂ ਦਾ ਕਿਵੇਂ ਕਰ ਵੀ ਦਿੰਦਾ ਤੇ ਨਹੀਂ ਵੀ ਕਰਦੇ ਕਈ ਵਾਰੀ
0: ਓਕੇ ਤੇ ਇਹ ਸਿਰਫ ਹੋਰ ਵੀ ਕੋਈ ਡਿਸੀਜਨ ਕਰ ਸਕਦੇ ਨੇ ਇਹ ਕਿ ਸਿਰਫ ਇਹੀ ਹੈ ਕਿ ਜਿਹੜਾ ਤੁਸੀਂ ਵੀਜ਼ਾ ਲਾਇਆ ਸੀ ਕਿ ਉਹ ਤੁਹਾਡਾ ਨਹੀਂ ਆਇਆ ਤੇ ਉਹ ਇਹਨਾਂ ਨੇ ਰਿਵਿਊ ਕਰਤਾ ਸਿਰਫ ਇਹੀ ਓਕੇ ਯਾਨੀ ਹੋਰ ਡਿਪਾਰਟਮੈਂਟ ਹੋਰ ਕੁਝ ਕਰ
1: ਸਕਦਾ ਬਾਕੀ ਜਿਹੜੇ ਵੀ ਹੈਗੇ ਨੇ ਬਾਕੀ ਜਿਹੜੇ ਆਰਡਰ ਕਰ ਸਕਦੇ ਨਹੀਂ ਕਰ ਸਕਦੇ ਫਾਰਮ ਵੈਰੀ ਜਾਂ ਸੈੱਟ ਸੈਲ ਕਰੂ ਜਾਂ ਰਿਜ਼ਾਈਮੈਂਟ ਕਰੂਗਾ
0: ਜੀ
1: ਇਹਦਾ ਇਹ ਕਰ ਸਕਦਾ ਕਿਉਂਕਿ ਜਿਹੜਾ ਮੇਨ ਸੀ ਜਿਹੜਾ ਜਿਸ ਪੋਜੇ ਅਨਸਕਸੈਸਫੁਲ ਹੁੰਦਾ ਕਿ ਉਦੋਂ ਬਾਅਦ ਸਟ੍ਰੈਸ ਦਾ ਕੰਮ ਸਟਾਰਟ ਹੁੰਦਾ ਕਿ ਵੀ ਸਾਡੀ ARTੀ ਹਾਰ ਗਏ ਸੀ ਬੰਦੇ ਨੂੰ ਲੀਗਲ ਐਡਵਾਈਸ ਲੈ ਕੇ ਜੁਡੀਸ਼ੀਅਲ ਰਿਵਿਊ ਭਰਾ ਲਏ ਅਨਦਰ ਵੀਜ਼ਾ ਐਪਲੀਕੇਸ਼ਨ ਜੇ ਉਹ ਹੈਗਾ ਤਾਂ ਕਰ ਲਏ ਮਿਨਿਸਟਰ ਇੰਟਰਵੈਂਸ਼ਨ ਕਰ ਸਕਦਾ ਆਸਟ੍ਰੇਲੀਆ ਛੱਡ ਕੇ ਜਾ ਸਕਦਾ ਜੇ ਉਹ ਜਾਣਾ ਚਾਹੁੰਦਾ ਜਾਂ ਫਿਰ ਕੋਈ ਹੋਰ ਮਾਈਗ੍ਰੇਸ਼ਨ ਪਾਥਵੇ ਚੂਜ਼ ਕਰ ਸਕਦਾ
0: ਜੀ ਬਿਲਕੁਲ
1: ਠੀਕ ਹੈ ਜੀ
0: ਤੇ ਮੈਨੂੰ ਲੱਗਦਾ ਕਿ ARTੀ ਬਾਰੇ ਆਪਾਂ ਸਾਰੇ ਨੂੰ ਹੁਣ ਕਲੀਅਰ ਹੋ ਗਿਆ ਹੋਊਗਾ ਮੋਟਾ ਮੋਟਾ ਕੀ ਇਨ ਡਿਟੇਲ ਹੀ ਚੰਗੀ ਤਰ੍ਹਾਂ ਹੀ ਕਲੀਅਰ ਹੋ ਗਿਆ ਹੋਊਗਾ ਕਿ ਕੀ ਆ ਕਿੱਦਾਂ ਪ੍ਰੋਸੈਸ ਕਰਦੀ ਆ ਕਿਹੜੇ ਕਿਹੜੇ ਡਿਸੀਜ਼ਨ ਦੇ ਕੱਢ ਸਕਦੀ ਆ ਕਿਹੜੇ ਬਿਹਾਫ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਕੀ ਅਪਲਾਈ ਕਰਨਾ ਕਾਫੀ ਕੁਛ ਜਿਹੜਾ ਉਹ ਅਰੁਣ ਜੀ ਨੇ ਕਵਰ ਕਰ ਹੀ ਦਿੱਤਾ ਇਸ ਤੋਂ ਇਲਾਵਾ ਹੋਰ ਕੁਛ ਅਰੁਣ ਜੀ ਜੇ ਰਹਿ ਗਿਆ ਹੋਵੇ ਇਸ ਬਾਰੇ ਕੁਛ ਦੱਸਣ ਲਈ ਸਰੋਤਿਆਂ ਨੂੰ
1: ਬਿਲਕੁਲ ਬਸ ਮੈਂ ਕੁਛ ਗੱਲਾਂ ਤਾਂ ਮੇਰੀ ਇਹੀ ਨੇ ਜਦੋਂ ਵੀ ਤੁਸੀਂ ARTੀ ਬਿਲਕੁਲ ਜਦੋਂ ਤੁਹਾਨੂੰ ARTੀ ਤੁਹਾਨੂੰ ਇਹ ਥੋੜੀ ਹੀਅਰਿੰਗ ਹੁੰਦੀ ਆ ਤਾਂ ਸੱਚ ਨੂੰ ਸਕ੍ਰਿਪਟ ਦੀ ਲੋੜ ਨਹੀਂ ਹੁੰਦੀ ਇੱਕ ਚੀਜ਼ ਯਾਦ ਰੱਖਿਓ ਤੁਸੀਂ ਪ੍ਰਿਪੇਅਰ ਕਰੋ ਸਿਰਫ ਕਲੈਰਿਟੀ ਅਤੇ ਕੰਸਿਸਟੈਂਸੀ ਇਹ ਚੀਜ਼ ਦੋ ਚੀਜ਼ ਚਾਹੀਦੀਆਂ ਤੁਹਾਨੂੰ ਹੀਅਰਿੰਗ ਦੇ ਵਿੱਚ
0: ਗੁੱਡ
1: ਬਟ ਹੁਣ ਇਹਦੇ ਨਾਲ ਇੱਕ ਚੀਜ਼ ਹੋਰ ਆ ਜਿਹੜੀ ਲੋਅ ਆ ਜਿਹੜਾ ਕਾਨੂੰਨ ਆ ਉਹ ਇਮੋਸ਼ਨ ਨੂੰ ਸੁਣ ਸਕਦਾ ਪਰ ਜਿਹੜਾ ਡਿਸੀਜਨ ਆ ਉਹ ਐਵੀਡੈਂਸ ਤੇ ਹੋਊਗਾ ਇਹ ਚੀਜ਼ ਦੋ ਯਾਦ ਰੱਖ ਲਿਓ ਤਾਂ ਕੋਈ ਦਿੱਕਤ ਨਹੀਂ ਆ ਤੁਹਾਨੂੰ
0: ਬਿਲਕੁਲ ਨਹੀਂ ਕਾਫੀ ਦੋ ਚਾਰ ਵਰਡਸ ਦੇ ਵਿੱਚ ਹੀ ਤੁਸੀਂ ਸਾਰਾ ਕਲੀਅਰ ਕਰਤਾ ਕਿ ਇੱਕ ਤੇ ਐਵੀਡੈਂਸ ਜਿਹੜੇ ਨੇ ਉਹ ਤੁਹਾਡੇ ਪੁਖਤਾ ਹੋਣੇ ਚਾਹੀਦੇ ਨੇ ਦੂਜੀ ਗੱਲ ਕਿ ਜੋ ਵੀ ਹੈਗਾ ਉਹ ਕਲੀਅਰ ਰੱਖੋ ਨਾ ਕਿ ਉਹਦੇ ਵਿੱਚ ਕਹਾਣੀਆਂ ਪਾਉਣੀਆਂ ਸ਼ੁਰੂ ਕਰ ਦਈਏ ਕਿ ਮੁੜ ਕੇ ਫਿਰ ਉਹਨੂੰ ਕੰਪਲੈਕਸ ਬਣਾਇਆ ਜਾਵੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਰੁਣ ਜੀ ਸਮਾਂ ਦੇਣ ਦੇ ਲਈ
1: ਥੈਂਕ ਯੂ ਜੀ ਥੈਂਕ ਯੂ ਸੋ ਮਚ
0: ਜੀ ਥੈਂਕ ਯੂ ਜੀ। ਇਹ ਸਨ ਅਰੁਣ ਬਾਂਸਲ ਜੀ, ਤੁਸੀਂ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਬਾਂਸਲ ਇਮੀਗ੍ਰੇਸ਼ਨ ਨੂੰ ਕਾਲ ਕਰ ਸਕਦੇ ਹੋ। ਜੇ ਨੰਬਰ ਨਹੀਂ ਹੈਗਾ ਤਾਂ ਤੁਸੀਂ ਨੈੱਟ ਦੇ ਉੱਤੇ ਸਰਚ ਮਾਰੋ ਬਾਂਸਲ ਇਮੀਗ੍ਰੇਸ਼ਨ, ਅਤੇ ਉਹਦੇ ਉੱਤੇ ਇਹਨਾਂ ਦੀ ਵੈਬਸਾਈਟ ਆਜੂਗੀ, ਅਤੇ ਵੈਬਸਾਈਟ ਦੇ ਉੱਤੇ ਜਿਹੜਾ ਕੰਟੈਕਟਸ ਦੇ ਵਿੱਚ ਜਾਓਗੇ ਅਤੇ ਉਹਦੇ ਉੱਤੇ ਨੰਬਰ ਵੀ ਆਜੂਗਾ। ਇੱਕ ਵਾਰੀ ਮੈਂ ਵੀ ਦੇ ਦੇਣਾ ਜੀ ਨੰਬਰ, ਜੇ ਇੱਥੋਂ ਨੋਟ ਕਰ ਸਕਦੇ ਹੋ ਤਾਂ ਜ਼ਰੂਰ। ਨੰਬਰ ਹੈ ਜੀ 03960213300, ਜਿੱਥੇ ਤੁਸੀਂ ਕਾਲ ਕਰਨੀ ਆ ਅਤੇ ਅਪੁਆਇੰਟਮੈਂਟ ਤੁਸੀਂ ਬਣਾ ਲੈਣੀ ਆ। ਸਿਟੀ ਦੇ ਵਿੱਚ ਮੈਲਬਨ ਦੇ ਵਿੱਚ ਇਹਨਾਂ ਦਾ ਔਫਿਸ ਆ, ਜਾ ਕੇ ਤੁਸੀਂ ਇਨ ਪਰਸਨ ਵੀ ਮਿਲ ਸਕਦੇ ਹੋ ਜਾਂ ਫਿਰ ਫੋਨ ਦੇ ਉੱਤੇ ਵੀ ਅਪੁਆਇੰਟਮੈਂਟ ਬਣਾ ਸਕਦੇ ਹੋ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਇਹ ਮੁਸਕਰਾਹਟ ਲੈ ਕੇ ਆਈਏ। ਜੀ ਬਿਲਕੁਲ, ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹ ਭੁੱਲ ਕੇ ਕਿ ਕੋਈ ਸਾਨੂੰ ਵੇਖ ਰਿਹਾ ਹੋਊਗਾ, ਕੋਈ ਵੇਖੂ ਕੀ ਕਹੂ, ਜੋ ਵੀ ਕਹੂ ਬੜਾ ਵਧੀਆ ਕਹੂ, ਜੋ ਵੀ ਤੁਹਾਡੇ ਬਾਰੇ ਸੋਚੂ ਬੜਾ ਵਧੀਆ ਸੋਚੂ। ਜੇ ਤੁਹਾਡੀ ਮੁਸਕਰਾਹਟ ਵੇਖ ਕੇ ਕਿਸੇ ਹੋਰ ਦੇ ਚਿਹਰੇ ਦੇ ਉੱਤੇ ਵੀ ਖੁਸ਼ੀ ਆ ਜਾਂਦੀ ਹੈ ਤਾਂ ਸਮਝੋ ਕਿ ਸਵੇਰੇ ਸਵੇਰੇ ਤੁਸੀਂ ਪੁੰਨ ਖੱਟ ਲਿਆ, ਨਾਲੇ ਆਪਣਾ ਭਲਾ ਨਾਲੇ ਕਿਸੇ ਦਾ। ਆਓ ਫਿਰ ਹੱਸਦੇ ਮੁਸਕਰਾਉਂਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਨੂੰ ਇੱਕ ਪਾਸੇ ਰੱਖ ਕੇ ਆਓ, ਅੱਜ ਦੇ ਸਫ਼ਰ 'ਤੇ ਅੱਗੇ ਤੁਰਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਛੋਟੀ ਜਿਹੀ ਉਮਰ ਦੇ ਵਿੱਚ ਰੇਲ ਗੱਡੀ ਦੇ ਇੱਕ ਐਕਸੀਡੈਂਟ ਦੇ ਵਿੱਚ ਉਹਦਾ ਪਿਓ ਚਲਾ ਗਿਆ। ਥੋੜ੍ਹੇ ਸਮੇਂ ਬਾਅਦ ਹੀ ਬੱਚੇ ਦੀ ਮਾਂ ਉਸੇ ਦੁੱਖ ਦੇ ਵਿੱਚ ਚਲੀ ਗਈ। ਹੁਣ ਉਹ ਗੱਡੀ ਦੀਆਂ ਲਾਈਨਾਂ ਦੇ ਉੱਤੋਂ ਪਲਾਸਟਿਕ ਦੇ ਲਿਫਾਫੇ ਚੁੱਕਦਾ ਅਤੇ ਗੁਜ਼ਾਰਾ ਕਰਦਾ। ਸ਼ਾਇਦ ਇਹੋ ਹੀ ਕੰਮ ਸਿੱਖਿਆ ਸੀ ਉਹਨੇ ਆਪਣੇ ਮਾਂ ਪਿਓ ਦੇ ਕੋਲੋਂ, ਉਹਨਾਂ ਨੂੰ ਇਹੋ ਹੀ ਕਰਦੇ ਵੇਖਿਆ ਸੀ। ਉਹਦੇ ਲਈ ਦੁਨੀਆਂ ਦੇ ਉੱਤੇ ਸ਼ਾਇਦ ਹੋਰ ਕੋਈ ਕੰਮ ਨਹੀਂ ਸੀ, ਨਾ ਕੋਈ ਰਹਿਣ ਦੀ ਟਿਕਾਣਾ, ਨਾ ਕੋਈ ਆਸਰਾ, ਨਾ ਕੋਈ ਅੱਗੇ ਨਾ ਪਿੱਛੇ। ਦਿਨ ਰਾਤ ਰੱਬ ਦੇ ਅੱਗੇ ਉਹ ਇਹੋ ਹੀ ਅਰਦਾਸਾਂ ਕਰਦਾ ਕਿ ਬਾਕੀ ਲੋਕਾਂ ਵਾਂਗੂ ਮੇਰਾ ਵੀ ਜੀਵਨ ਥੋੜ੍ਹਾ ਜਿਹਾ ਸੁਖਾਲਾ ਹੋਵੇ। ਰੱਬਾ ਹੋਰ ਨਹੀਂ ਕੁਛ ਤਾਂ ਇੱਕ ਪੱਕਾ ਰਹਿਣ ਬਸੇਰਾ ਹੀ ਹੋਵੇ, ਕੋਈ ਨਿੱਕੀ ਜੀ ਝੁੱਗੀ ਮਿਲ ਜੇ ਰਹਿਣ ਦੇ ਲਈ। ਹਰ ਰੋਜ਼ ਲੋਕਾਂ ਦੀਆਂ ਝਿੜਕਾਂ ਨਾ ਖਾਣੀਆਂ ਪੈਣ। ਇੱਕ ਦਿਨ ਉਹ ਲਾਈਨਾਂ ਦੇ ਉੱਤੇ ਲਿਫਾਫੇ ਇਕੱਠੇ ਕਰਦਾ ਅਤੇ ਅਚਾਨਕ ਇੱਕ ਲਿਫਾਫੇ ਦੇ ਵਿੱਚੋਂ ਕੁਛ ਪੈਸੇ ਮਿਲ ਗਏ। ਇੰਨੇ ਕੁ ਪੈਸੇ ਕਿ ਜਿਹੜੇ ਉਹਨੇ ਕਦੀ ਨਾ ਵੇਖੇ ਅਤੇ ਨਾ ਸੋਚੇ। ਉਹਨਾਂ ਪੈਸਿਆਂ ਦੇ ਨਾਲ ਉਹਨੇ ਛੋਟੀ ਜਿਹੀ ਝੁੱਗੀ ਦਾ ਇੰਤਜ਼ਾਮ ਕਰ ਲਿਆ। ਹੌਲੀ ਹੌਲੀ ਇੱਕ ਛੋਟਾ ਜਿਹਾ ਚਾਹ ਵਾਲਾ ਖੋਖਾ। ਇਸੇ ਤਰ੍ਹਾਂ ਦੇ ਨਾਲ ਰੱਬ ਨੇ ਬਰਕਤ ਪਾਈ, ਉਹਦੇ ਸ਼ੁਕਰਾਨੇ ਦੇ ਵਿੱਚ ਲੱਗਾ ਰਿਹਾ। ਸਮਾਂ ਬੀਤਿਆ ਅਤੇ ਉਸੇ ਕਾਰੋਬਾਰ ਤੋਂ ਹੌਲੀ ਜਿਹੀ ਉਹਨੇ ਇੱਕ ਛੋਟਾ ਜਿਹਾ ਢਾਬਾ ਖੜ੍ਹਾ ਕਰ ਲਿਆ। ਹੁਣ ਦਿਨ ਬਦਲ ਚੁੱਕੇ ਸੀ, ਸਮਾਂ ਬਦਲ ਚੁੱਕਾ ਸੀ, ਵਿਆਹ ਹੋ ਗਿਆ, ਬੱਚਾ ਹੋ ਗਿਆ, ਹੁਣ ਅੱਗੇ ਕੀ। ਹੁਣ ਵੇਖਦਾ ਕਿ ਇਹ ਢਾਬਾ ਹੁਣ ਵੱਡੇ ਢਾਬੇ ਦੇ ਵਿੱਚ ਤਬਦੀਲ ਹੋ ਜਾਏ। ਹੁਣ ਰੱਬ ਅੱਗੇ ਉਨੀਆਂ ਅਰਦਾਸਾਂ ਵਧੇਰੇ ਕਰਦਾ, ਕਿਉਂਕਿ ਜਦੋਂ ਇੱਕ ਵਾਰੀ ਤੁਹਾਡੇ ਨਾਲ ਕੁਛ ਚੰਗਾ ਹੋ ਵਾਪਰ ਜਾਂਦਾ ਤੇ ਫਿਰ ਸਾਡੀ ਆਸ ਹੋਰ ਵੱਧ ਜਾਂਦੀ ਹੈ ਇਹਦੇ ਤੋਂ ਵੀ ਕੁਛ ਚੰਗਾ ਹੋਵੇ। ਇੱਕ ਸੀਮਤ ਤਰੱਕੀ ਤੱਕ ਪਹੁੰਚਦਿਆਂ ਸਾਨੂੰ ਓਨਾ ਮਹਿਸੂਸ ਨਹੀਂ ਹੁੰਦਾ, ਪਰ ਇੱਕ ਜਗ੍ਹਾ ਦੇ ਉੱਤੇ ਪਹੁੰਚ ਕੇ ਅਸੀਂ ਇਹ ਸੋਚਦੇ ਹਾਂ ਕਿ ਹੁਣ ਅੱਗੇ ਉਹ ਛੇਤੀ ਕਿਉਂ ਨਹੀਂ ਸਾਡੀ ਸੁਣਦਾ। ਬਸ ਇੱਦਾਂ ਦੀ ਅਵਸਥਾ ਇਸ ਗਰੀਬੜੇ ਦੀ। ਅੱਜ ਆਪਣੇ ਢਾਬੇ ਦੇ ਉੱਤੇ ਬੈਠਾ ਇਹੋ ਸੋਚੀ ਜਾਂਦਾ ਕਿ ਅਚਾਨਕ ਇੱਕ ਫਕੀਰ ਲੰਘਦਾ ਆਇਆ, ਕਹਿਣ ਲੱਗਾ, ਰੋਟੀ ਖਵਾ ਸਕਦਾ? ਜੇ ਤੂੰ ਮੈਨੂੰ ਰੋਟੀ ਖਵਾਏਗਾ ਤਾਂ ਮੈਂ ਤੈਨੂੰ ਇੱਕ ਐਸੀ ਚੀਜ਼ ਦਊਂਗਾ ਜੋ ਤੇਰੇ ਮਨ ਦੀਆਂ ਪੂਰੀਆਂ ਕਰ ਦੂ, ਜੋ ਤੂੰ ਚਾਹੁੰਦਾ ਹੈ ਉਹ ਤੈਨੂੰ ਮਿਲ ਜੂ। ਉਹਨੂੰ ਲੱਗਾ ਜਿੱਦਾਂ ਇਹਨੇ ਮੇਰੇ ਮਨ ਦੀ ਪੜ੍ਹ ਲਈ ਹੋਵੇ। ਕਿਉਂ ਬਾਬਾ, ਪੈਸੇ ਨਹੀਂ ਹੈਗੇ ਤਾਂ ਕਰਕੇ ਕਹੀ ਜਾਂਦਾ, ਰੋਟੀ ਤਾਂ ਤੈਨੂੰ ਵੈਸੇ ਵੀ ਖਵਾ ਦਾਂਗੇ। ਫਕੀਰ ਕਦੀ ਝੂਠ ਨਹੀਂ ਬੋਲਦੇ, ਘਾਟੇ ਦਾ ਮੁਨਾਫਾ ਨਹੀਂ ਹੋਊਗਾ, ਇਹ ਕੋਈ ਸੌਦਾ ਘਾਟੇ ਦਾ ਨਹੀਂ ਹੋਊਗਾ। ਫਕੀਰ ਨੂੰ ਰੋਟੀ ਖਵਾਈ, ਫਕੀਰ ਨੇ ਆਪਣੇ ਝੋਲੇ ਦੇ ਵਿੱਚੋਂ ਕੱਢ ਕੇ ਇੱਕ ਸਿੱਕਾ ਦਿੱਤਾ, ਕਹਿਣ ਲੱਗਾ, ਇਸ ਸਿੱਕੇ ਨੂੰ ਜਦੋਂ ਤੂੰ ਉਛਾਲੇਂਗਾ ਤਾਂ ਤੇਰੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦੂ। ਬਹੁਤਾ ਜੇਰਾ ਨਹੀਂ ਹੋਇਆ, ਫਕੀਰ ਦੇ ਉੱਥੇ ਖੜੇ ਖੜੇ ਹੀ ਸਿੱਕਾ ਤਾਂ ਨੂੰ ਉਛਾਲਿਆ, ਸਿੱਕਾ ਹੇਠਾਂ ਤਲੀ ਦੇ ਉੱਤੇ ਆਇਆ
ਤੇ ਇੱਕਦਮ ਇਹੋ ਜਿਹਾ ਵਾਪਰਿਆ ਜਿਹਦਾ ਕਦੀ ਉਹਨੇ ਤਸੱਵਰ ਵੀ ਨਹੀਂ ਸੀ ਕੀਤਾ। ਸਾਰਾ ਕੁਛ ਹੀ ਬਦਲ ਗਿਆ। ਹੁਣ ਉਹ ਜਿੱਦਾਂ ਦਾ ਹੋਟਲ ਚਾਹੁੰਦਾ ਸੀ ਉਦਾਂ ਦਾ ਹੀ ਹੋਟਲ ਆ, ਕਾਫੀ ਵੱਡਾ। ਜਿੰਨੇ ਕੁ ਗਾਹਕ ਚਾਹੁੰਦਾ ਸੀ ਉਨੇ ਕੁ ਬੈਠੇ ਨੇ। ਜਿੱਦਾਂ ਦੇ ਸਕੂਲ ਦੇ ਵਿੱਚ ਆਪਣੇ ਬੱਚੇ ਚਾਹੁੰਦਾ ਸੀ, ਇਹ ਕੀ ਹੋਇਆ? ਇਹ ਤਾਂ ਹੂ ਬਹੂ ਉਹੋ ਜਿਹੇ ਸਕੂਲ ਦੇ ਵਿੱਚ ਪਹੁੰਚ ਗਏ। ਜਿੱਦਾਂ ਦਾ ਉਹ ਘਰ ਚਾਹੁੰਦਾ ਸੀ ਉਹੋ ਜਿਹੀ ਜਗ੍ਹਾ ਦੇ ਉੱਤੇ ਉਦਾਂ ਦਾ ਹੀ ਘਰ ਮਿਲ ਗਿਆ। ਇਹ ਤਾਂ ਝੱਟ ਸੁਪਨੇ ਪੂਰੇ ਹੋ ਗਏ। ਇਹ ਮੇਰੇ ਨਾਲ ਕੀ ਹੋਇਆ? ਝੱਟ ਸਿੱਕਾ ਦੁਬਾਰਾ ਤੋਂ ਉਛਾਲਦਾ। ਸਿੱਕਾ ਦੁਬਾਰਾ ਉਛਾਲਣ ਦੇ ਉੱਤੇ ਉਹ ਕਾਰੋਬਾਰ ਹੋਰ ਵੀ ਫੈਲ ਗਿਆ। ਹੁਣ ਉਹ ਸਾਰੇ ਸ਼ਹਿਰ ਦੇ ਵਿੱਚ ਉਹਦੇ ਢਾਬਿਆਂ ਦਾ ਉਹ ਆਨੰਦ ਮਾਣ ਰਿਹਾ। ਕੋਈ ਇੱਧਰੋਂ ਸਰਸਰ ਕਰਦਾ, ਕੋਈ ਉੱਧਰੋਂ ਸਰਸਰ ਕਰਦਾ। ਘਰ ਹੋਰ ਵੱਡੀ ਥਾਂ ਦੇ ਉੱਤੇ ਚਲਾ ਗਿਆ, ਕੋਠੀ ਦੇ ਵਿੱਚ ਤਬਦੀਲ ਹੋ ਗਿਆ। ਪਹਿਲਾਂ ਦੇ ਨਾਲੋਂ ਰੁਤਬਾ ਵੱਧ ਗਿਆ। ਹੁਣ ਉਹ ਰਿਹਾ ਹੀ ਨਹੀਂ ਉਹ ਕਾਗਜ਼ ਚੁੱਕਣ ਵਾਲਾ, ਲਿਫਾਫੇ ਚੁੱਕਣ ਵਾਲਾ। ਹੁਣ ਉਹ ਸਰ ਬਣ ਗਿਆ। ਸਰ ਸਰ ਹੁੰਦੀ ਨੌਕਰ ਚਾਕਰ ਪੂਰੀ ਬੱਲੇ ਬੱਲੇ। ਅਤੇ ਸਿੱਕਾ ਫੇਰ ਉਛਾਲ ਦਿੱਤਾ, ਕਿਉਂਕਿ ਇੱਥੇ ਸਿਲਸਿਲਾ ਖਤਮ ਨਹੀਂ ਹੁੰਦਾ। ਤਿੰਨ ਚਾਰ ਵਾਰ ਸਿੱਕਾ ਉਛਾਲਣ ਦੇ ਉੱਤੇ ਕੀ ਪਾਉਂਦਾ ਕਿ ਹੁਣ ਦੁਨੀਆ ਭਰ ਦੇ ਵਿੱਚ ਉਹਦਾ ਕਾਰੋਬਾਰ ਹੈ। ਸ਼ਹਿਰ ਦੀਆਂ ਮਹਿੰਗੀਆਂ ਮਹਿੰਗੀਆਂ ਕਲੋਨੀਆਂ ਦੇ ਵਿੱਚ ਉਹਦੇ ਪਲਾਟ ਨੇ। ਦੇਸ਼ ਦੇ ਵੱਡੇ ਵੱਡੇ ਨੇਤਾ ਉਹਨੂੰ ਆ ਕੇ ਮਿਲਦੇ ਨੇ। ਉਚੇਚੇ ਤੌਰ ਦੇ ਉੱਤੇ ਉਹਨੂੰ ਸੱਦਿਆ ਜਾਂਦਾ ਵੱਡੇ ਵੱਡੇ ਸਮਾਗਮਾਂ ਦੇ ਵਿੱਚ। ਵੱਡੇ ਵੱਡੇ ਪੁਲਿਸ ਅਧਿਕਾਰੀ ਉਹਨੂੰ ਸਲੂਟ ਮਾਰਦੇ ਨੇ, ਕਿਉਂਕਿ ਇੰਨਾ ਵੱਡਾ ਉਹ ਕਾਰੋਬਾਰੀ ਬਣ ਚੁੱਕਾ। ਜਿਹੜੇ ਸਟੇਸ਼ਨ ਦੇ ਉੱਤੇ ਉਹ ਕਦੀ ਲਿਫਾਫੇ ਚੁੱਕਦਾ ਸੀ, ਉਹ ਟ੍ਰੇਨਾਂ ਉਹਨੂੰ ਪੁੱਛ ਕੇ ਚੱਲਦੀਆਂ ਨੇ। ਇਹ ਮੇਰੇ ਨਾਲ ਕੀ ਹੋ ਰਿਹਾ? ਪਰ ਭੁੱਖ ਇੱਥੇ ਵੀ ਨਹੀਂ ਮੁੱਕਦੀ। ਸਿੱਕਾ ਚੁੱਕ ਕੇ ਫੇਰ ਉਛਾਲ ਦਿੱਤਾ ਤੇ ਕੀ ਵੇਖਦਾ? ਹੁਣ ਉਸੇ ਰੇਲ ਦੀ ਪਟੜੀ ਦੇ ਉੱਤੇ ਬੈਠਾ ਜਿੱਥੋਂ ਉਹਨੇ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਹੈ। ਫਿਰ ਦੁਬਾਰਾ ਤੋਂ ਲਿਫਾਫੇ ਚੁੱਕ ਰਿਹਾ, ਪਾਣੀ ਦੀਆਂ ਖਾਲੀ ਬੋਤਲਾਂ ਚੁੱਕ ਰਿਹਾ। ਹੁਣ ਫਿਰ ਉਹਦੇ ਕੋਲ ਰਹਿਣ ਦੇ ਲਈ ਘਰ ਨਹੀਂ ਆ, ਕੱਪੜੇ ਪਾਟੇ ਨੇ ਕੋਲੋਂ ਮੁਸ਼ਕ ਆਉਂਦਾ। ਲੋਕੀ ਦਬਕੇ ਮਾਰਦੇ ਨੇ, ਬੁਰੇ ਹਾਲ ਨੇ। ਅੱਜ ਫਿਰ ਉਹ ਉੱਥੇ ਆ ਗਿਆ ਜਿੱਥੋਂ ਉਹਨੇ ਸਫ਼ਰ ਸ਼ੁਰੂ ਕੀਤਾ ਸੀ, ਤੇ ਇੱਕਦਮ ਡਰ ਗਿਆ। ਇਹ ਕੀ, ਮੈਂ ਤੇ ਸਭ ਕੁਛ ਗਵਾ ਲਿਆ। ਹਾਬੜੇ ਨੇ ਇੱਕਦਮ ਫਿਰ ਸਿੱਕਾ ਚੁੱਕਿਆ ਤੇ ਉਛਾਲ ਕੇ ਉਸ ਗਰੀਬੀ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਇੱਕਦਮ ਹੋਸ਼ ਖੁੱਲੀ ਤਾਂ ਕੀ ਵੇਖਦਾ? ਉਸੇ ਢਾਬੇ ਤੇ ਬੈਠਾ, ਅੱਖਾਂ ਖੋਲਦਾ, ਸਾਹਮਣੇ ਫਕੀਰ। ਇੱਕਦਮ ਸਮਝ ਹੀ ਨਹੀਂ ਆਈ ਮੈਂ ਕਰਾਂ ਤੇ ਕੀ ਕਰਾਂ। ਇਹ ਮੈਂ ਕਿੱਥੋਂ ਕਿੱਥੋਂ ਹੋ ਮੋੜਾ ਹਾਂ, ਕੀ ਵੇਖ ਆਇਆ? ਸਭ ਕੁਛ ਮਿਲ ਕੇ ਵੀ ਕੁਛ ਨਹੀਂ ਮਿਲਿਆ, ਫੇਰ ਜ਼ੀਰੋ ਦਾ ਜ਼ੀਰੋ। ਜੋ ਹੈਗਾ ਸੋ ਹੈਗਾ। ਇੰਨਾ ਸ਼ੁਕਰ ਕਿ ਮੈਂ ਵਰਤਮਾਨ ਦੇ ਵਿੱਚ ਵਾਪਸ ਆ ਗਿਆ, ਕਿਤੇ ਵੀ ਨਾ ਜਾਂਦਾ ਰਹਿੰਦਾ। ਜੀ ਤਾਂ ਕਰਦਾ ਸੀ ਕਿ ਜੋ ਮਿਲਿਆ ਉਸ ਤੋਂ ਵੀ ਹੋਰ ਲੈ ਲਾਂ, ਹੋਰ ਵਧੇਰੇ ਲੈ ਲਾਂ। ਪਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਜੋ ਮੇਰੇ ਨਾਲ ਹੋਇਆ ਉਹ ਮੈਂ ਕਦੀ ਨਹੀਂ ਹੋਣਾ ਚਾਹੁੰਦਾ, ਉਦਾਂ ਦਾ ਮੈਂ ਦੁਬਾਰਾ ਨਹੀਂ ਹੋਣਾ ਚਾਹੁੰਦਾ। ਸ਼ਾਇਦ ਇਹ ਸਾਡੀ ਸਾਰਿਆਂ ਦੀ ਕਹਾਣੀ ਹੈ। ਘਬਰਾ ਕੇ ਇੱਕਦਮ ਸਿੱਕਾ ਵਾਪਸ ਫਕੀਰ ਨੂੰ ਫੜਾਇਆ, ਫਕੀਰ ਨੂੰ ਨਮਸਕਾਰ ਕੀਤਾ ਤੇ ਕਹਿਣ ਲੱਗਾ, ਬਾਬਾ ਇਹ ਸਿੱਕਾ ਨਹੀਂ ਮੈਨੂੰ ਚਾਹੀਦਾ। ਫਕੀਰ ਨੇ ਹੱਸ ਕੇ ਦੁਆ ਦਿੱਤੀ ਤੇ ਚੱਲਦਾ ਬਣਿਆ। ਸ਼ਾਇਦ ਸਾਡੇ ਸਾਰਿਆਂ ਦੀ ਕਹਾਣੀ ਹੈ। ਇਹ ਕੋਈ ਸਿੱਕਾ ਫਕੀਰ ਨੇ ਨਹੀਂ ਦਿੱਤਾ ਜਾਂ ਕਿਸੇ ਫਕੀਰ ਨੇ ਤੁਹਾਨੂੰ ਨਹੀਂ ਆ ਕੇ ਦੇਣਾ। ਸ਼ਾਇਦ ਸਾਡੇ ਸਾਰਿਆਂ ਕੋਲ ਇਹ ਸਿੱਕੇ ਹੈਗੇ ਨੇ। ਕੋਈ ਵੀ ਤੁਹਾਡੇ ਕੋਲ ਸਿੱਕਾ ਤੇ ਉਛਾਲ ਕੇ ਵੇਖ ਲਓ, ਹੈ ਤੇ ਸੁਪਨਾ ਹੀ ਨਾ। ਜੋ ਉਹਨੇ ਵੇਖਿਆ ਉਹ ਆਪਾਂ ਵੀ ਵੇਖ ਸਕਦੇ ਹਾਂ। ਜੇ ਕਿਤੇ ਪਿਆ ਜੇਬ 'ਚ ਸਿੱਕਾ ਤੇ ਕਦੀ ਉਛਾਲ ਕੇ ਵੇਖ ਲਓ। ਇੱਦਾਂ ਹੀ ਆਪਾਂ ਬੜੇ ਸੁਪਨੇ ਵੇਖਿਆ। ਜਿਹੜੇ ਵੀ ਮੁਕਾਮ ਤੋਂ ਤੁਸੀਂ ਉੱਠ ਕੇ ਆਇਓ, ਸ਼ਾਇਦ ਉਹ ਇੱਦਾਂ ਦਾ ਹੀ ਇੱਕ ਸਫ਼ਰ ਹੈ। ਕੋਈ ਪਟੜੀ ਤੋਂ ਤਾਂ ਨਹੀਂ ਉੱਠ ਕੇ ਆਇਆ ਹੋਊਗਾ, ਪਰ ਹਾਂ
ਜਿੱਥੋਂ ਵੀ ਤੁਸੀਂ ਆਏ ਹੋ ਉੱਥੋਂ ਲੈ ਕੇ ਅੱਜ ਤੱਕ ਦਾ ਸਫ਼ਰ ਬੜਾ ਸੋਹਣਾ ਬੜਾ ਤਰੱਕੀ ਵਾਲਾ ਤੁਸੀਂ ਤੈਅ ਕੀਤਾ, ਪਰ ਰੱਜ ਤਾਂ ਅੱਜ ਵੀ ਨਹੀਂ ਹੈ, ਨਾ ਮੈਨੂੰ ਨਾ ਤੁਹਾਨੂੰ, ਇਹ ਸਫ਼ਰ ਤਾਂ ਅੱਜ ਵੀ ਜਾਰੀ ਹੈ। ਕਿੰਨੀ ਕਰੀਏ ਸਿੱਕੇ ਵਿਛਾਲਾਂਗੇ, ਜਿਹੜੀ ਸਟੇਜ ਦੇ ਉੱਤੇ ਬਹਿ ਜਾਂਦੇ ਹਾਂ ਉੱਥੋਂ ਗਾਂਹ ਤੁਰਨ ਨੂੰ ਪੈਂਦੇ ਆ। ਪੜ੍ਹਾਈ ਲਿਖਾਈ ਤੋਂ ਬਾਹਰ ਆਉਣ ਤੱਕ, ਪੀਆਰ ਤੋਂ ਸਿਟੀਜ਼ਨਸ਼ਿਪ ਘਰ ਲੈਣ ਤੱਕ, ਗੱਡੀ ਤੋਂ ਹੋਰ ਵੱਡੀ ਗੱਡੀ ਲੈਣ ਤੱਕ, ਇੱਕ ਘਰ ਤੋਂ ਦੋ ਅਤੇ ਦੋਵਾਂ ਤੋਂ ਚਾਰ, ਫਿਰ ਬਸ ਅੱਗੇ ਚੱਲ ਸੋ ਚੱਲ। ਸ਼ਾਇਦ ਸਾਡਾ ਵੀ ਕਦੀ ਸਫ਼ਰ ਨਹੀਂ ਮੁੱਕਣਾ, ਉਛਾਲੀ ਜਾਓ ਸਿੱਕੇ। ਸਮਝਣ ਵਾਲੀ ਚੀਜ਼ ਇਹ ਆ ਕਿ ਜੇ ਆਪਾਂ ਆਪਣੇ ਆਪ ਤੋਂ ਵੱਡਿਆਂ ਨੂੰ ਵੇਖੀਏ ਅਤੇ ਨਾ ਉਹਨਾਂ ਦੇ ਢਿੱਡ ਭਰੇ, ਤੁਸੀਂ ਉੱਥੇ ਪਹੁੰਚ ਜਾਓਗੇ ਨਾ ਤੁਹਾਡੇ ਭਰਨੇ। ਦੁਨੀਆ ਦੇ ਵੱਡੇ ਤੋਂ ਵੱਡੇ ਅਮੀਰ ਬਾਰੇ ਸੋਚ ਲਓ, ਉਹਨੇ ਕਿਹੜਾ ਆਪਣਾ ਸਫ਼ਰ ਰੋਕ ਦਿੱਤਾ? ਉਹ ਵੀ ਸਿੱਕਾ ਉਛਾਲਣ ਉਹ ਨਹੀਂ ਹੱਟਦਾ, ਅਤੇ ਆਪਾਂ ਵੀ ਨਹੀਂ ਹੱਟਦੇ। ਗੱਲ ਕਾਹਦੀ ਕਿ ਆਪਾਂ ਇੱਕ ਦੂਸਰੇ ਨੂੰ ਵੇਖ ਕੇ ਵੀ ਨਹੀਂ ਸਿੱਖਦੇ। ਆਪਾਂ ਉਹਦੇ ਵਰਗਾ ਬਣਨਾ ਚਾਹੁੰਦੇ ਹਾਂ ਜਿਹੜਾ ਸਾਡੇ ਤੋਂ ਅਮੀਰ ਹੈ, ਜਿਹੜਾ ਰੁਤਬੇ ਦੇ ਵਿੱਚ ਸਾਡੇ ਤੋਂ ਵੱਡਾ, ਪਰ ਕਦੀ ਆਪਾਂ ਇਹ ਨਹੀਂ ਵੇਖਿਆ ਕਿ ਕੀ ਉਹਨੂੰ ਤਸੱਲੀ ਹੈਗੀ, ਕੀ ਉਹ ਖੁਸ਼ ਹੈ। ਅਗਲੇ ਦਿਨ ਫਿਰ ਜਦੋਂ ਘਰ ਆਇਆ ਤਾਂ ਵਹੁਟੀ ਤਾਂ ਬੱਚੇ ਫਿਰ ਉਹੀ ਗੱਲਾਂ ਕਰ ਰਹੇ ਨੇ, ਇੰਨਾ ਕੁਛ ਰੱਬ ਨੇ ਦਿੱਤਾ, ਤੁਸੀਂ ਅੱਜ ਫਿਰ ਪਟੜੀਆਂ ਤੋਂ ਲਿਫਾਫੇ ਚੁੱਕਦੇ ਸੀ। ਤੁਹਾਨੂੰ ਕਿੰਨੀ ਵਾਰੀ ਕਿਹਾ ਹੁਣ ਤੇ ਨਾ ਕਰਿਆ ਕਰੋ ਇਹ ਕੰਮ, ਪਰ ਉਹ ਕੀ ਦੱਸੇ, ਅੱਜ ਵੀ ਉਹਦੇ ਅੰਦਰ ਜਗਿਆਸਾ ਕਿ ਸ਼ਾਇਦ ਅੱਜ ਵੀ ਮੈਨੂੰ ਉੱਥੋਂ ਇੱਕ ਹੋਰ ਪੈਕਟ ਲੱਭ ਜੇ, ਅੱਜ ਵੀ ਕੋਈ ਹੋਰ ਜ਼ਿਆਦਾ ਪੈਸੇ ਸੁੱਟ ਜੇ, ਸ਼ਾਇਦ ਅੱਜ ਵੀ ਇੱਕਦਮ ਮੇਰੀ ਜ਼ਿੰਦਗੀ 'ਚ ਕੋਈ ਚਮਤਕਾਰ ਹੋ ਜੇ। ਇੱਦਾਂ ਦੇ ਚਮਤਕਾਰ ਆਪਾਂ ਹਮੇਸ਼ਾ ਹੀ ਚਾਹੁੰਦੇ, ਇੱਦਾਂ ਦੀਆਂ ਤਰੱਕੀਆਂ ਆਪਾਂ ਹਰ ਰੋਜ਼ ਚਾਹੁੰਦੇ ਹਾਂ। ਖੈਰ ਇੱਕ ਨਾ ਇੱਕ ਜਗ੍ਹਾ ਦੇ ਉੱਤੇ ਆ ਕੇ ਸਾਨੂੰ ਇਹ ਸਿੱਕਾ ਵਾਪਸ ਫਕੀਰ ਨੂੰ ਦੇਣਾ ਪੈਣਾ, ਉਸ ਰੱਬ ਦੇ ਹਵਾਲੇ ਸਾਨੂੰ ਡੋਰੀਆਂ ਦੇਣੀਆਂ ਪੈਣੀਆਂ, ਕਿਤੇ ਨਾ ਕਿਤੇ ਸਾਨੂੰ ਸਬਰ ਸੰਤੋਖ ਕਰਨਾ ਪੈਣਾ। ਤਰੱਕੀ ਮਾੜੀ ਨਹੀਂ, ਆਪਣੇ ਆਪ ਬਾਰੇ ਸੋਚਣਾ, ਆਪਣੇ ਵਾਧੇ ਬਾਰੇ ਸੋਚਣਾ ਕੋਈ ਮਾੜੀ ਗੱਲ ਨਹੀਂ। ਜਮ ਜਮ ਵਧੋ, ਖੂਬ ਕਮਾਈਆਂ ਕਰੋ, ਪਰ ਜੇ ਉਹ ਤਰੱਕੀਆਂ ਤੁਹਾਡੀ ਖੁਸ਼ੀਆਂ ਦੀਆਂ ਕੀਮਤਾਂ ਤੈਅ ਕਰਦੀਆਂ ਨੇ, ਤੁਹਾਨੂੰ ਭਾਰ ਦੇ ਕੇ ਜਾਂਦੀਆਂ ਨੇ, ਬੋਝ ਦੇ ਕੇ ਜਾਂਦੀਆਂ ਨੇ, ਰਿਸ਼ਤੇ ਖਰਾਬ ਕਰਦੀਆਂ ਨੇ, ਤੁਹਾਡੇ ਮਨ ਦੇ ਉੱਤੇ ਇਹ ਬੋਝ, ਇਹ ਕਿਸੇ ਵੀ ਕੀਮਤ 'ਤੇ ਨਹੀਂ ਪੈਣਾ ਚਾਹੀਦਾ, ਚਾਹੇ ਕਿੰਨੀ ਵੱਡੀ ਤਰੱਕੀ ਮਿਲ ਜੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਕਵਾਦ ਘਾਟ ਕੋਈ ਉਨਤਾਈ ਰਹਿ ਗਈ ਹੋਵੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ।

0: मुझे तुसी बीमार हो ता एआई कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
1: चलदी दा नाम गड्डी, आते सुनिया ही होना। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: यार तू इत्थे इनी छेती आके पक्का भी हो गया, की जुगाड़ लाया है?
3: जुगाड़ नहीं, ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਲਾਦੇ ਫੇਰ।
5: ਹਾਂਜੀ ਹਾਂਜੀ,

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au। ਆਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਆਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।

body, man, music about jam music.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ USSR ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਹੀ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ USSR ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਟੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ ਕਿਉਂ ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ ਰੂਸ ਵਾਲਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ ਅਮਰੀਕਾ ਨੂੰ ਵੀ ਪਤਾ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ ਜਿਵੇਂ ਸੋਵੀਅਤ ਸੰਘ ਹੁੰਦਾ ਸੀ ਸੋਵੀਅਤ ਯੂਨੀਅਨ ਜਾਂ USSR ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਜੋ ਮਰਜ਼ੀ ਤੁਸੀਂ ਕਹਿ ਲਓ ਸਾਬਕਾ ਰੂਸ ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ USSR ਸੀ ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ ਔਰ ਨੌਰਥ ਕੋਰੀਆ ਚਾਈਨਾ ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ ਕਿਊਬਾ ਟੂ ਸਮ ਐਕਸਟੈਂਟ ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਇੱਦਾਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ ਪਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ ਬਟ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ ਹੁਣ ਜੇ
ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗਵਰਨਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਹੈ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ। ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ, ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ। ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ, ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ, ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮਰੀਕਾ ਦਾ ਸਾਥ ਦਿਓ, ਅਮਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ, ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਰਮਿੰਗ ਆਫ ਬੈਸਟਾਈਲ ਉੱਥੇ ਦਾ ਸ਼ਹਿਰ ਹੈਗਾ। ਬੈਸਟਾਈਲ ਇੱਕ ਤਰੀਕੇ ਦੇ ਨਾਲ, ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ, ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਰਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ। ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮਿਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮਿਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮਿਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਹਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ, ਰਸ਼ੀਆ ਦੇ ਵਿੱਚ ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਅਤੇ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ। ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ, ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ, ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਗੇਸ਼ੀਅਨ ਸੋਵੀਅਤ ਰਿਪਬਲਿਕ ਸੀ, ਟਰਾਂਸਗੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ, ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ, ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ, ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ, ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ, ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੀਨੀਆ ਨੇ ਲਗਾਤੀ ਸੀ, ਲਿਥੀਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ

ਕੀਤਾ। ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਲ ਕਰਨਾ। ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ ਚਾਰ ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s ਤੋਂ 80s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ। ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼ ਜਾਰਜੀਆ ਅਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ। ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ। ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ। ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰਸਤਰੀਕਾ, ਪੈਰਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼, ਲਾਤਵੀਆ, ਲਿਥੀਨੀਆ, ਐਸਤੋਨੀਆ, ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। December 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ December 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਆਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ 1991 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ।
ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ ਗਏ ਸੀਗੇ ਕਿ ਜਿੱਦਾਂ ਪਹਿਲਾਂ

0: ਡਰ ਨੂੰ ਖਤਮ ਕੀਤਾ ਸੀਗਾ ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ ਕੋਈ ਬਹੁਤ ਵਧੀਆ ਤਰੀਕੇ ਦੇ ਨਾਲ ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ ਲੋਕਾਂ ਦੀ ਸਰਕਾਰ ਆਊਗੀ ਰਾਜੇ ਨੂੰ ਖਤਮ ਕਰੋ ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ ਉਹਦੇ ਬੱਚੇ ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ ਉਹ ਇੱਕ ਅਲੱਗ ਕਹਾਣੀ ਹੈਗੀ ਹੈ ਖੈਰ ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ ਆਧੁਨਿਕ ਜਿਹੜਾ ਰੂਸ ਸੀਗਾ 1991 ਦਾ ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ ਇਸ ਕਰਕੇ ਇੱਕ ਬੰਦਾ ਜਿਹਦਾ ਨਾਮ ਜਿਹਨੇ ਇਸ ਪੂਰੇ ਦੇ ਪੂਰੇ USSR ਦੇ ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ ਬੋਰਿਸ ਯੈਲਤਸਿਨ ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ ਉਹਨੇ ਰੋਕ ਲਏ ਕਿ ਨਹੀਂ ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ ਸ਼ਾਸਕਾਂ ਦੇ ਨਾਲ ਫਿਰ ਰਸ਼ੀਆ ਯੂਕਰੇਨ ਅਤੇ ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ ਜਿਹੜੀਆਂ ਫੈਡਰੇਸ਼ਨ ਸੀਗੀਆਂ ਕਿ ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ ਆਲੇ ਦੁਆਲੇ ਤਾਰੇ ਹੁੰਦੇ ਸੀ ਉਹ ਝੰਡਾ ਵੀ ਲਾਹਤਾ ਸੀਗਾ ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ 3 ਰੰਗ ਵਾਲਾ ਝੰਡਾ ਹੈਗਾ ਲਾਲ ਨੀਲਾ ਚਿੱਟਾ ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ ਬੋਰਿਸ ਯੈਲਤਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ ਸੁਤੰਤਰ ਰੂਸ ਹੈ ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ ਉਹਦਾ ਪਿਤਾਮਾ ਜਿਹੜਾ ਉਹ ਬੋਰਿਸ ਯੈਲਤਸਿਨ ਨੂੰ ਹੀ ਦੱਸਿਆ ਜਾਂਦਾ ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਤਸਿਨ ਦੇ ਕਾਰਜਕਾਲ ਦੇ ਵਿੱਚ ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ ਉਹ ਵੀ ਯੈਲਤਸਿਨ ਨੇ ਹੀ ਕਰਵਾਇਆ ਸੀਗਾ ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜਾ ਕਰ ਹੀ ਨਹੀਂ ਸੀ ਸਕੇ ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ ਪਹਿਲੀ ਚੀਜ਼ ਬੋਰਿਸ ਯੈਲਤਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ ਅਮੀਰ ਜਿਹੜੇ ਪੂੰਜੀਪਤੀ ਸੀਗੇ ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ, ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ ਯੂ ਐੱਸ ਐੱਸ ਆਰ ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ, ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ, ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ? ਹਿਟਲਰ ਨੂੰ, ਐਡਲਫ ਹਿਟਲਰ ਨੂੰ। ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ? ਸੋਵੀਅਤ ਯੂਨੀਅਨ, ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ, ਉਹਨਾਂ ਨੇ ਹੀ ਮਾਰਿਆ ਸੀ ਹਿਟਲਰ। ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ, ਆਈ ਜਾ ਆਈ ਜਾ ਆਈ ਜਾ, ਜਦੋਂ ਅੰਦਰ ਆ ਗਿਆ ਅਤੇ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋਹ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ, ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੇ ਬੰਕਰ ਦੇ ਵਿੱਚ। ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ? ਸੋਵੀਅਤ ਯੂਨੀਅਨ। ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ? ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ, ਕਿਉਂਕਿ ਡਿਸਾਈਡਿੰਗ ਫੈਕਟਰ ਸੀ, ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਪਾਨ ਨੇ ਗੋਡੇ ਟੇਕਤੇ ਸੀ। ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ, ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ, ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ। ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ। ਸੋ ਜਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਪਾਨ ਨੂੰ ਅਮੈਰੀਕਾ ਨੇ ਗੋਡੇ ਲਵਾ ਤੇ, ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ। ਦੈਟ ਵਾਜ਼ ਵਨ ਰੀਜ਼ਨ। ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ, ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ, ਸੋਵੀਅਤ ਸੰਘ ਦੇ ਟੁੱਟਣ ਤੱਕ, ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ, ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ। ਉਹਦੇ ਵਿੱਚ ਕੋਲਡ ਵਾਰ, ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ, ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ, ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ, ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ, ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ। ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ, ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ, ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ। ਸਟਾਲਿਨ ਸੀਗਾ ਉਸ ਵਕਤ, ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 1949 ਦੇ ਵਿਚਕਾਰ, ਪਰ ਅਮੈਰੀਕਾ ਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ ਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ ਜਿਹੜਾ ਰਸ਼ੀਆ ਦੇ ਅਗੇਂਸਟ ਸੀ ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ ਨਹੀਂ ਤਾਂ ਜਰਮਨੀ ਵੀ ਖਤਮ ਸੀਗਾ ਫਿਰ ਇਹ ਤੋਂ ਦੋ ਤਿੰਨ ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ ਜਿਹੜਾ ਰਸ਼ੀਆ ਸੀ ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950-53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਇਹ ਸੰਧੀ ਆ ਕੇ ਮੁੱਕਦੀ ਹੈਗੀ ਹੈ ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ ਸਪੇਸ ਵਾਰ ਇੱਕ ਚੱਲ ਰਹੀ ਸੀਗੀ ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ ਤੁਹਾਡੇ ਯਾਦ ਹੋਣਾ ਹੈ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਯੂਰੀ ਗੈਗਰੀਨ ਅਸੀਂ ਜਾਣਦੇ ਹੀ ਹਾਂ ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ ਅਸੀਂ ਚੰਨ 'ਤੇ ਭੇਜਤਾ ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ ਇਹ ਸਪੇਸ ਵਾਰ ਇੱਥੇ ਹੀ ਨਹੀਂ ਰੁਕੀ ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ ਸਪੂਤਨਿਕ ਉਹਦਾ ਨਾਮ ਰੱਖਿਆ ਸੀ ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ ਚਾਈਨਾ ਕਹਿੰਦਾ ਜੀ ਅਸੀਂ ਬਣਾਤੀ ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ ਯੂਰਪ ਕਹਿ ਰਿਹਾ ਬਣਾ ਰਹੇ ਹਾਂ ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ ਉਹ 2020-21 ਦੀ ਗੱਲ ਹੈਗੀ ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ ਜਿਹੜੀ ਵੀ ਤਰੱਕੀ ਹੁੰਦੀ ਹੈ ਜੋ ਵੀ ਕਾਮਯਾਬੀ ਹੁੰਦੀ ਹੈ ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ ਅਤੇ ਸਪੇਸ ਵਾਰ ਹੀ ਨਹੀਂ ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾ ਹੀ ਦਿੱਤੇ ਸੀ ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ ਕਿਊਬਾ ਸੰਕਟ ਕੀ ਹੈ 1960s ਦਾ ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ ਕਿਉਂਕਿ ਕੱਲ੍ਹ ਖਿੰਡ ਜਾਣੀ ਹੈ ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ ਫਿਰ ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ ਸਾਊਥ ਵਾਲੇ ਪਾਸੇ ਦੇ ਨੇ ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968 ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ ਫਿਰ ਤੋਂ ਤਾਲਿਬਾਨ ਆ ਗਏ ਨੇ ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ ਕੰਮ ਸ਼ੁਰੂ ਕਰਦੀਆਂ ਨੇ ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ ਫਾਈਟਰ ਜੈੱਟ ਬਣਾ ਰਹੀਆਂ ਮਿਜ਼ਾਈਲਾਂ ਬਣਾ ਰਹੀਆਂ ਨੇ ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ ਏਸ਼ੀਆ 'ਚੋਂ ਅਫਰੀਕਾ 'ਚੋਂ ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ ਉੱਥੇ ਇਨਵੈਸਟ ਕਰ ਰਹੇ ਨੇ ਰਸ਼ੀਆ ਦੇ ਵੱਲ ਹੋ ਨਹੀਂ ਰਿਹਾ ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ ਪੂੰਜੀਪਤੀਆਂ ਦਾ ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ ਅਰਬੀਆਂ ਦਾ ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ ਜਿਹੜਾ ਇੱਕ ਟੈਬੂ ਸਬਜੈਕਟ ਹੈ ਇਹਦੇ 'ਤੇ ਨਹੀਂ ਗੱਲ ਕਰਨੀ ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ ਪਰ ਰਸ਼ੀਆ ਦੇ ਇਸ ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ ਇਹਦੀ ਗੱਲ ਕਰਾਂਗੇ ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਧੰਨਵਾਦ
1: आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
3: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
4: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com

0: ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ। ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 04947637000 ਔਰ ਵਟਸਐਪ 2FOLD LENDING।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਜੀ ਬਿਲਕੁਲ ਜੀ, ਜਿਹੜੀ ਲੈਨ ਸੀ ਨਾ ਸਾਰੇ ਗਾਣੇ ਦੇ ਵਿੱਚ ਕਿ ਕੈਂਗਰੂ ਵਾਲਾ ਪਾਸਪੋਰਟ ਦਵਾ ਦੇਵਾਂ, ਉਹ ਲੈਨ ਭਾਜੀ ਮੈਨੂੰ ਸਭ ਤੋਂ ਘੈਂਟ ਲੱਗੀ। ਅਤੇ ਮੇਰੇ ਨਾਲ ਨੇ ਜੀ ਅੱਜ ਅਰੁਣ ਬੰਸਲ ਜੀ, ਬੰਸਲ ਇਮੀਗ੍ਰੇਸ਼ਨ ਤੋਂ, ਉਹਨਾਂ ਦਾ ਸਵਾਗਤ ਕਰਦੇ ਹਾਂ। ਕੀ ਹਾਲ ਭਾਜੀ, ਠੀਕ ਠਾਕ ਜੀ?
1: ਸਤਿ ਸ਼੍ਰੀ ਅਕਾਲ ਬਲਕਿ ਵੀਰੇ, ਬਹੁਤ ਵਧੀਆ। ਅਤੇ ਮੈਂ ਅਰਦਾਸ ਕਰਦਾ ਸਾਡੇ ਸਰੋਤੇ ਸੁਣਨ ਵਾਲੇ ਸਾਨੂੰ, ਅਤੇ ਤੁਸੀਂ ਵੀ ਚੜ੍ਹਦੀ ਕਲਾ ਤੇ ਘੈਂਟ ਹੋਵੋਗੇ
0: ਜੀ। ਬਿਲਕੁਲ ਜੀ ਬਿਲਕੁਲ, ਪੂਰੇ ਘੈਂਟ ਘੈਂਟ। ਬਸ ਆ ਗਾਣਾ ਐਨਰਜੀ ਦੇ ਦਿੰਦਾ ਹੈ ਨਾ, ਟਿਊਨ ਦਾ, ਕਈਆਂ ਦੀ ਗਾਣਿਆਂ ਦੀ ਟਿਊਨ ਹੀ ਇੱਦਾਂ ਦੀ ਹੁੰਦੀ।
1: ਅਤੇ ਭਰਾ ਭੈਣ ਭਰਾਵਾਂ ਦਾ ਜਿਹਨਾਂ ਸਾਡੇ ਤੇ ਯਕੀਨ ਕੀਤਾ, ਕਹਿੰਦੇ ਤੁਹਾਡੇ ਕਰਕੇ ਧੰਨਵਾਦ ਉਹਨਾਂ ਦਾ ਜਿਹਨਾਂ ਦੇ ਬੰਸਲ ਨੂੰ ਬੰਸਲ ਬਣਾਇਆ
0: ਜੀ। ਬਿਲਕੁਲ ਨਹੀਂ, ਇਹ ਵੀ ਵਧੀਆ ਗੱਲ ਹੈ। ਵੈਸੇ ਕਹਿੰਦੇ ਕਿ ਜਦੋਂ ਬੰਦਾ ਕੁਛ ਬਣ ਜਾਂਦਾ ਵਾ ਨਾ, ਅਤੇ ਫਿਰ ਉਹ ਜਿਹਨਾਂ ਨੇ ਬਣਾਇਆ ਹੁੰਦਾ ਵਾ, ਅਤੇ ਉਹਨਾਂ ਨੂੰ ਜੇ ਯਾਦ ਕਰਦਾ ਰਹੇ, ਯਾਨੀ ਆਪਣੇ ਸਰੋਤਿਆਂ ਨੂੰ, ਅਤੇ ਫਿਰ ਸਮਝ ਲਓ ਵੀ ਬਹਿ ਜਾ ਹੀ ਆ ਕੰਮ। ਅਤੇ ਜੇ ਆਪਾਂ ਅੱਜ ਦਾ ਦਿਨ ਦੱਸ ਦਈਏ ਸਰੋਤਿਆਂ ਨੂੰ ਕਿ ਅੱਜ ਬੁੱਧਵਾਰ ਦਾ ਦਿਨ ਹੈ ਜੀ, ਸ਼ਾਮ ਦਾ ਸਮਾਂ ਹੋ ਚੁੱਕਾ। ਜੇ ਰਿਪੀਟ ਸੁਣ ਰਹੇ ਹੋ ਸਾਨੂੰ, ਅਤੇ ਤੁਸੀਂ ਉਸ ਹਿਸਾਬ ਨਾਲ ਆਪਣਾ ਸਮਾਂ ਅਤੇ ਡੇਟ ਜਿਹੜੀ ਆ ਉਹ ਤੁਸੀਂ ਐਡਜਸਟ ਕਰ ਲਿਓ, ਅੱਗੇ ਪਿੱਛੇ ਹੋ ਸਕਦਾ। ਕੀ ਲੈ ਕੇ ਆਏ ਹੋ ਅੱਜ ਅਰੁਣ ਜੀ, ਕਿਹਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ?
1: ਉਹਨੇ ਗੱਲ ਕਹਿਤੀ ਕਿ ਵੀ ਬੁੱਧਵਾਰ ਦਾ ਸਮਾਂ, ਪਰ 2 ਸਪਤੰਬਰ ਵੀ ਡੇਟ ਆ। ਡੇਟ ਦੱਸਣੀ ਭੁੱਲ ਗਈ ਸੀ,
0: ਮੈਂ ਤਾਂ ਹੀ ਤੁਹਾਨੂੰ ਅਨੇਰ ਕੀਤਾ ਵਾ ਜੀ, ਸਾਰਾ ਕੁਝ ਮੈਂ ਦੱਸਦਾ ਤੇ ਨਾਲ ਵਾਲਾ ਬੰਦਾ ਕੀ ਦੱਸੂ।
1: ਬਿਲਕੁਲ ਬਿਲਕੁਲ ਅਗਰੀ। ਤੇ ਜਿਹੜਾ ਵੀਰੇ ਅੱਜ ਆਪਾਂ ਗੱਲ ਕਰਾਂਗੇ, ਅੱਜ ਆਪਾਂ ਗੱਲ ਕਰਾਂਗੇ ART,
0: ਓਕੇ,
1: ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ।
0: ਰਿਵਿਊ ਟ੍ਰਿਬਿਊਨਲ, ਓਕੇ। ਇਹ ਉਹ ਜਿਹੜਾ ਨਾਮ ਚੇਂਜ ਹੋ ਗਿਆ ਭਾਜੀ ਜਿਹਦਾ, ਹਾਂ ਓਕੇ ਓਕੇ, MRT।
1: ਕੋਈ MRT ਕਹਿੰਦਾ ਨੂੰ, ਕੋਈ ਉਹਨੂੰ AAT ਕਹਿੰਦਾ, ਕੋਈ ਅਪੀਲ ਕਹਿੰਦਾ, ਕੋਈ ਇਹਨੂੰ ਕਹਿੰਦਾ ਕਿ ਵੀ ਮਾਇਆ ਤੇਰੇ ਤੀਨਾ ਪਰਸੂ ਪਰਸਾ ਪਰਸਰਾਮ, ਉਹੀ ਚੀਜ਼ ART ਦਾ।
0: ਓਕੇ, ਇਹਦੇ ਬਾਰੇ ਜਾਣਕਾਰੀ ਦਿਓਗੇ ਫਿਰ? ਗੁੱਡ,
1: ਬਿਲਕੁਲ। ਅੱਜ ਆਪਾਂ ਇਹਦੇ ਬਾਰੇ ਕਹੋਗੇ, ਸਾਨੂੰ ਕਾਫੀ ਕੁਸ਼ਚਨ ਪੁੱਛਦੇ ਸਾਡੇ ਭੈਣ ਭਰਾ ਕਿ ਭਾਜੀ ART ਦਾ ਸੀਨ ਕੀ ਆ, ਕਿੰਨਾ ਟਾਈਮ ਲੱਗੂ, ਕਿਵੇਂ ਹੋ, ਕਿਉਂ ਹੋ, ਕਦੋਂ ਹੋ, ਕੀ ਕਰ ਸਕਦੇ ਆ, ਕੀ ਨਹੀਂ ਕਰਨਾ ਚਾਹੀਦਾ, ਕਿਵੇਂ ਕਰ ਸਕਦੇ ਆ, ਕਦੋਂ ਕਰ ਸਕਦੇ ਆ, ਕੀ ਤੋਂ ਕਰਾ ਸਕਦੇ ਆ, ਇਹ ਸਾਰੀਆਂ ਗੱਲਾਂ ਆਪਾਂ
0: ਕਰਾਂਗੇ। ਡਨ ਹੋ ਗਿਆ ਜੀ ਫਿਰ ਅੱਜ। ਅੱਜ ਫਿਰ ਥੋੜਾ ਜਿਹਾ ਤੁਸੀਂ ਆਪ ਸੁਣ ਕੇ ਚੰਗੀ ਤਰ੍ਹਾਂ, ਤੇ ਗਾਂਹ ਫਿਰ ਸਾਰਿਆਂ ਨੂੰ ਸ਼ੇਅਰ ਵੀ ਕਰ ਦਿਓ, ਕਿਉਂਕਿ ਇਹ ਜੇ ਆਪਾਂ ਹੁਣ ਪੱਕੇ ਹੋ ਵੀ ਚੁੱਕੇ, ਜੇ ਕੈਂਗਰੂ ਪਾਸਪੋਰਟ ਆ ਵੀ ਗਿਆ ਵਾ, ਤੇ ਉਹ ਸਾਦਾ ਗਾਂਹ ਆਪਣੇ ਕਿਸੇ ਰਿਸ਼ਤੇਦਾਰ, ਕਿਸੇ ਯਾਰ ਮਿੱਤਰ ਨੂੰ ਕਦੀ ਲੋੜ ਪੈ ਜੇ, ਤੇ ਫਿਰ ਨੌਲੇਜ ਕਹਿੰਦੇ ਹੁੰਦੇ ਆ ਵੀ ਜਿੱਥੋਂ ਦੀ ਵੀ ਹੋਵੇ ਉਹ ਘੱਟ ਹੀ ਹੁੰਦੀ ਆ, ਤੇ ਜਿੰਨੀ ਮਿਲਦੀ ਹੋਵੇ ਲੈ ਲੈਣੀ ਚਾਹੀਦੀ ਆ।
1: ਬਿਲਕੁਲ ਭਾਜੀ
0: ਜੀ ਅਰੁਣ ਜੀ, ਤੇ ਜੇ ART ਦੀ ਤੁਸੀਂ ਗੱਲ ਕੀਤੀ, ਇਹਦਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਹੈ ਕੀ ਆ, ਚੀਜ਼ ਕੀ ਹੈ?
1: ਬਿਲਕੁਲ, ਬਲਕਿ ਜਿਹੜਾ ਸਭ ਤੋਂ ਬੇਸਿਕ ਕੁਐਸਚਨ ਕਿ ਵੀ ART ਹੁੰਦੀ ਕੀ ਹੈ, ART ਦਾ ਫੁੱਲ ਫਾਰਮ ਹੈਗਾ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ, ਜਿਹੜਾ 2024 ਦੇ ਵਿੱਚ ART ਨੂੰ ਰਿਪਲੇਸ ਕਰਕੇ ਬਣਿਆ ਸੀਗਾ।
0: ਓਕੇ,
1: ਹੁਣ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਵੀ ਐਲੀਜੀਬਲ ਮਾਈਗ੍ਰੇਸ਼ਨ ਡਿਸੀਜਨ ਨੇ, ਉਹਨਾਂ ਦੇ ਰਿਫਿਊਜ਼ਲ ਜਾਂ ਕੈਂਸਲੇਸ਼ਨ ਤੋਂ ਬਾਅਦ ਜਿਹੜੀ ART ਕੋਲ ਇੰਡੀਪੈਂਡੈਂਟ ਮੈਰਿਟਸ ਰਿਵਿਊ ਲਈ ਜਿਹੜੀ ਐਪਲੀਕੇਸ਼ਨ ਦਿੱਤੀ ਜਾਂਦੀ ਆ,
0: ਓਕੇ,
1: ਟੈਕਨੀਕਲੀ ਇਹਨੂੰ ਐਪਲੀਕੇਸ਼ਨ ਫੋਰ ਰਿਵਿਊ ਕਿਹਾ ਜਾਂਦਾ।
0: ਓਕੇ, ਯਾਨੀ ਆਪਣੀ ਜਿਹੜੀ ਤੁਹਾਡਾ ਡਿਸੀਜ਼ਨ ਆ ਗਿਆ ਉਹਨੂੰ ਰਿਵਿਊ ਕਰਾਉਣ ਦੇ ਲਈ ਇਹਨੂੰ ਯੂਜ਼ ਕੀਤਾ ਜਾਂਦਾ। ਓਕੇ, ਅਤੇ ਕਿਹੜੇ ਕਿਹੜੇ ਡਿਸੀਜ਼ਨਸ ਨੇ ਜਿਨ੍ਹਾਂ ਨੂੰ ਆਪਾਂ ਰਿਵਿਊ ਕਰਾ ਸਕਦੇ ਇਹਦੇ ਵਿੱਚ, ਯਾਨੀ ਵੀਜ਼ਾ ਕੰਡੀਸ਼ਨਸ?
1: ਹੁਣ ਇਹਦੇ ਹੁਣ ਸਭ ਤੋਂ ਪਹਿਲੀ ਗੱਲ ਇੱਕ ਨਾ ਹੋਰ ਇਹਦੇ ਵਿੱਚ ਐਡ ਔਨ ਕਰਦਾ, ਕਈ ਵਾਰ ਲੱਗਦਾ ਕਿ ਵੀ ਇਹ ਡਿਪਾਰਟਮੈਂਟ ਆਫ ਹੋਮ ਅਫੇਅਰ ਦਾ ਪਾਰਟ ਹੈ, ਕਈ ਨੂੰ ਲੱਗਦਾ। ਠੀਕ ਹੈ, ਇਹਦੇ ਵਿੱਚ ਨਾ ਯਾਨੀ ਕਿ ਕਈ ਨੂੰ ਸਾਡੇ ਭੈਣ ਭਰਾ ਨੂੰ ਲੱਗਦਾ ਕਿ ਵੀ ਇਹਦੇ ਵਿੱਚ ਕੀ ਵੀ ਇਹ ਇਸ ਪਾਰਟ ਆਫ ਹੋਮ ਅਫੇਅਰ, ਤਾਂ ਮੈਂ ਦੱਸਣਾ ਚਾਹੂੰ ਕਿ ਵੀ ਇਹ ਡਿਪਾਰਟਮੈਂਟ ਹੋਮ ਅਫੇਅਰ ਤੋਂ ਇੰਡੀਪੈਂਡੈਂਟ ਆ।
0: ਓਕੇ,
1: ਡਿਪਾਰਟਮੈਂਟ ਪਹਿਲਾਂ ਡਿਸੀਜਨ ਕਰਦਾ, ART ਮੈਂਬਰ ਐਵੀਡੈਂਸ ਤੇ ਐਪਲੀਕੇਬਲ ਲੋ ਦੇ ਆਧਾਰ ਤੇ ਉਸ ਡਿਸੀਜਨ ਨੂੰ ਇੰਡੀਪੈਂਡੈਂਟਲੀ ਰੀਕਨਸੀਡਰ ਕਰਦਾ।
0: ਓਕੇ ਓਕੇ,
1: ਹੁਣ ਜਿਹੜਾ ART ਮੈਂਡੇਟਰੀ ਵੀਜ਼ਾ ਕ੍ਰਾਈਟੀਰੀਆ ਇਗਨੋਰ ਕਰਕੇ ਸਿਰਫ ਸਿੰਪਤੀ ਦੇ ਆਧਾਰ ਤੇ ਵੀਜ਼ਾ ਨਹੀਂ ਦੇ ਸਕਦੀ। ਠੀਕ ਹੈ ਜੀ,
0: ਓਕੇ ਜੀ।
1: ਹੁਣ ਜਿਹੜਾ ਤੁਹਾਡਾ ਕੁਐਸਚਨ ਸੀਗਾ ਕਿ ਵੀ ਕਿਹੜੇ ਕਿਹੜੇ ਯਾਨੀ ਕਿ ਆਪਣਾ ਵੀਜ਼ਾ ਰਿਫਿਊਜ਼ ਜਿਹੜੇ ਹੈਗੇ ਨੇ ਉਹ ਅਪੀਲੇਬਲ ਨੇ, ਹੁਣ ਹਰੇਕ ਅਪੀਲ ਨਹੀਂ ਹੋ ਸਕਦਾ। ਉਹਦੇ ਵਿੱਚ ਕੀ ਹੁੰਦਾ ਕਿ ਜੇ ਹੁਣ ਕੋਈ ਰਿਫਿਊਜ਼ਲ ਆ ਜਾਂ ਕੈਂਸਲੇਸ਼ਨ ਆ, ਉਹ ਹਰੇਕ ਰਿਵਿਊ ਨਹੀਂ ਹੁੰਦੀ। ਰਿਵਿਊ ਰਾਈਟ ਵੀਜ਼ਾ ਸਬਕਾਸਟ ਐਪਲੀਕੈਂਟ ਦੀ ਲੋਕੇਸ਼ਨ, ਐਪਲੀਕੇਸ਼ਨ ਡੇਟ, ਡਿਸੀਜਨ ਮੇਕਰ, ਸਪੋਂਸਰ ਜਾਂ ਨੋਮੀਨੇਟਰ ਦੀ ਇਨਵੋਲਵਮੈਂਟ, ਡਿਟੈਂਸ਼ਨ ਸਟੇਟਸ ਅਤੇ ਹੋਰ ਫੈਕਟਰ ਉੱਤੇ ਡਿਪੈਂਡ ਕਰਦੇ ਨੇ।
0: ਓਕੇ,
1: ਹੁਣ ਐਗਜੈਕਟ ਰਿਵਿਊ ਰਾਈਟ ਜਿਹੜੇ ਰਾਈਟ ਹੁੰਦੇ ਨੇ ਉਹ ਐਲੀਜੀਬਲ ਐਪਲੀਕੈਂਟ ਉਹਦੇ ਨਾਲ ਡੈਡਲਾਈਨ ਡਿਪਾਰਟਮੈਂਟ ਦੀ ਡਿਸੀਜਨ ਦੇ ਲੈਟਰ ਤੇ ਲਿਖੀ ਹੁੰਦੀ ਆ
0: ਓਕੇ
1: ਉਦੋਂ ਮਿਲਦੇ ਨੇ ਅਦਰਵਾਈਜ਼ ਨਹੀਂ ਮਿਲਦੇ
0: ਤੇ ਜੇ ਮੰਨ ਲਓ ਨਹੀਂ ਹੈਗੇ ਤੇ ਉਹ ਲੈ ਵੀ ਸਕਦਾ ਵਾ ਆਪਣੇ ਰਾਈਟਸ ਕੇ
1: ਨਹੀਂ ਜਿਹਨੂੰ ਮਿਲ ਗਿਆ ਨਹੀਂ ਹੁੰਦੇ ਬਟ ਥੋੜੇ ਮਾਈਗ੍ਰੇਸ਼ਨ ਏਜੰਟ ਨੂੰ ਪਤਾ ਲੱਗ ਜਾਂਦਾ ਕਿ ਵੀ ਜੇ ਰਿਵਿਊਏਬਲ ਹੈਗਾ ਦੈਨ ਯੂ ਕੈਨ ਅਪਲਾਈ
0: ਓਕੇ ਯਾਨੀ ਇਹਦਾ ਕੋਈ ਪੱਕਾ ਨਹੀਂ ਆ ਵੀ ਜੇ ਆ ਵਾ ਤੇ ਹੋਊਗਾ ਹੀ ਹੋਊਗਾ ਮਤਲਬ ਹਰ ਇੱਕ ਦਾ ਡਿਪੈਂਡ ਕਰਦਾ ਵਾ ਓਕੇ ਤੇ ਇਹਦੀ ਕੋਈ ਇਦਾਂ ਦੀ ਡੈਡਲਾਈਨ ਵੀ ਹੁੰਦੀ ਹੈ ਕਿ ਤੁਸੀਂ ਹਲੋ ਡਿਸੀਜਨ ਤੋਂ ਇੰਨੇ ਕੁ ਦਿਨ ਬਾਅਦ ਚ ਲੌਂਚ ਕਰਨਾ ਜਾਂ ਇਸ ਤੋਂ ਬਾਅਦ ਵੀ ਕਰ ਸਕਦੇ ਹੋ
1: ਬਿਲਕੁਲ ਜਿਹੜਾ ਹੁਣ ਇਹਦੇ ਵਿੱਚ ਵੀਰੇ ਕੀ ਹੁੰਦਾ ਜਦੋਂ ਵੀ ਮਾਈਗ੍ਰੇਸ਼ਨ ਰਿਵਿਊ ਲਈ ਪਹਿਲਾਂ ਕਈ ਵਾਰੀ ਇੱਕ ਡੈਡਲਾਈਨ ਦਿੰਦੇ ਨੇ ਉਹ ਤੁਹਾਨੂੰ ਉਹ ਚ ਲਿਖਿਆ ਹੁੰਦਾ ਰਿਫਿਊਜ਼ਲ ਲੈਟਰ ਦੇ ਵਿੱਚ
0: ਜੀ
1: ਕਿ ਕਿੰਨੇ ਦਿਨਾਂ ਦੀ ਕਰ ਸਕਦੇ ਹੁਣ ਹਰੇਕ ਦੇ ਜਿਹੜੇ ਵੀਜ਼ਾ ਸਪਲਾਈਸ ਨੇ ਕਈ ਦੇ ਅਲੱਗ ਅਲੱਗ ਹੁੰਦੇ ਨੇ ਜੇ ਆਪਾਂ ਨੋਰਮਲ ਗੱਲ ਕਰੀਏ ਕਿਸੇ 28 ਦਿਨ ਹੁੰਦੇ ਨੇ ਕਈਆਂ ਐਪਲੀਕੇਸ਼ਨ ਦੇ ਵਿੱਚ 9 ਦਿਨ ਦੇ ਦਿੰਦੇ ਨੇ ਇਹ ਤੇ ਉਹ ਆਪਣੇ ਆਪ ਨੀ ਦਿੰਦੇ ਯਾਨੀ ਕਿ ਸਪੋਜ਼ ਡਿਪਾਰਟਮੈਂਟ ਖੁਦ ਆਪਣੇ ਕੋਲ ਲਗਾ ਸਕੇ ਉਹਨੂੰ ਅਸੀਂ 15 ਦਿਨ ਦੇ ਤੇ ਰਿਵਿਊ ਕਰਨ ਦੇ ਉਹ ਇੱਕ ਸੈੱਟ ਫਾਰਮ ਬਣਿਆ ਹੋਇਆ ਉਹਦੇ ਮੁਤਾਬਿਕ ਹੋਊਗਾ ਹੁਣ ਜੇ ਇੱਕ ਦਿਨ ਵੀ ਬੰਦਾ ਲੇਟ ਕਰ ਲਏ ਸਪੋਜ਼ ਤੁਹਾਡੇ 28 ਦਿਨ ਸੀ ਤੁਸੀਂ 29ਵੇਂ ਦਿਨ ਫਾਈਲ ਲਾਂਚ ਕੀਤੀ ਆ ਤਾਂ ਤੁਹਾਡੀ ਜਿਹੜੀ ਲੇਟ ਐਪਲੀਕੇਸ਼ਨ ਆ ਉਹ ਇਨਵੈਲਿਡ ਹੋ ਸਕਦੀ ਆ
0: ਓਕੇ ਤੇ ਵੈਸੇ ਜੇ ਮੰਨ ਲਓ ਆਪਣੀ ਡੇਟ ਲੰਘੀ ਆ ਤੇ ਸਟਿਲ ਆਪਾਂ ਉਹਨੂੰ ਲਾਂਚ ਕਰ ਸਕਦੇ ਹਾਂ
1: ਲੇਕਿਨ ਲੋਚ ਕਰੋਗੇ ਤਾਂ ਡਿਪਾਰਟਮੈਂਟ ਉਹਨੂੰ ਇਹ ਕਿ ਡਿਸੀਜਨ ਭੇਜ ਦੂਗਾ ਕਿ ਵੀ ਯੂ ਆਰ ਨਾਟ ਐਲੀਜੀਬਲ ਟੂ ਅਪਲਾਈ ਦੀ ਰਿਵਿਊ ਰਾਈਟ ਸੋਰੀ ਰਿਵਿਊ
0: ਓਕੇ ਕਿ ਤੁਸੀਂ ਆਦੇ ਟਾਈਮ ਫਰੇਮ ਦੇ ਵਿੱਚ ਅਪਲਾਈ ਨਹੀਂ ਕੀਤਾ
1: ਯੈਸ
0: ਯਾਨੀ ਇਹਦਾ ਵੀ ਫਿਰ ਕਰਨਾ ਵਾ ਤੇ ਤੁਸੀਂ ਜਾ ਕੇ ਤੇ ਚੈੱਕ ਕਰਾ ਕੇ ਤੇ ਫਿਰ ਉਹਦੀ ਡੇਟ ਵੀ ਵੇਖਣੀ ਪੈਣੀ ਆ ਵੀ ਕਦੋਂ ਦੀ ਡੈਡਲਾਈਨ ਆ ਤੇ ਜਿਹਦੀ ਆਪਾਂ ਕਿਉਂਕਿ ਪੈਸੇ ਹਰ ਚੀਜ਼ ਦੇ ਵਿੱਚ ਹੀ ਕਹਿੰਦੇ ਵੀ ਇਨਵੋਲਵ ਹੁੰਦੇ ਆ ਤੇ ਇਹਦੇ ਵਿੱਚ ਵੀ ਪੈਸੇ ਤੇ ਲੱਗਦੇ ਹੀ ਆ ਕਰਨ ਨੂੰ ਇਹਨੂੰ ਅਪਲਾਈ ਤੇ ਜੇ ਫੀਸ ਦੀ ਗੱਲ ਕਰੀਏ ਤੇ ਉਹ ਕਿੰਨਾ ਕੁ ਅੰਦਾਜ਼ਾ ਜੇ ਲਾ ਕੇ ਚੱਲੀਏ ਵੀ ਕਿੰਨੇ ਕੁ ਪੈਸੇ ਇਹਦੇ ਤੇ ਆਪਾਂ ਨੂੰ ਲਾਉਣੇ ਪੈ ਜਾਂਦੇ ਆ
1: ਬਿਲਕੁਲ ਰੀਸੈਂਟਲੀ ਫੀਸਾਂ ਵਧੀਆ ਨੇ ਤਾਂ ਇਹਦੀ $3727 ਦੇ ਕਰੀਬ ਇਹਦੀ ਫੀਸ ਆ
0: ਓਕੇ
1: ਜੇ ਤੁਸੀਂ ਚੈਲੰਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਨੀ ਫੀਸ ਪੇ ਕਰਨੀ ਪਊਗੀ ਡਿਪਾਰਟਮੈਂਟ ਦੀ ਪਲੱਸ ਤੁਹਾਡੇ ਏਜੰਟ ਦੀ ਫੀਸ ਹੋਣੀ
0: ਓਕੇ
1: ਬਟ ਜੇ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਦਿਖਾ ਦਿੰਦੇ ਹੋ ਤਾਂ ਤੁਹਾਨੂੰ 50% ਫੀਸ ਰਿਡਕਸ਼ਨ ਰਿਕੁਐਸਟ ਕੀਤੀ ਜਾ ਸਕਦੀ ਆ ਬਟ ਉਹਦੇ ਵਾਸਤੇ ਸਪੋਰਟਿੰਗ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇਣੀ ਪਊਗੀ
0: ਓਕੇ
1: ਹੁਣ ਜਿਹੜੇ ਇਹਦੇ ਵਿੱਚ ਇੱਕ ਹੋਰ ਚੀਜ਼ ਆ ਜਿਹੜੇ ਡਿਟੈਂਸ਼ਨ ਰਿਲੇਟਡ ਬਿਜ਼ੀ ਵੀਜ਼ਾ ਮੈਟਰ ਨੇ ਉਹ 'ਚ ਫੀਸ ਕੋਈ ਵੀ ਨਹੀਂ ਹੁੰਦੀ ਪ੍ਰੋਟੈਕਸ਼ਨ ਰਿਵਿਊ ਨੂੰ ਲੈ ਕੇ ਵੀ ਕੋਈ ਸੈਪਰੇਟ ਅਰੇਂਜਮੈਂਟ ਕੀਤੇ ਹੋਏ ਨੇ
0: ਓਕੇ
1: ਇੱਕ ਵਾਰ ਜਦੋਂ ਤੁਹਾਨੂੰ ਕਿਹੜੀ ਤੁਹਾਡੀ ਫਾਈਲ ਲੱਗ ਰਹੀ ਆ ਜਸਟ ਹੈਵ ਅ ਲੁੱਕ ਆਪਣੇ ਏਆਰਟੀ ਦੀ ਵੈਬਸਾਈਟ ਚੈੱਕ ਕਰ ਲਓ ਆਪਣੇ ਏਜੰਟ ਤੋਂ ਰਿਟਰਨ ਕਨਫਰਮੇਸ਼ਨ ਲੈ ਲਓ ਕਿ ਵਟ ਕਿ ਵੀ ਉਹ ਕਿਹੜੀ ਫਾਈਲ ਲੌਂਚ ਕਰ ਰਿਹਾ ਤੇ ਕਿੰਨੀ ਫੀਸ ਹੋਊਗੀ ਤਾਂ ਕਿ ਤੁਹਾਨੂੰ ਕਲੀਅਰਟੀ ਹੋ ਜਾਏ
0: ਓਕੇ ਤੇ ਜੇ ਮੰਨ ਲਓ ਇਹਦੇ ਉੱਤੇ ਆਪਣੇ ਨੈਗੇਟਿਵ ਹੋ ਜਾਂਦਾ ਵਾ ਮਤਲਬ ਸਾਡੇ ਹਿੱਸੇ ਦਾ ਨਹੀਂ ਉਹਨਾਂ ਦਾ ਜਿਹੜਾ ਡਿਸੀਜ਼ਨ ਹੈ ਉਹ ਨਹੀਂ ਸਾਡੇ ਪੱਖੀ ਆਉਂਦਾ ਤੇ ਫਿਰ ਉਹ ਮਤਲਬ ਫੀਸ ਗਈ ਆ ਮਤਲਬ ਉਹਦੇ ਵਿੱਚੋਂ ਫਿਰ ਕੁਛ ਰਿਫੰਡ ਰਿਫੁੰਡ ਦੀ ਪੋਸੀਬਿਲਟੀ ਨਹੀਂ ਹੈਗੀ
1: ਹਾਂ ਬਿਲਕੁਲ ਜੇ ਉਹ ਚੀਜ਼ ਗਈ ਫਿਰ ਉਹਦੇ ਵਿੱਚ ਜੇ ਤੁਹਾਨੂੰ ਜਿੱਤ ਗਏ ਤਾਂ ਤੁਹਾਨੂੰ ਅੱਧੇ ਪੈਸੇ ਮੁੜ ਜਾਣਗੇ ਜੇ ਨਹੀਂ ਜਿੱਤੇ ਫਿਰ ਤੁਹਾਨੂੰ ਕੁਛ ਨਹੀਂ ਮਿਲਣਾ
0: ਓਕੇ ਯਾਨੀ ਜਿੱਤੇ ਨੂੰ 50% ਵਾਪਸ ਹੋ ਜਾਂਦਾ ਵਾ
1: ਹਾਂਜੀ
0: ਗੁੱਡ ਤੇ ਜੇ ਇਹਨਾਂ ਦੇ ਕੇਸਿਸ ਦੀ ਗੱਲ ਕਰ ਲਈਏ ਤੇ ਇਸ ਟਾਈਮ ਕਿੰਨੇ ਕੁ ਕੇਸ ਨੇ ਜਿਹੜੇ ਉਹ ਪੈਂਡਿੰਗ ਨੇ
1: ਬਿਲਕੁਲ ਵੀਰੇ ਇਸ ਟਾਈਮ ਯਾਨੀ ਕਿ ਜੇ ਆਪਾਂ ਹੁਣ ਦੇਖੀਏ ਇਹਨਾਂ ਦੇ ਕਾਫੀ ਕੇਸਿਸ ਪੈਂਡਿੰਗ ਨੇ ਇਹਨਾਂ ਦੇ ਉਹਦੇ ਵਿੱਚ ਕੀ ਹੁੰਦਾ ਕਿਉਂਕਿ ਜਿਹੜਾ ਬੈਕਲੋਗ ਪਿਆ ਉਹ ਵੱਧ ਹੀ ਰਿਹਾ 30 June 2026 ਦੇ ਓਫੀਸ਼ੀਅਲ ਫਿਗਰ ਦੇ ਮੁਤਾਬਿਕ 80,855 ਐਕਟਿਵ ਮਾਈਗ੍ਰੇਸ਼ਨ ਕੇਸਿਸ ਪੈਂਡਿੰਗ ਨੇ ਏਆਰਟੀ ਕੋਲੇ
0: ਮੋਰ ਦੈਨ 80,000
1: ਜਿਹਦੇ ਵਿੱਚ 47,976 ਐਪਲੀਕੇਸ਼ਨ ਨਵੀਆਂ ਲਾਂਚ ਹੋਈਆਂ
0: ਓਕੇ
1: 80,830 ਮਾਈਗ੍ਰੇਸ਼ਨ ਜਿਹੜੀ ਮੈਟਰ ਸੀਗੇ ਉਹ ਫਾਈਨਲਾਈਜ਼ ਕਰਤੇ
0: ਓਕੇ
1: 80,000 ਹਜੇ ਵੀ ਪੈਂਡਿੰਗ ਪਏ ਨੇ ਹੁਣ ਇਹਦਾ ਮਤਲਬ ਕੀ ਹੋਇਆ ਕਿ ਜਿੰਨੇ ਮੈਟਰ ਏਆਰਟੀ ਨੇ ਡਿਸਾਈਡ ਕੀਤੇ ਉਸ ਤੋਂ ਡਬਲ ਇਹਨਾਂ ਨੂੰ ਨਵੇਂ ਕੇਸਿਸ ਆ ਗਏ
0: ਬਿਲਕੁਲ
1: ਬਟ ਹੁਣ ਇਹ ਚ ਇੱਕ ਚੀਜ਼ ਹੋਰ ਮੈਂ ਦੱਸਦਾ ਸਾਡੇ ਸਰੋਤਿਆਂ ਨੂੰ ਹੋਰ ਇਹ ਚੀਜ਼ ਇਨਫੋਰਮੇਸ਼ਨ ਵਧੀਆ ਪਤਾ ਲੱਗ ਜੀ ਕਿ ਵੀ ਜਿਹੜੇ ਮੈਟਰ ਪੈਂਡਿੰਗ ਨੇ ਕਿਹੜੇ ਕਿਹੜੇ ਸਬ ਕਲਾਸ ਯਾਨੀ ਕਿਹੜੇ ਕਿਹੜੇ ਕੈਟੇਗਰੀ ਦੇ ਮੈਟਰ ਪੈਂਡਿੰਗ ਨੇ ਫਿਗਰ ਦੇ ਮੁਤਾਬਿਕ।
0: ਹਾਂਜੀ,
1: ਹੁਣ ਜੇ ਆਪਾਂ ਗੱਲ ਕਰੀਏ ਸਟੱਡੀ ਵੀਜ਼ਾ, 54,176 ਐਪਲੀਕੇਸ਼ਨ ਪੈਂਡਿੰਗ ਨੇ। ਵਰਕਿੰਗ ਸਕਿੱਲਡ ਅਤੇ ਇਨਵੈਸਟਮੈਂਟ ਵੀਜ਼ਾ ਦੀ 9,632 ਐਪਲੀਕੇਸ਼ਨ ਪੈਂਡਿੰਗ ਨੇ। ਵਿਜ਼ਟਰ ਵੀਜ਼ਾ ਅਤੇ ਅਦਰ ਵੀਜ਼ਾ 5,908, ਫੈਮਿਲੀ ਅਤੇ ਪਾਰਟਨਰ ਵੀਜ਼ਾ 5,751, ਗ੍ਰੈਜੂਏਟ ਅਤੇ ਟ੍ਰੇਨੀ ਵੀਜ਼ਾ 4,917, ਐਂਡ ਚ ਕਰੈਕਟਰ ਅਤੇ ਸਿਟੀਸ਼ਿਪ ਦੀਆਂ 471 ਐਪਲੀਕੇਸ਼ਨ ਪੈਂਡਿੰਗ ਪਈਆਂ ਨੇ ਏ ਆਰ ਟੀ ਦੇ ਵਿੱਚ।
0: ਸਭ ਤੋਂ ਘੱਟ ਸਿਟੀਜ਼ਨਸ਼ਿਪ ਦੀਆਂ ਆਈਆਂ ਨੇ।
1: ਯੈਸ, ਸਭ ਤੋਂ ਵੱਧ ਕਿਹੜੀਆਂ ਨੇ?
0: ਆਈ ਥਿੰਕ ਸਟੂਡੈਂਟ ਵੀਜ਼ਾ, ਸਟੱਡੀ।
1: ਹਾਂ ਬਿਲਕੁਲ। ਹੁਣ ਇਹਦੇ ਵਿੱਚ ਵੀਰੇ ਕੀ ਹੋਇਆ, ਜਿਹੜਾ ਵੀ ਸਟੱਡੀ ਵੀਜ਼ਾ ਪੈਂਡਿੰਗ ਨੇ ਉਹ ਹੈਗੀ 67% ਤੋਂ ਜ਼ਿਆਦਾ ਲੋਡ ਤਾਂ ਏ ਆਰ ਟੀ ਉੱਤੇ ਸਟੱਡੀ ਵੀਜ਼ਾ ਦਾ।
0: ਬਿਲਕੁਲ, ਤਾਂ ਹੀ ਫਿਰ ਇਹ ਜਿਹੜਾ ਚੇਂਜਸ ਕਰਦੇ ਫਿਰਦੇ ਨੇ ਉਹਦੇ ਵਿੱਚ ਸਟੱਡੀ ਵੀਜ਼ੇ ਨੂੰ ਥੋੜਾ ਜਿਹਾ ਇਹਨਾਂ ਨੇ ਉਹ ਕੀਤਾ ਵਾ ਕਿ ਰਿਫਿਊਜ਼ਲ ਰੇਟ ਵਧੇ ਨੇ।
1: ਹਾਂਜੀ ਬਿਲਕੁਲ, ਇਹ ਵੀ ਉਹੀ, ਕਿਉਂਕਿ ਇਹਨੂੰ ਸਟ੍ਰਿਕਨੈਸ ਕਰੀ ਜਾਂਦੇ ਕਿ ਫਾਈਲਾਂ ਪੈਂਡਿੰਗ ਬਹੁਤ ਜ਼ਿਆਦਾ ਪਈਆਂ ਨੇ, ਤਾਂ ਇਹ ਕਹਿੰਦੇ ਕਿ ਵੀ ਗਰੀਬੀ ਨਾ ਹਟਾਓ, ਗਰੀਬ ਮਾਰ ਦਿਓ।
0: ਇੱਦਾਂ ਇਹ ਵੀ, ਇਹ ਵੇਖੋ ਆਪਾਂ ਆਪਣਾ ਤਰੀਕਾ ਵਾ, ਇਹਨਾਂ ਦਾ ਤਰੀਕਾ ਇਹ ਆ, ਉਹ ਚੱਲੀ ਜਾਣ ਡਿਆ ਅਤੇ ਅਗਲਿਆਂ ਦੀ ਟਾਈਮ ਹੈ ਉਹਨਾਂ ਦਾ, ਉਹਨਾਂ ਦੇ ਹੱਥ ਹੈ ਜੋ ਉਹਨਾਂ ਨੇ ਕਰਨਾ। ਅਤੇ ਵੈਸੇ ਇੱਕ ਮਤਲਬ ਮੇਰਾ ਉੱਦਾਂ ਹੀ ਸਵਾਲ ਆ ਕਿ ਜਦੋਂ ਇਹਨਾਂ ਨੇ ਰਿਵਿਊ ਰਾਈਟਸ ਦੇਣੇ ਆ, ਮੰਨ ਲਓ ਜਿੱਦਾਂ ਤੁਸੀਂ ਕਿਹਾ ਵਾ ਕਿ ਉਹਦੇ ਉੱਤੇ ਲੱਗ ਕੇ ਆਊਗਾ, ਉਸ ਪੇਪਰ ਦੇ ਉੱਤੇ ਲਿਖਿਆ ਹੋਊਗਾ ਕਿ ਹਾਂ ਇਹਦੇ ਕੋਲ ਰਾਈਟਸ ਹੈਗੇ ਆ ਕਿ ਨਹੀਂ ਇਹ ਰਿਵਿਊ ਪਾਉਣ ਦੇ ਜਾਂ ਲੌਜ ਕਰਨ ਦੇ ਏ ਆਰ ਟੀ, ਅਤੇ ਉਹ ਕੇਸ ਬਿਹਾਫ 'ਤੇ ਇਹ ਦਿੰਦੇ ਹੋਣਗੇ ਵੇਖ ਕੇ, ਉਹ ਕਿੱਦਾਂ ਰਿਵਿਊ ਕਰਦੇ ਨੇ ਕਿ ਹਾਂ ਇਹਨੂੰ ਦੇਣੇ ਆ ਰਾਈਟਸ, ਵੀ ਇਹ ਕਰ ਸਕੂਗਾ ਜਾਂ ਇਹਨੂੰ ਨਹੀਂ ਦੇਣੇ ਰਾਈਟ?
1: ਜਿਹੜਾ ਥੋੜਾ ਕੁਸ਼ਚਨ ਆ ਕਿ ਵੀ ਰਿਵਿਊ ਰਾਈਟ ਕਿਹਨੂੰ ਕਿਹਨੂੰ ਦੇਣੇ, ਉਹੀ ਗੱਲ ਕਹਿ ਰਹੇ ਸੀ ਨਾ?
0: ਹਾਂਜੀ ਬਿਲਕੁਲ, ਮਤਲਬ ਉਹ ਇਹਨਾਂ ਨੂੰ ਜਿੱਦਾਂ ਤੁਸੀਂ ਕਿਹਾ ਨਾ ਵੀ ਇਹ ਹਰ ਇੱਕ 'ਤੇ ਡਿਪੈਂਡ ਕਰਦਾ ਵੀ ਉਹਨੂੰ ਮਿਲਿਆ ਜਾਂ ਨਹੀਂ ਮਿਲਿਆ, ਹੈ ਨਾ, ਟਾਈਮ ਉੱਤੇ ਲਿਖਿਆ ਹੁੰਦਾ ਵੀ ਇੰਨੇ ਦੇਰ 'ਚ ਕਰੋ, ਫਿਰ ਇਹ ਉਹ ਕਿਹੜੀ ਚੀਜ਼ ਨਾਲ ਜੱਜ ਕਰਦੇ ਨੇ ਕਿ ਹਾਂ ਇਸ ਨੂੰ ਦੇਣੇ ਚਾਹੀਦੇ ਆ ਰਿਵਿਊ ਰਾਈਟਸ, ਇਹਨੂੰ ਦੇ ਦਿਓ?
1: ਉਹਦਾ ਵੀ ਉਹਦੀ ਬੰਦੇ ਲੋਕੇਸ਼ਨ 'ਤੇ ਫਰਕ ਪੈਂਦਾ ਨਾ, ਕਿਉਂਕਿ ਉਹ 'ਚ ਹੁੰਦਾ ਕੀ ਆ, ਸਪੋਜ਼ ਕਰੋ ਹੁਣ ਜਿਹੜੇ ਬੰਦੇ ਕੋਲ ਕਈ ਵਾਰ ਤਾਂ ਲਿਖਿਆ ਹੁੰਦਾ, ਮੋਸਟਲੀ ਆਪਾਂ ਕੀ ਹੈ ਕਿ ਵੀ 80% ਕੇਸਾਂ 'ਚ ਲਿਖਿਆ ਹੁੰਦਾ ਕਿ ਤੁਹਾਨੂੰ ਯੂ ਹੈਵ ਦੀ ਰਿਵਿਊਅਰ, ਯੂ ਕੈਨ ਚੈਲੰਜ ਦੀ ਡਿਸੀਜਨ।
0: ਓਕੇ,
1: ਠੀਕ ਹੈ। ਜਿਹੜੇ ਔਨਸ਼ੋਰ ਮੋਸਟਲੀ ਐਪਲੀਕੇਸ਼ਨਾਂ 'ਚ ਰਿਵਿਊਅਰ ਮਿਲ ਜਾਂਦੇ ਨੇ।
0: ਓਕੇ,
1: ਮੋਸਟਲੀ।
0: ਓਕੇ,
1: ਔਫਸ਼ੋਰ 'ਚ ਕੁਛ ਕੁੱਤੇ ਹੁੰਦੇ ਨੇ, ਜੇ ਨਹੀਂ ਡਿਪਾਰਟਮੈਂਟ ਲਿਖਣਾ ਭੁੱਲ ਗਿਆ ਤਾਂ ਤੁਸੀਂ, ਤੁਹਾਡੀ ਗਲਤੀ ਨਹੀਂ ਹੈਗੀ, ਯੂ ਕੈਨ ਡੂ ਇਟ ਐਜ਼ ਵੈਲ, ਤੁਸੀਂ ਉਹਨੂੰ ਚੈਲੰਜ ਕਰ ਸਕਦੇ ਹੋ। ਤਾਂ ਬੈਟਰ ਕੀ ਹੁੰਦਾ, ਤੁਸੀਂ ਮਾਈਗ੍ਰੇਸ਼ਨ ਏਜੰਟ ਜਾਂ ਵਕੀਲ ਕੋਲ ਜਾ ਕੇ ਉਦੋਂ ਸਲਾਹ ਲੈ ਸਕਦੇ ਹੋ ਕਿ ਭਾਜੀ ਮੇਰੀ ਸਿਚੁਏਸ਼ਨ ਇਹ ਆ ਤੇ ਮੈਂ ਆਪਣਾ ਵੀਜ਼ਾ ਅਪਲਾਈ ਕੀਤਾ ਸੀ, ਆਪਣੇ ਭੈਣ ਭਰਾ ਦਾ ਵਿਜ਼ਟਰ ਵੀਜ਼ਾ ਜੋ ਵੀ ਵੀਜ਼ਾ ਅਪਲਾਈ ਕੀਤਾ ਤੇ ਵੀਜ਼ਾ ਰਿਫਿਊਜ਼ ਹੋ ਗਿਆ, ਤੇ ਮੈਂ ਉਹ ਚੈਲੰਜ ਕਰਨਾ ਚਾਹੁੰਦਾ ਉਹ ਡਿਸੀਜਨ ਨੂੰ, ਤਾਂ ਉਹ ਕਰ ਸਕਦਾ।
0: ਤੇ ਜੇ ਮੰਨ ਲਓ ਜਿੱਦਾਂ ਤੁਸੀਂ ਦੱਸਿਆ ਕਿ ਇਹਦੇ ਇੰਨੇ ਇੰਨੇ ਪੈਂਡਿੰਗ ਪਈਆਂ ਨੇ ਫਾਈਲਾਂ 80,000 ਤੋਂ ਵੱਧ ਕੇ, ਤੇ ਉਹਦੇ ਵਿੱਚ ਜਿਹੜਾ ਟਾਈਮ ਫਰੇਮ ਆ, ਵੇਟਿੰਗ ਪੀਰੀਅਡ ਜਿਹਨੂੰ ਆਪਾਂ ਕਹਿ ਲਈਏ, ਜਿੰਨਾ ਚਿਰ ਹਾਲੇ ਨਹੀਂ ਕੋਈ ਡਿਸੀਜ਼ਨ ਆ ਰਿਹਾ, ਤੇ ਉਹਦੇ ਦਰਮਿਆਨ ਕੋਈ ਬ੍ਰਿਜਿੰਗ ਵੀਜ਼ਾ ਵੀ ਦੇ ਦਿੰਦੇ ਨੇ ਫਿਰੇ?
1: ਬਿਲਕੁਲ, ਜਦੋਂ ਵੀ ਤੁਹਾਨੂੰ ਕੋਈ ਵੀ ਆਪਣੀ ਅਪੀਲ ਜਦੋਂ ਕਰਤੀ ਤੁਹਾਨੂੰ ਕਿਸੇ ਕੇਸ ਦੀ, ਹੁਣ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਊਗੀ ਕਿ ਵੀ ਯਾਨੀ ਕਿ ਪ੍ਰੋਸੈਸਿੰਗ ਟਾਈਮ ਲੱਗ ਕਿੰਨਾ ਟਾਈਮ ਰਿਹਾ, ਸਪੋਜ਼ ਇੰਨੀ ਐਪਲੀਕੇਸ਼ਨਾਂ ਪਈਆਂ ਨੇ।
0: ਹਾਂਜੀ,
1: ਠੀਕ ਹੈ। ਹੁਣ ਦੋ ਜਾਂ ਵੀ ਕਵਰ ਹੋਣਗੀਆਂ, ਪਹਿਲੀ ਗੱਲ ਤਾਂ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਅੱਜ ਕੱਲ੍ਹ, ਜੇ ਇੰਨੀ ਫਾਈਲਾਂ ਪਈਆਂ ਨੇ ਕਿਹੜੀਆਂ ਸਬ ਕਲਾਸ ਲੱਗ ਗਏ। ਸੈਕਿੰਡਲੀ ਕਿ ਜਿੰਨਾ ਟਾਈਮ ਵੀਜ਼ਾ ਪ੍ਰੋਸੈਸ ਨਹੀਂ ਹੋਇਆ ਤਾਂ ਜਿਹੜੇ ਬੰਦੇ ਨੇ ਅਪੀਲ ਪਾਈ ਉਹਦਾ ਕੀ ਬਣੂਗਾ?
0: ਜੀ
1: ਠੀਕ ਹੈ। ਹੁਣ ਜਿਹੜੀ ਇਹ ਪ੍ਰੋਸੈਸਿੰਗ ਟਾਈਮ ਆ, ਇਹ ਕਿਸੇ ਇੰਡੀਵਿਜੁਅਲ ਮੈਟਰ ਲਈ ਐਗਜੈਕਟ ਡੇਟ ਗਰੰਟੀ ਨਹੀਂ ਕੀਤੀ ਜਾਂਦੀ।
0: ਓਕੇ,
1: ਹੁਣ ਜਿਹੜਾ ਐਸ ਪਰ ਡਾਟਾ, ਐਸ ਪਰ ਡਿਪਾਰਟਮੈਂਟ, ਜੇ 30 June 2026 ਤੱਕ ਇਹਨੇ ਦਿੱਤਾ ਸੀਗਾ, ਕਹਿੰਦੇ ਜਿਹੜਾ ਓਵਰਆਲ ਜਿਹੜਾ ਮਾਈਗ੍ਰੇਸ਼ਨ ਮੈਟਰ ਦੇ ਵਿੱਚ 50% ਕੇਸਿਸ 1.5 ਸਾਲ ਦੇ ਵਿੱਚ ਨਿਬੇੜਤੇ।
0: ਓਕੇ,
1: ਤੇ 95% ਕੇਸਿਸ 2 ਸਾਲ 10 ਮਹੀਨੇ ਦੇ ਅੰਦਰ ਅੰਦਰ ਫਾਈਨਲਾਈਜ਼ ਕਰਤੇ। ਠੀਕ ਹੈ ਜੀ। ਹੁਣ ਇਹਦੇ ਵਿੱਚ ਬ੍ਰਿਜਿੰਗ ਵੀਜ਼ਾ ਆ ਗਿਆ, ਜੇ ਸਭ ਤੋਂ ਜਲਦੀ ਪ੍ਰੋਸੈਸ ਕਰਦੇ ਨੇ 12 ਦਿਨਾਂ ਤੋਂ ਲੈ ਕੇ ਮੈਕਸੀਮ 1 ਸਾਲ ਦੇ ਵਿੱਚ।
0: ਓਕੇ,
1: ਜੇ ਸਟੂਡੈਂਟ ਵੀਜ਼ਾ ਕੈਂਸਲੇਸ਼ਨ ਆ, ਉਹ ਹੈਗੀ ਆ 1.5 ਸਾਲ ਤੋਂ ਲੈ ਕੇ 2 ਸਾਲ ਦੇ ਵਿੱਚ। ਹੁਣ ਜਿਹੜੇ ਇਦੋਂ ਬਾਅਦ ਜਿਹੜੀ ਕੈਂਸਲੇਸ਼ਨ ਤੋਂ ਬਾਅਦ ਰਿਫਿਊਜ਼ਲ ਆ ਗਈ ਤਾਂ ਉਹ 1.5 ਸਾਲ ਤੋਂ 2 ਸਾਲ, ਟੈਂਪਰੇਰੀ ਵੀ ਸੇਮ ਯਾਨੀ ਕਿ 2 ਸਾਲ ਦੇ ਵਿੱਚ ਵਿੱਚ, ਤਾਂ ਮੋਸਟਲੀ ਯਾਨੀ ਕਿ 1 ਸਾਲ ਤੋਂ 2 ਸਾਲ ਦਾ ਪ੍ਰੋਸੈਸ ਚੱਲਦੀ ਰਿਹਾ।
0: ਓਕੇ,
1: ਬਟ ਜਿਹੜੀ ਦੋ ਕਿਹੋ ਜਿਹੀ ਕੈਟੇਗਰੀਆਂ ਨੇ, ਫੈਮਿਲੀ ਤੇ ਪਾਰਟਨਰ, ਜਿਹਨੂੰ ਯਾਨੀ ਕਿ 3 ਸਾਲ ਤੋਂ ਪਲੱਸ ਦਾ ਟਾਈਮ ਲੱਗ ਜਾਂਦਾ।
0: ਓਕੇ, ਤੇ ਜੇ
1: ਇਹਦਾ ਮਤਲਬ,
0: ਉਹ ਮੈਂ ਉਹੀ ਅਗਲਾ ਪੁੱਛ ਰਿਹਾ ਹਾਂਗਾ ਕਿ ਜੇ ਇੰਨਾ ਇੰਨਾ ਟਾਈਮ ਲੱਗ ਰਿਹਾ ਤੇ ਉਹਦੇ ਦਰਮਿਆਨ ਰਹਿਣ ਸਹਿਣ ਦਾ ਕਿੱਦਾਂ?
1: ਬਿਲਕੁਲ ਹੁਣ ਵੀਰੇ ਹੋਊਗਾ ਕੀ ਹੁਣ ਜਿਹੜੀ ਇਹ ਫਾਈਲਾਂ ਜਿਹੜੀਆਂ ਲੱਗੀਆਂ ਸੀਗੀਆਂ ਹੁਣ ਕਈ ਵਾਰੀ ਕਈ ਫਾਈਲਾਂ ਜਲਦੀ ਖੋਲ ਲੈਂਦੇ ਨੇ
0: ਜੀ
1: ਇਹਨਾਂ ਨੇ ਬਫਰ ਰੱਖਿਆ ਹੋਇਆ ਸਪੋਜ਼ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਹਾਡੇ ਪਾਰਟਨਰ ਵੀ ਜਾਂ ਤੁਹਾਡੇ ਯਾਰ ਦੋਸਤ ਨੇ ਪਹਿਲਾਂ ਪਾਇਆ ਸੀ ਤੇ ਉਹਦਾ ਪਹਿਲਾਂ ਏ ਆਰ ਟੀ ਖੁੱਲ ਗਈ ਤੇ ਤੁਹਾਡੀ ਖੁੱਲੀ ਨਹੀਂ ਐਗਜ਼ਾਮਪਲ ਹੈ ਨਾ
0: ਜੀ
1: ਤਾਂ ਉਹ ਸਰਕਮਸਟਾਂਸਿਸ ਉਹਦੀ ਰਿਕੁਐਸਟ ਉਹਨੇ ਕੀਤੀ ਸਪੀਡੀ ਕਰਨ ਦੀ ਇਹ ਚੀਜ਼ਾਂ ਮੈਟਰ ਕਈ ਵਾਰ ਕਰ ਜਾਂਦੀਆਂ ਨੇ ਇਸ ਤੋਂ ਬਾਅਦ ਜੇ ਤੁਹਾਨੂੰ ਹੁਣ ਏ ਆਰ ਟੀ ਪਾਤੀ ਜਿਹੜਾ ਤੁਹਾਡਾ ਕੁਐਸਚਨ ਸੀਗਾ
0: ਜੀ
1: ਏ ਆਰ ਟੀ ਪਾਤੀ ਕਿ ਇਨ ਬਿਟਵੀਨ ਤੁਹਾਡਾ ਕੀ ਬਣੂਗਾ ਕਿ ਤੁਸੀਂ ਕਿਹੜੇ ਵੀਜ਼ੇ ਤੇ ਹੋਵੋਗੇ ਏ ਆਰ ਟੀ ਕਦੇ ਵੀ ਐਪਲੀਕੇਸ਼ਨ ਆਪਣੇ ਆਪ ਤੁਹਾਨੂੰ ਵੀਜ਼ਾ ਜਾਂ ਵਰਕ ਐਡ ਗ੍ਰਾਂਟ ਨਹੀਂ ਕਰਦੀ
0: ਓਕੇ
1: ਇਹ ਸਿਰਫ ਕੀ ਹੁੰਦਾ ਕਿ ਜਿਹੜਾ ਤੁਹਾਡਾ ਐਪਲੀਕੈਂਟ ਦਾ ਜਿਹੜਾ ਲੋਫੁਲ ਸਟੇਟਸ ਡਿਪੈਂਡ ਕਰੂਗਾ ਉਹਦਾ ਐਗਜ਼ਿਸਟਿੰਗ ਸਰਕਮਸਟਾਂਸਿਸ ਵੀਜ਼ਾ ਕਦੋਂ ਐਕਸਪਾਇਰ ਹੋਇਆ ਬ੍ਰਿਜੀ ਵੀਜ਼ਾ ਗ੍ਰਾਂਟ ਕਦੋਂ ਹੋਇਆ ਸੀ ਉਹਦਾ ਬ੍ਰਿਜੀ ਵੀਜ਼ਾ ਕਦੋਂ ਇਫੈਕਟ ਹੋਇਆ ਸੀਗਾ ਉੱਥੇ ਕਿਹੜੀਆਂ ਕੰਡੀਸ਼ਨਾਂ ਸੀਗੀਆਂ ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ ਨੇ
0: ਓਕੇ ਫਿਰ
1: ਇਹ ਚੀਜ਼ਾਂ ਦੇਖਣਗੀਆਂ
0: ਫਿਰ ਉਹਦੇ ਬਿਹਾਫ ਤੇ ਵਰਕ ਰਾਈਟਸ ਤੇ ਟਰੈਵਲ ਵੀ ਕਰ ਸਕਦਾ ਜਾਂ ਨਹੀਂ ਉਹ ਸਾਰਾ ਕੁਝ ਉਸੇ ਬੇਸ ਦੇ ਉੱਤੇ ਐਨਾਲਿਸ ਕੀਤਾ ਜਾਊ
1: ਯੈਸ ਜੇ ਉਦੋਂ ਵੀ ਟਰੈਵਲ ਕਰਨਾ ਬਿਜ਼ਨਸ ਬੀ ਉੱਤੇ ਕਰਨਾ ਹੁਣ ਇਹ ਐਗਜ਼ਾਮਪਲ ਹੈ ਜਦੋਂ ਕੋਈ ਬੰਦਾ ਸਟੱਡੀ ਵੀਜ਼ੇ ਦੇ ਉੱਤੇ ਹੈਗਾ ਉਹਨੂੰ ਸਟੱਡੀ ਵੀਜ਼ਾ ਗ੍ਰਾਂਟ ਹੋਇਆ ਹੋਇਆ
0: ਜੀ
1: ਜਦੋਂ ਉਹਨੇ ਕੋਈ ਵੀਜ਼ਾ ਪਾਇਆ ਸੀ ਸਟੱਡੀ ਵੀਜ਼ਾ ਨਵਾਂ ਵੀਜ਼ਾ ਲਾਂਚ ਕਰਤਾ ਉਹਨੇ ਠੀਕ ਹੈ ਉਦੋਂ ਬਾਅਦ ਚੋਂ ਉਹਨੇ ਕੀ ਕੀਤਾ ਲਾਂਚ ਕਰਨ ਤੋਂ ਬਾਅਦ ਜਦੋਂ ਉਹਦਾ ਵੀਜ਼ਾ ਜੇ ਰਿਫਿਊਜ਼ ਹੋ ਗਿਆ ਉਹਦਾ ਬਿਜ਼ੀ ਵੀਜ਼ਾ ਏ ਐਕਟਿਵ ਸੀਗਾ ਤਾਂ ਉਹਨੇ ਉਹਦੇ ਦੌਰਾਨ ਏ ਆਰ ਟੀ ਪਾ ਦਿੱਤੀ ਤਾਂ ਉਹਦੇ ਜਿਹੜੇ ਪੁਰਾਣੇ ਸਟੱਡੀ ਵੀਜ਼ਾ ਵਾਲੇ ਵਰਕ ਰਾਈਟ ਨੇ ਤੇ ਕੰਡੀਸ਼ਨ ਉਹੀ ਐਪਲੀਕੇਬਲ ਹੋਣਗੀਆਂ
0: ਓਕੇ ਪ੍ਰੋਸੈਸ ਮੈਨੂੰ ਦੱਸੋ ਵੀ ਜਿਹੜੀ ਹੀਅਰਿੰਗ ਹੈ ਏ ਆਰ ਟੀ ਦੀ ਉਹ ਕਿੱਦਾਂ ਮਤਲਬ ਏ ਟੂ ਜੈਡ ਉਹਦਾ ਕੀ ਪ੍ਰੋਸੈਸ ਆ ਹੁੰਦੀ ਕਿੱਦਾਂ ਉਹ
1: ਜਿਹੜੀ ਵੀ ਤੁਹਾਡੀ ਏ ਆਰ ਟੀ ਹੀਅਰਿੰਗ ਆ
0: ਜੀ
1: ਐਕਚੁਅਲੀ ਇਹ ਇੱਕ ਹੇਅਰਿੰਗ ਕੋਰਟ ਦੇ ਨਾਲ ਕਈ ਬੰਦੇ ਕਨਫਿਊਜ਼ ਕਰਦੇ ਕਿ ਸਾਡੀ ਕੋਰਟ ਦੀ ਹੇਅਰਿੰਗ ਵਰਗੀ ਹੁੰਦੀ ਆ ਉਵੇਂ ਨਹੀਂ ਹੁੰਦੀ ਥੋੜੀ ਲੈਸ ਫਾਰਮਲ ਹੁੰਦੀ ਆ
0: ਓਕੇ
1: ਪਰ ਇਹ ਵੀ ਧਿਆਨ ਦੇਣ ਦੀ ਗੱਲ ਹੈ ਕਿ ਸੀਰੀਅਸ ਲੀਗਲ ਪ੍ਰੋਸੀਡਿੰਗਾਂ ਹੀ ਨੇ ਬਟ ਲੈਸ ਫਾਰਮਲ ਹੁਣ ਇਹ ਤਿੰਨ ਤਰੀਕੇ ਨਾਲ ਹੋ ਸਕਦੀ ਆ
0: ਓਕੇ
1: ਵੀਡੀਓ ਤੇ ਟੈਲੀਫੋਨ ਤੇ ਜਾਂ ਇਨ ਪਰਸਨ
0: ਓਕੇ
1: ਠੀਕ ਹੈ ਹੁਣ ਇਹ ਜੋ ਮੋਸਟਲੀ ਹੁੰਦਾ ਕੀ ਆ ਜਿਹੜੇ ਯਾਨੀ ਕਈ ਵਾਰ ਹੋਰ ਆਦਾ ਜਿਹੜਾ ਮੈਂਬਰ ਆ ਜੋ ਤੁਹਾਨੂੰ ਐਲੋਕੇਟ ਹੋ ਰਹੇ ਤੁਹਾਡੀ ਹੀਅਰਿੰਗ ਦਾ ਦਿਨ ਹੁੰਦਾ
0: ਜੀ
1: ਤਾਂ ਪਹਿਲਾਂ ਇੰਟਰੋਡਿਊਸ ਕਰਦਾ
0: ਜੀ
1: ਫਿਰ ਉਹ ਪੂਰਾ ਪ੍ਰੋਸੈਸ ਐਕਸਪਲੇਨ ਕਰਦਾ ਉਦੋਂ ਬਾਅਦ ਓਥ ਜਾਂ ਅਫਰਮੇਸ਼ਨ ਲੈਂਦਾ ਐਪਲੀਕੈਂਟ ਤੋਂ
0: ਜੀ
1: ਤੇ ਫਿਰ ਬਾਅਦ ਚੋਂ ਰਿਫਿਊਜ਼ਲ ਦੇ ਰੀਜ਼ਨ ਜਾਂ ਜਿਹੜਾ ਵੀਜ਼ਾ ਕਿਹੜੀ ਆ ਉਹ ਸਾਰੇ ਕੁਐਸਚਨ ਪੁੱਛਦਾ
0: ਜੀ
1: ਫਿਰ ਜਿਹੜੇ ਡਾਕੂਮੈਂਟ ਜੇ ਇਨਕਨਸਿਸਟੈਂਸੀ ਆ ਉਹ ਕੁਐਸਚਨ ਪੁੱਛਦਾ
0: ਜੀ
1: ਜੇ ਕੋਈ ਵਿਟਨੈਸ ਆ ਐਵੀਡੈਂਸ ਆ ਉਹ ਤੋਂ ਕੁਐਸਚਨ ਪੁੱਛੂਗਾ
0: ਓਕੇ
1: ਨਹੀਂ ਤਾਂ ਉਹ ਡਿਸਾਈਡ ਕਰ ਦੂਗਾ ਔਨ ਦੀ ਸਪੋਟ ਜਾਂ ਫਿਰ ਰਿਜ਼ਰਵ ਕਰ ਲੂਗਾ ਜਾਂ ਫਿਰ ਤੁਹਾਨੂੰ ਹੋਰ ਡਾਕੂਮੈਂਟ ਦੇਣ ਲਈ ਅਗਲੀ ਤਰੀਕ ਪਾ ਦੂਗਾ ਇਹ ਨੋਰਮਲ ਸਿੰਪਲ ਜਿਹਾ ਪ੍ਰੋਸੈਸ ਜਿਹੜਾ ਹੁੰਦਾ ਹੈ ਫੋਲੋ ਕਰਦਾ
0: ਮਾਤਰਭਾਈ
1: ਵਰਗੇ ਜਿਹੜੇ ਅੰਗਰੇਜ਼ੀ ਬੋਲ ਨਹੀਂ ਸਕਦੇ ਉਹਨਾਂ ਦਾ ਕੀ ਹੋਊਗਾ ਮੈਂਬਰ ਦਾ ਗੋਲਾ ਅੰਗਰੇਜ਼ੀ ਬੋਲ ਰਿਹਾ ਤਾਂ ਤੁਸੀਂ ਇੰਟਰਪ੍ਰੇਟਰ ਵੀ ਚੂਜ਼ ਕਰ ਸਕਦੇ ਹੋ ਤੁਸੀਂ ਰਿਕੁਐਸਟ ਪਹਿਲਾਂ ਕਰ ਦੋਗੇ ਕਿ ਸਰ ਮੈਨੂੰ ਇੰਟਰਪ੍ਰੇਟਰ ਚਾਹੀਦਾ
0: ਓਕੇ
1: ਤਾਂ ਕਿ ਮੈਂ ਬੈਟਰ ਅੰਡਰਸਟੈਂਡ ਕਰਨਾ ਕਿ ਤੁਸੀਂ ਕੀ ਗੱਲ ਕਰ ਰਹੇ ਹੋ ਜਾਂ ਕੀ ਪੁੱਛ ਰਹੇ ਹੋ ਤਾਂ ਵੀ ਕਰ ਸਕਦੇ ਹੋ
0: ਗੁੱਡ ਯਾਨੀ ਤੁਹਾਡਾ ਮੈਸੇਜ ਜਿਹੜਾ ਉਹ ਕਲੀਅਰਲੀ ਇੱਕ ਦੂਜੇ ਨਾਲ ਪਾਸ ਹੋ ਜੇ
1: ਜੀ
0: ਤੇ ਜੇ ਇਸ ਤੋਂ ਬਾਅਦ ਡਿਸੀਜਨ ਜਿਹੜਾ ਵਾ ਮੰਨ ਲਓ ਸਾਡੇ ਪੱਖੀ ਆਉਂਦਾ ਵਾ ਜਾਂ ਨਹੀਂ ਸਾਡੇ ਪੱਖੀ ਆਉਂਦਾ ਤੇ ਉਸ ਤੋਂ ਬਾਅਦ ਆਪਾਂ ਕੀ ਕਰ ਸਕਦੇ ਹਾਂ ਜੇ ਨਹੀਂ ਸਾਡੇ ਪੱਖੀ ਆਇਆ
1: ਸਕਸੈਸਫੁਲ ਹੋ ਗਿਆ ਉਹ ਰਿਮਾਂਡ ਬੈਕ ਕਰਕੇ ਭੇਜ ਦੂਗਾ ਵੈਰੀ ਕਰ ਸਕਦਾ ਕਿ ਜੇ ਡਿਸੀਜਨ ਦੇ ਵਿੱਚੋਂ ਕੋਈ ਚੀਜ਼ ਚੇਂਜ ਕਰਤੀ ਸੈਟਸਲ ਕਰ ਸਕਦਾ ਕਿ ਨਵਾਂ ਡਿਸੀਜਨ ਅਸੀਂ ਰਿਪਲੇਸ ਕਰਤਾ ਰੈਮਿਟ ਕਰਤਾ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਰੀਕਨਸੀਲੇਸ਼ਨ ਭੇਜਦਾ ਡਿਸਮਿਸ ਕਰ ਦੂਗਾ ਜੇ ਲੱਗਿਆ ਕਿ ਜਿਹੜਾ ਐਪਲੀਕੈਂਟ ਆ ਆਇਆ ਹੀ ਨਹੀਂ ਪਹੁੰਚਿਆ ਹੀ ਨਹੀਂ। ਜੇ ਉਹਨੂੰ ਲੱਗਿਆ ਕਿ ਵੀ ਉਦੋਂ ਨੋ ਜੁਡੀਸ਼ੀਅਲ ਬੇਸ ਉੱਤੇ ਕਹਿ ਦੋ ਕਿ ਮੇਰੀ ਜੁਡੀਸ਼ੀਅਲ ਨਹੀਂ ਬਣਦੀ ਜਿਵੇਂ ਆਪਾਂ ਕਹਿ ਸੀ ਲੇਟ ਫਾਈਲ ਕੀਤੀ ਆ, ਇਹ ਚੀਜ਼ਾਂ ਫੋਲੋ ਕਰ ਸਕਦੇ ਹਾਂ।
0: ਓਕੇ, ਇਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਡਿਫਰੈਂਸ ਕੀ ਆ ਜਾਂਦਾ ਵਾ? ਮੰਨ ਲਓ ਇੱਕ ਪਾਸੇ ਏ ਆਰ ਟੀ ਦਾ ਰਿਵਿਊ ਆ ਜਾਂ ਫਿਰ ਕੋਰਟ ਦੇ ਵਿੱਚ ਅਪੀਲ ਜਿਹੜੀ ਆਪਾਂ ਕਰ ਦਿੰਦੇ ਹਾਂ, ਜਿਹੜਾ ਤੁਸੀਂ ਨੈਕਸਟ ਪ੍ਰੋਸੈਸ ਦੱਸਿਆ ਕਿ ਫਿਰ ਵਕੀਲ ਕੋਲ ਜਾਣਾ, ਇਹਨਾਂ ਦੋਵਾਂ ਦੇ ਵਿੱਚ
1: ਜਿਹੜਾ ਏ ਆਰ ਟੀ ਰਿਵਿਊ ਆ ਵੀ ਏ ਆਰ ਟੀ ਰਿਵਿਊ ਤਾਂ ਟ੍ਰਿਬਿਊਨਲ ਕਰਦੀ ਆ, ਬਟ ਜਿਹੜੀ ਪੋਸੀਬਲ ਜਿਹੜਾ ਦੂਜਾ ਵਾਲਾ ਕੋਰਟ ਰਿਵਿਊ ਵਾਲਾ ਉਹ ਫੈਡਰਲ ਹੀ ਕਰਦੀ ਆ, ਉਹ ਚ ਟ੍ਰਿਬਿਊਨਲ ਦਾ ਕੰਮ ਨਹੀਂ ਹੈਗਾ।
0: ਜਿਹੜਾ ਐਪਲੀਕੈਂਟ ਹੈ ਮੰਨ ਲਓ ਜਿਹਨੇ ਅਪਲਾਈ ਕਰ ਦਿੱਤੀ ਆ, ਉਹਨੂੰ ਕੋਈ ਨੰਬਰ ਨੰਬਰ ਮਿਲਦਾ ਵੇਟਿੰਗ ਲਿਸਟ ਦੇ ਵਿੱਚ ਕਿ ਸਿਰਫ ਉਹ ਬਸ ਟਾਈਮ ਫਰੇਮ ਦੇ ਹਿਸਾਬ ਨਾਲ ਜਦੋਂ ਵਾਰੀ ਆ ਗਈ ਆ ਗਈ?
1: ਇਹਦੇ ਵਿੱਚ ਵੀਰੇ ਕੋਈ ਵੇਟਿੰਗ ਲਿਸਟ ਯਾਨੀ ਕਿ ਐਵੇਂ ਕੋਈ ਨੰਬਰ ਨਹੀਂ ਹੁੰਦਾ ਹੁੰਦਾ
0: ਜੀ,
1: ਕਿ ਵੀ ਜਨਰਲੀ ਇਹਦਾ ਕੀ ਹੁੰਦਾ ਕਿ ਵੀ ਤੁਹਾਡਾ ਜਿਵੇਂ ਸਪੋਜ਼ ਕਈ ਬੰਦੇ ਕਹਿੰਦੇ ਭਾਈ ਮੇਰਾ ਕਿਊ ਨੰਬਰ 10 ਜਾਂ 500 ਦਾ, 8 ਫਾਈਲਾਂ ਪ੍ਰੋਸੈਸ ਹੋਈ ਮੇਰੀ ਹੋਣੀ ਨਹੀਂ ਅਗਲੇ ਸਾਲ ਹੋ ਗਈ, ਉਹ ਰੈਂਡਮਲੀ ਦੇ ਕੈਨ ਡੂ

0: ਜੇ ਕੋਈ ਇਸ ਰਾਹ ਦੇ ਉੱਤੇ ਗਿਆ ਵਾ ਜਾਂ ਜਿਹਨੂੰ ਕਿਸੇ ਨੂੰ ਪਾਉਣੀ ਪਈ ਅਪੀਲ, ਤੇ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੇ, ਮਤਲਬ ਕਿਸ ਤਰੀਕੇ ਨਾਲ ਉਹ ਗਾੜੀ ਮੰਨ ਲਓ ਆਪਣਾ ਜਿਹੜਾ ਪੱਖ ਆ ਉਹਨਾਂ ਨੂੰ ਰੱਖੇ ਕਿ ਜੇ ਕਿਸੇ ਦੀ ਰਿਫਿਊਜ਼ਲ ਆ ਗਈ ਤੇ।
1: ਬਿਲਕੁਲ ਵੀਰੇ, ਹੁਣ ਜੇ ਤੁਸੀਂ ਗੱਲ ਕਰੀਏ ਥੋੜੀ, ਐਕਚੁਅਲੀ ਮੈਂ ਦੱਸਦਾ ਕਿ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਪੁੱਛ ਸਕਦੇ ਨੇ, ਤਾਂ ਮੋਸਟਲੀ ਹੁੰਦਾ ਕੀ ਆ ਕਿ ਵੀ ਜਿਹੜਾ ਡਿਪਾਰਟਮੈਂਟ ਆ
0: ਜੀ,
1: ਸੋਰੀ ਜੇ ਟ੍ਰਿਬਿਊਨਲ ਤੁਹਾਨੂੰ ਕਾਫੀ ਕੁਸ਼ਚਨ ਪੁੱਛਦਾ, ਤਾਂ ਥੋੜਾ ਜਿਹੜਾ ਮਾਈਗ੍ਰੇਸ਼ਨ ਏਜੰਟ ਹੀ ਕੈਨ ਐਕਸਪਲੇਨ ਵੈਰੀ ਵੈਲ ਕਿ ਵੀ ਕੀ ਹੋ ਸਕਦਾ, ਕਿਵੇਂ ਹੋ ਸਕਦਾ। ਹੁਣ ਜਿਵੇਂ ਜੇ ਮੈਂ ਐਗਜਾਮਪਲ ਗੱਲ ਕਰਕੇ ਕਈ ਕਈ ਡਾਕੂਮੈਂਟ ਤੁਹਾਨੂੰ ਦੇਣੇ ਨੇ ਐਵੀਡੈਂਸ ਵਾਸਤੇ ਨਾ
0: ਜੀ।
1: ਹੁਣ ਹੋਇਆ ਕੀ, ਤੁਸੀਂ ਆਪਣੇ ਤੁਹਾਨੂੰ ਮੈਂਬਰ ਨੇ ਸਾਰਾ ਐਕਸਪਲੇਨ ਕਰਤਾ, ਉਦੋਂ ਬਾਅਦ ਜੇ ਸਟੱਡੀ ਵੀਜ਼ਾ ਆ ਗਿਆ, ਸਟੱਡੀ ਵੀਜ਼ਾ ਵਿੱਚ ਉਹ ਕੀ ਚੈੱਕ ਕਰੇਗਾ ਕਿ ਤੁਹਾਡਾ ਕੋਰਸ ਸਿਲੈਕਸ਼ਨ ਕੀ ਸੀ, ਐਜੂਕੇਸ਼ਨ ਪ੍ਰੋਵਾਈਡਰ ਕਿਹੜਾ ਸੀਗਾ, ਪ੍ਰੀਵੀਅਸ ਐਜੂਕੇਸ਼ਨ, ਸਟੱਡੀ ਗੈਪ, ਕੋਰਸ ਚੇਂਜ ਕਿਉਂ ਕੀਤਾ, ਫਾਈਨੈਂਸ਼ੀਅਲ ਕਪੈਸਿਟੀ ਹੈ ਕਿ ਨਹੀਂ, ਤੁਹਾਡੇ ਕਰੀਅਰ ਪਲਾਨ ਕੀ ਨੇ, ਹੋਮ ਕੰਟਰੀ ਸਰਕਮਸਟੈਂਸਿਸ ਕੀ ਨੇ, ਇਹੋ ਜਿਹਾ ਕਈ ਚੀਜ਼ਾਂ ਉਹ ਆਪਾਂ ਨੂੰ ਅਡਰੈਸ ਕਰਨੀਆਂ ਪੈਣਗੀਆਂ
0: ਜੀ,
1: ਤੁਹਾਨੂੰ ਪੁੱਛ ਸਕਦੇ ਨੇ ਉਹ। ਜੇ ਹੁਣ ਪਾਰਟਨਰ ਵੀਜ਼ਾ ਗੱਲ ਕਰੀ ਤਾਂ ਜੁਆਇੰਟ ਫਾਈਨੈਂਸ਼ੀਅਲ, ਸ਼ੇਅਰਡ ਹਾਊਸ ਹੋਲਡ, ਜੁਆਇੰਟ ਬਿੱਲ, ਸੋਸ਼ਲ ਰਿਕੋਗਨੇਸ਼ਨ, ਟ੍ਰੈਵਲ ਹਿਸਟਰੀ, ਇਸ ਸੈਕਟਰ, ਇਹੋ ਚੀਜ਼ਾਂ ਆਪਾਂ ਨੂੰ ਐਕਸਪਲੇਨ ਕਰਨੀਆਂ ਪੈਣਗੀਆਂ, ਤਾਂ ਕਿ ਜਿਹੜਾ ਆਪਣਾ ਕੇਸ ਆ ਸਟਰੋਂਗ ਹੋ ਸਕੇ, ਤਾਂ ਕਿ ਮੈਂਬਰ ਕਨਵਿੰਸ ਹੋ ਸਕੇ ਕਿ ਤੁਹਾਡੇ ਨਾਲ ਧੱਕਾ ਹੋਇਆ ਡਿਪਾਰਟਮੈਂਟ ਵੱਲੋਂ। ਇਦੂ ਬਾਅਦ ਚੋਂ ਜਿਹੜੀ ਸਕਿੱਲਡ ਇੰਪਲੋਇਰ ਸਪੋਂਸਰ ਵੀਜ਼ਾ ਵਾਲੀ ਕੈਟਾਗਰੀ, ਉਹ 'ਚ ਜੈਨੂਇਨ ਪੋਜੀਸ਼ਨ, ਬਿਜ਼ਨਸ ਓਪਰੇਸ਼ਨ, ਸੈਲਰੀ ਇਨਫੋਰਮੇਸ਼ਨ, ਔਰਗਨਾਈਜੇਸ਼ਨ ਸਟਰਕਚਰ ਕੀ ਆ, ਵਰਕ ਐਕਸਪੀਰੀਅੰਸ ਤੁਹਾਡਾ ਜੈਨੂਇਨ ਹੈ ਕਿ ਨਹੀਂ ਹੈਗਾ, ਇਹੋ ਜਿਹਾ ਕੋਈ ਚੀਜ਼ਾਂ ਐਕਸਪਲੇਨ ਕਰਨੀਆਂ ਚਾਹੀਦੀਆਂ ਨੇ।
0: ਓਕੇ,
1: ਇਹ ਤੁਹਾਡੇ ਐਵੀਡੈਂਸ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ। ਹੁਣ ਜੇ ਹੁਣ ਇਦੂ ਬਾਅਦ ਚੋਂ ਵਿਸਟ ਵੀਜ਼ਾ ਗੱਲ ਕਰੀਏ, ਵਿਸਟ ਵੀਜ਼ਾ 'ਚ ਜੈਨੂਇਨ ਰੀਜ਼ਨ ਫੋਰ ਟ੍ਰੈਵਲ, ਆਈਟਨਰੀ, ਅਵੇਲੇਬਲ ਫੰਡ ਤੁਹਾਡੇ ਕਿੰਨੇ ਨੇ, ਪ੍ਰੀਵੀਅਸ ਜਿਹੜਾ ਤੁਸੀਂ ਟ੍ਰੈਵਲ ਕੀਤਾ ਉਹਦਾ ਕੀ ਹੋ ਸਕਦਾ, ਇਹ ਸਾਰੀ ਚੀਜ਼ ਹੁਣ ਧਿਆਨ ਦੇਣੀ ਪੈਣੀਆਂ।
0: ਓਕੇ, ਯਾਨੀ ਜਿਹੜੀਆਂ ਤੁਹਾਡੀ ਵੀਜ਼ਾ ਸੀਗਾ ਉਹਦੇ ਰਿਲੇਟਿਡ ਜਿੰਨੇ ਵੀ ਡਾਕੂਮੈਂਟਸ ਨੇ ਉਹ ਸਾਰੇ ਹੀ ਤੁਹਾਨੂੰ ਦੁਬਾਰਾ ਤੋਂ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਦੇਣੇ ਪੈਣੇ ਨੇ,
1: ਕਿਉਂਕਿ ਪ੍ਰੋਪਰਲੀ ਪਹਿਲਾਂ ਐਕਸਪਲੇਨ ਨਹੀਂ ਹੋਇਆ, ਕਈ ਵਾਰੀ ਜਦ ਡਿਪਾਰਟਮੈਂਟ ਦੇਖੇ ਨਹੀਂ ਤਾਂ ਤੁਹਾਨੂੰ ਐਕਸਪਲੇਨ ਕਰਨੇ ਚਾਹੀਦੇ ਨੇ ਕਿ ਜਿਹੜੇ ਸਬਮਿਸ਼ਨ ਜਾਊਗੀ, ਕਿਉਂਕਿ ਹੁਣ ਕੁਛ ਪਿੱਛੇ ਕੀ ਹੋਇਆ, ਡਿਪਾਰਟਮੈਂਟ ਨੇ ਏਆਰਡੀ ਟ੍ਰਿਬਿਊਨਲ ਦੇ ਵਿੱਚ ਕੁਝ ਚੇਂਜ ਇਹ ਆਏ ਨੇ ਕਿ ਵੀ ਉਹ ਓਲਰ ਡਿਸੀਜਨ ਕਰ ਸਕਦੇ ਨੇ ਜਾਂ ਉਹ ਪੇਪਰ ਬੇਸ ਕਰ ਲੈਣਗੇ, ਉਹਨੂੰ ਹੇਅਰਿੰਗ ਤੋਂ ਬਿਨਾਂ ਹੀ ਡਿਸੀਜਨ ਦੇ ਸਕਦੇ ਨੇ ਸਬਮਿਸ਼ਨ ਦੇ ਬੇਸ ਤੇ। ਤਾਂ ਜਿਹੜੀ ਸਬਮਿਸ਼ਨ ਤੁਸੀਂ ਸਬਮਿਟ ਕਰਨੀ ਆ ਉਹ ਪੂਰੀ ਡਿਟੇਲਡ ਤੇ ਕੰਸਾਈਜ਼ ਹੋਣੀ ਚਾਹੀਦੀ ਆ।
0: ਓਕੇ,
1: ਠੀਕ ਹੈ, ਤੇ ਉਹ ਤੁਸੀਂ ਤੁਹਾਨੂੰ ਕੁਝ ਜਿਹਾ ਸਮੁੰਦਰ ਸਮਾਣਾ
0: ਜਿਹੜੀ ਤੁਸੀਂ ਓਰਲ ਹੀਅਰਿੰਗ ਦੀ ਗੱਲ ਕੀਤੀ ਆ, ਇਹ ਜਿਹੜਾ ਪਿੱਛੇ ਜੇ ਮੈਂ ਵੀ ਆਈ ਥਿੰਕ ਕੀਤਾ ਸੀਗਾ ਆਪਾਂ ਡਿਸਕਸ ਕਿ ਉਹਨਾਂ ਨੇ ਜਿਹੜਾ ਉਹ ਚੇਂਜ ਕੀਤਾ ਵਾ ਕਿ ਹੁਣ ਕਈ ਜਿਹੜੀਆਂ ਹੀਅਰਿੰਗਸ ਨੇ ਉਹ ਮਤਲਬ ਟਾਈਮ ਫਰੇਮ ਉਹਨਾਂ ਦਾ ਘਟਾ ਦਿੱਤਾ ਗਿਆ ਸੀਗਾ ਕਿ ਉਹ ਸਿੱਧੀਆਂ ਹੀ ਆਪਾਂ ਡਿਸੀਜ਼ਨ ਦੇਵਾਂਗੇ ਵਿਦਆਊਟ ਐਨੀ ਹੀਅਰਿੰਗਸ, ਮਤਲਬ ਉੱਥੇ ਇਨ ਪਰਸਨ ਜਾਣ ਦੀ ਬਜਾਏ। ਅਤੇ ਉਹਦਾ ਕੀ ਰੁਝਾਨ ਚੱਲ ਰਿਹਾ ਕਿ ਦੇ ਰਹੇ ਨੇ ਕਿ ਜਾਂ ਫਿਰ ਹਾਲੇ ਵੀ ਸਟਿਲ ਸੇਮ ਚੱਲ ਰਿਹਾ ਜਿੱਦਾਂ ਪਹਿਲਾਂ ਹੀ?
1: ਬਿਲਕੁਲ, ਪ੍ਰੋਸੈਸ ਤਾਂ ਓਰਲ ਤਾਂ ਚੱਲ ਹੀ ਰਿਹਾ ਕਿ ਓਰਲ ਡਿਸੀਜਨ ਕਰਨ ਲੱਗ ਗਏ ਡਿਪਾਰਟਮੈਂਟ ਵਾਲੇ ਹੁਣ।
0: ਓਕੇ,
1: ਤੇ ਉਹ 'ਚ ਕੀ ਹੁੰਦਾ ਕਿ ਵੀ ਉਹ ਪਹਿਲਾਂ ਆਪਾਂ ਨੂੰ ਸਿੰਪਲ ਈਮੇਲ ਕਰਦੇ ਕਿ ਸਾਨੂੰ ਲੱਗਦਾ ਕਿ ਵੀ ਤੁਹਾਡੀ ਅਸੀਂ ਪੇਪਰ ਬੇਸ ਕਰ ਲਾਂਗੇ, ਵੀ ਡੋਂਟ ਨੀਡ ਟੂ ਕੰਡਕਟ ਐਨੀ ਹੀਅਰਿੰਗ।
0: ਓਕੇ,
1: ਤਾਂ ਕਈ ਕੇਸ ਸਿਰਫ ਸਬਮਿਸ਼ਨ ਬੇਸ 'ਤੇ ਪ੍ਰੋਸੈਸ ਕਰ ਦਿੰਦੇ ਨੇ, ਤੇ ਉਹ ਚੱਲ ਹੀ ਰਿਹਾ ਹੁਣ।
0: ਤੇ ਉਹਦੇ ਲਈ ਕੋਈ ਸਪੈਸ਼ਲ ਕੈਟਾਗਰੀ ਆ ਕੋਈ ਵੀਜ਼ਾ ਕਿ ਸਾਰਿਆਂ
1: ਨੂੰ? ਸਟੱਡੀ ਵੀਜ਼ਾ ਮੋਸਟਲੀ ਜਿਹੜੇ ਸਟੱਡੀ ਵੀਜ਼ਾ ਵਗੈਰਾ ਨੇ, ਜਿਹੜੇ ਇਹ ਟੈਂਪਰੇਰੀ ਵੀਜ਼ਾ ਹੋਲਡਰ ਵਾਲੇ ਰਿਫਿਊਜ਼ਲ ਨੇ ਉਹਨਾਂ ਨੂੰ ਕਰ ਦਿੰਦੇ ਨੇ, ਜੇ ਪਾਰਟਨਰ ਵੀਜ਼ਾ ਜਾਂ ਦੂਜੇ ਜਿਹੜੇ ਪੀ ਆਰ ਦੀ ਫਾਈਲ ਨੇ ਉਹ 'ਚ ਨਹੀਂ ਕਰਦੇ ਮੋਸਟਲੀ, ਉਹ 'ਚ ਹੀਅਰਿੰਗ ਅਟੈਂਡ ਹੀਅਰਿੰਗ ਕਰਾ ਕੇ ਹੀ ਪ੍ਰੋਸੈਸ ਕਰਦੇ ਨੇ।
0: ਓਕੇ, ਓਕੇ, ਗੁੱਡ। ਅਤੇ ਇਸ ਤੋਂ ਇਲਾਵਾ ਜਿਹੜਾ ਇਹਦਾ ਸਕਸੈਸ ਰੇਟ ਕਿੰਨਾ ਕਿਆ, ਮੰਨ ਲਓ ਜੇ ਕਿਸੇ ਨੇ ਪਾਈ ਆ ਅਤੇ ਉਹਦੇ ਮਤਲਬ ਉਹਦੇ ਪੱਖੀ ਜਾਣੀਆਂ ਹਿੱਸੇ ਆਉਣੀ ਆ ਕਿ ਜਾਂ ਫਿਰ ਡਿਕਲਾਈਨ ਹੋ ਜਾਣੀਆਂ, ਇਹਦਾ ਕੇਸ ਮਤਲਬ ਸਮਝ ਸਕਦੇ ਕਿ ਇੰਨਾ ਸਕਸੈਸ ਰੇਟ ਹੈਗਾ ਵਾ?
1: ਬਿਲਕੁਲ,
0: ਅੰਦਾਜ਼ੇ ਨਾਲ
1: ਨਹੀਂ, ਬਿਲਕੁਲ ਹੁਣ ਅੰਦਾਜ਼ੇ ਨਾਲ ਆਪਾਂ ਤੁਹਾਨੂੰ ਐਗਜੈਕਟਲੀ ਦੱਸਾਂਗੇ, ਕਿਉਂਕਿ ਸਾਡੇ ਸਰੋਤਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਬੰਸਲ ਇਮੀਗ੍ਰੇਸ਼ਨ ਜਿਹੜੀ ਬੁਨਿਆਦ ਆ, ਜਿਹੜੀ ਫਾਊਂਡੇਸ਼ਨ ਆ, ਉਹ ਡਾਟਾ ਤੇ ਐਗਜੈਕਟ ਇਨਫੋਰਮੇਸ਼ਨ ਦੇ ਬੇਸ ਉੱਤੇ ਬਣੀ ਆ
0: ਜੀ।
1: ਜਿਹੜੇ ਐਸ ਪਰ ਦੀ ਡਾਟਾ ਇਹਨੇ 2025-26 ਦੇ ਮੁਤਾਬਿਕ ਜਿਹੜੀ ਓਵਰਆਲ ਮਾਈਗ੍ਰੇਸ਼ਨ ਕੈਟਾਗਰੀ ਦੇ ਵਿੱਚ ਅਪਰੋਕਸੀਮੇਟਲੀ 70% ਫਾਈਨਲ ਐਪਲੀਕੇਸ਼ਨ 'ਚ ਓਰੀਜਨਲ ਜਿਹੜੇ ਡਿਸੀਜਨ ਸੀਗੇ ਉਹ ਚੇਂਜ ਹੋਏ ਨੇ, ਠੀਕ ਹੈ ਜੀ। ਜਿਹੜੀ ਆਪਾਂ ਪਹਿਲਾਂ ਗੱਲ ਕਰੀ ਸੀ ਕਿੰਨੇ ਕਿੰਨੇ ਫਾਈਲਾਂ ਪਈਆਂ ਨੇ 85,000 ਦੇ ਵਿੱਚੋਂ, 80,000-85,000 ਦੇ ਵਿੱਚੋਂ ਨਾ। ਹੁਣ ਜੇ ਕੈਟਾਗਰੀ ਵਾਈਜ਼ ਜੇ ਗੱਲ ਕਰੀਏ ਤਾਂ ਫੈਮਿਲੀ ਦੇ ਪਾਰਟਨਰ ਵੀਜ਼ਾ 54% ਦੇ ਵਿੱਚ ਸਕਸੈਸ ਹੋਇਆ, ਸਟੱਡੀ ਵੀਜ਼ਾ 41% ਤੇ ਆ, ਵਰਕਿੰਗ ਸਕਿੱਲਡ ਅਤੇ ਇਨਵੈਸਟਮੈਂਟ ਵੀਜ਼ਾ 38% ਤੇ ਆ, ਕਰੈਕਟਰ ਸਿਟੀਜ਼ਨਸ਼ਿਪ 36%, ਗ੍ਰੈਜੂਏਟ ਅਤੇ ਟ੍ਰੇਨਿੰਗ ਵੀਜ਼ਾ 30%, ਵਿਸਟਰ ਬ੍ਰੀਜਿੰਗ ਅਤੇ ਬਾਕੀ ਹੋਰ ਵੀ ਜਿਹੜੇ ਵੀਜ਼ੇ ਰਹਿ ਗਏ ਉਹ 15% ਸਕਸੈਸ ਰੇਟ ਹੋਏਗਾ ਉਹਨਾਂ ਦਾ। ਮਤਲਬ ਬਾਕੀ ਜੇ 15% ਪ੍ਰੋਸੈਸ ਯਾਨੀ ਰੈਮਿਟ ਹੋਏ ਨੇ ਤਾਂ ਜਿਹੜੇ ਬਾਕੀ ਬਚ ਗਏ 85, ਉਹ ਰੈਮਿਡ ਨਹੀਂ ਹੋਏ, ਉਹ ਐਜ਼ ਇਟ ਇਜ਼ ਡਿਪਾਰਟਮੈਂਟ ਨੇ ਟ੍ਰਿਬਿਊਨਲ ਨੇ ਮੰਨ

0: ਓਕੇ
1: ਤਾਂ ਹੁਣ ਇਹ ਸਾਰਾ ਕ੍ਰਾਈਟੇਰੀਆ ਦੇ ਮੁਤਾਬਿਕ ਇਹ ਪਤਾ ਲੱਗਦਾ ਕਿ ਜਿਹੜਾ ਸਟੱਡੀ ਵੀਜ਼ਾ ਜਿਹੜਾ ਫਿਗਰ ਆ ਉਹ 45% ਆ ਤਾਂ 41% ਯਾਨੀ ਕਿ ਚਾਂਸ ਹੈਗੇ ਨੇ ਉਹ ਵੀ ਸਰ ਵੱਧ ਵੀ ਹੋ ਸਕਦਾ ਕਿਉਂਕਿ ਇਹ ਚ ਕਈ ਸੈਟ ਸਾਈਡ ਵੈਰੀ ਕੀਤੇ ਹੋਏ ਜਿਹੜੇ ਇਹ ਚ ਆ ਜਾਂਦੇ ਨੇ
0: ਓਕੇ
1: ਕਿਸੇ ਨੇ ਵੈਰੀ ਕਰਤਾ ਸੈਟ ਸਾਈਡ ਕਰਤਾ ਓਰਡਰ ਰਿਜਾਈਨਮੈਂਟ ਕਰਤਾ ਤਾਂ 3 ਚ ਆ ਗਿਆ
0: ਯਾਨੀ ਜੇ ਆਪਾਂ ਓਵਰਆਲ ਵੇਖੀਏ ਤੇ ਇਹ ਕਿਤਨਾ ਕਿਤੇ ਐਪਲੀਕੈਂਟ ਦੇ ਜ਼ਿਆਦਾ ਪੱਖੀ ਆ ਹਨਾ ART ਜਿੰਨਾ ਤੁਸੀਂ ਸਕਸੈਸ ਰੇਟ ਦੱਸਿਆ
1: ਠੀਕ ਹੈ ਇਸ ਮਿਕਸਡ ਵਿਊ
0: ਓਕੇ
1: ਤਾਂ ਇਹਦਾ ਹੀ ਆਪਣੇ ਮਿਕਸ ਵਿਊ ਹੈ ਇਹਨਾਂ ਦਾ ਕਿਵੇਂ ਕਰ ਵੀ ਦਿੰਦਾ ਤੇ ਨਹੀਂ ਵੀ ਕਰਦੇ ਕਈ ਵਾਰੀ
0: ਓਕੇ ਤੇ ਇਹ ਸਿਰਫ ਹੋਰ ਵੀ ਕੋਈ ਡਿਸੀਜਨ ਕਰ ਸਕਦੇ ਨੇ ਇਹ ਕਿ ਸਿਰਫ ਇਹੀ ਹੈ ਕਿ ਜਿਹੜਾ ਤੁਸੀਂ ਵੀਜ਼ਾ ਲਾਇਆ ਸੀ ਕਿ ਉਹ ਤੁਹਾਡਾ ਨਹੀਂ ਆਇਆ ਤੇ ਉਹ ਇਹਨਾਂ ਨੇ ਰਿਵਿਊ ਕਰਤਾ ਸਿਰਫ ਇਹੀ ਓਕੇ ਯਾਨੀ ਹੋਰ ਡਿਪਾਰਟਮੈਂਟ ਹੋਰ ਕੁਝ ਕਰ
1: ਸਕਦਾ ਬਾਕੀ ਜਿਹੜੇ ਵੀ ਹੈਗੇ ਨੇ ਬਾਕੀ ਜਿਹੜੇ ਓਡਰ ਕਰ ਸਕਦੇ ਨਹੀਂ ਕਰ ਸਕਦੇ ਫਾਰਮ ਵੈਰੀ ਜਾਂ ਸੈਟ ਸੈਲ ਕਰੂ ਜਾਂ ਰਿਜਾਈਨਮੈਂਟ ਕਰੂਗਾ
0: ਜੀ
1: ਇਹਦਾ ਇਹ ਕਰ ਸਕਦਾ ਕਿਉਂਕਿ ਜਿਹੜਾ ਮੇਨ ਸੀ ਜਿਹੜਾ ਜਿਸ ਪੋਜੇ ਅਨਸਕਸੈਸਫੁਲ ਹੁੰਦਾ ਕਿ ਉਦੋਂ ਬਾਅਦ ਸਟ੍ਰੈਸ ਦਾ ਕੰਮ ਸਟਾਰਟ ਹੁੰਦਾ ਕਿ ਵੀ ਸਾਡੀ ART ਹਾਰ ਗਏ ਸੀ ਤਾਂ ਬੰਦੇ ਨੂੰ ਲੀਗਲ ਐਡਵਾਈਸ ਲੈ ਕੇ ਜੁਡੀਸ਼ੀਅਲ ਰਿਵਿਊ ਕਰਾ ਲਏ ਅਨਦਰ ਵੀਜ਼ਾ ਐਪਲੀਕੇਸ਼ਨ ਜੇ ਉਹ ਹੈਗਾ ਤਾਂ ਕਰ ਲਏ ਮਨਿਸਟਰੀ ਇੰਟਰਵੈਂਸ਼ਨ ਕਰ ਸਕਦਾ ਆਸਟ੍ਰੇਲੀਆ ਛੱਡ ਕੇ ਜਾ ਸਕਦਾ ਜੇ ਉਹ ਜਾਣਾ ਚਾਹੁੰਦਾ ਜਾਂ ਫਿਰ ਕੋਈ ਹੋਰ ਮਾਈਗ੍ਰੇਸ਼ਨ ਪਾਥਵੇ ਚੂਜ਼ ਕਰ ਸਕਦਾ
0: ਜੀ ਬਿਲਕੁਲ
1: ਠੀਕ ਹੈ
0: ਤੇ ਮੈਨੂੰ ਲੱਗਦਾ ਕਿ ART ਬਾਰੇ ਆਪਾਂ ਸਾਰਿਆਂ ਨੂੰ ਹੁਣ ਕਲੀਅਰ ਹੋ ਗਿਆ ਹੋਊਗਾ ਮੋਟਾ ਮੋਟਾ ਕੀ ਇਨ ਡਿਟੇਲ ਹੀ ਚੰਗੀ ਤਰ੍ਹਾਂ ਹੀ ਕਲੀਅਰ ਹੋ ਗਿਆ ਹੋਊਗਾ ਕਿ ਕੀ ਆ ਕਿੱਦਾਂ ਪ੍ਰੋਸੈਸ ਕਰਦੀ ਆ ਕਿਹੜੇ ਕਿਹੜੇ ਡਿਸੀਜਨ ਦੇ ਕੱਢ ਸਕਦੀ ਆ ਕਿਹੜੇ ਬਿਹਾਫ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਕੀ ਅਪਲਾਈ ਕਰਨਾ ਕਾਫੀ ਕੁਛ ਜਿਹੜਾ ਉਹ ਅਰੁਣ ਜੀ ਨੇ ਕਵਰ ਕਰ ਹੀ ਦਿੱਤਾ ਇਸ ਤੋਂ ਇਲਾਵਾ ਹੋਰ ਕੁਛ ਅਰੁਣ ਜੀ ਜੇ ਰਹਿ ਗਿਆ ਹੋਵੇ ਇਸ ਬਾਰੇ ਕੁਛ ਦੱਸਣ ਲਈ ਸਰੋਤਿਆਂ ਨੂੰ
1: ਬਿਲਕੁਲ ਬਸ ਮੈਂ ਕੁਛ ਗੱਲਾਂ ਮੇਰੀ ਇਹੀ ਨੇ ਜਦੋਂ ਵੀ ਤੁਸੀਂ ART ਬਿਲਕੁਲ ਜਦੋਂ ART ਤੁਹਾਨੂੰ ਇਹ ਥੋੜੀ ਹੇਅਰਿੰਗ ਹੁੰਦੀ ਆ ਤਾਂ ਸੱਚ ਨੂੰ ਸਕ੍ਰਿਪਟ ਦੀ ਲੋੜ ਨਹੀਂ ਹੁੰਦੀ ਇੱਕ ਚੀਜ਼ ਯਾਦ ਰੱਖਿਓ ਤੁਸੀਂ ਪ੍ਰਿਪੇਅਰ ਕਰੋ ਸਿਰਫ ਕਲੈਰਿਟੀ ਅਤੇ ਕੰਸਿਸਟੈਂਸੀ ਇਹ ਚੀਜ਼ ਦੋ ਚੀਜ਼ ਚਾਹੀਦੀਆਂ ਤੁਹਾਨੂੰ ਹੇਅਰਿੰਗ ਦੇ ਵਿੱਚ
0: ਗੁੱਡ
1: ਬਟ ਹੁਣ ਇਹਦੇ ਨਾਲ ਇੱਕ ਚੀਜ਼ ਹੋਰ ਆ ਜਿਹੜੀ ਲੋ ਆ ਜਿਹੜਾ ਕਾਨੂੰਨ ਆ ਉਹ ਇਮੋਸ਼ਨ ਨੂੰ ਸੁਣ ਸਕਦਾ ਪਰ ਜਿਹੜਾ ਡਿਸੀਜਨ ਆ ਉਹ ਐਵੀਡੈਂਸ ਤੇ ਹੋਊਗਾ ਇਹ ਚੀਜ਼ ਦੋ ਯਾਦ ਰੱਖ ਲਿਓ ਤਾਂ ਕੋਈ ਦਿੱਕਤ ਨਹੀਂ ਆ ਤੁਹਾਨੂੰ
0: ਬਿਲਕੁਲ ਨਹੀਂ ਕਾਫੀ ਦੋ ਚਾਰ ਵਰਡਸ ਦੇ ਵਿੱਚ ਹੀ ਤੁਸੀਂ ਸਾਰਾ ਕਲੀਅਰ ਕਰਤਾ ਕਿ ਇੱਕ ਤਾਂ ਐਵੀਡੈਂਸ ਜਿਹੜੇ ਨੇ ਉਹ ਤੁਹਾਡੇ ਪੁਖਤਾ ਹੋਣੇ ਚਾਹੀਦੇ ਨੇ ਦੂਜੀ ਗੱਲ ਕਿ ਜੋ ਵੀ ਹੈਗਾ ਉਹ ਕਲੀਅਰ ਰੱਖੋ ਨਾ ਕਿ ਉਹਦੇ ਵਿੱਚ ਕਹਾਣੀਆਂ ਪਾਉਣੀਆਂ ਸ਼ੁਰੂ ਕਰ ਦਈਏ ਕਿ ਮੁੜ ਕੇ ਫਿਰ ਉਹਨੂੰ ਕੰਪਲੈਕਸ ਬਣਾਇਆ ਜਾਵੇ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਰੁਣ ਜੀ ਸਮਾਂ ਦੇਣ ਦੇ ਲਈ
1: ਥੈਂਕ ਯੂ
0: ਜੀ ਥੈਂਕ ਯੂ ਜੀ ਇਹ ਸਨ ਅਰੁਣ ਬਾਂਸਲ ਜੀ ਤੁਸੀਂ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਂਸਲ ਇਮੀਗ੍ਰੇਸ਼ਨ ਨੂੰ ਕਾਲ ਕਰ ਸਕਦੇ ਹੋ ਜੇ ਨੰਬਰ ਨਹੀਂ ਹੈਗਾ ਤਾਂ ਤੁਸੀਂ ਨੈੱਟ ਦੇ ਉੱਤੇ ਸਰਚ ਮਾਰੋ ਬਾਂਸਲ ਇਮੀਗ੍ਰੇਸ਼ਨ ਅਤੇ ਉਹਦੇ ਉੱਤੇ ਇਹਨਾਂ ਦੀ ਵੈਬਸਾਈਟ ਆ ਜੂਗੀ ਅਤੇ ਵੈਬਸਾਈਟ ਦੇ ਉੱਤੇ ਜਿਹੜਾ ਕੰਟੈਕਟਸ ਦੇ ਵਿੱਚ ਜਾਓਗੇ ਅਤੇ ਉਹਦੇ ਉੱਤੇ ਨੰਬਰ ਵੀ ਆਜੂਗਾ ਇੱਕ ਵਾਰੀ ਮੈਂ ਵੀ ਦੇ ਦੇਣਾ ਜੀ ਨੰਬਰ ਜੇ ਇੱਥੋਂ ਨੋਟ ਕਰ ਸਕਦੇ ਹੋ ਅਤੇ ਜ਼ਰੂਰ ਨੰਬਰ ਹੈ ਜੀ 03-9602-1330 ਦੇ ਉੱਤੇ ਤੁਸੀਂ ਕਾਲ ਕਰਨੀ ਆ ਅਤੇ ਅਪੁਆਇੰਟਮੈਂਟ ਤੁਸੀਂ ਬਣਾ ਲੈਣੀ ਆ ਸਿਟੀ ਦੇ ਵਿੱਚ ਮੈਲਬਨ ਦੇ ਵਿੱਚ ਇਹਨਾਂ ਦਾ ਆਫਿਸ ਆ ਜਾ ਕੇ ਤੁਸੀਂ ਇਨ ਪਰਸਨ ਵੀ ਮਿਲ ਸਕਦੇ ਹੋ ਜਾਂ ਫਿਰ ਫੋਨ ਦੇ ਉੱਤੇ ਵੀ ਅਪੁਆਇੰਟਮੈਂਟ ਬਣਾ ਸਕਦੇ ਹੋ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 4 ਸਤੰਬਰ 2026 ਸ਼ੁੱਕਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਜਾਣਦੇ ਹਾਂ ਲਾਈਵ ਖਬਰਾਂ ਦੀ ਸਾਂਝ ਦੇ ਵਿੱਚ ਪ੍ਰੋਗਰਾਮ ਦੇ ਅੰਦਰ ਕੀ ਨੇ ਭਾਰਤ ਤੇ ਆਸਟ੍ਰੇਲੀਆ ਦੀ ਖਬਰਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ। ਆਖਿਰਕਾਰ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਦੇਸ਼ ਦੀ ਕਰੰਸੀ ਦੇ ਉੱਤੇ, ਘੱਟੋ ਘੱਟ ਸਿੱਕਿਆਂ ਦੇ ਉੱਤੇ ਤਾਂ ਆਪਣਾ ਨਾਂ ਅਤੇ ਆਪਣਾ ਤਸਵੀਰ ਜਿਹੜੀ ਉਹ ਛਪਵਾ ਲਈ ਹੈ। ਅਮਰੀਕਾ ਨੇ ਆਪਣੀ ਆਜ਼ਾਦੀ ਦੇ 250ਵੇਂ ਵਰ੍ਹੇਗੰਢ ਦੇ ਮੌਕੇ ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਸਵੀਰ ਵਾਲਾ $1 ਦਾ ਖਾਸ ਸਿੱਕਾ ਜਾਰੀ ਕੀਤਾ ਹੈ। ਅਮਰੀਕੀ ਮਿੰਟ ਨੇ ਬੁੱਧਵਾਰ ਦੁਪਹਿਰ 12 ਵਜੇ ਦੇ ਆਸ ਪਾਸ ਇਸ ਦੀ ਵਿਕਰੀ ਵੀ ਸ਼ੁਰੂ ਕਰ ਦਿੱਤੀ। $1 ਦੇ ਸਿੱਕੇ ਦੀ ਕੀਮਤ $2.44 ਭਾਵ ਥੋੜ੍ਹੀ ਜੀ $1.44 ਵਧਾ ਕੇ ਰੱਖੀ ਗਈ ਹੈ। 25 ਤੇ 100 ਸਿੱਕਿਆਂ ਦੇ ਪੈਕ ਦੀ ਵਿਕਰੀ ਦੇ ਲਈ ਜਾਰੀ ਕਰ ਦਿੱਤੇ ਗਏ ਨੇ। ਵਿਕਰੀ ਸ਼ੁਰੂ ਹੋਣ ਦੇ ਉੱਤੇ ਸਿਰਫ 3 ਘੰਟਿਆਂ ਦੇ ਬਾਅਦ ਹੀ ਸਿੱਕੇ ਆਊਟ ਆਫ ਸਟਾਕ ਵੀ ਹੋ ਗਏ। ਸਿੱਕੇ ਦੇ ਇੱਕ ਪਾਸੇ ਟਰੰਪ ਦੀ ਤਸਵੀਰ ਹੈ, ਇਸ ਦੇ ਨਾਲ ਹੀ ਈਸ਼ਵਰ 'ਚ ਸਾਡਾ ਵਿਸ਼ਵਾਸ ਹੈ ਅਤੇ ਆਜ਼ਾਦੀ ਲਿਖਿਆ ਹੈ, ਅਤੇ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦੀ ਮੋਹਰ ਅਤੇ ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਲਈ 250 ਯਾਨੀ 250 ਲਿਖਿਆ ਹੈ। ਸਿੱਕਾ ਦੇਖਣ ਦੇ ਵਿੱਚ ਗੋਲਡ ਵਰਗਾ ਦਿਖਾਈ ਦਿੰਦਾ ਪਰ ਅਸਲ ਦੇ ਵਿੱਚ ਸੋਨੇ ਦੇ ਸਿੱਕੇ ਨਹੀਂ। ਅਮਰੀਕੀ ਮਿੰਟ ਦੇ ਮੁਤਾਬਕ ਇਹਨਾਂ ਨੂੰ ਕਾਪਰ, ਜ਼ਿੰਕ, ਮੈਗਨੀਸ ਤੇ ਨਿਕਲ ਦੇ ਮਿਸ਼ਰਣ ਦੇ ਨਾਲ ਬਣਾਇਆ ਗਿਆ। ਖੈਰ, ਜਿੱਥੋਂ ਪੈਸਾ ਹੈ ਹੁਣ ਉੱਥੋਂ ਦੀ ਖਬਰ। ਸਾਊਥ ਕੋਰੀਆਈ ਮੀਡੀਆ ਦੇ ਮੁਤਾਬਕ ਦੇਸ਼ ਦੀ ਸਰਕਾਰ ਹੋਰਮੁਜ਼ ਸਟ੍ਰੇਟ ਦੇ ਵਿੱਚ ਸ਼ਿਪਿੰਗ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਲਈ ਉਪਕਰਨ ਅਤੇ ਫੌਜੀ ਬਲ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਮਿਸ਼ਨ ਨੂੰ ਇਸੇ ਸਾਲ ਦੇ ਵਿੱਚ ਸ਼ੁਰੂ ਕਰਨ ਦੀ ਯੋਜਨਾ ਕੀਤੀ ਜਾ ਰਹੀ ਹੈ। ਇਰਾਨ ਦੀ ਮਹੱਤਵਪੂਰਨ ਫੌਜੀ ਵਿੰਗ ਖਾਤਮ ਅਲ ਅਨਬੀਆ ਨੇ ਸੈਂਟਰਲ ਹੈੱਡਕੁਆਰਟਰ ਦੇ ਅਧਿਕਾਰਕ ਬੁਲਾਰੇ ਇਬਰਾਹਿਮ ਜ਼ੋਲਗਾਫਰੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇਸ ਬਾਬਤ ਟਿੱਪਣੀ ਕੀਤੀ। ਉਹਨਾਂ ਲਿਖਿਆ ਕਿ ਸਾਊਥ ਕੋਰੀਆ ਹੁਣ ਸ਼ਿਪਿੰਗ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਲਈ ਹੋਰਮੁਜ਼ ਸਟ੍ਰੇਟ ਦੇ ਵਿੱਚ ਫੌਜ ਭੇਜਣ ਦੇ ਉੱਤੇ ਵਿਚਾਰ ਕਰ ਰਹੇ। ਉਹਨਾਂ ਦੇ ਵਿਕਲਪਾਂ ਦੇ ਵਿੱਚ ਸਮੁੰਦਰੀ ਗਸ਼ਤੀ ਜਹਾਜ਼, ਲੌਜਿਸਟਿਕ ਸਪੋਰਟ ਅਤੇ ਸਮੁੰਦਰੀ ਬਾਰੂਦੀ ਸੁਰੰਗਾਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਹਟਾਉਣ ਵਾਲੀਆਂ ਯੂਨਿਟਸ ਸ਼ਾਮਲ ਨੇ। ਉਹਨਾਂ ਅੱਗੇ ਲਿਖਿਆ ਕਿ ਸਾਊਥ ਕੋਰੀਆ ਨੇ ਪਹਿਲਾਂ ਹੀ ਕਿਹਾ ਕਿ ਉਹ ਅਮਰੀਕਾ ਇਰਾਨ ਜੰਗ ਖਤਮ ਹੋਣ ਤੋਂ ਬਾਅਦ ਹੀ ਤੈਨਾਤੀ ਦੇ ਉੱਤੇ ਵਿਚਾਰ ਕਰੇਗਾ। ਇਹ ਬਦਲਾਅ ਉਦੋਂ ਆਇਆ ਹੈ ਜਦੋਂ ਟਰੰਪ ਨੇ ਅਮਰੀਕੀ ਜੰਗੀ ਕੋਸ਼ਿਸ਼ਾਂ ਦੀ ਹਮਾਇਤ ਨਾ ਕਰਨ ਅਤੇ ਸਾਊਥ ਕੋਰੀਆ ਦੀ ਆਲੋਚਨਾ ਕੀਤੀ ਸੀ। ਖ਼ਬਰ ਏਜੰਸੀ ਰੀਟਰਸ ਨੇ ਦੱਸਿਆ ਹੈ ਕਿ ਸਾਊਥ ਕੋਰੀਆਈ ਮੀਡੀਆ ਦੇ ਵਿੱਚ ਸਰਕਾਰੀ ਅਤੇ ਫੌਜੀ ਸੂਤਰਾਂ ਦੇ ਹਵਾਲੇ ਦੇ ਨਾਲ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਸ ਤੈਨਾਤੀ ਦੇ ਨਾਲ ਸੰਸਦੀ ਮਨਜ਼ੂਰੀ ਦੇ ਕਦਮ ਫਿਲਹਾਲ ਚੁੱਕੇ ਜਾ ਰਹੇ ਨੇ, ਪਰ ਇਹਨਾਂ ਰਿਪੋਰਟਾਂ ਦੇ ਮੁਤਾਬਕ ਕੈਬਨਿਟ ਦੇ ਵਿੱਚ ਯੋਜਨਾ ਦੀ ਸਮੀਖਿਆ ਕਰਨ ਤੋਂ ਬਾਅਦ ਸਰਕਾਰ ਇਸ ਮਹੀਨੇ ਦੇ ਵਿੱਚ ਹੀ ਸੰਸਦ ਦੀ ਅਨੁਮਤੀ ਹਾਸਲ ਕਰਨ ਤੋਂ ਬਾਅਦ, ਇਜਾਜ਼ਤ ਹਾਸਲ ਕਰਨ ਤੋਂ ਬਾਅਦ ਇਸ ਇੱਕ ਜਿਹੜਾ ਵਿਕਲਪ ਹੈ ਉਹ ਪੇਸ਼ ਕਰੇਗੀ। ਦੱਸ ਦਈਏ ਕਿ ਸਾਊਥ ਕੋਰੀਆ ਸਰਕਾਰ ਦੇ ਅਧਿਕਾਰੀਆਂ ਨੇ ਹਾਲੇ ਤੱਕ ਇਹਨਾਂ ਰਿਪੋਰਟਾਂ ਦੇ ਬਾਬਤ ਕੋਈ ਟਿੱਪਣੀ ਨਹੀਂ ਕੀਤੀ ਹੈ। ਉਧਰ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਾਗਾਈ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਹਮਲੇ ਇਸ ਖੇਤਰ ਦੇ ਦੇਸ਼ਾਂ ਖਾਸ ਤੌਰ ਦੇ ਉੱਤੇ ਫੌਜੀ ਟੀਚਿਆਂ ਦੇ ਖਿਲਾਫ ਸੀ ਔਰ ਇਰਾਨ ਨੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ, ਜਦਕਿ ਅਮਰੀਕਾ ਨੇ ਇਰਾਨ ਦੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਉਹਨਾਂ ਨੇ ਕਤਰ ਦੀ ਇੱਕ ਅਧਿਕਾਰਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਰਾਨ ਦੇ ਸਾਰੇ ਹੀ ਹਮਲੇ ਫੌਜੀ ਟਿਕਾਣਿਆਂ ਦੇ ਉੱਤੇ ਸੀ। ਬਗਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਕਤਰ ਸਰਕਾਰ ਦੇ ਨੇ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਯਾਨੀ ITU ਦੇ ਪੇਸ਼ ਕੀਤੇ ਇੱਕ ਅਧਿਕਾਰਕ ਦਸਤਾਵੇਜ਼ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਕਤਰ ਦੀ ਧਰਤੀ ਦੇ ਉੱਤੇ ਤੈਨਾਤ ਅਮਰੀਕੀ ਫੌਜ਼ ਦੇ ਖਿਲਾਫ ਇਰਾਨ ਦੇ ਰੱਖਿਆਤਮਕ ਹਮਲੇ ਖਾਸ ਤੌਰ ਦੇ ਉੱਤੇ ਅਮਰੀਕਾ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨੇ। ਉਹਨਾਂ ਲਿਖਿਆ ਹੈ ਕਿ ਕਤਰ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਇਕੱਲੀ ਇਹੀ ਗੱਲ ਸੀ ਕਿ 18 ਮਾਰਚ ਨੂੰ ਇੱਕ ਗੈਸ ਪ੍ਰੋਜੈਕਟ ਦੇ ਉੱਤੇ ਹਮਲਾ ਹੋਇਆ ਸੀ, ਉਸ ਹਮਲੇ ਦੇ ਵਿੱਚ ਵੀ ਅਸੀਂ ਇਹ ਧਿਆਨ ਰੱਖਿਆ ਸੀ ਕਿ ਇਰਾਨ ਦੇ ਖਿਲਾਫ ਅਮਰੀਕਾ ਦੀ ਜਿਹੜੀ ਹਮਲਾਵਰ ਕਾਰਵਾਈ ਹੈ ਉਸ ਦੇ ਵਿੱਚ ਇਹ ਪ੍ਰੋਜੈਕਟ ਕਿਸ ਤਰੀਕੇ ਦੇ ਨਾਲ ਅਮਰੀਕਾ ਦੀ ਮਦਦ ਕਰ ਰਿਹਾ ਸੀ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀ ਦੱਸਿਆ ਕਿ ਅਮਰੀਕੀ ਹਵਾਈ ਹਮਲਿਆਂ ਨੇ ਇਰਾਨ ਨੂੰ ਨੁਕਸਾਨ ਪਹੁੰਚਾਇਆ, ਸਕੂਲਾਂ ਨੂੰ, ਹਸਪਤਾਲਾਂ ਨੂੰ, ਨਾਗਰਿਕ ਰਿਹਾਇਸ਼ੀ ਇਮਾਰਤਾਂ ਨੂੰ, ਵਿਆਹਾਂ ਨੂੰ, ਪੁਲਾਂ ਨੂੰ ਅਤੇ ਹੋਰਨਾਂ ਇਨਫਰਾਸਟ੍ਰਕਚਰ ਢਾਂਚੇ ਨੂੰ ਅਮਰੀਕਾ ਦੇ ਹਮਲੇ ਦੇ ਨਾਲ ਜੇਕਰ ਤੁਲਨਾ ਕੀਤੀ ਜਾਵੇ ਤਾਂ ਇਰਾਨ ਦੇ ਹਮਲੇ ਕਿਤੇ ਵੀ ਭਿਆਨਕ ਨਹੀਂ ਸੀ। ਉੱਥੇ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਵੀਰਵਾਰ ਦੇ ਦਿਨ ਕਿਹਾ ਕਿ ਅਮਰੀਕਾ ਉਸ ਹਵਾਈ ਹਮਲੇ ਦੀ ਜਾਂਚ ਕਰ ਰਿਹਾ ਜਿਸ ਦੇ ਬਾਰੇ ਇਰਾਨ ਦਾ ਕਹਿਣਾ ਹੈ ਕਿ ਸਿਰਿਕ ਦੇ ਵਿੱਚ ਇੱਕ ਵਿਆਹ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਵੈਂਸ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿਉਂਕਿ ਇਸ ਘਟਨਾ ਨੂੰ ਲੈ ਕੇ ਅਸੀਂ ਚਿੰਤਤ ਜ਼ਰੂਰ ਹਾਂ ਅਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਆਖਿਰਕਾਰ ਹੋਇਆ ਕੀ।
ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਜੇਕਰ ਅਮਰੀਕੀ ਫੌਜ ਤੋਂ ਕੋਈ ਗਲਤੀ ਹੋਈ ਹੈ ਅਮਰੀਕਾ ਉਸ ਦੀ ਜਾਂਚ ਕਰੇਗਾ ਅਤੇ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰੇਗਾ। ਉਹਨਾਂ ਵੀ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਔਰ ਈਰਾਨ ਦੇ ਸਰਕਾਰੀ ਮੀਡੀਆ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਈਰਾਨੀ ਅਧਿਕਾਰੀਆਂ ਦੇ ਮੁਤਾਬਕ ਦੱਖਣੀ ਈਰਾਨ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਹੀ ਅਮਰੀਕਾ ਨੇ ਹਮਲਾ ਕੀਤਾ ਸੀ। 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 70 ਲੋਕ ਜ਼ਖਮੀ ਹੋਏ ਸੀ। ਜ਼ਖਮੀਆਂ ਦੇ ਵਿੱਚ ਇੱਕ ਬੱਚਾ ਅਤੇ 3 ਮਹਿਲਾਵਾਂ ਵੀ ਸ਼ਾਮਲ ਸੀ। ਇਹ ਹਮਲਾ ਮੰਗਲਵਾਰ ਰਾਤ ਦੱਖਣੀ ਈਰਾਨ ਦੇ ਤਟੀ ਸ਼ਹਿਰ ਸਿਰਿਕ ਦੇ ਕੋਲ ਹੋਇਆ ਸੀ। ਇਹ ਇਲਾਕਾ ਹੋਰਮੁਜ਼ ਸਟ੍ਰੇਟ ਦੇ ਕੋਲ ਮੌਜੂਦ ਹੈ। ਉੱਥੇ ਨੇਪਾਲ ਦੇ ਨਾਲ ਜੁੜੀਆਂ ਅਗਲੀਆਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਨੇਪਾਲ ਦੇ ਵਿੱਚ ਖਬਰ ਏਜੰਸੀ ਦੇ ਮੁਤਾਬਕ ਤ੍ਰਿਸ਼ੂਲੀ 3A ਹਾਈਡਰੋ ਪਾਵਰ ਪ੍ਰੋਜੈਕਟ ਦੇ ਵਿੱਚ ਬਚਾਅ ਕੰਮਾਂ ਦੇ ਅੰਦਰ ਲੱਗੇ ਹੋਏ ਮਾਹਰਾਂ ਨੇ ਸੋਸ਼ਲ ਮੀਡੀਆ 'ਤੇ ਪੁਸ਼ਟੀ ਕੀਤੀ ਹੈ ਕਿ ਇਸ ਗੱਲ ਦੀ ਤਸੱਲੀ ਹੋ ਗਈ ਹੈ ਕਿ ਇਸ ਹਾਈਡਰੋ ਪਾਵਰ ਪ੍ਰੋਜੈਕਟ ਦੇ ਅੰਦਰ ਕੰਮ ਕਰ ਰਹੇ ਲੋਕਾਂ ਦੀਆਂ ਕੁਝ ਆਵਾਜ਼ਾਂ ਸੁਣੀਆਂ ਗਈਆਂ ਨੇ। ਦੱਸ ਦਈਏ ਕਿ ਇਹ ਪੁਸ਼ਟੀ ਸ਼੍ਰੀ ਰਾਮ ਨਿਓਪਾਨੇ ਨੇਪਾਲ ਨੇ ਕੀਤੀ ਹੈ, ਜੋ ਕਿ ਨੇਪਾਲ ਦੇ ਵਿੱਚ ਇੱਕ ਸੰਸਦ ਮੈਂਬਰ ਵੀ ਨੇ। ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਬਚਾਅ ਦਲ ਨੇ ਇਹ ਕਿਹਾ ਸੀ ਕਿ ਘਬਰਾਓ ਨਾ, ਅਸੀਂ ਬਚਾ ਰਹੇ ਹਾਂ, ਤਾਂ ਅੰਦਰੋਂ ਜਵਾਬ ਆਉਂਦਾ ਹੈ ਕਿ ਹਾਂ। ਉਹਨਾਂ ਪਹਿਲਾਂ ਇਹ ਵੀ ਲਿਖਿਆ ਕਿ ਇਸ ਦੀ ਜਾਣਕਾਰੀ ਬਚਾਅ ਕੰਮਾਂ ਦੇ ਵਿੱਚ ਲੱਗੀ ਹੋਈ ਫੌਜ ਦੇ ਹਵਾਲੇ ਦੇ ਨਾਲ ਹਾਸਿਲ ਹੋਈ ਹੈ। ਨੇਪਾਲ ਇਲੈਕਟ੍ਰੀਸਿਟੀ ਅਥਾਰਟੀ ਦੇ ਜੁਆਇੰਟ ਮੈਨੇਜਰ ਸੁਰੇਸ਼ ਰਾਉਤ ਨੇ ਵੀ ਇਹ ਗੱਲ ਖਬਰ ਏਜੰਸੀ ਨੂੰ ਦੱਸੀ ਹੈ ਕਿ ਤ੍ਰਿਸ਼ੂਲੀ 3A ਪ੍ਰੋਜੈਕਟ ਦੀ ਸੁਰੰਗ ਦੇ ਅੰਦਰ ਫਸੇ ਹੋਏ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸੀ। ਦੱਸ ਦਈਏ ਕਿ ਇਸ ਸੁਰੰਗ ਦੇ ਅੰਦਰ ਘੱਟੋ ਘੱਟ 150 ਕਰਮਚਾਰੀਆਂ ਦੇ ਫਸੇ ਹੋਣ ਦੀ ਸ਼ੰਕਾ ਦੱਸੀ ਗਈ ਸੀ। ਇਹ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਉੱਥੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਡਾ ਸਿਰਾਜ ਦੇ ਵਿੱਚ ਨਰੋਵਾਲ ਸਥਿਤ ਹਿੰਦੂ ਮੰਦਰ ਨੂੰ ਢਾਏ ਜਾਣ ਦੇ ਮਾਮਲੇ 'ਚ ਭਾਰਤ ਦੇ ਦੋਸ਼ਾਂ ਨੂੰ ਖਾਰਜ ਕੀਤਾ। ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆ ਬੁਲਾਰੇ ਸਜਾਦ ਹੈਦਰ ਖਾਨ ਨੇ ਕਿਹਾ ਕਿ ਭਾਰਤ ਦੀ ਤਰਫ ਤੋਂ ਫੈਲਾਏ ਜਾ ਰਹੇ ਝੂਠ ਦੇ ਪ੍ਰਚਾਰ ਦੇ ਉਲਟ ਮੰਦਰ ਦੀ ਇਮਾਰਤ 21 ਜੁਲਾਈ 2026 ਨੂੰ ਭਾਰੀ ਮੀਂਹ ਦੇ ਚੱਲਦਿਆਂ ਨੁਕਸਾਨੀ ਗਈ ਸੀ। ਉਹਨਾਂ ਬਿਆਨ 'ਚ ਕਿਹਾ ਕਿ ਸਥਾਨਕ ਅਧਿਕਾਰੀਆਂ ਨੇ ਮੀਂਹ ਦੇ ਨਾਲ ਹੋਏ ਨੁਕਸਾਨ ਦਾ ਸਰਵੇ ਪਹਿਲਾਂ ਹੀ ਕਰ ਲਿਆ ਸੀ ਅਤੇ ਇਮਾਰਤ ਦੀ ਮੁਰੰਮਤ ਦੇ ਲਈ ਕਦਮ ਵੀ ਚੁੱਕੇ ਜਾ ਰਹੇ ਨੇ। ਇਸ ਦੇ ਲਈ ਇਹ ਸ਼ਰਮਨਾਕ ਗੱਲ ਹੈ ਕਿ ਭਾਰਤ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਔਰ ਸਸਤੀ ਚਾਲਾਂ ਦਾ ਸਹਾਰਾ ਲੈ ਰਿਹਾ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਨੀਆ ਹਿੰਦੂਤਵ ਦੀ ਵਿਚਾਰਧਾਰਾ ਦੇ ਜ਼ਰੀਏ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਚੰਗੀ ਤਰ੍ਹਾਂ ਵਾਕਫ ਹੈ। ਉਹਨਾਂ ਨੇ ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰਿਆਂ ਦੇ ਖਿਲਾਫ ਭਾਰਤ ਦੇ ਵਿੱਚ ਹੁੰਦੇ ਅਪਰਾਧਾਂ ਨੂੰ ਵੀ ਦੇਖਿਆ। ਇਸ ਮੁੱਦੇ ਦੇ ਉੱਤੇ ਬੁੱਧਵਾਰ ਦੇ ਦਿਨ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਇੱਕ ਬਿਆਨ ਜਾਰੀ ਕਰ ਕਿਹਾ ਸੀ ਕਿ ਅਸੀਂ ਪਾਕਿਸਤਾਨ ਦੇ ਨਰੋਵਾਲ ਸਥਿਤ ਸਿਰਾਜ ਪਿੰਡ ਦੇ ਵਿੱਚ ਇੱਕ ਇਤਿਹਾਸਕ ਹਿੰਦੂ ਮੰਦਰ ਨੂੰ ਢਾਏ ਜਾਣ ਦੀ ਖਬਰ ਤੋਂ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਉਹਨਾਂ ਨੂੰ ਲੈ ਕੇ ਅਸੀਂ ਚਿੰਤਾ ਜ਼ਾਹਰ ਕਰਦੇ ਹਾਂ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ 125 ਸਾਲ ਪੁਰਾਣੇ ਇਸ ਮੰਦਰ ਨੂੰ ਬਚਾਇਆ ਜਾਵੇ, ਬਲਕਿ ਹੋਰ ਵੀ ਘੱਟ ਗਿਣਤੀ ਭਾਈਚਾਰੇ ਦੇ ਨਾਲ ਜੁੜੇ ਹੋਏ ਧਾਰਮਿਕ ਸਥਾਨਾਂ ਦੀ ਰੱਖਿਆ ਕੀਤੀ ਜਾਵੇ ਜੋ ਕਿ ਪਾਕਿਸਤਾਨ ਦੇ ਵਿੱਚ ਸੁਰੱਖਿਅਤ ਨਹੀਂ ਨੇ। ਉੱਥੇ ਹੀ ਵੈਸੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਇਹ ਖਬਰਾਂ ਦੀ ਹੋਰ ਸਾਂਝ ਵਿਦੇਸ਼ੀ ਖਿੱਤੇ ਦੇ ਵਿੱਚੋਂ। ਮਹਿਜ਼ 13 ਲੱਖ ਦੀ ਆਬਾਦੀ ਵਾਲੇ ਇੱਕ ਦੇਸ਼ ਦੇ ਰੱਖਿਆ ਮੰਤਰੀ ਨੂੰ ਮਜਬੂਰਨ ਦਬਾਅ ਦੇ ਵਿੱਚ ਅਸਤੀਫਾ ਦੇਣਾ ਪਿਆ। ਇਸ ਦੇ ਪਿੱਛੇ ਇੱਕ ਭਾਰਤੀ ਕੰਪਨੀ ਦਾ ਨਾਂ ਆ ਰਿਹਾ। ਯੂਰਪ ਦੇ ਉੱਤਰੀ ਦੇਸ਼ ਐਸਤੋਨੀਆ ਤੋਂ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਰੱਖਿਆ ਮੰਤਰੀ ਹਾਨੋ ਪੇਵਕੁਰ ਨੇ ਸਰਕਾਰ ਨੂੰ ਅਸਤੀਫਾ ਦੇ ਦਿੱਤਾ। ਬ੍ਰਿਟਿਸ਼ ਅਖ਼ਬਾਰ ਦੇ ਟੈਲੀਗ੍ਰਾਫ ਦੇ ਮੁਤਾਬਕ ਇਹ ਫੈਸਲਾ ਯੂਰਪੀ ਯੂਨੀਅਨ ਦੇ ਪੈਸਿਆਂ ਤੋਂ ਯੂਕਰੇਨ ਦੇ ਲਈ ਤੋਪਾਂ ਦੇ ਲਈ ਗੋਲੇ ਖਰੀਦਣ ਦੇ ਨਾਲ ਜੁੜੇ ਇੱਕ ਵਿਵਾਦਤ ਡੀਲ ਤੋਂ ਬਾਅਦ ਸਾਹਮਣੇ ਆਇਆ। ਇਹਨਾਂ ਗੋਲਿਆਂ ਨੂੰ ਇੱਕ ਅਜਿਹੀ ਕੰਪਨੀ ਤੋਂ ਖਰੀਦਿਆ ਜਾਣਾ ਸੀ ਜਿਸ ਦਾ ਮਾਲਕਾਨਾ ਹੱਕ ਇੱਕ ਭਾਰਤੀ ਕੰਪਨੀ ਦੇ ਕੋਲ ਹੈ। ਹਾਨੋ ਪੇਵਕੁਰ 2022 ਦੇ ਵਿੱਚ ਐਸਟੋਨੀਆ ਦੇ ਰੱਖਿਆ ਮੰਤਰੀ ਬਣੇ ਸੀ, ਪਰ ਉਹਨਾਂ ਨੇ ਬੁੱਧਵਾਰ ਦੇਰ ਰਾਤ ਇੱਕ ਟੀਵੀ ਪ੍ਰੋਗਰਾਮ 'ਚ ਆ ਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਮੀਡੀਆ ਰਿਪੋਰਟਾਂ ਦੇ ਮੁਤਾਬਕ 1991 'ਚ ਐਸਟੋਨੀਆ ਦੀ ਆਜ਼ਾਦੀ ਤੋਂ ਬਾਅਦ ਉਹ ਲੰਮੇ ਸਮੇਂ ਤੱਕ ਮੰਤਰੀ ਅਹੁਦੇ 'ਤੇ ਰਹਿਣ ਵਾਲੇ ਪਹਿਲੇ ਮੰਤਰੀ ਰਹੇ ਨੇ ਅਤੇ ਕੌਮਾਂਤਰੀ ਪੱਧਰ ਦੇ ਉੱਤੇ ਜਾਣੇ ਵੀ ਗਏ ਨੇ। ਰਿਪੋਰਟ ਦੇ ਮੁਤਾਬਕ ਬੁੱਧਵਾਰ ਦੇ ਦਿਨ ਐਸਟੋਨੀਆ ਦੇ ਅਖ਼ਬਾਰ ਐਸਟੀ ਐਕਸਪ੍ਰੈਸ ਨੇ ਦੱਸਿਆ ਕਿ 2024 'ਚ ਐਸਟੋਨੀਆ ਨੇ ਤੋਪ ਦੇ ਗੋਲੇ ਦੇ ਲਈ ਇਟਲੀ ਦੇ ਵਿੱਚ ਰਜਿਸਟਰਡ ਕੰਪਨੀ ਡੇਟਾਸੈਲ SRL ਦੇ ਨਾਲ ਸਮਝੌਤਾ ਕੀਤਾ ਸੀ। ਅਖ਼ਬਾਰ ਮੁਤਾਬਕ ਇਸ ਕੰਪਨੀ ਦਾ ਮਾਲਕਾਨਾ ਹੱਕ ਭਾਰਤੀ ਕੰਪਨੀ ਨੈਕੋ ਡਿਫੈਂਸ ਮਿਊਨੀਸ਼ਨਸ ਦੇ ਕੋਲ ਹੈ। ਅਖ਼ਬਾਰ ਨੇ ਇਹ ਵੀ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਦੋਵੇਂ ਕੰਪਨੀਆਂ ਦੇ ਵਿੱਚੋਂ ਕਿਸੇ ਨੇ ਵੀ ਤੋਪ ਦੇ ਗੋਲੇ ਨਹੀਂ ਸੀ ਬਣਾਏ। ਇਸ ਨੂੰ ਲੈ ਕੇ ਬਵਾਲ ਖੜ੍ਹਾ ਹੋ ਗਿਆ। ਹਾਨੋ ਪੇਵਕੁਰ ਨੇ ਅਸਤੀਫਾ ਦੇਣ ਦਾ ਉਹਨਾਂ ਦੇ ਉੱਤੇ ਦਬਾਅ ਵੱਧ ਰਿਹਾ ਸੀ ਔਰ ਇਹੀ ਵਜ੍ਹਾ ਸੀ ਕਿ ਐਸਟੋਨੀਆ ਦੇ ਸਰਕਾਰੀ ਪ੍ਰੋਸੀਕਿਊਟਰ ਦਫ਼ਤਰ ਨੇ ਹੀ ਗੋਲਾ ਬਾਰੂਦ ਖਰੀਦਣ ਦੀ ਪ੍ਰਕਿਰਿਆ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਖਰੀਦ ਪ੍ਰਕਿਰਿਆ ਦੇ ਵਿੱਚ ਗੋਲੇ ਬਾਰੂਦ
ਗੋਲੇ ਪਹੁੰਚਾਉਣ ਦੇ ਵਿੱਚ ਕਾਫੀ ਦੇਰੀ ਵੀ ਹੋਈ ਔਰ ਘਟੀਆ ਗੁਣਵੱਤਾ ਵਾਲੇ ਗੋਲੇ ਮਿਲਣ ਦੇ ਚੱਲਦਿਆਂ ਸ਼ਿਕਾਇਤਾਂ ਵੀ ਹਾਸਲ ਹੋਣ ਲੱਗੀਆਂ। ਇਸ ਡੀਲ ਦੇ ਲਈ ਪੈਸਾ ਯੂਰਪੀ ਯੂਨੀਅਨ ਨੇ ਦਿੱਤਾ ਸੀ। ਇਹ ਕਈ ਅਰਬ ਯੂਰੋ ਦੀ ਉਸ ਫੌਜੀ ਮਦਦ ਦਾ ਹਿੱਸਾ ਸੀ ਜਿਸ ਦੇ ਤਹਿਤ ਰੂਸ ਦੇ ਹਮਲਿਆਂ ਤੋਂ ਬਚਾਉਣ ਦੇ ਲਈ ਯੂਰਪੀ ਯੂਨੀਅਨ ਦੇ ਦੇਸ਼ ਯੂਕਰੇਨ ਨੂੰ ਹਥਿਆਰਾਂ ਦੇ ਨਾਲ ਮਜ਼ਬੂਤ ਕਰ ਰਹੇ ਨੇ। ਉਸੇ ਸਮੇਂ 155 ਮਿਲੀਮੀਟਰ ਦੇ ਤੋਪ ਦੇ ਗੋਲਿਆਂ ਦੀ ਭਾਰੀ ਕਮੀ ਸੀ। ਐਸਟੋਨੀਆ ਦੇ ਰੱਖਿਆ ਮੰਤਰਾਲੇ ਨੇ ਖਰੀਦ ਏਜੰਸੀ ਨੇ ਦੱਸਿਆ ਹੈ ਕਿ ਰੱਖਿਆ ਮੰਤਰਾਲੇ ਦੀ ਖਰੀਦ ਏਜੰਸੀ ਨੇ ਦੱਸਿਆ ਕਿ 2024 ਦੀ ਸਮਾਨ ਦੀ ਸਪਲਾਈ ਪੱਕੀ ਕਰਨ ਦੇ ਲਈ ਕੰਪਨੀ ਨੂੰ ਵੱਡੀ ਰਕਮ ਪਹਿਲਾਂ ਤੋਂ ਹੀ ਦੇ ਦਿੱਤੀ ਗਈ ਸੀ। ਉਧਰ ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਜੈਸਵਾਲ ਨੈਕੋ ਇੰਡਸਟਰੀਜ਼ ਦੇ ਡਾਇਰੈਕਟਰ ਰਮੇਸ਼ ਜੈਸਵਾਲ ਨੇ ਇਹਨਾਂ ਖ਼ਬਰਾਂ ਦੇ ਉੱਤੇ ਸਵਾਲ ਚੁੱਕੇ ਨੇ। ਜੈਸਵਾਲ ਨੈਕੋ ਇੰਡਸਟਰੀਜ਼ ਨੇ ਨੈਕੋ ਡਿਫੈਂਸ ਸਿਸਟਮ ਪ੍ਰਾਈਵੇਟ ਲਿਮਿਟਡ ਦੀ ਮੂਲ ਕੰਪਨੀ ਦੇ ਬਾਰੇ ਦੱਸਿਆ ਹੈ ਕਿ ਇਹਨਾਂ ਦੀ ਗੁਣਵੱਤਾ ਦੀ ਜਾਂਚ ਪਹਿਲਾਂ ਹੀ ਕਰ ਲਈ ਗਈ ਸੀ ਔਰ ਜਾਂਚ ਤੋਂ ਬਾਅਦ ਹੀ ਸਾਨੂੰ ਪੈਸੇ ਦਿੱਤੇ ਗਏ ਸੀ ਔਰ ਇਹਨਾਂ ਦੇ ਵਿੱਚ ਕੋਈ ਵੀ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਸੀ ਕੀਤਾ ਗਿਆ। ਪਰ ਇਸ ਦੇ ਬਾਵਜੂਦ ਐਸਟੋਨੀਆ ਦੇ ਵਿੱਚ ਇਸ ਵਕਤ ਇਹ ਇੱਕ ਵੱਡੇ ਵਿਵਾਦ ਦਾ ਵਿਸ਼ਾ ਬਣਿਆ ਹੈ। ਉਧਰ ਭਾਰਤ ਤੇ ਬੈਲਜੀਅਮ ਨੇ ਵੀਰਵਾਰ ਦੇ ਦਿਨ ਆਪਣੇ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਤੇ ਕਈ ਮਹੱਤਵਪੂਰਨ ਸਮਝੌਤਿਆਂ ਦੇ ਉੱਤੇ ਹਸਤਾਖਰ ਕੀਤੇ। ਆਪਣੀ ਰਣਨੀਤਕ ਸਾਝੇਦਾਰੀ ਨੂੰ ਮਜ਼ਬੂਤ ਕਰਨ ਦੇ ਟੀਚੇ ਦੇ ਨਾਲ ਦੋਹਾਂ ਦੇਸ਼ਾਂ ਨੇ ਫੌਜੀ ਹਾਰਡਵੇਅਰ ਦੇ ਨਾਲ ਨਾਲ ਫੌਜੀ ਲੌਜਿਸਟਿਕਸ ਜਿਹਨੂੰ ਕਹਿ ਲਿਆ ਜਾਂਦਾ ਉਸ ਤੋਂ ਇਲਾਵਾ ਨਿਰਮਾਣ ਖੇਤਰ ਦੇ ਵਿੱਚ ਵੀ ਸਹਿਯੋਗ ਇੱਕ ਦੂਜੇ ਨੂੰ ਦੇਣ ਦਾ ਵਾਅਦਾ ਕੀਤਾ ਹੈ। ਇਸੇ ਦੇ ਤਹਿਤ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਬੈਲਜੀਅਮ ਹਮਰੁਤਬਾ ਥੀਓ ਫ੍ਰੈਂਕਨ ਦੇ ਦਰਮਿਆਨ ਇਹ ਗੱਲਬਾਤ ਵੀਰਵਾਰ ਦੇ ਦਿਨ ਹੋਈ, ਯਾਨੀ ਲੰਘੀ ਕੱਲ੍ਹ ਹੋਈ। ਇਹ ਸਮਝੌਤਾ ਰੱਖਿਆ ਮੰਤਰੀ ਪੱਧਰ ਦੀ ਬੈਠਕ ਤੋਂ ਬਾਅਦ ਲਿਆ ਗਿਆ। ਮੋਦੀ ਅਤੇ ਡੀਵੇ ਜਿਹੜੇ ਕਿ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਦਰਮਿਆਨ ਵੀ ਇਹ ਗੱਲਬਾਤ ਹੋ ਚੁੱਕੀ ਹੈ। ਬਾਰਟ ਡੀ ਬੇਵਰ ਉਹਨਾਂ ਦੇ ਦਰਮਿਆਨ ਹੋਈ ਗੱਲਬਾਤ ਦੇ ਵਿੱਚ 10 ਸਮਝੌਤੇ ਜਿਹੜੇ ਭਾਰਤ ਨੇ ਬੈਲਜੀਅਮ ਦੇ ਨਾਲ ਕੀਤੇ ਸੀ ਜਿਸ ਦੇ ਵਿੱਚ ਭਾਰਤ ਦੇ ਅੰਦਰ ਬਣੇ ਰਾਕੇਟ ਬੈਲਜੀਅਮ ਦੇ ਫੌਜ ਦੇ ਵਿੱਚ ਵਰਤੇ ਜਾਣਗੇ, ਇਸ ਕਿਸਮ ਦੀ ਵੀ ਖਬਰ ਸਾਹਮਣੇ ਆਈ ਸੀ। ਉੱਥੇ ਭਾਰਤ ਦੇ ਨਾਲ ਜੁੜੀ ਇੱਕ ਹੋਰ ਖਬਰ ਔਰ ਵੱਡੀ ਖਬਰ ਜਿਹੜੀ ਪੁਲਾੜ ਖੇਤਰ ਤੋਂ ਜੁੜੀ ਹੋਈ, GSLV F-17 ਰਾਕੇਟ ਨੇ EOS-05 ਸੈਟੇਲਾਈਟ ਨੂੰ ਸਫਲਤਾਪੂਰਵਕ ਪੁਲਾੜ ਦੇ ਵਿੱਚ ਦਾਗ ਦਿੱਤਾ ਹੈ। ਇਹ GSLV ਦੀ 19ਵੀਂ ਉਡਾਨ ਸੀ। ਇਸਰੋ ਦੇ ਮੁਤਾਬਕ ਇਸ ਮਿਸ਼ਨ ਦੇ ਵਿੱਚ 4 ਮੀਟਰ ਦੇ ਘੇਰੇ ਵਾਲੇ ਕੰਪੋਜ਼ਿਟ ਪਲੋਡ ਫੇਅਰਿੰਗ ਦਾ ਇਸਤੇਮਾਲ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਭਾਰਤ EOS-05 ਦਾ ਇੱਕ ਪਹਿਲਾ ਇਮੇਜਿੰਗ ਸੈਟੇਲਾਈਟ ਜਿਹੜਾ ਲਾਂਚ ਕਰਨ ਜਾ ਰਿਹਾ ਸੀ, ਕਰ ਚੁੱਕਿਆ ਹੈ। ਅਸਲ ਦੇ ਵਿੱਚ ਹੁਣ ਤਾਂ ਭਾਰਤ ਦੀ ਇਹ ਸਫਲ ਲਾਂਚਿੰਗ ਹੋ ਚੁੱਕੀ ਹੈ। ਭਾਰਤੀ ਸਮੇਂ ਮੁਤਾਬਕ ਅੱਜ ਤੜਕੇ ਸਵੇਰੇ 3 ਵਜੇ ਦੇ ਆਸ ਪਾਸ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਇਸ ਨੂੰ ਲਾਂਚ ਕੀਤਾ ਗਿਆ। ਮਿਸ਼ਨ ਨੂੰ ਬਾਅਦ ਦੇ ਵਿੱਚ ਸਫਲ ਕਰਾਰ ਦੇ ਦਿੱਤਾ ਗਿਆ। ਦੱਸ ਦਈਏ ਕਿ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਭਾਰਤ ਜਿਸ ਜੀਓਸਿੰਕ੍ਰੋਨਿਸ ਔਰਬਿਟ ਤੋਂ ਭਾਰਤ ਦੀ ਇਹ ਪਹਿਲੀ ਇਮੇਜਿੰਗ ਸੈਟੇਲਾਈਟ ਦੱਸੀ ਜਾ ਰਹੀ ਹੈ, ਉਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ 36,000 ਕਿਲੋਮੀਟਰ ਦੀ ਉਚਾਈ ਤੋਂ ਭਾਰਤ ਦੇ ਲਈ ਪੁਲਾੜ ਦੇ ਵਿੱਚੋਂ ਨਿਗਾਹ ਰੱਖੇਗਾ। EOS-05 ਪਹਿਲਾਂ ਇਹਨੂੰ GSAT-1A ਦਾ ਨਾਮ ਦਿੱਤਾ ਗਿਆ ਸੀ। ਇਹ ਸੈਟੇਲਾਈਟ ਜਿਹੜਾ ਭਾਰਤ ਦੀਆਂ ਸਰਹੱਦਾਂ, ਸਮੁੰਦਰੀ ਖੇਤਰ, ਵੈਦਰ ਸਿਸਟਮ ਅਤੇ ਐਮਰਜੈਂਸੀ ਨੂੰ ਵੀ ਰੀਅਲ ਟਾਈਮ ਨਿਗਰਾਨੀ ਕਰਕੇ ਭਾਰਤ ਨੂੰ ਹਾਈ ਰੈਜੋਲਿਊਸ਼ਨ ਇਮੇਜਿੰਗ ਸਿਸਟਮ ਮੁਹੱਈਆ ਕਰਵਾਏਗਾ। EOS-05 ਜੀਓਸਿੰਕ੍ਰੋਨਿਸ ਔਰਬਿਟ ਦੇ ਵਿੱਚ ਕੰਮ ਕਰਨ ਵਾਲਾ ਭਾਰਤ ਦਾ ਪਹਿਲਾ ਇਮੇਜਿੰਗ ਸੈਟੇਲਾਈਟ ਦੱਸਿਆ ਜਾ ਰਿਹਾ। ਇਹ ਅਸਲ ਦੇ ਵਿੱਚ ਲੋ ਅਰਥ ਔਰਬਿਟ ਸੈਟੇਲਾਈਟ ਦੀ ਤੁਲਨਾ ਦੇ ਵਿੱਚ ਵਧੇਰੇ ਸਟੀਕ ਮੰਨੇ ਜਾਂਦੇ ਨੇ। ਭਾਰਤ ਦੇ ਜੀਓਸਿੰਕ੍ਰੋਨਿਸ ਸੈਟੇਲਾਈਟ ਲਾਂਚ ਵਹੀਕਲ ਪ੍ਰੋਗਰਾਮ ਦੀ ਇਹ 19ਵੀਂ ਉਡਾਨ ਦੱਸੀ ਗਈ ਸੀ। ਇਹ ਲਗਭਗ 420 ਟਨ ਵਜਨੀ ਸੈਟੇਲਾਈਟ ਸੀ ਜਿਸ ਨੂੰ ਪੁਲਾੜ ਦੇ ਵਿੱਚ ਭੇਜਿਆ ਗਿਆ ਔਰ ਭਾਰਤ ਦੇ ਸਭ ਤੋਂ ਹੈਵੀ ਸੈਟੇਲਾਈਟਸ ਲਿਜਾਣ ਵਾਲੇ ਵਹੀਕਲ ਦੇ ਜ਼ਰੀਏ ਇਸ ਨੂੰ ਭੇਜਿਆ ਗਿਆ, ਜਿਸ ਰਾਕੇਟ ਦੇ ਵਿੱਚ ਇਸ ਨੂੰ ਭੇਜਿਆ ਗਿਆ, GSLV-F-17 ਰਾਕੇਟ। ਵੈਸੇ ਇਹ ਰਾਕੇਟ 3 ਸਟੇਜ ਦੇ ਵਿੱਚ ਡਿਜ਼ਾਈਨ ਹੈ। ਪਹਿਲਾ ਗੇੜ ਜਿਹੜਾ S-139 ਸੋਲਿਡ ਮੋਟਰ, 4 ਲਿਕੁਇਡ ਸਟਰੈਪ ਔਨ ਬੂਸਟਰ ਲੱਗੇ ਹੁੰਦੇ ਨੇ, ਜਿਸ ਦੇ ਚੱਲਦਿਆਂ ਇਹ ਵਧੇਰੇ ਤੇਜ਼ੀ ਅਤੇ ਵਧੇਰੇ ਸਟੀਕਤਾ ਦੇ ਨਾਲ ਧਰਤੀ ਤੋਂ ਆਪਣੀ ਉਡਾਨ ਭਰਦਾ ਅਤੇ ਪੁਲਾੜ ਦੇ ਵਿੱਚ ਚਲਾ ਜਾਂਦਾ। ਮਿਸ਼ਲ ਸਫਲ ਰਹਿਣ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਜਿੰਨੇ ਵੀ ਚੱਕਰਵਰਤੀ ਤੂਫਾਨ ਨੇ, ਹਾੜਾਂ ਨੇ ਔਰ ਜੰਗਲਾਂ ਦੀਆਂ ਅੱਗਾਂ ਨੇ ਤਾਂ ਹੋਰ ਦੂਸਰੀਆਂ ਵੀ ਜਿੰਨੀਆਂ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਐਮਰਜੈਂਸੀਸ ਨੇ, ਉਹਨਾਂ ਦੇ ਬਾਰੇ ਜਾਣਕਾਰੀ ਭਾਰਤ ਨੂੰ ਸਟੀਕ ਅਤੇ ਰੀਅਲ ਟਾਈਮ ਦੇ ਵਿੱਚ ਪ੍ਰਦਾਨ ਕਰੇਗਾ। ਦਿੱਲੀ ਰਹਿਣ ਵਾਲੇ ਜਾਂ ਦਿੱਲੀ ਕਦੇ ਗਏ ਹੋਏ ਲੋਕ ਦਿੱਲੀ ਦੇ ਦਿਲ ਯਾਨੀ ਕਨੌਟ ਪਲੇਸ ਨੂੰ ਤਾਂ ਜ਼ਰੂਰ ਜਾਣਦੇ ਹੀ ਹੋਣਗੇ। ਕਨੌਟ ਪਲੇਸ ਇੱਕ ਬੜਾ
ਫੇਮਸ ਸਰਕਲ ਇਲਾਕਾ ਹੈ। ਇੱਥੇ ਪਰ ਹਰ ਵਕਤ ਭਾਰੀ ਜਾਮ ਲੱਗਿਆ ਰਹਿੰਦਾ ਹੈ ਔਰ ਇਸ ਦੀ ਵਜ੍ਹਾ ਦੇ ਚੱਲਦਿਆਂ ਪੈਦਲ ਚੱਲਣ ਵਾਲੇ ਸ਼ੋਪਿੰਗ ਕਰਨ ਵਾਲੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਹੁੰਦੀ ਹੈ। ਇਸ ਇਲਾਕੇ ਦੇ ਵਿੱਚ ਕਈ ਘੰਟਿਆਂ ਦੇ ਲਈ ਜਾਮ ਤੱਕ ਲੱਗਿਆ ਰਹਿੰਦਾ। ਹੁਣ NDMC ਦੀ ਤਰਫ ਤੋਂ ਇੱਕ ਸੁਝਾਅ ਦਿੱਤਾ ਗਿਆ, ਕਿਹਾ ਗਿਆ ਹੈ ਕਿ ਕਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ, ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ। ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ। ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ। ਹਾਲ ਫਿਲਹਾਲ ਇਸ ਸ਼ੈਡਿਊਲ ਦੇ ਉੱਤੇ ਕੰਮ ਕੀਤਾ ਜਾ ਰਿਹਾ। ਕਨੌਟ ਪਲੇਸ ਕਾਫ਼ੀ ਅਹਿਮ ਥਾਂ ਮੰਨੀ ਜਾਂਦੀ ਹੈ। ਔਫਿਸ ਆਉਣ ਵਾਲੇ ਲੋਕ, ਟੂਰਿਸਟ, ਘੁੰਮਣ ਫਿਰਨ ਵਾਲੇ, ਸ਼ੋਪਿੰਗ ਕਰਨ ਵਾਲੇ, ਖਾਸ ਤੌਰ ਦੇ ਉੱਤੇ ਵੀਕਐਂਡ ਦੇ ਦਰਮਿਆਨ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਹੁੰਦੇ ਨੇ। ਇਸ ਨੂੰ ਦਿੱਲੀ ਦਾ ਦਿਲ ਵੀ ਕਹਿ ਲਿਆ ਜਾਂਦਾ ਹੈ। ਖਾਸਾ ਵਿਅਸਤ ਕਮਰਸ਼ੀਅਲ ਇਲਾਕਾ ਕਨੌਟ ਪਲੇਸ। ਭਾਰਤ ਦੀ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਬਾਠਲਾ ਗਰੁੱਪ, ਭਾਰਤੀ ਕਾਰੋਬਾਰੀ ਦੀ ਇਹ ਕੰਪਨੀ ਔਰ ਸਿਡਨੀ ਦੀ ਸਭ ਤੋਂ ਵੱਡੀ ਕੰਸਟਰਕਸ਼ਨ ਕੰਪਨੀ ਦੱਸੀ ਗਈ ਹੈ, ਜਿਹੜੀ ਕਿ ਹੁਣ ਤਾਂ ਖੈਰ ਬਹੁਤ ਸਾਰੀਆਂ ਖਬਰਾਂ ਤੁਸੀਂ ਹਾਸਲ ਕਰ ਲਈਆਂ ਹੋਣਗੀਆਂ। ਅੱਜ ਇਹਨਾਂ ਦੇ ਕ੍ਰੈਡੀਟਰ ਦੀ ਪਹਿਲੀ ਮੀਟਿੰਗ ਸੀ, ਹਾਲਾਂਕਿ ਇਹ ਮੀਟਿੰਗ ਸੋਮਵਾਰ ਦੀ ਡੈਡਲਾਈਨ ਤੋਂ ਪਹਿਲਾਂ ਹੀ ਕਰ ਲਈ ਗਈ, ਕਿਉਂਕਿ ਸੋਮਵਾਰ ਦੇ ਦਿਨ ਤੱਕ ਇਹਨਾਂ ਦੀ ਤਰਫ ਤੋਂ, ਕ੍ਰੈਡੀਟਰ ਦੀ ਤਰਫ ਤੋਂ ਕੁਝ ਫੈਸਲੇ ਲਏ ਜਾਣੇ ਸੀ। ਕਿਹਾ ਗਿਆ ਕਿ 5 ਲੈਂਡਰਸ ਦੇ ਨਾਲ ਗੱਲਬਾਤ ਹੋ ਗਈ ਹੈ। ਟੈਨੀਓ ਕੰਪਨੀ, ਜਿਹੜੀ ਕਿ ਫਿਲਹਾਲ ਐਡਮਿਨਿਸਟ੍ਰੇਟਰ ਦੇ ਤੌਰ ਦੇ ਉੱਤੇ ਕੰਮ ਕਰੇਗੀ ਬਾਠਲਾ ਦੇ ਲਈ, ਬਾਠਲਾ ਕੰਸਟਰਕਸ਼ਨ ਦੇ ਲਈ, ਉਹਨਾਂ ਦਾ ਕਹਿਣਾ ਹੈ ਕਿ ਕੁਝ ਇੱਕ ਸਾਈਟਾਂ ਦੇ ਉੱਤੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ, ਪਰ ਜਿਨ੍ਹਾਂ ਥਾਵਾਂ ਦੇ ਉੱਤੇ ਲੈਂਡਰ ਦੀ ਸਪੋਰਟ ਨਹੀਂ ਹੈ ਉਹਨਾਂ ਥਾਵਾਂ ਦੇ ਉੱਤੇ ਕੰਸਟਰਕਸ਼ਨ ਵੀ ਸਿਰੇ ਨਹੀਂ ਚੜ੍ਹੇਗੀ ਔਰ ਇਹ ਡਰ ਹੈ ਕਿ ਉਹ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਸਕਣਗੇ। ਐਡਮਿਨਿਸਟ੍ਰੇਟਰ ਨੇ ਅੰਦਾਜ਼ਾ ਲਗਾਇਆ ਕਿ ਕੰਸਟਰਕਸ਼ਨ ਦਾ ਕੰਮ ਜਾਰੀ ਰੱਖਣ ਦੇ ਲਈ ਘੱਟੋ ਘੱਟ $1 million ਤੋਂ ਲੈ ਕੇ $125,000 ਹਫ਼ਤੇ ਤੱਕ ਦੇ ਖਰਚੇ ਜਿਹੜੇ ਉਹ ਹੋਣਗੇ, ਪਰ ਇਸ ਦੇ ਵਿੱਚ ਡਿਪੈਂਡ ਕਰਦਾ ਹੈ ਕਿ ਪ੍ਰੋਜੈਕਟ ਕਿੰਨਾ ਲੰਮਾ ਚੱਲਦਾ ਹੈ। ਬਾਠਲਾ ਇਸ ਵਕਤ ਸਿਡਨੀ ਦੀ ਸਭ ਤੋਂ ਵੱਡੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਡਿਵੈਲਪਰ ਕੰਪਨੀ ਦੇ ਤੌਰ ਦੇ ਉੱਤੇ ਸਾਹਮਣੇ ਆਈ ਸੀ, ਜਿਹੜੀ ਕਿ ਪਿਛਲੇ ਦਿਨਾਂ ਦੇ ਦਰਮਿਆਨ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੀ ਗਈ ਸੀ। ਬਾਠਲਾ ਦੇ ਕੰਸਟਰਕਸ਼ਨ ਦੇ ਉੱਤੇ ਦੱਸਿਆ ਗਿਆ ਸੀ ਕਿ ਕ੍ਰੈਡੀਟਰਸ ਦਾ ਲਗਭਗ $3.5 billion ਦੇਣਾ ਬਕਾਇਆ। 219 ਸਾਈਟਸ ਨੇ ਜਿਨ੍ਹਾਂ ਦੇ ਜੇਕਰ ਵੈਲਿਊ ਜੋੜ ਲਈ ਜਾਵੇ ਤਾਂ ਉਹ ਲਗਭਗ $5 billion ਦੇ ਆਸ ਪਾਸ ਜਾ ਪੈਂਦੀ ਹੈ। ਪਰ ਐਡਮਿਨਿਸਟ੍ਰੇਟਰ ਦਾ ਕਹਿਣਾ ਹੈ ਕਿ $5 billion ਉਹ ਨਗਦੀ ਨਹੀਂ ਨੇ, ਕੈਸ਼ ਨਹੀਂ ਨੇ, ਸੋ ਇਸ ਕਰਕੇ ਕ੍ਰੈਡੀਟਰਸ ਨੂੰ ਦੇਣ ਦੇ ਲਈ ਕੁਝ ਵੀ ਨਹੀਂ ਹੈ। ਅਤੇ ਵੈਸੇ ਵੀ ਉਹਨਾਂ ਸਾਈਟਸ ਦੇ ਉੱਤੇ ਉਹਨਾਂ ਦੀ ਸਾਫ਼ ਸਫਾਈ ਦੇ ਲਈ ਵੀ ਕਾਫ਼ੀ ਖਰਚਾ ਆ ਜਾਏਗਾ। ਐਡਮਿਨਿਸਟ੍ਰੇਟਰ ਦਾ ਕਹਿਣਾ ਹੈ ਕਿ $400 million ਤੱਕ ਦੀ ਕੀਮਤ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਦੇ ਕੰਟਰੈਕਟ ਜਿਨ੍ਹਾਂ ਦੇ ਹਾਲੇ ਚੱਲ ਰਹੇ ਨੇ ਉਹਨਾਂ ਦਾ ਕੰਮ ਜਿਹੜਾ ਕੰਸਟਰਕਸ਼ਨ ਦਾ ਫਿਲਹਾਲ ਸ਼ੁਰੂ ਕੀਤਾ ਜਾ ਰਿਹਾ। ਇਸ ਦੇ ਵਿੱਚ ਸਾਰੀਆਂ ਮੁਕੰਮਲ ਸਾਈਟਸ ਨਹੀਂ ਨੇ ਜਿਹੜੀਆਂ ਬਾਠਲਾ ਬਿਲਡਰਸ ਦੇ ਅਧੀਨ ਆਉਂਦੀਆਂ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦੀਆਂ ਕੀਮਤਾਂ ਐਵੇਂ ਹੀ ਵੱਧਦੀਆਂ ਰਹਿਣਗੀਆਂ। ਹਾਊਸਿੰਗ ਕ੍ਰਾਈਸਿਸ ਇਸੇ ਕਿਸਮ ਦੇ ਨਾਲ ਬਣਿਆ ਰਹੇਗਾ, ਘਰਾਂ ਦੀ ਸਮੱਸਿਆ ਵੀ ਬਣੀ ਰਹੇਗੀ ਔਰ ਘਰਾਂ ਦੀ ਕਿੱਲਤ ਦੇ ਨਾਲ ਨਾਲ ਮਹਿੰਗੀਆਂ ਪ੍ਰੋਪਰਟੀਜ਼ ਵੀ ਵਿਕਦੀਆਂ ਰਹਿਣਗੀਆਂ। ਇਹ ਸਮੱਸਿਆ ਹਮੇਸ਼ਾ ਦੀ ਹਮੇਸ਼ਾ ਹੀ ਬਰਕਰਾਰ ਰਹੇਗੀ, ਇਹ ਕਹਿਣਾ ਹੈ ਨੈਬ ਦੇ ਚੀਫ ਇਕੋਨੋਮਿਸਟ ਦਾ। ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਨੈਬ ਦੇ ਚੀਫ ਇਕੋਨੋਮਿਸਟ ਦੀ ਤਰਫ ਤੋਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ। ਸੈਲੀ ਔਲਤ ਨੇ ਇਸ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਪੁਸ਼ਤ ਦਰ ਪੁਸ਼ਤ ਇਹ ਸਮੱਸਿਆ ਆਸਟ੍ਰੇਲੀਆ ਦੀ ਚੱਲਦੀ ਰਹਿ ਸਕਦੀ ਹੈ। ਘਰਾਂ ਦੀ ਸਪਲਾਈ ਦਾ ਬੇਸ਼ੱਕ ਇੱਕ ਟੀਚਾ ਮੌਜੂਦਾ ਸਰਕਾਰ ਮਿੱਥੀ ਬੈਠੀ ਹੈ, ਪਰ ਆਉਣ ਵਾਲਿਆਂ ਸਾਲਾਂ ਦੇ ਵਿੱਚ ਇਹ ਟੀਚਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ਦੇ ਵਿੱਚ ਘਰਾਂ ਦੀ ਕਿੱਲਤ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਬਣੀ ਰਹੇਗੀ। ਜੇਕਰ ਔਸਤ ਦੀ ਗੱਲ ਕਰੀ ਜਾਵੇ ਤਾਂ 7% ਪ੍ਰੋਪਰਟੀ ਦੀਆਂ ਕੀਮਤਾਂ ਦੇ ਵਿੱਚ ਡਿਕਲਾਈਨ ਆਸਟ੍ਰੇਲੀਆ ਭਰ ਦੇ ਵਿੱਚ ਆਏਗਾ ਅਤੇ ਰਾਜਧਾਨੀ ਸ਼ਹਿਰਾਂ 'ਚ 5% ਡਿਕਲਾਈਨ ਆਏਗਾ। ਇਹ ਘੱਟੋ ਘੱਟ ਸਾਲ 2026 ਦੇ ਵਿੱਤੀ ਵਰ੍ਹੇ ਤੱਕ ਤਾਂ ਬਣਿਆ ਰਹਿ ਸਕਦਾ ਹੈ। ਬ੍ਰਿਸਬੇਨ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਮਰਸ਼ੀਅਲ ਸਾਈਟ ਦੇ ਉੱਤੇ ਕੰਮਕਾਜ ਦੇ ਦਰਮਿਆਨ ਹੀ ਫੋਕਲਿਫਟ ਨੂੰ ਅੱਗ ਲੱਗ ਗਈ ਅਤੇ ਇਸ ਤੋਂ ਬਾਅਦ 5 ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਬ੍ਰਿਸਬੇਨ ਦੇ ਹੇਮਾਂਟ ਇਲਾਕੇ ਦੇ ਵਿੱਚ ਇਸ ਕਮਰਸ਼ੀਅਲ ਸਾਈਟ ਦੇ ਉੱਤੇ ਇਹ ਹਾਦਸਾ ਅੱਜ ਸਵੇਰੇ 11 ਵਜੇ ਦੇ ਆਸ ਪਾਸ ਵਾਪਰਿਆ, ਜਦੋਂ ਐਂਟਨ ਰੋਡ ਦੇ ਉੱਤੇ ਦਮਕਲ ਕਰਮੀਆਂ ਨੂੰ ਸੱਦਿਆ ਗਿਆ। ਇੱਕ ਵਿਅਕਤੀ ਜਿਹੜਾ ਇੱਥੇ ਕੰਮ ਕਰਦਾ ਸੀ ਉਸ ਦੀ ਛਾਤੀ, ਚਿਹਰੇ ਅਤੇ ਸਰੀਰ ਦੇ ਦੂਸਰੇ ਅੰਗਾਂ ਦੇ ਉੱਤੇ ਗੰਭੀਰ ਜਲਨ ਦੀਆਂ ਖਬਰਾਂ ਵੀ ਹਾਸਲ ਹੋਈਆਂ ਨੇ। ਲਾਈਫ ਥਰੈਟਨਿੰਗ ਬਰਨਸ ਉਸਨੂੰ ਕਿਹਾ ਗਿਆ, ਉਸਨੂੰ ਐਮਰਜੈਂਸੀ 'ਚ ਭਰਤੀ ਕੀਤਾ ਗਿਆ। ਵੈਸੇ 3 ਹੋਰ ਲੋਕ ਜਿਹੜੇ ਧੂੰਆਂ ਚੜ੍ਹਨ ਦੇ ਚੱਲਦੇ ਐਮਰਜੈਂਸੀ 'ਚ ਭਰਤੀ ਕੀਤੇ ਗਏ ਨੇ।
ਪਰ ਇੱਕ ਵਿਅਕਤੀ ਦੀ ਹਾਲਤ ਇਹਨਾਂ ਦੇ ਵਿੱਚੋਂ ਕਾਫੀ ਗੰਭੀਰ ਦੱਸੀ ਗਈ ਹੈ। ਕੁਇਨਜ਼ਲੈਂਡ ਫਾਇਰ ਡਿਪਾਰਟਮੈਂਟ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਘੰਟਿਆਂ ਬੱਧੀ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਦਾ ਕਾਰਨ ਇੱਕ ਵੱਡੀ ਇੰਡਸਟਰੀਅਲ ਫੋਕ ਲਿਫਟ ਦੇ ਵਿੱਚ ਸ਼ਾਰਟ ਸਪਾਰਕ ਹੋਣ ਤੋਂ ਬਾਅਦ ਉਸ ਨੂੰ ਅੱਗ ਲੱਗਣਾ ਦੱਸਿਆ ਗਿਆ ਸੀ। ਕੁਇਨਜ਼ਲੈਂਡ ਤੋਂ ਹੀ ਅਗਲੀ ਖਬਰ, ਜਿੱਥੇ ਪੁਲਿਸ ਦੇ ਸਾਬਕਾ ਬੌਸ ਯਾਨੀ ਕਿ ਸਾਬਕਾ ਕਮਿਸ਼ਨਰ ਸਟੀਵ ਗੋਲਸ਼ਵਿਕ, ਜਿਹਨੇ ਕਿ ਪਿਛਲੇ ਦਿਨੀ ਆਪਣੀ ਨੌਕਰੀ ਨੂੰ ਅਲਵਿਦਾ ਕਹਿ ਗਏ ਸੀ, ਹੁਣ ਉਹ ਧਰਤੀ ਨੂੰ ਵੀ ਅਲਵਿਦਾ ਕਹਿ ਗਏ ਨੇ। 67 ਦੀ ਉਮਰ ਦੇ ਵਿੱਚ ਹੀ ਕੈਂਸਰ ਦੇ ਨਾਲ ਲੜਦਿਆਂ ਹੋਇਆਂ ਕੁਇਨਜ਼ਲੈਂਡ ਦੀ ਪੁਲਿਸ ਦੇ ਟੌਪ ਆਫਿਸਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਮੰਦਭਾਗੀ ਖਬਰ ਨੇ ਕੁਇਨਜ਼ਲੈਂਡ ਪੁਲਿਸ ਦੇ ਕਈ ਅਫਸਰਾਂ ਨੂੰ ਪਰੇਸ਼ਾਨ ਵੀ ਕੀਤਾ।

ਹੁਣ ਐਕਟਿੰਗ ਕਮਿਸ਼ਨਰ ਬ੍ਰੈਟ ਪੁਆਇੰਟਿੰਗ ਜਿਹੜੇ ਕਿ ਉਦੋਂ ਤੋਂ ਹੀ ਜਦੋਂ ਇਹਨਾਂ ਨੇ ਨੌਕਰੀ ਨੂੰ ਅਲਵਿਦਾ ਕੀਤਾ ਸੀ ਇਸ ਅਹੁਦੇ ਨੂੰ ਸੰਭਾਲ ਰਹੇ ਨੇ ਉਹਨਾਂ ਨੇ ਕਿਹਾ ਕਿ ਪੂਰੀ ਫੋਰਸ ਦੀ ਤਰਫ ਤੋਂ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਦੇ ਉੱਤੇ ਉਹ ਸੋਗ ਜ਼ਾਹਰ ਕਰਦੇ ਨੇ ਐਨ ਐਸ ਡਬਲਿਊ ਦੇ ਵਿੱਚ ਟ੍ਰੇਨ ਫੜਨ ਵਾਲੇ ਲੋਕ ਇਹ ਗੱਲ ਅਕਸਰ ਜਾਣਦੇ ਨੇ ਕਿ ਪਲੈਟਫਾਰਮ ਦੇ ਉੱਤੇ ਇੱਕ ਪੀਲੇ ਰੰਗ ਦੀ ਪੱਟੀ ਬਣੀ ਹੁੰਦੀ ਹੈ ਜਿਸ ਤੋਂ ਗਾਂਹ ਟੱਪਣ ਤੋਂ ਬਾਅਦ ਖਤਰਾ ਬਣਿਆ ਰਹਿੰਦਾ ਜਿਵੇਂ ਹੀ ਟ੍ਰੇਨ ਆਉਂਦੀ ਹੈ ਜੇਕਰ ਉਸ ਪੀਲੀ ਪੱਟੀ ਤੋਂ ਪਾਰ ਤੁਸੀਂ ਖੜ੍ਹੇ ਹੁੰਦੇ ਹੋ ਤਾਂ ਕਿਵੇਂ ਨਾ ਕਿਵੇਂ ਤੁਸੀਂ ਉਸ ਹਾਦਸੇ ਦਾ ਸ਼ਿਕਾਰ ਬਣ ਜਾਂਦੇ ਹੋ ਜੋ ਕਿ ਅਣਚਾਹਿਆ ਹਾਦਸੇ ਦੀਆਂ ਤਸਵੀਰਾਂ ਵੀਡੀਓਜ਼ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ ਹੁਣ ਇੱਕ ਰਿਪੋਰਟ ਦੇ ਵਿੱਚ ਇਹ ਪਤਾ ਚੱਲਿਆ ਹੈ ਕਿ ਐਨ ਐਸ ਡਬਲਿਊ ਦੇ ਵਿੱਚ ਜ਼ਿਆਦਾਤਰ ਹਾਦਸੇ ਸਲਿਪਿੰਗ ਦੇ ਚੱਲਦੇ ਹੁੰਦੇ ਨੇ ਯਾਨੀ ਕਿ ਟ੍ਰੇਨ ਅਤੇ ਪਲੈਟਫਾਰਮ ਦੇ ਵਿਚਕਾਰ ਜਿਹੜਾ ਗੈਪ ਹੈ ਉਸ ਦੇ ਵਿੱਚ ਡਿੱਗਣ ਦੇ ਚੱਲਦੇ ਆ 43% ਹਾਦਸੇ ਸਿਰਫ ਸਲਿਪਿੰਗ ਦੀ ਵਜ੍ਹਾ ਦੇ ਚੱਲਦੇ ਹੁੰਦੇ ਆ ਔਰ ਇਹਨਾਂ ਦੇ ਵਿੱਚੋਂ 63% ਹਾਦਸਿਆਂ ਦੇ ਅੰਦਰ ਇੰਜਰੀਜ਼ ਕਾਫੀ ਗੰਭੀਰ ਹੁੰਦੀਆਂ ਨੇ ਯਾਨੀ ਕਿ ਸੱਟਾਂ ਕਾਫੀ ਗੰਭੀਰ ਲੱਗਦੀਆਂ ਇਸ ਦਰਮਿਆਨ ਹੁਣ ਐਨ ਐਸ ਡਬਲਿਊ ਟਰਾਂਸਪੋਰਟ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇੱਕ ਰਬੜ ਸਟ੍ਰਿਪ ਸਥਾਪਿਤ ਕੀਤੀ ਜਾਏਗੀ ਤਾਂ ਕਿ ਟ੍ਰੇਨ ਵੀ ਜਿਹੜੀ ਹੈ ਉੱਥੇ ਪਲੈਟਫਾਰਮ 'ਤੇ ਰੁਕੇ ਅਤੇ ਉਸ ਗੈਪ ਦੇ ਵਿੱਚ ਜਿਹੜੇ ਲੋਕ ਨੇ ਅਕਸਰ ਆਪਣੇ ਪੈਰ ਨਾ ਫਸਾ ਲੈਣ ਖਾਸ ਤੌਰ ਦੇ ਉੱਤੇ ਛੋਟੇ ਬੱਚਿਆਂ ਦੇ ਲਈ ਉਹ ਕਿਸੇ ਹਾਦਸੇ ਦਾ ਵੱਡਾ ਕਾਰਨ ਨਾ ਬਣ ਜਾਵੇ ਉੱਥੇ ਹੀ ਮੈਲਬਨ ਦੇ ਇੱਕ ਵਿਅਕਤੀ ਨੂੰ ਇੱਕ ਮਹਿਲਾ ਨੂੰ ਬੰਧੂਆ ਬਣਾ ਕੇ ਰੱਖਣ ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਦੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਦੱਸਿਆ ਗਿਆ ਹੈ ਕਿ ਮੈਲਬਨ ਦੇ ਵਿਅਕਤੀ ਚੀਕ ਚੌਂਗ ਨੇ ਇੱਕ 47 ਸਾਲਾ ਇੰਡੋਨੇਸ਼ੀਅਨ ਮੂਲ ਦੀ ਮਹਿਲਾ ਨੂੰ ਘਰ ਦੇ ਵਿੱਚ ਕੰਮ ਕਰਨ ਦੇ ਲਈ ਰੱਖਿਆ ਹੋਇਆ ਸੀ ਅਤੇ ਹੁਣ ਉਸ ਦੀ ਮਹਿਲਾ ਦੀ ਜਿਹੜੀ ਮਾਕਨਾ 47 ਸਾਲਾ ਕੀ ਚੀਕ ਚੌਂਗ ਨੇ 60 ਸਾਲ ਦੀ ਇੱਕ ਮਹਿਲਾ ਨੂੰ ਘਰ ਦੇ ਵਿੱਚ ਰੱਖਿਆ ਹੋਇਆ ਸੀ ਫਰਵਰੀ 2022 ਤੋਂ ਲੈ ਕੇ ਅਕਤੂਬਰ 2022 ਦੇ ਦਰਮਿਆਨ ਉਸਦੇ ਘਰ ਦੇ ਵਿੱਚ ਉਹ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਰਹਿੰਦੀ ਹੈ ਉਸ ਤੋਂ ਬਾਅਦ ਉਹ ਜਿਵੇਂ ਤਿਵੇਂ ਉਸ ਘਰ ਦੇ ਵਿੱਚੋਂ ਨਿਕਲਦੀ ਹੈ ਪਰ ਇਸ ਦੀ ਜਿਹੜੀ ਸੂਚਨਾ ਉਹ ਏਜੰਸੀਆਂ ਤੱਕ ਸਾਂਝੀ ਕੀਤੀ ਜਾਂਦੀ ਹੈ ਸਲੇਵਰੀ ਆਸਟ੍ਰੇਲੀਆ ਦੇ ਵਿੱਚ ਇੱਕ ਫੈਡਰਲ ਕ੍ਰਾਈਮ ਹੈ ਜਿਸ ਦੇ ਤਹਿਤ ਵੱਧ ਤੋਂ ਵੱਧ 25 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਫਿਲਹਾਲ ਚੀਕ ਚੌਂਗ ਨੂੰ 4 ਸਾਲ ਦੀ ਸਜ਼ਾ ਦਿੱਤੀ ਗਈ ਹੈ ਸਾਲ 2030 ਤੋਂ ਪਹਿਲਾਂ ਉਹ ਪੈਰੋਲ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕੇਗਾ ਉੱਥੇ ਮਹਿਲਾ ਏਸ਼ੀਆ ਕੱਪ ਦੀ ਗੱਲ ਕਰੀਏ ਤੇ ਭਾਰਤ ਨੇ ਕੱਲ੍ਹ ਦੇ ਦਿਨ ਹਾਂਗਕਾਂਗ ਨੂੰ 137 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ ਸੀ ਇਹ ਖਬਰ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਸੀ ਅੱਜ ਦੇ ਦਿਨ ਇੰਡੋਨੇਸ਼ੀਆ ਦਾ UAE ਦੇ ਨਾਲ ਮੁਕਾਬਲਾ ਹੋਏਗਾ ਵੈਸੇ ਮਹਿਲਾ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਟੀਮ ਦੀ ਤਰਫ ਤੋਂ ਹੁਣ ਤੱਕ ਇੱਕ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਇਸ ਮਾਕਨਾ ਇਸ ਮਹਿਲਾਵਾਂ ਦੇ ਏਸ਼ੀਆ ਕੱਪ ਦੇ ਵਿੱਚ ਫਿਲਹਾਲ ਜਿਹੜਾ ਭਾਰਤ ਦੀ ਟੀਮ ਹੈ ਉਹ ਸਿਖਰਲੇ ਨੰਬਰ ਦੇ ਉੱਤੇ ਚੱਲ ਰਹੀ ਹੈ ਪਰ 2 ਗਰੁੱਪਾਂ ਦੇ ਵਿੱਚ ਇਸ ਟੂਰਨਾਮੈਂਟ ਨੂੰ ਵੰਡਿਆ ਹੋਇਆ ਭਾਰਤ ਪਾਕਿਸਤਾਨ ਥਾਈਲੈਂਡ ਅਤੇ ਹਾਂਗਕਾਂਗ ਗਰੁੱਪ ਏ ਦੇ ਵਿੱਚ ਨੇ ਸ਼੍ਰੀਲੰਕਾ ਬਾਂਗਲਾਦੇਸ਼ ਇੰਡੋਨੇਸ਼ੀਆ ਅਤੇ UAE ਦੂਸਰੇ ਗਰੁੱਪ 'ਚ ਨੇ ਗਰੁੱਪ ਏ ਦੇ ਵਿੱਚ ਭਾਰਤ ਆਪਣੇ ਹੁਣ ਤੱਕ 2 ਚੋਂ 2 ਮੈਚ ਜਿੱਤ ਚੁੱਕਿਆ ਪਾਕਿਸਤਾਨ ਨੇ 1 ਮੈਚ ਖੇਡਿਆ ਅਤੇ 1 ਹੀ ਜਿੱਤਿਆ ਜਦਕਿ ਹਾਂਗਕਾਂਗ ਨੇ 2 ਚੋਂ 2 ਮੈਚ ਹਾਰੇ ਨੇ ਉੱਧਰ ਗਰੁੱਪ ਬੀ ਦੇ ਵਿੱਚ ਸ਼੍ਰੀਲੰਕਾ ਨੇ 2 ਚੋਂ 2 ਮੈਚ ਜਿੱਤ ਕੇ ਭਾਰਤ ਦੀ ਤਰ੍ਹਾਂ 4 ਅੰਕ ਹਾਸਲ ਕਰਕੇ ਟੌਪ ਸਥਾਨ ਦੇ ਉੱਤੇ ਹੈ ਬਾਂਗਲਾਦੇਸ਼ ਦੀ ਮਹਿਲਾਵਾਂ ਦੀ ਟੀਮ ਨੇ 1 ਚੋਂ 1 ਮੈਚ ਹੀ ਜਿੱਤਿਆ ਹੈ ਅਤੇ UAE ਦੀ ਟੀਮ 1 ਦੇ ਵਿੱਚੋਂ 1 ਮੈਚ ਹਾਰੀ ਹੈ ਜਦਕਿ ਇੰਡੋਨੇਸ਼ੀਆ ਦੀ ਮਹਿਲਾਵਾਂ ਦੀ ਟੀਮ 2 ਚੋਂ 2 ਮੈਚ ਹਾਰ ਚੁੱਕੀ ਹੈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ ਧੰਨਵਾਦ

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
5: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਹਫਤੇ ਦੀ ਸ਼ੁਰੂਆਤ ਔਰ ਨਵੇਂ ਹਫਤੇ ਦੇ ਵਿੱਚ ਇੱਕ ਹੋਰ ਨਵੇਂ ਐਪੀਸੋਡ ਦੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਜਿਆਂ ਨੂੰ ਆਖਦੇ ਹਾਂ ਵੈਲਕਮ ਐਵਰੀਵਨ। ਇਸ ਸਾਇੰਸ, ਜੋਗਰਾਫੀ, ਜਾਣਕਾਰੀ, ਨੌਲੇਜ ਦੇ ਨਾਲ ਭਰਪੂਰ ਇਸ ਸ਼ੋਅ ਦੇ ਵਿੱਚ ਜਿਹਨੂੰ ਡਾਕਟਰ ਸੰਦੀਪ ਕੌਰ ਜੀ ਪੇਸ਼ ਕਰਦੇ ਹੈਗੇ ਨੇ, ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਹੈ। ਆਓ ਪਹਿਲਾਂ ਦਾ ਸਵਾਗਤ ਕਰ ਦਈਏ, ਫਿਰ ਅੱਜ ਦੇ ਵਿਸ਼ੇ ਦੇ ਵੱਲ ਵੀ ਜਾਂਦੇ ਹਾਂ। ਸੰਦੀਪ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਨੂੰ
1: ਸਤਿ ਸ੍ਰੀ ਅਕਾਲ ਜੀ।
0: ਠੀਕ ਠਾਕ ਹੋ?
1: ਹਾਂਜੀ ਵਧੀਆ, ਤੁਸੀਂ ਸੁਣਾਓ ਕਿਵੇਂ?
0: ਬਸ ਠੀਕ ਹੈ ਜੀ, ਆਨੂੰ ਵਧੀਆ। ਥੋੜੀ ਕੁ ਦੇਰ ਪਹਿਲਾਂ ਜਿਵੇਂ ਸੰਦੀਪ ਜੀ ਹੋਰਾਂ ਦਾ ਮੈਸੇਜ ਆਇਆ ਕਿ ਅੱਜ ਆਹ ਪ੍ਰੋਗਰਾਮ, ਹੁਣ ਤੱਕ ਤਾਂ ਮੈਨੂੰ ਵੀ ਨਹੀਂ ਸੀ ਆਈਡੀਆ ਕੀ ਕਰਨਾ ਹੈਗਾ, ਪਰ ਇਹ ਬੜਾ ਇੰਟਰਸਟਿੰਗ ਟੌਪਿਕ ਹੈਗਾ। ਹੋ ਸਕਦਾ ਹੈ ਕਿ ਬਹੁਤਿਆਂ ਨੂੰ ਲੱਗਦਾ ਹੋਵੇ ਵੀ ਲੈ ਅਸੀਂ ਕੀ ਲੈਣਾ ਦੇਣਾ, ਕਿਉਂਕਿ ਸਾਡੇ ਆਲੇ ਦੁਆਲੇ ਉਹ ਚੀਜ਼ ਹੋ ਨਹੀਂ ਰਹੀ ਹੈਗੀ। ਸਾਡੇ ਤੋਂ ਕਈ 100 ਕਿਲੋਮੀਟਰ ਦੂਰ ਪੁਲਾੜ ਦੇ ਵਿੱਚ, ਸਪੇਸ ਦੇ ਵਿੱਚ ਇਹ ਚੀਜ਼ ਹੋ ਰਹੀ ਹੈਗੀ ਹੈ। ਗੱਲ ਕੂੜੇ ਕਰਕਟ ਦੀ ਕਰਨੀ ਹੈ। ਮੋਦੀ ਸਾਹਿਬ ਨੇ ਭਾਰਤ ਦੇ ਵਿੱਚ ਮੁਹਿੰਮ ਚਲਾਈ ਹੈ ਕਿ ਸਵੱਛ ਭਾਰਤ ਅਭਿਆਨ, ਉਹ ਤਾਂ ਸਿਰੇ ਨਹੀਂ ਚੜ੍ਹ ਸਕਿਆ, ਨਾ ਭਾਰਤ ਸਵੱਛ ਹੋ ਸਕਿਆ, ਨਾ ਅਭਿਆਨ ਸਿਰੇ ਚੜ੍ਹ ਸਕਿਆ, ਪਰ ਪੁਲਾੜ ਨੂੰ ਸਵੱਛ ਕਰਨ ਦੀ ਕੋਈ ਮੁਹਿੰਮ ਕਦੇ ਚਲਾਊਗਾ ਕਿ ਨਹੀਂ ਚਲਾਊਗਾ, ਇਹ ਇੱਕ ਬਹੁਤ ਵੱਡਾ ਸਵਾਲ ਬਣ ਜਾਂਦਾ। ਮੇਰੇ ਖਿਆਲ ਨਾਲ 2 ਜਾਂ 3 ਸਾਲ ਪਹਿਲਾਂ ਸੰਦੀਪ ਜੀ, ਇੰਡੀਆ ਨੇ ਚੰਨ ਦੇ ਉੱਤੇ ਆਪਣਾ ਰੋਵਰ ਭੇਜਿਆ ਸੀ, ਆਪਣਾ ਲੈਂਡਰ ਭੇਜਿਆ ਸੀ, ਚੰਦਰਯਾਨ ਉਹਦਾ ਮਿਸ਼ਨ ਦਾ ਪੂਰਾ ਨਾਮ ਸੀਗਾ, ਚੰਦਰਯਾਨ 3, ਹੈ ਨਾ। ਅਤੇ ਉਦੋਂ ਇਸਰੋ ਨੇ ਜਦੋਂ ਭੇਜਿਆ, ਮੇਰੇ ਖਿਆਲ ਦੇ ਨਾਲ ਜੁਲਾਈ ਮਹੀਨੇ ਦੀ ਗੱਲ ਹੈ, ਅਤੇ ਆਹੀ ਅਗਸਤ ਮਹੀਨੇ ਦੇ ਦਿਨ ਹੋਣਗੇ ਸ਼ਾਇਦ। ਅਤੇ ਵੈਸਟਰਨ ਆਸਟ੍ਰੇਲੀਆ ਤੋਂ ਇੱਕ ਖਬਰ ਆਈ ਕਿ ਇੱਥੇ ਯੂਰੀਅਨ ਬੇ ਕਰਕੇ ਹੈ ਕਿ ਇੱਥੇ ਇੱਕ ਬਹੁਤ ਵੱਡਾ ਇੱਕ ਮਤਲਬ ਇੱਕ ਬਹੁਤ ਵੱਡਾ ਮੈਟਲ ਦਾ ਇੱਕ ਪੀਸ ਜਿਹੜਾ ਸਮੁੰਦਰ ਦੇ ਵਿੱਚੋਂ ਨਿਕਲ ਕੇ ਬਾਹਰ ਆਇਆ ਹੈਗਾ। ਅਤੇ ਕਹਿੰਦੇ ਕਿ ਇਹ ਹੋ ਸਕਦਾ ਹੈ ਕਿ ਇਹ ਭਾਰਤ ਨੇ ਜਿਹੜਾ PSLV ਭੇਜਿਆ ਸੀਗਾ, ਜਿਸ ਰੋਕੇਟ ਦੇ ਵਿੱਚ ਭਾਰਤ ਨੇ ਆਪਣਾ ਸੈਟੇਲਾਈਟ ਭੇਜਿਆ ਸੀ, ਉਹਦਾ ਇਹ ਕੋਈ ਥਰਡ ਸਟੇਜ ਮਲਬਾ ਹੋ ਸਕਦਾ। ਉਦੋਂ ਮੈਨੂੰ ਪਤਾ ਲੱਗਿਆ ਵੀ ਇੱਦਾਂ ਸਟੇਜਾਂ 'ਚ ਵੀ ਮਲਬੇ ਹੁੰਦੇ ਹੈਗੇ ਨੇ, ਪਰ ਮਲਬੇ ਹੁੰਦੇ ਨੇ ਅਤੇ ਡੈਬਰੀਜ਼ ਹੁੰਦੀ ਹੈ। ਡੈਬਰੀਜ਼ ਯਾਨੀ ਕਿ ਕਚਰਾ ਹੁੰਦਾ, ਕੜਕਟ ਹੁੰਦਾ ਜਿਹੜਾ ਸਪੇਸ ਦੇ ਵਿੱਚ ਹੀ ਰਹਿ ਜਾਂਦਾ, ਪਰ ਬਹੁਤ ਹੀ ਸ਼ਾਇਦ ਕੋਈ ਟਾਵਾਂ ਕੋਈ ਇੱਕ ਅੱਧਾ ਟੁਕੜਾ ਜਿਹੜਾ ਉਹ ਧਰਤੀ ਦੇ ਉੱਤੇ ਆ ਕੇ ਡਿੱਗਦਾ ਹੋਵੇ। ਪਰ ਉੱਥੇ ਵੀ ਇਹ ਬੜੀ ਗੰਦਗੀ ਫੈਲਾ ਰਿਹਾ, ਕਿਉਂਕਿ ਇਸੇ ਕਰਕੇ ਇਹਨੂੰ ਗੰਦਗੀ ਕਿਹਾ ਜਾਂਦਾ ਹੈਗਾ। ਸੋ ਇਸੇ ਵਿਸ਼ੇ ਤੇ ਅੱਜ ਆਪਾਂ ਗੱਲ ਕਰਨੀ ਹੈ ਸੰਦੀਪ ਜੀ।
1: ਹਾਂਜੀ ਹਾਂਜੀ, ਬਿਲਕੁਲ ਸਹੀ ਕਹਿ ਸਪੇਸ
0: ਡੈਬਰੀਜ਼। ਅਤੇ ਇੱਕ ਤਾਂ ਮੈਂ 3-4 ਇਹਦੇ 'ਚ ਚੀਜ਼ਾਂ ਸਮਝਣੀਆਂ ਚਾਹੂੰਗਾ ਅੱਜ ਇੱਕ ਲੇਮੈਨ ਲਿਸਨਰ ਦੇ ਤੌਰ ਦੇ ਉੱਤੇ ਕਿ ਸਪੇਸ ਡੈਬਰੀਜ਼ ਠੀਕ ਹੈ, ਆਪਾਂ ਸਪੇਸ ਜਾਂ ਕੇ ਜੋ ਵੀ ਤੁਸੀਂ ਉਹਨੂੰ ਰਬਿਸ਼ ਜਾਂ ਜੋ ਵੀ ਵਰਡ ਕਹਿ ਲੈਂਦੇ ਹੋ, ਉਹ ਕੀ ਚੀਜ਼ ਹੈ? ਅਤੇ ਦੂਜਾ ਸਵਾਲ ਮੇਰਾ ਇਹ ਹੋਊਗਾ ਕਿ ਇਹ ਕਦੋਂ ਤੋਂ ਹੋ ਰਹੀ ਹੈ ਗੰਦਗੀ, ਕਦੋਂ ਤੋਂ ਫੈਲ ਰਹੀ ਹੈਗੀ, ਹੈ ਨਾ। ਅਤੇ ਫਿਰ ਧਰਤੀ ਦੇ ਉੱਤੇ, ਕਿਉਂਕਿ ਸਪੇਸ ਦੇ ਵਿੱਚ ਹੈ, ਸਪੇਸ ਦੀ ਡੈਬਰੀਜ਼ ਹੋ ਸਕਦਾ ਹੋਰ ਬੜੇ ਸਾਰੇ ਕਾਰਨਾਂ ਕਰਕੇ ਹੋਵੇ, ਤੁਸੀਂ ਉਹ ਦੱਸਿਓ, ਪਰ ਧਰਤੀ ਦੇ ਲਈ ਉਹ ਕਿੰਨਾ ਕੁ ਇੰਪੋਰਟੈਂਟ ਫੈਕਟਰ ਹੈਗਾ, ਕਿੰਨਾ ਕੁ ਸਾਨੂੰ ਉਹ ਇੰਪੈਕਟ ਕਰ ਸਕਦਾ। ਅਤੇ ਇੱਕ ਮੈਂ ਇਹ ਵੀ ਜਾਣਨਾ ਚਾਹੂੰਗਾ ਕਿ ਜੇ ਧਰਤੀ 'ਤੇ ਆ ਗਿਆ ਉਹ ਸਾਰਾ ਜੰਕ, ਆ ਸਕਦਾ ਕਿ ਨਹੀਂ ਆ ਸਕਦਾ, ਉਹ ਤੁਸੀਂ ਦੱਸਿਓ ਕਿ ਜੇ ਆ ਗਿਆ ਤਾਂ ਕੀ ਹੋਊਗਾ। ਐਨਵਾਇਰਮੈਂਟ ਦਾ ਅਸੀਂ ਆਲਰੇਡੀ ਕਹੀ ਜਾ ਰਹੇ ਹੈਗੇ, ਅਤੇ ਫਿਰ ਉਹਦੇ ਵਿੱਚੋਂ ਹੀ ਫਿਰ ਸ਼ਾਇਦ ਮੈਨੂੰ ਲੱਗਦਾ ਤੁਹਾਡੇ ਜੋ ਵੀ ਸਵਾਲ ਜਵਾਬ ਹੋਣਗੇ ਉਹਨਾਂ ਦੇ ਵਿੱਚੋਂ ਹੀ ਮੇਰੇ ਹੋਰ ਸਵਾਲ ਨਿਕਲ ਕੇ ਆਉਣਗੇ। ਪਰ ਤੁਸੀਂ, ਓਵਰ ਟੂ ਯੂ, ਤੁਸੀਂ ਪਹਿਲਾਂ ਦੱਸੋ। ਮੈਨੂੰ ਲੱਗਦਾ ਪਿੱਛੇ ਮੋਟਰਸਾਈਕਲ ਭਜਾ ਲਿਆ ਤੁਸੀਂ, ਅਤੇ ਤੁਸੀਂ ਸਭ ਤੋਂ ਪਹਿਲਾਂ ਦੱਸੋ ਕਿ ਕੀ ਹੈ, ਕੀ ਇਹ ਰਵਿਸ਼, ਕੀ ਹੈ ਸਪੇਸ ਜੰਕ, ਹੈ ਕੀ?
1: ਹਾਂਜੀ, ਜਿੱਦਾਂ ਤੁਸੀਂ ਕਿਹਾ ਹੀ ਆ ਕਿ ਸਪੇਸ ਜੰਕ, ਜਦੋਂ ਆਪਾਂ ਕਹਿੰਦੇ ਸਾਨੂੰ ਪਤਾ ਹੀ ਅਸੀਂ ਜਿਹੜਾ ਵੇਸਟ ਜਿਹੜਾ ਹੈਗਾ ਸਪੇਸ ਦੇ ਵਿੱਚ ਉਹਦੀ ਗੱਲ ਕਰਦੇ ਹਾਂ, ਹਨਾ। ਹੁਣ ਸਪੇਸ ਦੇ ਵਿੱਚ ਕੀ ਵੇਸਟ ਆ, ਉਹ ਵੀ ਜਦੋਂ ਅਸੀਂ ਇੰਨੇ ਸਾਰੇ ਪੋਡਕਾਸਟ ਕੀਤੇ ਆ ਸਪੇਸ ਦੇ ਉੱਤੇ, ਤਾਂ ਅਸੀਂ ਗੱਲਾਂ ਕੀਤੀਆਂ ਹੋਈਆਂ, ਸਾਨੂੰ ਪਤਾ ਹੀ ਹੈ ਕਿ ਰੋਕੇਟ ਭੇਜਦੇ ਆ, ਮੂਨ ਲੈਂਡਿੰਗ ਹੋਈ, ਉਹ ਰੋਕੇਟ ਗਏ, ਹਨਾ। ਹੁਣ ਫਿਰ ਦੁਬਾਰਾ ਪਲਾਨ ਹੈਗਾ ਅੱਗੇ ਅੱਗੇ, ਮਤਲਬ ਬਹੁਤ ਸਾਰੇ ਪਲਾਨ ਹੈਗੇ ਕਿ ਮੂਨ ਤੇ ਜਾ ਕੇ ਕੋਲੋਨੀਜ਼ ਬਣਾਓਗੇ, ਸਾਇੰਟਿਸਟ ਜਿੱਥੇ ਉਹ ਜਾ ਕੇ ਉੱਥੇ ਜਾ ਕੇ ਰਿਸਰਚ ਕਰੂਗੇ, ਉਹਨਾਂ ਨੂੰ ਅਰਥ ਤੇ ਜਿਹੜੀ ਵਾਪਸ ਲਿਆਉਣ ਦੀ ਸੈਂਪਲ ਲੋੜ ਨਹੀਂ ਹੈਗੀ, ਹਨਾ। ਪਰ ਅੱਗੇ ਮਾਰਸ ਤੱਕ ਜਾਣ ਦਾ ਵੀ ਪਲਾਨ ਹੈਗਾ। ਸੋ ਇਹ ਜਦੋਂ ਇੰਨੀਆਂ ਸਾਰੀਆਂ ਚੀਜ਼ਾਂ ਅਸੀਂ ਕਰਦੇ ਹਾਂ, ਤਾਂ ਓਬਵੀਅਸਲੀ ਉਹਨਾਂ ਚੀਜ਼ਾਂ ਨੂੰ ਕਰਨ ਦੇ ਲਈ ਮਟੀਰੀਅਲ ਲੱਗਦਾ ਹੈ, ਹਨਾ। ਤੇ ਉਹ ਮਟੀਰੀਅਲ ਜਿਹੜਾ ਆ, ਜਦੋਂ ਸਪੇਸ ਦੇ ਵਿੱਚ ਜਦੋਂ ਤਾਂ ਉਹ ਹੈਗਾ ਆ, ਉਸ ਕੰਮ ਦਾ ਹੈਗਾ, ਉਸ ਟਾਈਮ ਤੋਂ ਚੱਲ ਰਿਹਾ, ਬਟ ਕਿਸੇ ਟਾਈਮ ਦੇ ਉੱਤੇ ਜਾ ਕੇ ਉਹਦੀ ਵੀ ਐਕਸਪਾਇਰੀ ਡੇਟ ਆ ਜਾਂਦੀ ਹੈ ਨਾ, ਤੇ ਉਹ ਸਾਰਾ ਜਿਹੜਾ ਵੇਸਟ ਜਿਹੜਾ ਉਹ ਸਪੇਸ ਦੇ ਵਿੱਚ ਰਹਿ ਜਾਂਦਾ, ਜਿਹਨੂੰ ਅਸੀਂ ਸਪੇਸ ਜੰਕ ਕਹਿੰਦੇ ਹਾਂ। ਹੁਣ ਕਿਉਂਕਿ ਉਹ ਸਪੇਸ ਹੈਗਾ ਆ, ਤੇ ਉੱਥੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ, ਕੋਈ ਵੀ ਮਤਲਬ ਜਿਹੜਾ ਅਨਯੂਜ਼ਡ ਕੋਈ ਸੈਟੇਲਾਈਟ ਦਾ ਪਾਰਟ ਹੋ ਗਿਆ, ਜਾਂ ਫਿਰ ਜਿਹੜਾ ਮੈਂ ਜਿੱਦਾਂ ਕਿਹਾ ਕਿ ਜਿਹੜੇ ਯੂਜ਼ ਉਹਨਾਂ ਦਾ ਯੂਜ਼ ਖਤਮ ਹੋ ਗਿਆ, ਉਸ ਤੋਂ ਬਾਅਦ ਉਹ ਡਿਸਕਾਰਡ ਹੋ ਗਿਆ ਹੈ ਨਾ, ਜਾਂ ਉਸ ਤੋਂ ਇਲਾਵਾ ਕੋਈ ਜਿਹੜੀਆਂ ਇਹਨਾਂ ਜਿਹੜੇ ਵੇਸਟ ਦੀ ਵਜ੍ਹਾ ਨਾਲ ਆਪਸ ਚ ਜਦੋਂ ਟਕਰਾਓ ਹੋਇਆ ਤਾਂ ਜਿਹੜੇ ਆ ਕੁਝ ਜਿਹੜੇ ਹੋਰ ਪੀਸਿਸ ਜਿਹੜੇ ਬਣ ਕੇ ਸਪੇਸ ਦੇ ਵਿੱਚ ਖਿਲਰ ਗਏ ਹਨਾ, ਤੇ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਪੇਸ ਜੰਕ ਕਹਿੰਦੇ ਹਾਂ, ਜਿਹੜੀਆਂ ਸਪੇਸ ਦੇ ਵਿੱਚ ਚੱਲਦੀਆਂ ਰਹਿੰਦੀਆਂ, ਔਰ ਇਹ ਬਹੁਤ ਜ਼ਿਆਦਾ ਸਪੀਡ ਦੇ ਉੱਤੇ ਚੱਲਦੀਆਂ ਨਾ, ਹਜ਼ਾਰਾਂ ਕਿਲੋਮੀਟਰ ਦੀ ਸਪੀਡ ਦੇ ਉੱਤੇ ਚੱਲਦੀਆਂ, ਕਿ ਈਵਨ ਮਤਲਬ ਜਿਹੜੀ ਆਪਣੀ ਗੋਲੀ ਹੁੰਦੀ ਹੈ ਬੰਦੂਕ ਦੀ ਹਨਾ, ਉਹਦੇ ਤੋਂ ਵੀ 7 ਗੁਣਾ ਦੀ ਸਪੀਡ ਦੇ ਉੱਤੇ ਚੱਲਦੀਆਂ, ਮਤਲਬ ਇੰਨੀ ਜ਼ਿਆਦਾ ਜਿਹੜੀ ਇਹ ਸਟ੍ਰਾਈਕ ਕਰਦੀ ਹੈ ਸਪੀਡ ਨਾਲ। ਸੋ ਕਿਉਂਕਿ ਇੰਨੀ ਸਪੀਡ ਨਾਲ ਸਟ੍ਰਾਈਕ ਕਰਦੀ ਹੈ, ਤਾਂ ਓਬਵੀਅਸਲੀ ਜਿਹੜੀਆਂ ਸਾਡੀਆਂ ਸੈਟੇਲਾਈਟ ਉੱਥੇ ਕੰਮ ਕਰ ਰਹੀਆਂ ਇਸ ਟਾਈਮ ਦੇ ਉੱਤੇ, ਉਹਨਾਂ ਨੂੰ ਵੀ ਇਹ ਇੰਪੈਕਟ ਕਰ ਸਕਦੀਆਂ। ਸੋ ਮੇਜਰ ਜਿਹੜਾ ਰੀਜ਼ਨ ਜਿਹੜਾ ਇਹਦਾ ਖਤਰਾ ਇਹ ਹੈ ਕਿ ਉਹਨਾਂ ਸੈਟੇਲਾਈਟ ਇੰਪੈਕਟ ਕਰਦੇ, ਔਰ ਜੇ ਅਸੀਂ ਅੱਜ ਦੀ ਆਪਣੀ ਲਾਈਫ ਦੇਖਦੇ ਹਾਂ, ਅਸੀਂ ਮੋਬਾਈਲ ਫੋਨਸ ਤੋਂ ਬਿਨਾਂ ਨਹੀਂ ਰਹਿ ਸਕਦੇ ਹਨਾ, ਸਵੇਰੇ ਉੱਠਦੇ ਪਹਿਲਾਂ ਉੱਠ ਕੇ ਵੈਦਰ ਦੇਖਦੇ ਹਾਂ ਕਿ ਅੱਜ ਵੈਦਰ ਕਿੱਦਾਂ ਦਾ ਹੋਣਾ ਨਾ, ਤੇ ਸਾਰੀਆਂ ਚੀਜ਼ਾਂ ਜਿਹੜੀ ਵੈਦਰ ਫੋਰਕਾਸਟਿੰਗ ਆ, ਜਾਂ ਈਵਨ ਕਲਾਈਮੇਟ ਚੇਂਜ ਵੀ ਹੈ, ਉਹ ਇਹਨਾਂ ਸੈਟੇਲਾਈਟਸ ਦੀ ਵਜ੍ਹਾ ਨਾਲ ਹੀ ਚੱਲ ਰਿਹਾ। GPS ਅਸੀਂ ਦੇਖਦੇ ਹਾਂ, ਕਿਤੇ ਬਾਹਰ ਜਾਂਦੇ ਹਾਂ ਤਾਂ GPS ਲੋਕੇਸ਼ਨ ਆਨ ਕਰਦੇ ਹਾਂ ਸਭ ਤੋਂ ਪਹਿਲਾਂ ਨਾ, ਤੇ ਉਹ ਸਾਰੀਆਂ ਚੀਜ਼ਾਂ ਇਹਨਾਂ ਸੈਟੇਲਾਈਟ ਦੇ ਬੇਸਿਸ ਤੇ ਹੀ ਹੁੰਦੀਆਂ। ਔਰ ਅਗਰ ਇਹ ਜਿਹੜੇ ਆ ਸਪੇਸ ਜੰਕ ਹੈਗਾ, ਇਹਨਾਂ ਨੂੰ ਵੇਸਟ ਜਿਹੜਾ ਐਡੀ ਫੈਲਿਆ ਯੂਨੀਵਰਸ ਦੇ ਵਿੱਚ ਜਾਂ ਸਪੇਸ ਦੇ ਵਿੱਚ, ਇਹ ਇੰਪੈਕਟ ਕਰ ਸਕਦਾ ਇਹਨਾਂ ਸੈਟੇਲਾਈਟਸ ਨੂੰ ਹਨਾ, ਤੇ ਇਸ ਲਈ ਜਿਹੜਾ ਥੋੜਾ ਸਾਡੇ ਲਈ ਡੇਂਜਰ ਹੈ। ਤੇ ਜੇ ਤੁਸੀਂ ਅੱਜ ਤੋਂ ਮਤਲਬ ਕੁਛ ਟਾਈਮ 50-60 ਸਾਲ ਪਹਿਲਾਂ ਦੀਆਂ ਜਿਹੜੀਆਂ ਫੋਟੋਜ਼ ਦੇਖੋ, ਜਦੋਂ ਸਪੇਸ ਐਕਸਪਲੋਰੇਸ਼ਨ ਇੰਨੀ ਜ਼ਿਆਦਾ ਨਹੀਂ ਸੀਗੀ, ਉਸ ਟਾਈਮ ਤੁਹਾਨੂੰ ਗੂਗਲ ਤੇ ਜਾਂ ਯੂਟਿਊਬ ਤੇ ਬਹੁਤ ਫੋਟੋਜ਼ ਮਿਲ ਜਾਊਗੀਆਂ, ਤਾਂ ਤੁਹਾਨੂੰ ਅਰਥ ਦੇ ਜਿਹੜੀ ਆ ਸਰਫੇਸ ਦੇ ਜਾਂ ਗਲੋਬ ਜਿਹੜੀ ਆਪਾਂ ਅਰਥ ਦੇਖਦੇ ਹਾਂ, ਉਹਦੇ ਦੁਆਲੇ ਤੁਹਾਨੂੰ ਬਹੁਤ ਥੋੜੇ ਜਿਹੇ ਜਿਹੜੇ ਆ ਪੁਆਇੰਟਸ ਵਰਗੀਆਂ ਜਿਹੜੀਆਂ ਚੀਜ਼ਾਂ ਦਿਖੂਗੀਆਂ ਹਨਾ। ਪਰ ਜਦੋਂ ਤੁਸੀਂ ਹੁਣ ਦੀਆਂ ਫੋਟੋਜ਼ ਦੇਖੋ, ਤਾਂ ਹੁਣ ਬਹੁਤ ਸਾਰੇ ਜਿਹੜੀਆਂ ਸੈਟੇਲਾਈਟਸ ਹੈਗੀਆਂ ਨੇਸ਼ਨਸ, ਹਰ ਜਿਹੜੇ ਆਲਮੋਸਟ 100 ਦੇ ਕਰੀਬ ਨੇਸ਼ਨ ਜਿਹੜਾ ਆਪਣਾ ਸਪੇਸ ਦਾ ਕੰਮ ਕਰਦੇ ਆ ਹਨਾ। ਉਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਕੰਪਨੀਜ਼ ਹੈਗੀਆਂ ਸਪੇਸ ਟੋਕ ਜਾਂ ਜੋ ਵੀ ਹੈਗੀਆਂ, ਐਮਾਜ਼ੋਨ ਹੈਗੀ ਆ, ਤੇ ਸਾਰੀਆਂ ਜਿਹੜੀਆਂ ਜਿੱਦਾਂ ਜਿੱਦਾਂ ਐਕਸਪਲੋਰੇਸ਼ਨ ਵੱਧ ਰਹੀ ਆ, ਉੱਦਾਂ ਉੱਦਾਂ ਇਹਨਾਂ ਦਾ ਨੰਬਰ ਵੀ ਵੱਧ ਰਿਹਾ, ਉੱਦਾਂ ਉੱਦਾਂ ਇਹ ਜਿਹੜੇ ਆ ਡੇਂਜਰ ਵੀ ਵੱਧ ਰਹੇ ਹੈਗੇ ਆ। ਤੇ ਇਹ ਸਾਰੇ ਕੁਛ ਜਿਹੜਾ ਇਹ ਉਦੋਂ ਹੀ ਜਿਹੜਾ ਸ਼ੁਰੂ, ਕਿਉਂਕਿ ਓਬਵੀਅਸਲੀ ਜਦੋਂ ਸਟਾਰਟ ਸੀ, ਅਸੀਂ ਜਿੱਦਾਂ ਅਸੀਂ ਅਰਥ ਦੇ ਉੱਤੇ ਜਦੋਂ ਅਸੀਂ ਪਲਾਸਟਿਕ ਯੂਜ਼ ਕਰਨੀ ਸ਼ੁਰੂ ਕੀਤੀ, ਸਾਨੂੰ ਪਤਾ ਨਹੀਂ ਸੀਗਾ ਕਿ ਐਡਾ ਵੱਡਾ ਜਿਹੜਾ ਇਸ਼ੂ ਬਣ ਜਾਏਗਾ ਬਾਅਦ ਚ ਹਨਾ। ਸਿਮੀਲਰਲੀ ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਸ਼ੁਰੂ ਕੀਤੀ, ਤਾਂ ਉਸ ਟਾਈਮ ਦੇ ਉੱਤੇ ਸਾਨੂੰ ਨਹੀਂ ਪਤਾ ਸੀ ਕਿ ਐਡਾ ਵੱਡਾ ਇਸ਼ੂ ਬਣ ਜਾਏਗਾ, ਬਟ ਹੁਣ ਇਸ ਟਾਈਮ ਅੱਜ ਤੋਂ ਮਤਲਬ ਸਪੇਸ ਐਕਸਪਲੋਰੇਸ਼ਨ ਸ਼ੁਰੂ ਹੋਣ ਤੋਂ ਕਾਫੀ ਸਾਲਾਂ ਬਾਅਦ, 60-70 ਸਾਲਾਂ ਬਾਅਦ ਹੁਣ ਸਾਨੂੰ ਇਹ ਪ੍ਰੋਬਲਮਸ ਨਜ਼ਰ ਆ ਰਹੀਆਂ, ਬਟ ਹਜੇ ਵੀ ਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਹੁਣ ਮਤਲਬ ਸ਼ੁਰੂ ਹੋ ਗਿਆ ਹੈ ਕਿ ਹਾਂ ਇਹਨੂੰ ਜਿਹੜਾ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ।
0: ਰਾਈਟ ਇੱਕ ਚੀਜ਼ ਤਾਂ ਇਹ ਜ਼ਰੂਰ ਹੈਗੀ ਹੈ, ਇੱਕ ਖੈਰ ਇੱਕ ਸਵਾਲ ਜਿਹੜਾ ਉਹ ਮੈਂ ਅਖੀਰ ਦੇ ਵਿੱਚ ਲੈਣਾ ਚਾਹੂੰਗਾ, ਕਿਉਂਕਿ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਨਾ, ਉਹਦੇ ਤੋਂ ਮੇਰੇ ਇਹ ਸਵਾਲ ਆਇਆ, ਜਿੱਦਾਂ ਤੁਸੀਂ ਦੱਸਿਆ ਕਿ ਨੈਵੀਗੇਸ਼ਨ ਦੇ ਲਈ ਸੈਟੇਲਾਈਟ ਚਾਹੀਦੇ ਨੇ, ਵੈਦਰ ਚੈੱਕ ਕਰਨ ਦੇ ਲਈ ਸੈਟੇਲਾਈਟ ਚਾਹੀਦੇ ਨੇ, ਕਈ ਦੇਸ਼ ਇੱਕ ਦੂਸਰੇ ਦੇ ਉੱਤੇ ਨਿਗਰਾਨੀ ਰੱਖਦੇ ਆ, ਇਜ਼ਰਾਈਲ ਨੇ ਪਤਾ ਨਹੀਂ ਕਿੰਨੇ ਕੁ ਛੱਡੇ ਹੋਏ ਨੇ, ਅਮੈਰੀਕਾ ਨੇ ਕਿੰਨੇ ਕੁ ਸੈਟੇਲਾਈਟ ਛੱਡੇ ਹੋਏ ਨੇ ਰਸ਼ੀਆ ਦੀ ਨਿਗਰਾਨੀ ਕਰਨ ਦੇ ਲਈ। ਸੋ ਇਹ ਸੈਟੇਲਾਈਟਸ ਜ਼ਰੂਰੀ ਚਾਹੀਦੇ ਹੈਗੇ ਨੇ, ਬਟ ਇੱਕ ਸਵਾਲ ਜਿਹੜਾ ਆਉਂਦਾ ਹੈਗਾ ਉਹ ਇਹ ਹੈ ਕਿ ਕੀ ਆਪਾਂ ਇਹਨੂੰ ਘੱਟ ਜਾਂ ਬੰਦ ਨਹੀਂ ਕਰ ਸਕਦੇ, ਉਹ ਬਿਲਕੁਲ ਅਖੀਰ ਦੇ ਉੱਤੇ ਮੈਂ ਲੈਣਾ ਚਾਹੂੰਗਾ, ਬਟ ਉਹਦੇ ਤੋਂ ਪਹਿਲਾਂ ਇਹ ਸਵਾਲ, ਦਿਸ ਇਜ਼ ਮੈਨੂੰ ਇਹ ਪਹਿਲਾਂ ਨਹੀਂ ਸੀ ਪਤਾ, ਤੁਸੀਂ ਇਹ ਦੱਸਿਆ ਕਿ ਮੈਨੂੰ ਤਾਂ ਇਹ ਲੱਗਦਾ ਸੀਗਾ ਕਿ ਸਪੇਸ ਡੈਬਰੀਜ਼ ਦਾ ਮਤਲਬ ਜਾਂ ਪੁਲਾੜ ਦੇ ਵਿੱਚ ਜਿਹੜਾ ਕੂੜਾ ਕਰਕਟ ਆ ਉਹਦਾ ਮਤਲਬ ਇਹ ਹੈ ਕਿ ਉਹ ਉੱਥੇ ਹੀ ਰਹਿ ਜਾਂਦਾ। ਸੋ ਕੋਈ ਰੋਕੇਟ ਟੁੱਟਿਆ, ਉਹਦਾ ਕੋਈ ਥਰਡ ਸਟੇਜ ਜਾਂ ਹੋਰ ਕਿਸੇ ਸਟੇਜ ਦੇ ਵਿੱਚੋਂ ਕੋਈ ਹਿੱਸਾ ਰਹਿ ਗਿਆ, ਕੋਈ ਪਾਰਟੀਕੁਲਰ ਰਹਿ ਗਿਆ, ਤਾਂ ਉੱਥੇ ਹੀ ਰਹਿ ਜੂਗਾ। ਬਟ ਤੁਸੀਂ ਇਹ ਦੱਸਦੇ ਹੋ ਕਿ ਉਹ ਸਪੇਸ ਦੇ ਵਿੱਚ ਟਰੈਵਲ ਕਰਦੇ ਨੇ, ਐਂਡ ਦੇ ਟਰੈਵਲ ਐਟ ਆ ਮਤਲਬ ਅਲਟੀਮੇਟ ਸਪੀਡ ਹੈ, ਜਿਹਨੂੰ ਸੋਨਿਕ ਸਪੀਡ ਕਹਿ ਲੈਂਦੇ ਹੁੰਦੇ ਹਾਂ ਆਪਾਂ, ਇਸ ਸਪੀਡ ਦੇ ਉੱਤੇ ਉਹ ਟਰੈਵਲ ਕਰਦੇ ਨੇ। ਇਹਨਾਂ ਦਾ ਸਾਈਜ਼ ਕੀ ਹੁੰਦਾ ਨੋਰਮਲੀ, ਕਿਸ ਕਿਸਮ ਦਾ ਸਾਈਜ਼ ਦਾ ਜਿਹੜਾ ਰਬਿਸ਼ ਹੈ ਉਹ ਸਪੇਸ 'ਚ ਰਹਿ ਜਾਂਦਾ, ਅਤੇ ਕਿਸ ਕਿਸਮ ਦਾ ਕੋਈ ਥੱਲੇ ਵੀ ਡਿੱਗਦਾ, ਉਹ ਇੱਕ ਪੁੱਛਣਾ ਚਾਹੂੰਗਾ। ਪਰ ਨੋਰਮਲੀ ਰਬਿਸ਼ ਕੀ ਹੈ, ਮਤਲਬ ਹੁਣ ਆਪਾਂ ਜਿਵੇਂ ਯੈਲੋ ਬਿਨ ਰੈੱਡ ਬਿਨ ਆਪਣੇ ਘਰਾਂ ਦੇ ਵਿੱਚ ਇੱਥੇ ਹੈਗੇ ਨੇ ਨਾ, ਸਾਡੇ ਲਈ ਕਿਚਨ ਦਾ ਕਚਰਾ ਜਿਹੜਾ ਉਹ ਰੈੱਡ ਬਿਨ ਦਾ, ਰੀਸਾਈਕਲੇਬਲ ਯੈਲੋ ਬਿਨ ਦਾ, ਅਤੇ ਗਾਰਡਨ ਜਿਹੜਾ ਰਬਿਸ਼ ਹੈ ਉਹ ਗ੍ਰੀਨ ਬਿਨ ਦਾ ਹੈਗਾ। ਸਪੇਸ ਡੈਬਰੀਜ਼ ਕਿਹੜਾ, ਸਪੇਸ ਦਾ ਕਿਹਨੂੰ ਕਿਹਨੂੰ ਆਪਾਂ ਕਚਰਾ ਮੰਨ ਸਕਦੇ ਹਾਂ, ਹਰ ਇੱਕ ਚੀਜ਼ ਹੀ ਕਚਰਾ ਉੱਥੇ, ਜਿਹੜੇ ਉਲਕਾ ਪਿੰਡ ਵਗੈਰਾ ਟੁੱਟਦੇ ਹੈਗੇ ਨੇ ਉਹਨਾਂ ਦੇ ਅਲੱਗ ਅਲੱਗ ਉੱਥੇ ਟੁਕੜੇ ਰਹਿ ਜਾਂਦੇ ਹੋਗੇ, ਉਹ ਵੀ ਉਹਦਾ ਹੀ ਪਾਰਟ ਹੈਗਾ ਹੈ ਜਾਂ ਉਹ ਨਹੀਂ ਹੈਗਾ, ਮਤਲਬ ਇਹਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਸਮਝਾਇਓ।
1: ਹਾਂਜੀ ਜਦੋਂ ਤਾਂ ਜਦੋਂ ਸਪੇਸ ਜੰਕ ਦੀ ਜਾਂ ਵੇਸਟ ਦੀ ਅਸੀਂ ਗੱਲ ਕਰਦੇ ਤਾਂ ਮੋਸਟਲੀ ਵੇਸਟ ਜਿਹੜਾ ਵਰਡ ਹੀ ਉਹ ਅਸੀਂ ਉਹਨਾਂ ਚੀਜ਼ਾਂ ਲਈ ਯੂਜ਼ ਕਰਦੇ ਹਾਂ ਜਿਹੜੀ ਚੀਜ਼ ਅਸੀਂ ਯੂਜ਼ ਕਰ ਲਈਆਂ ਔਰ ਉਹ ਬਚ ਗਈਆਂ ਹਨਾ, ਜਿਹੜੀ ਮੋਸਟਲੀ ਹਿਊਮਨਸ ਨਾਲ ਅਸੀਂ ਰਿਲੇਟ ਕਰ ਦਿੰਦੇ ਹਾਂ ਇਸ ਚੀਜ਼ ਨੂੰ ਹਨਾ। ਤੇ ਜਿੱਦਾਂ ਤੁਸੀਂ ਐਸਟ੍ਰੋਇਡ ਦੀ ਉਲਕਾ ਪਿੰਡ ਵਗੈਰਾ ਦੀ ਗੱਲ ਕੀਤੀ ਆ, ਉਹ ਇੱਕ ਨੈਚੁਰਲ ਚੀਜ਼ ਹੈਗੀ ਆ, ਉਹਨੂੰ ਤੁਸੀਂ ਵੇਸਟ ਨੀ ਕਹਿ ਸਕਦੇ ਹੈਗੇ, ਕਿਉਂਕਿ ਉਹ ਜਦੋਂ ਅਸੀਂ ਆਪਣੇ ਪੋਡਕਾਸਟ ਕੀਤੇ ਸੀਗੇ ਅਰਥ ਤੇ ਲਾਈਫ ਸ਼ੁਰੂ ਹੁੰਦੇ ਸੀ ਉਦੋਂ ਗੱਲ ਪੂਰੀ ਕੀਤੀ ਸੀਗੀ ਕਿ ਕਿਵੇਂ ਇਹਨਾਂ ਉਲਕਾ ਪਿੰਡ ਤੋਂ ਹੀ ਜਿਹੜਾ ਅੱਜ ਲਾਈਫ ਸਰਵਾਈਵ ਕਰ ਰਹੀ ਆ ਅਰਥ ਦੇ ਉੱਤੇ, ਕਿਉਂਕਿ ਪਾਣੀ ਜਿਹੜਾ ਸਾਨੂੰ ਉਹਨਾਂ ਤੋਂ ਹੀ ਮਿਲਿਆ ਹਨਾ। ਤੋ ਅਲਟੀਮੇਟਲੀ ਜਿਹੜੀ ਆ ਉਹ ਇੱਕ ਨੇਚਰ ਦਾ ਹੀ ਪਾਰਟ ਆ, ਉਹਨੂੰ ਅਸੀਂ ਜੰਕ ਚ ਨਹੀਂ ਵੇਸਟ ਕਰਦੇ, ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਹਾਰਮਫੁਲ ਨਹੀਂ ਹੈਗੇ ਸਾਡੇ ਲਈ ਹਨਾ, ਉਹ ਵੀ ਓਨੇ ਹੀ ਹਾਰਮਫੁਲ ਜਿਹੜੇ ਹੋ ਸਕਦੇ ਆ ਜਿੰਨਾ ਸਪੇਸ ਜੰਕ ਹਾਰਮਫੁਲ ਹੋ ਸਕਦਾ ਹੈ। ਤੇ ਵੀ ਜਦੋਂ ਮੈਂ ਅੱਗੇ ਆਪਾਂ ਗੱਲ ਕਰਦੇ ਹਾਂ ਜਿੱਦਾਂ ਜਿੱਦਾਂ ਪੋਡਕਾਸਟ, ਬਟ ਉਹਦੇ ਵੀ ਜਦੋਂ ਅੱਗੇ ਜਿਹੜੀ ਆ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰ ਰਿਹਾ, ਤੇ ਸਪੇਸ ਜੰਕ ਜਦੋਂ ਮੈਂ ਵੇਸਟ ਦੀ ਗੱਲ ਕਰਦੀ ਹਾਂ, ਜਿਹੜਾ ਹਿਊਮਨ ਵੇਸਟ ਜਿਹੜਾ ਅਸੀਂ ਵੇਸਟ ਜਿਹੜਾ ਸਪੇਸ ਦੇ ਵਿੱਚ ਛੱਡਿਆ ਹੈਗਾ ਆ, ਉਹਦਾ ਸਾਈਜ਼ ਵੀ, ਕਿਉਂਕਿ ਮੈਂ ਜਦੋਂ ਪਹਿਲੇ ਕਿਹਾ ਕਿ ਸਪੇਸ ਜੰਕ ਦਾ ਮਤਲਬ ਆ ਕਿ ਕੋਈ ਅਨਯੂਜ਼ਡ ਜਿਹੜੀ ਜਿਹੜੀ ਮਤਲਬ ਯੂਜ਼ ਹੋ ਚੁੱਕੀ ਸੋਰੀ ਸੈਟੇਲਾਈਟ ਜਿਹੜੀ ਹੈਗੀ ਆ, ਜਿਹਦਾ ਹੁਣ ਕੋਈ ਯੂਜ਼ ਨਹੀਂ ਹੈਗਾ, ਉਹ ਸਪੇਸ ਦੇ ਵਿੱਚ ਰਹਿ ਜਾਂਦੀ ਆ ਹਨਾ। ਜਾਂ ਫਿਰ ਜਦੋਂ ਅਸੀਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਰੋਕੇਟਸ ਦੇ ਬਾਰੇ ਮੈਂ ਡਿਸਕ੍ਰਾਈਬ ਕੀਤਾ ਸੀ ਕਿ ਉਹਨਾਂ ਦੀ ਤਿੰਨ ਸਟੇਜਸ ਜਿਹੜੀ ਤੁਸੀਂ ਕਿਹਾ ਕਿ ਤੀਜੀ ਸਟੇਜ ਦਾ ਹੋ ਸਕਦਾ, ਉਹ ਇਹ ਹੁੰਦਾ ਕਿਉਂਕਿ ਜਿਹੜੇ ਉਹਨਾਂ ਨੇ ਰੋਕੇਟਸ ਨੇ ਬਹੁਤ ਦੂਰ ਤੱਕ ਜਾਣਾ ਹੁੰਦਾ ਹਨਾ, ਤੋ ਇਹਨਾਂ ਨੂੰ ਫਿਊਲ ਵੀ ਚਾਹੀਦਾ ਹੁੰਦਾ ਜ਼ਿਆਦਾ। ਸੋ ਅੱਜ ਕੱਲ੍ਹ ਜਿਹੜੇ ਰੋਕੇਟ ਆਉਂਦੇ ਆ ਉਹ ਇੱਦਾਂ ਆਉਂਦੇ ਆ, ਜੇ ਤੁਸੀਂ ਕਦੇ ਲਾਈਵ ਦੇਖੋ ਇਹਨਾਂ ਦੀ ਜਦੋਂ ਇਹ ਭੇਜਦੇ ਆ ਰੋਕੇਟ, ਤਾਂ ਉਹ ਪ੍ਰੋਪਰ ਦੱਸਦੇ ਆ ਸਾਇੰਟਿਸਟ ਕਿ ਅੱਛਾ ਪਹਿਲੀ ਸਟੇਜ ਅਲੱਗ ਹੋ ਗਈ ਆ, ਦੂਜੀ ਅਲੱਗ ਹੋ ਗਈ ਆ, ਹੁਣ ਤੀਜੀ ਰਹਿ ਗਈ ਆ। ਸੋ ਤੀਜੀ ਸਟੇਜ ਦੇ ਵਿੱਚ ਮਤਲਬ ਜਿੱਦਾਂ ਜਿੱਦਾਂ ਫਿਊਲ ਕੁਛ ਕੁਛ ਪਾਰਟਸ ਦੇ ਵਿੱਚ ਪ੍ਰੈਜੈਂਟ ਹੁੰਦਾ, ਇੱਦਾਂ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਹੁੰਦਾ ਹਨਾ, ਤੇ ਜਿੰਨਾ ਫਿਊਲ ਜਿਹੜਾ ਉਹਨਾਂ ਨੂੰ ਉੱਪਰ ਚੜ੍ਹਨ ਲਈ ਚਾਹੀਦਾ, ਉਸ ਤੋਂ ਬਾਅਦ ਉਹ ਕੈਨ ਖਾਲੀ ਹੋ ਜਾਂਦਾ ਤੁਸੀਂ ਕਹਿ ਸਕਦੇ ਆ, ਤਾਂ ਉਹ ਜਿਹੜਾ ਪਾਰਟ ਉਹ ਭੇਜ ਦਿੰਦੇ ਮਤਲਬ ਨਿਕਲ ਜਾਂਦਾ ਉਸ ਰੋਕੇਟ ਤੋਂ, ਤੇ ਦੂਜਾ ਪਾਰਟ ਅਲੱਗ ਹੋ ਜਾਂਦਾ ਆ। ਫਿਰ ਤੀਜਾ ਨਾ, ਉਹ ਸਿਰਫ ਇਸ ਲਈ ਕਿਉਂਕਿ ਵੇਟ ਘੱਟ ਹੋ ਜਾਵੇ ਤਾਂ ਕਿ ਫਿਊਲ ਅੱਗੇ ਜਿਹੜਾ ਘੱਟ ਲੱਗੇ। ਸੋ ਉਹ ਜਿਹੜੇ ਹਿੱਸੇ ਜਿਹੜੇ ਬਚ ਜਾਂਦੇ ਆ ਰੋਕੇਟ ਦੇ, ਦੂਜਾ ਤੀਜਾ ਹਿੱਸਾ ਅਲੱਗ ਹੋ ਕੇ ਵਾਪਸ ਜਿਹੜਾ ਆ ਜਾਂਦਾ ਸਪੇਸ ਦੇ ਵਿੱਚ ਰਹਿ ਜਾਂਦਾ ਜਾਂ ਵਾਪਸ ਵੀ ਆ ਜਾਂਦਾ ਅਰਥ ਦੇ ਉੱਤੇ, ਉਹ ਇੱਕ ਸਾਈਜ਼ ਹੋ ਗਿਆ। ਸੋ ਬਹੁਤ ਵੱਡਾ ਸਾਈਜ਼ ਹੋ ਸਕਦਾ ਹਨਾ, ਇੱਕ ਮਤਲਬ ਬਿਲਡਿੰਗ ਦੇ ਬਰਾਬਰ ਦਾ ਸਾਈਜ਼ ਹੋ ਸਕਦਾ ਆ, ਜਾਂ ਉਸ ਤੋਂ ਬਾਅਦ ਜਿਹੜੀ ਆ ਹੁਣ ਜਿਹੜੇ ਮੰਨ ਲਓ ਦੋ ਡਿਫਰੈਂਟ ਰੋਕੇਟਸ ਤੋਂ ਜਿਹੜੇ ਆ ਦੋ ਡਿਫਰੈਂਟ ਜਿਹੜੇ ਪਾਰਟ ਜਿਹੜੇ ਅਲੱਗ ਹੋ ਕੇ ਸਪੇਸ ਦੇ ਵਿੱਚ ਘੁੰਮ ਰਹੇ ਹੈਗੇ ਹਨਾ, ਹੁਣ ਬਾਏ ਸਮ ਪੁਆਇੰਟ ਲਾਈਕ ਐਟ ਸਮ ਪੁਆਇੰਟ ਕੀ ਹੋ ਸਕਦਾ ਕਿ ਉਹ ਦੋਨੇ ਆਪਸ ਚ ਟਕਰਾ ਸਕਦੇ ਆ ਹਨਾ। ਸੋ ਜਦੋਂ ਆਪਸ ਚ ਟਕਰਾਓਗੇ ਤਾਂ ਉਹ ਛੋਟੇ ਪੀਸਿਸ ਦੇ ਵਿੱਚ ਜਿਹੜੇ ਕਨਵਰਟ ਹੋਰਗੇ, ਇਹਨੂੰ ਅਸੀਂ ਮਤਲਬ ਸਾਇੰਟਿਸਟ ਜਿਹੜੇ ਐਸਟ੍ਰੋਨੋਮਿਸਟ ਹੈਗੇ ਆ, ਇਹ ਨੈਸਲਰ ਸਿੰਡਰੋਮ ਇੱਕ ਅਸੀਂ ਜਿਹੜਾ ਇਹਨੂੰ ਨਾਮ ਦਿੰਦੇ ਹਾਂ। ਨੈਸਲਰ ਸਿੰਡਰੋਮ ਇੱਕ ਬੰਦਾ ਸੀ, ਸਾਇੰਟਿਸਟ ਸੀ ਨੈਸਲਰ ਨਾਸਾ ਦਾ, ਜਿਹਨੇ ਇਹ ਜਿਹੜੀ ਆ ਚੀਜ਼ ਜਿਹੜੀ ਕਹੀ ਸੀ, ਉਹਨਾਂ ਨੇ ਇਹਦਾ ਮਤਲਬ ਇਹ ਸੀਗਾ ਕਿ ਜਦੋਂ ਜਿੱਦਾਂ ਜਿੱਦਾਂ ਸਪੇਸ ਦੇ ਵਿੱਚ ਵੇਸਟ ਦਾ ਨੰਬਰ ਜਿਹੜਾ ਜਾਂ ਅਮਾਉਂਟ ਵੱਧਦਾ ਜਾਏਗਾ, ਉਨੀ ਉਨੀ ਜਿਹੜੀ ਉਹਨਾਂ ਦਾ ਆਪਸ ਦੇ ਵਿੱਚ ਟਕਰਾਓ ਦੀ ਜਿਹੜੀ ਆ ਕੰਡੀਸ਼ਨਸ ਵੀ ਵੱਧਦੀਆਂ ਜਾਊਗੀਆਂ ਹਨਾ। ਇਸ ਲਈ ਹੁਣ ਸਾਡੇ ਕੋਲ ਇਹ ਜਿਹੜਾ ਪ੍ਰੋਬਲਮ ਹੈਗੀ ਹੈ ਇਸ ਟਾਈਮ, ਕਿਉਂਕਿ ਜਿੰਨੇ ਜ਼ਿਆਦਾ ਜਿੰਨਾ ਇੱਕ ਦੂਜੇ ਦੇ ਵਿੱਚ ਉਹ ਭੱਜੀ ਜਾਓਗੇ ਉਨੇ ਉਨੇ ਜ਼ਿਆਦਾ ਹਿੱਸੇ ਹੋਈ ਜਾਓਗੇ। ਸੋ ਇਹ ਜਿਹੜਾ ਬਹੁਤ ਸਾਰੇ ਵੱਡੇ ਸਾਈਜ਼ ਤੋਂ ਲੈ ਕੇ ਇੱਕ ਬਾਲ ਦੇ ਸਾਈਜ਼ ਦਾ ਬਾਸਕਟਬਾਲ ਦੇ ਸਾਈਜ਼ ਦਾ ਹੋ ਸਕਦਾ, ਜਾਂ ਉਸ ਤੋਂ ਇਲਾਵਾ ਹੋਰ ਵੀ ਮਤਲਬ ਜਦੋਂ ਬਹੁਤ ਜ਼ਿਆਦਾ ਜਿਹੜੀ ਇੱਕ ਦੂਜੇ ਦੇ ਵਿੱਚ ਵੱਜਦੇ ਰਹਿੰਦੇ ਆ, ਛੋਟੇ ਛੋਟੇ ਪੀਸਿਸ ਹੁੰਦੇ ਰਹਿੰਦੇ ਆ, ਤੇ ਬਹੁਤ ਛੋਟੇ ਸਾਈਜ਼ ਦਾ ਜਿਹੜਾ ਹੋ ਜਾਂਦਾ, ਜਿਵੇਂ ਤੁਸੀਂ ਕਹਿ ਸਕਦੇ ਕਿ ਇੱਕ ਮਿਲੀਮੀਟਰ ਸੋਰੀ ਇੱਕ ਸੈਂਟੀਮੀਟਰ ਤੋਂ ਵੀ ਘੱਟ ਸਾਈਜ਼ ਦੇ ਜਿਹੜੇ ਆ ਇਹ ਹਿੱਸੇ ਹੋ ਜਾਂਦੇ ਆ। ਹੁਣ ਇਹ ਜਿਹੜੇ ਹਿੱਸੇ ਸਾਨੂੰ ਲੱਗੇਗਾ ਇਹ ਕਿ ਜਿਹੜੇ ਸੈਟੇਲਾਈਟ ਦੇ ਵੱਡੇ ਵੱਡੇ ਹਿੱਸੇ ਆ ਉਹ ਜ਼ਿਆਦਾ ਸਾਡੇ ਲਈ ਜਿਹੜੇ ਆ ਔਖੇ ਮਤਲਬ ਜਿਹੜੇ ਹਾਰਮਫੁਲ ਹੈਗੇ, ਹਾਰਮਫੁਲ ਇਹ ਦੋਨੇ ਹੈਗੇ ਆ, ਛੋਟੇ ਪੀਸ ਆ, ਕਿਉਂਕਿ ਮੈਂ ਕਿਹਾ ਕਿ ਬਹੁਤ ਜ਼ਿਆਦਾ ਸਪੀਡ ਦੇ ਨਾਲ ਹੀ ਚੱਲਦੇ ਆ ਹਨਾ। ਹੁਣ ਇਹ ਜਿਹੜਾ ਇੱਕ ਸੈਂਟੀਮੀਟਰ ਤੋਂ ਛੋਟਾ ਹਿੱਸਾ ਵੀ ਅਗਰ ਕਿਸੇ ਸੈਟੇਲਾਈਟ ਦੇ ਵਿੱਚ ਲੱਗ ਜਾਂਦਾ ਤੇ ਉਹ ਸੈਟੇਲਾਈਟ ਨੂੰ ਖਰਾਬ ਕਰ ਸਕਦਾ, ਉਹਦਾ ਫੰਕਸ਼ਨ ਖਰਾਬ ਕਰ ਸਕਦਾ ਹਨਾ। ਤੇ ਦੂਜੀ ਗੱਲ ਆ ਇਹਨਾਂ, ਕਿਉਂਕਿ ਜਦੋਂ ਛੋਟੇ ਛੋਟੇ ਪੀਸਿਸ ਹੋ ਜਾਂਦੇ ਆ, ਕਿਉਂਕਿ ਜਦੋਂ ਅਸੀਂ ਪਲਾਸਟਿਕ ਦੀ ਗੱਲ ਕਰਦੇ ਹਾਂ, ਸਾਨੂੰ ਜਦੋਂ ਅਸੀਂ ਪੋਲਿਊਸ਼ਨ ਪਲਾਸਟਿਕ ਪੋਲਿਊਸ਼ਨ ਦੇ ਵੀ ਪੋਡਕਾਸਟ ਚ ਗੱਲ ਕੀਤੀ ਸੀ ਕਿ ਓਸ਼ੀਅਨ ਚ ਮੋਸਟਲੀ ਇਹ ਜਾਂਦਾ ਹਨਾ। ਓਸ਼ੀਅਨ ਚ ਜਾਣ ਇੱਕ ਵਾਰ ਓਸ਼ੀਅਨ ਦੇ ਇੰਨੀ ਡੈਪਥ ਦੇ ਉੱਤੇ ਚਲੇ ਗਿਆ ਤਾਂ ਉਸ ਤੋਂ ਬਾਅਦ ਇਹਨੂੰ ਉੱਥੋਂ ਕੱਢਣਾ ਬਹੁਤ ਮੁਸ਼ਕਿਲ ਆ ਹਨਾ। ਇਸੇ ਤਰ੍ਹਾਂ ਜਿਹੜੇ ਛੋਟੇ ਛੋਟੇ ਸਪੇਸ ਜੰਕ ਜਿਹੜੇ ਪੀਸਿਸ ਹੈਗੇ ਆ, ਜਦੋਂ ਕਿਉਂਕਿ ਛੋਟੇ ਬਹੁਤ ਹੁੰਦੇ ਆ ਤਾਂ ਇਹਨਾਂ ਨੂੰ ਫਿਰ ਸਪੇਸ ਦੇ ਵਿੱਚੋਂ ਕੱਢਣਾ ਬਹੁਤ ਔਖਾ ਹੋ ਜਾਂਦਾ, ਤੇ ਦੂਜਾ ਕਿਉਂਕਿ ਇਹਨਾਂ ਦਾ ਸਾਈਜ਼ ਬਹੁਤ ਛੋਟਾ ਹੁੰਦਾ, ਇਸ ਲਈ ਇਹ ਜਿਹੜਾ ਇਹਨਾਂ ਦੇ ਚਾਂਸਿਸ ਜ਼ਿਆਦਾ ਹੁੰਦੇ ਆ ਦੂਸਰੇ ਜਿਹੜੀ ਆ ਸੈਟੇਲਾਈਟਸ ਨੂੰ ਜਾਂ ਈਵਨ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਹੋਰ ਸਪੇਸ ਸਟੇਸ਼ਨ ਆ ਉਹਨਾਂ ਨੂੰ ਵੀ ਅਟੈਕ ਕਰਨ ਦੇਣਾ। ਤੇ ਇਸ ਲਈ ਜਿਹੜੇ ਇਹਦਾ ਸਾਈਜ਼ ਅਲੱਗ ਅਲੱਗ ਹੋ ਸਕਦਾ ਡਿਪੈਂਡਿੰਗ ਔਨ ਕਿੰਨੀ ਮਤਲਬ ਕਿਹੜੀ ਤਰ੍ਹਾਂ ਦਾ ਪਾਰਟ ਹੈਗਾ ਆ ਹਨਾ ਕਿਸੇ ਚੀਜ਼ ਦਾ। ਤੇ ਸਰ ਹਰ ਸਾਈਜ਼ ਹੋ ਸਕਦਾ, ਇੱਕ ਬਿਲਡਿੰਗ ਤੋਂ ਲੈ ਕੇ ਇੱਕ ਬਾਲ, ਛੋਟੀ ਬਾਲ ਦੇ ਸਾਈਜ਼ ਹੀ, ਜਾਂ ਜਿਹੜੇ ਉਹ ਛੋਟੇ ਹੁੰਦੇ ਸੀ ਉਹ ਖੇਲਦੇ ਹੁੰਦੇ ਸੀ, ਆਈ ਡੋਂਟ ਰਿਮੈਂਬਰ, ਸਾਡੇ ਉਹਨੂੰ ਬਾਂਟੇ ਕਹਿੰਦੇ ਹੁੰਦੇ ਸੀ, ਬਾਕੀ ਪਤਾ ਨੀ ਡਿਫਰੈਂਟ ਡਿਫਰੈਂਟ ਚ ਕੀ ਕਹਿੰਦੇ ਹੋਣੇ, ਉਹ ਉਹਨਾਂ ਦੇ ਨਾਲ ਖੇਲ
0: ਆਲਰਾਈਟ ਓਕੇ ਛੋਟੇ ਛੋਟੇ ਸਾਈਜ਼ ਤੋਂ ਮੈਨੂੰ ਯਾਦ ਆਇਆ ਉਹਦੇ ਬਾਰੇ ਵੀ ਦੱਸਿਓ ਉਹ ਜਿਹੜਾ ਨਾ ਸਪੇਸ ਦੇ ਵਿੱਚ ਆ ਪਿੱਛੇ ਜੇ ਐਮਾਜ਼ਨ ਨੇ ਕਿਹਾ ਸੀਗਾ ਕਿ ਉਹ ਇੱਕ ਕੋਈ ਆਪਣਾ ਆਪਰੇਸ਼ਨ ਕੁਪੀਅਰ ਸ਼ਾਇਦ ਸ਼ੁਰੂ ਕਰਨ ਜਾ ਰਹੇ ਨੇ 3000 ਤੋਂ ਜ਼ਿਆਦਾ ਉਹਨਾਂ ਨੇ ਛੋਟੇ ਛੋਟੇ ਸੈਟੇਲਾਈਟ ਛੱਡਣੇ ਨੇ ਅਤੇ ਇਨਫੈਕਟ ਸਟਾਰਲਿੰਕ ਦਾ ਵੀ ਇਹੀ ਕੰਸੈਪਟ ਹੈਗਾ ਹੁਣ ਸਟਾਰਲਿੰਕ ਜਿਹੜਾ ਐਲਨ ਮਸਕ ਵਾਲਾ ਹੈਗੇ ਨੇ ਅਤੇ ਉਹ ਇੰਟਰਨੈਟ ਦਿੰਦੇ ਨੇ ਉਹ ਇੰਟਰਨੈਟ ਲਈ ਉਹਨਾਂ ਨੇ ਤਾਰਾਂ ਨਾ ਵਿਛਾ ਕੇ ਸਪੇਸ ਦੇ ਵਿੱਚ ਸੈਟੇਲਾਈਟ ਛੱਡਦੇ ਨੇ ਛੋਟੇ ਛੋਟੇ ਇਨਫੈਕਟ ਉਹ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਕਈ ਹਜ਼ਾਰ ਹੈਗੇ ਨੇ ਸੋ ਇਹ ਇਹੀ ਤਰੀਕਾ ਚੱਲਦਾ ਉੱਥੇ ਅੱਜ ਕੱਲ੍ਹ ਛੋਟੇ ਛੋਟੇ ਸੈਟੇਲਾਈਟਸ ਨੂੰ ਆਪਸ ਦੇ ਵਿੱਚ ਜੋੜ ਕੇ ਛੱਡਣ ਦਾ
1: ਹਾਂਜੀ ਇਹ ਮਤਲਬ ਇਹ ਸਾਰਾ ਕੁਝ ਕਿਉਂਕਿ ਡਿਫਰੈਂਟ ਡਿਫਰੈਂਟ ਪਰਪਸ ਸਰਵ ਕਰਦੇ ਆ ਹਨਾ ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ
0: ਕੀ ਕਹਿੰਦੇ ਆ ਇਹਨਾਂ ਨੂੰ
1: ਸੈਟੇਲਾਈਟ ਕਰ ਦਿੰਦੇ
0: ਕੰਸਟੈਲੀਏਸ਼ਨ
1: ਮੈਗਾ ਕੰਸਟੈਲੀਏਸ਼ਨਸ ਅਸੀਂ ਕਹਿ ਦਿੰਦੇ ਇਹਦਾ ਮਤਲਬ ਇਹ ਆ ਕਿ ਜਦੋਂ ਜਿੱਦਾਂ ਜਿਹੜੀ ਸਟਾਰਸ ਬਹੁਤ ਸਾਰੇ ਸਟਾਰਸ ਹੈਗੇ ਉਹਨਾਂ ਦੇ ਜਿਹੜੇ ਗਰੁੱਪ ਨੂੰ ਅਸੀਂ ਕੰਸਟੈਲੀਏਸ਼ਨ ਕਹਿੰਦੇ ਕੰਸਟੈਲੀਏਸ਼ਨ ਮਤਲਬ ਇੱਕ ਤਰ੍ਹਾਂ ਦਾ ਗਰੁੱਪ ਹਨਾ ਤੇ ਜਦੋਂ ਮਿਜ਼ਾਈਲ ਜਿਹੜੀ ਤੁਸੀਂ ਸੋਰੀ ਸੈਟੇਲਾਈਟਸ ਕਹਿੰਦੇ ਆਪਾਂ ਛੋਟੀ ਛੋਟੀ ਸੈਟੇਲਾਈਟਸ ਉਹ ਛੱਡਦੇ ਹੈਗੇ ਤਾਂ ਉਹ ਅਲੱਗ ਤਰ੍ਹਾਂ ਜਾਂਦੇ ਮੈਗਾ ਕੰਸਟੈਲੀਏਸ਼ਨ ਅਸੀਂ ਕਹਿੰਦੇ ਕਿ ਜਿੰਨਾ ਵੀ ਅੱਛਾ ਜਦੋਂ ਸਾਈਜ਼ ਦੀ ਮੈਂ ਗੱਲ ਕੀਤੀ ਜਦੋਂ ਅਸੀਂ ਨੰਬਰ ਦੀ ਗੱਲ ਕਰਦੇ ਜਿਹੜੇ ਵੱਡੇ ਸਾਈਜ਼ ਦੇ ਜਿਹੜੇ ਸਪੇਸ ਜੰਕ ਇਸ ਟਾਈਮ ਦੇ ਉੱਤੇ ਸਪੇਸ ਦੇ ਵਿੱਚ ਪ੍ਰੈਜੈਂਟ ਹੈਗਾ ਉਹ ਜਿਹੜਾ ਆ 30,000 ਦੇ ਕਰੀਬ ਜਿਹੜਾ ਉਹਦਾ ਨੰਬਰ ਹੈਗਾ ਹਨਾ ਉਸ ਤੋਂ ਇਲਾਵਾ ਜਿਹੜੇ ਛੋਟੇ ਛੋਟੇ ਉਹ ਤਾਂ ਹਜ਼ਾਰਾਂ ਕਰੋੜਾਂ ਜਿਹੜੇ ਮਿਲੀਅਨਸ ਦੇ ਵਿੱਚ ਜਿਹੜੇ ਉਹਨਾਂ ਦੇ ਨੰਬਰ ਇਸ ਟਾਈਮ ਦੇ ਉੱਤੇ ਜਿਹੜੇ ਆ ਸਪੇਸ ਦੇ ਵਿੱਚ ਹੈਗੇ ਆ ਤੇ ਸਾਰੇ ਜਦੋਂ ਇਕੱਠੇ ਜਦੋਂ ਅਸੀਂ ਕਿਊਮੂਲੇਟਿਵ ਇੰਪੈਕਟ ਕਹਿ ਸਕਦੇ ਇਕੱਠਾ ਜਿਹਨਾਂ ਦਾ ਇੰਪੈਕਟ ਆ ਜਾਂ ਇਕੱਠਾ ਜਿਹੜਾ ਗਰੁੱਪ ਆ ਉਹਨੂੰ ਅਸੀਂ ਮੈਗਾ ਕੰਸਟੈਲੀਏਸ਼ਨ ਜਿਹੜਾ ਕਰ ਦਿੰਦੇ ਆ ਔਰ ਕਈ ਵਾਰ ਸਾਇੰਟਿਸਟ ਨੂੰ ਭੁਲੇਖਾ ਵੀ ਪਾ ਦਿੰਦਾ ਜਿਹੜੀ ਇੱਕ ਵਾਰ ਆਈ ਥਿੰਕ 2018 ਦੇ ਵਿੱਚ ਐਲਨ ਮਸਕ ਨੇ ਆਪਣੀ ਇੱਕ ਕਾਰ ਜਿਹੜੀ ਆ ਉਹ ਸਪੇਸ ਦੇ ਵਿੱਚ ਭੇਜੀ ਸੀ ਹਨਾ ਟੈਸਲਾ ਕਰਕੇ ਤੇ ਉਹ ਵਾਲੀ ਕਾਰ ਜਿਹੜੀ ਆ ਪਹਿਲਾਂ ਇੱਕ ਸਾਇੰਟਿਸਟ ਸੀਗੇ ਜਿਹੜੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਮਤਲਬ ਜਿਹੜੇ ਉਹਦੀ ਜਦੋਂ ਡਿਸਕਾਰਡ ਹੋਈ ਉਹ ਸਪੇਸ ਦੇ ਵਿੱਚ ਘੁੰਮ ਰਹੀ ਸੀਗੀ ਤਾਂ ਕਿਸੇ ਸਾਇੰਟਿਸਟ ਨੂੰ ਇਹ ਲੱਗਿਆ ਕਿ ਉਹਨਾਂ ਨੂੰ ਕੋਈ ਨਵਾਂ ਪਲੈਨਟ ਲੱਭ ਗਿਆ ਪਰ ਚਲੋ ਉਸ ਤੋਂ ਬਾਅਦ ਜਦੋਂ ਜ਼ਿਆਦਾ ਉਹਨਾਂ ਨੇ ਐਨਾਲਾਈਜ਼ ਕੀਤਾ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਨਹੀਂ ਇਹ ਵੇਸਟ ਜਿਹੜਾ ਇੱਕ ਮਟੀਰੀਅਲ ਹੈਗਾ ਸੋ ਇਸ ਤਰ੍ਹਾਂ ਇਹ ਥੋੜੇ ਕਈ ਵਾਰ ਜਿਹੜੀ ਆ ਐਕਸਪਲੋਰੇਸ਼ਨ ਦੇ ਵਿੱਚ ਵੀ ਜਿਹੜਾ ਇੱਕ ਨੁਕਸਾਨ ਕਰਦਾ ਹੈਗਾ ਕਿ ਸਾਨੂੰ ਅਸੀਂ ਗਲਤ ਆਈਡੈਂਟੀਫਾਈ ਵੀ ਕਰ ਸਕਦੇ ਹਾਂ ਇਹਨੂੰ ਬਟ
0: ਬਹੁਤ ਵੱਡੀ ਜ਼ਿੰਮੇਵਾਰੀ ਸਾਡੀ ਹੈਗੀ ਹੈ ਬਟ ਉਹ ਕਹਿੰਦੇ ਆ ਕਿ ਜਿਵੇਂ ਇੱਕ ਸਕੂਟਰੀ ਦੀ ਐਡ ਆਈ ਸੀਗੀ ਵਾਈ ਸ਼ੁਡ ਬੋਇਜ਼ ਹੈਵ ਆਲ ਦੀ ਫਨ ਤੇ ਉਹ ਵਾਈ ਸ਼ੁਡ ਪੀਪਲ ਕੇਅਰ ਮਤਲਬ ਸਿਰਫ ਲੋਕਾਂ ਨੂੰ ਹੀ ਜਿਹੜੇ ਧਰਤੀ ਦੇ ਉੱਤੇ ਇਨਸਾਨ ਰਹਿ ਰਹੇ ਨੇ ਉਹਨਾਂ ਨੂੰ ਹੀ ਕਿਉਂ ਇਹਦੀ ਵੈਸੇ ਵੀ ਆਪਾਂ ਇਹ ਕਹਿ ਦਿੰਦੇ ਹਾਂ ਨਾ ਕਿ 70% ਤਾਂ ਧਰਤੀ ਦਾ ਹਿੱਸਾ ਸਮੁੰਦਰ ਯਾਨੀ ਇੱਥੇ ਜ਼ਮੀਨ ਘੱਟ ਹੈਗੀ ਹੈ 70% ਤੋਂ ਜ਼ਿਆਦਾ ਤਾਂ ਸਮੁੰਦਰ ਹੈ ਸਰ ਜੇ ਮਾੜਾ ਮੋਟਾ ਕੋਈ ਡਿੱਗਿਆ ਵੀ ਜਿਵੇਂ ਆਹ ਵੈਸਟਰਨ ਆਸਟ੍ਰੇਲੀਆ 'ਚ ਡਿੱਗਿਆ ਸੀ ਸਮੁੰਦਰ 'ਚ ਆ ਕੇ ਡਿੱਗੂਗਾ ਸੋ ਧਰਤੀ ਦੇ ਲਈ ਹੋਣੀ ਚਾਹੀਦੀ ਹੈ ਇਹ ਪ੍ਰੋਬਲਮ ਵਾਕਈ ਕਿਉਂਕਿ ਇਹ ਤਾਂ ਸਪੇਸ ਦੇ ਵਿੱਚ ਹੈ
1: ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਵੈਸੇ ਇਹਦਾ ਰੀਜ਼ਨ ਇੱਦਾਂ ਜਿੱਦਾਂ ਤੁਸੀਂ ਕਿਹਾ ਕਿਉਂਕਿ ਇਹ ਸਾਡਾ ਵੇਸਟ ਆ ਅਸੀਂ ਉੱਥੇ ਜਨਰੇਟ ਕੀਤਾ ਤਾਂ ਸਭ ਤੋਂ ਵੱਡੀ ਤਾਂ ਪਹਿਲਾਂ ਇਹੀ ਇਸ਼ੂ ਆ ਨਾ ਸਾਡੀ ਰਿਸਪੋਂਸੀਬਿਲਿਟੀ ਆ ਇਹਨੂੰ ਕਲੀਅਰ ਕਰਨ ਦੀ ਤੇ ਦੂਜੀ ਗੱਲ ਆ ਜਦੋਂ ਅਸੀਂ ਓਸ਼ਨ ਦੀ ਗੱਲ ਕਰਦੇ ਹਾਂ ਸਾਨੂੰ ਪਤਾ ਹੈ ਕਿ ਜਿਹੜੀਆਂ ਮੋਸਟਲੀ ਇਹ ਜਿਹੜੀਆਂ ਚੀਜ਼ਾਂ ਬੈਕ 'ਚ ਆਉਂਦੀਆਂ ਆ ਪਹਿਲਾਂ ਤਾਂ ਕਾਫੀ ਸਾਰੀਆਂ ਤਾਂ ਅਗਰ ਅਰਥ ਦੇ ਐਟਮੋਸਫੇਅਰ ਦੇ ਵਿੱਚ ਆ ਜਾਂਦੀਆਂ ਤਾਂ ਉੱਥੇ ਹੀ ਬਰਨ ਹੋ ਜਾਂਦੀਆਂ ਕਿਉਂਕਿ ਉੱਥੇ ਕਿਉਂਕਿ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਆ ਫਿਰ ਤਾਂ ਗੈਸ ਮੋਲੀਕਿਊਲਸ ਨਾਲ ਜਦੋਂ ਇਹ ਵੱਜਦੀ ਆ ਮਤਲਬ ਗੈਸ ਮੋਲੀਕਿਊਲ ਮੂਵ ਨਹੀਂ ਕਰ ਪਾਉਂਦੇ ਇੰਨੀ ਜ਼ਿਆਦਾ ਇਹਨਾਂ ਦੀ ਸਪੀਡ ਹੁੰਦੀ ਆ ਉਸ ਟਾਈਮ ਤੇ ਤਾਂ ਉਹਦੇ ਨਾਲ ਹੀਟ ਬਹੁਤ ਜਨਰੇਟ ਹੁੰਦੀ ਆ ਤਾਂ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਇਹ ਬਰਨ ਹੋ ਜਾਂਦੀਆਂ ਕਈ ਵਾਰ ਇੱਦਾਂ ਦੇ ਕੇਸਿਸ ਸਾਹਮਣੇ ਵੀ ਆਏ ਹੈਗੇ ਆ ਕਿ ਜਿਹੜੀਆਂ ਕੇਨੀਆ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਵਿੱਚ ਜਿਹੜੀ ਉਹਨਾਂ ਨੂੰ ਦਿਖੇ ਹੈਗੇ ਆ ਹਨਾ ਇੱਦਾਂ ਪਾਰਟਸ ਜਿਹੜੇ ਅਰਥ ਤੇ ਡਿੱਗਿਓ ਤੇ ਦੂਜਾ ਜਿਹੜਾ ਮੋਸਟਲੀ ਜਦੋਂ ਅਸੀਂ ਗੱਲ ਕਰਦੇ ਤੇ ਓਸ਼ੀਅਨ ਦੇ ਵਿੱਚ ਜਾਂਦੀ ਆ ਕਿਉਂਕਿ ਜਿੱਦਾਂ ਤੁਸੀਂ ਕਿਹਾ ਹੀ ਆ ਕਿ 70% ਸਾਡਾ ਜਿਹੜਾ ਅਰਥ ਕਵਰ ਹੈਗੀ ਆ ਓਸ਼ੀਅਨ ਦੇ ਨਾਲ ਤੇ ਓਸ਼ੀਅਨ ਦੇ ਵਿੱਚ ਜਦੋਂ ਇਹ ਜਾਂਦੀ ਹੈਗੀ ਆ ਤੇ ਮਤਲਬ ਜਿਹੜੇ ਹਿਊਮਨ ਪਾਪੂਲੇਟਡ ਏਰੀਆ ਉਹਨਾਂ ਦੇ ਵਿੱਚ ਬਹੁਤ ਘੱਟ ਚਾਂਸਿਸ ਹੁੰਦੇ ਆ ਇਹਦੇ ਡਿੱਗਣ ਦੇ ਹਨਾ ਤੇ ਇਸੇ ਲਈ ਸਾਨੂੰ ਲੱਗਦਾ ਆ ਕਿ ਸਾਡਾ ਤਾਂ ਫਿਰ ਸਾਡੇ ਲਈ ਤਾਂ ਕੁਛ ਨੀ ਮਤਲਬ ਹਿਊਮਨਸ ਨੂੰ ਤਾਂ ਇੰਨਾ ਨੁਕਸਾਨ ਨਹੀਂ ਹੋ ਰਿਹਾ ਕਿ ਕਿਤੇ ਹਜ਼ਾਰਾਂ ਚੋਂ ਜਾ ਕੇ ਇੱਕ ਚਾਂਸ ਹੋ ਸਕਦਾ ਮਿਲੀਅਨਸ ਚੋਂ ਜਾ ਕੇ ਕਿ ਜਿਹੜਾ ਇਹ ਸਾਡੀ ਪੋਪੂਲੇਟਡ ਏਰੀਆ ਦੇ ਵਿੱਚ ਲੱਗੇ ਹਨਾ ਬਟ ਹੁਣ ਅਗਰ ਕੋਈ ਚੀਜ਼ ਜਿਹੜੀ ਆ ਹਿਊਮਨ ਪੋਪੂਲੇਟਡ ਏਰੀਆ ਦੇ ਵਿੱਚ ਨਹੀਂ ਡਿੱਗ ਰਹੀ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਐਨਵਾਇਰਮੈਂਟ ਦੇ ਲਈ ਡੇਂਜਰਸ ਨਹੀਂ ਹੈਗੀ ਕਿਉਂਕਿ ਐਨਵਾਇਰਮੈਂਟ ਦਾ ਮਤਲਬ ਹਿਊਮਨਸ ਨਹੀਂ ਹੈਗਾ ਐਨਵਾਇਰਮੈਂਟ ਦਾ ਮਤਲਬ ਐਵਰੀਥਿੰਗ ਆ ਹਨਾ ਔਰ ਜਦੋਂ ਅਸੀਂ ਓਸ਼ੀਅਨ ਦੀ ਗੱਲ ਕਰਦੇ ਹਾਂ ਤੇ ਜਦੋਂ ਪਲਾਸਟਿਕ ਦੀ ਵੀ ਅਗਰ ਪਲਾਸਟਿਕ ਦੀ ਵੀ ਗੱਲ ਕਰੀਏ ਜਿਹੜਾ ਪੋਲਿਊਸ਼ਨ ਅਸੀਂ ਅੱਜ ਅਰਥ ਦੇ ਉੱਤੇ ਜਿਹਦੇ ਲਈ ਅਸੀਂ ਜਿਹੜੇ ਇੰਨੇ ਕੰਸਰਨਡ ਹੈਗੇ ਆ, ਪਲਾਸਟਿਕ ਪੋਲਿਊਸ਼ਨ ਹੋ ਗਿਆ ਜਾਂ ਇੰਡਸਟਰੀਅਲ ਪੋਲਿਊਸ਼ਨ ਹੋ ਗਿਆ ਹਨਾ, ਜਾਂ ਵੇਸਟ ਜਿਹੜਾ ਸਾਡਾ ਓਸ਼ੀਅਨ ਦੇ ਵਿੱਚ ਜਾ ਰਿਹਾ ਉਹਦੇ ਲਈ ਅਸੀਂ ਇੰਨੇ ਕੰਸਰਨਡ ਹੈਗੇ ਆ, ਤਾਂ ਉਹ ਵੀ ਤਾਂ ਵੇਸਟ ਦੇ ਵਿੱਚ ਸੋਰੀ ਓਸ਼ੀਅਨ ਦੇ ਵਿੱਚ ਹੀ ਜਾ ਰਿਹਾ, ਫਿਰ ਸਾਨੂੰ ਉਹਦੇ ਲਈ ਵੀ ਕੰਸਰਨ ਨਹੀਂ ਹੋਣਾ ਚਾਹੀਦਾ ਓਸ਼ੀਅਨ, ਕਿਉਂਕਿ 70% ਜਿਹੜਾ ਹਿੱਸਾ ਓਸ਼ੀਅਨ ਦੇ ਵਿੱਚ ਓਸ਼ੀਅਨ ਕਵਰ ਕਰਦਾ ਹੈ, ਤਾਂ ਉਹਦਾ ਮਤਲਬ ਇਹ ਹੈ ਕਿ ਉੱਥੇ ਪਲਾਂਟਸ ਔਰ ਐਨੀਮਲਸ ਵੀ ਉਨੇ ਹੀ ਜ਼ਿਆਦਾ ਹੈਗੇ ਆ ਹਨਾ, ਇੰਨੀ ਪਾਪੂਲੇਸ਼ਨ ਅਰਥ ਦੇ ਉੱਤੇ ਜਿਹੜੀ ਆ ਸਪੀਸੀਜ਼ ਇੰਨੀਆਂ ਨਹੀਂ ਹੈਗੀਆਂ ਜਿੰਨੀਆਂ ਓਸ਼ੀਅਨ ਦੇ ਵਿੱਚ ਹੈਗੀਆਂ। ਸੋ ਉਹ ਜਿਹੜੀਆਂ, ਕਿਉਂਕਿ ਓਸ਼ੀਅਨ ਦਾ ਵੀ ਇੱਕ ਆਪਣਾ ਈਕੋ ਸਿਸਟਮ ਹੈਗਾ, ਉੱਥੇ ਜਿਹੜੇ ਇੱਕ ਪਲਾਂਟ ਦੂਜੇ ਪਲਾਂਟ ਤੇ ਇਫੈਕਟ ਜਿਹੜਾ ਡਿਪੈਂਡ ਕਰਦਾ ਆ, ਤੇ ਪਲਾਂਟਸ ਅੱਗੇ ਐਨੀਮਲਸ ਤੇ ਡਿਪੈਂਡ ਕਰਦੇ ਆ ਹਨਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀ ਇੱਕ ਚੀਜ਼ ਜਿਹੜੀ ਡਿਸਟਰਪਟ ਹੋ ਗਈ ਕਿਸੇ ਇੱਕ ਸਪੀਸੀਜ਼ ਦਾ ਜਿਹੜਾ ਇੱਕ ਲਾਈਫ ਸਾਈਕਲ ਡਿਸਟਰਪਟ ਹੋਇਆ, ਤਾਂ ਦੂਜੀਆਂ ਜਾਂ ਉਹਦੀ ਹੈਬਿਟੈਟ ਡਿਸਟਰਪਟ ਹੋਈ ਤਾਂ ਦੂਜੀਆਂ ਸਪੀਸੀਜ਼ ਤੇ ਵੀ ਜਿਹੜਾ ਇੰਪੈਕਟ ਹੋ ਸਕਦਾ ਹਨਾ। ਤੋ ਇਹ ਜਿਹੜਾ, ਕਿਉਂਕਿ ਇਹ ਜਿਹੜੀ ਚੀਜ਼ ਕਿ ਇਹ ਤਾਂ ਸਿਰਫ ਓਸ਼ੀਅਨ ਚ ਹੀ ਜਾ ਰਹੇ ਨਾ, ਸਾਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ, ਉਹਦਾ ਸਾਨੂੰ ਵੀ ਨੁਕਸਾਨ ਹੋ ਰਿਹਾ, ਕਿਉਂਕਿ ਇਹੀ ਓਸ਼ੀਅਨ ਜਿਹੜਾ ਪਾਣੀ, ਬਹੁਤ ਸਾਰੀ ਕੰਟਰੀਜ਼ ਐਵੇਂ ਇਹੋ ਜਿਹੀਆਂ ਜਿਹੜੀਆਂ ਇਸੇ ਓਸ਼ੀਅਨ ਵਾਟਰ ਦੀ ਵਿੱਚੋਂ ਜਿਹੜਾ ਲੂਣ ਕੱਢ ਕੇ ਉਹਨੂੰ ਯੂਜ਼ ਕਰਦੀਆਂ ਹਨਾ ਫਰੈਸ਼ ਵਾਟਰ ਦੇ ਲਈ। ਸੋ ਅਗਰ ਅਸੀਂ ਇਹ ਵੀ ਕਹੀਏ ਕਿ ਹਿਊਮਨਸ ਦੇ, ਅਗਰ ਅਸੀਂ ਸਿਰਫ ਹਿਊਮਨਸ ਦੇ ਪੱਖੋਂ ਵੀ ਦੇਖੀਏ ਕਿ ਸਾਨੂੰ ਕੀ ਇਫੈਕਟ ਇਹਦਾ ਹੈਗਾ ਆ, ਤਾਂ ਵੀ ਸਾਨੂੰ ਇਹ ਜਿਹੜਾ ਇਹ ਜਿਹੜਾ ਪਤਾ ਲੱਗ ਜਾਂਦਾ ਕਿ ਸਾਨੂੰ ਵੀ ਇਹ ਅਲਟੀਮੇਟਲੀ ਇਫੈਕਟ ਕਰਦਾ, ਕਿਉਂਕਿ ਉਹ ਓਸ਼ੀਅਨ ਹੀ ਆ ਜਿਹਦੀ ਵਜ੍ਹਾ ਨਾਲ ਅਰਥ ਦੇ ਉੱਤੇ ਵਾਟਰ ਸਾਈਕਲ ਜਿਹੜਾ ਆ ਜਿਹੜਾ ਚੱਲ ਰਿਹਾ, ਉਹਦਾ ਬਹੁਤ ਸਾਰਾ ਹਿੱਸਾ ਜਿਹੜਾ ਓਸ਼ੀਅਨ ਕੰਟਰੀਬਿਊਟ ਕਰਦਾ ਉਹਨੂੰ ਹਨਾ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹੈਗੀਆਂ। ਹਾਂਜੀ, ਉਸ ਤੋਂ ਇਲਾਵਾ ਅਗਰ ਓਸ਼ੀਅਨ 70% ਆ, ਤਾਂ ਬਾਕੀ ਜਿਹੜੀ ਸਾਡੀ ਲੈਂਡ ਹੈਗੀ ਆ ਹਨਾ, ਤਾਂ ਉਹਦੇ ਚ ਵੀ ਜਿਹੜਾ ਮੋਸਟਲੀ, ਕਿਉਂਕਿ ਜਦੋਂ ਅਸੀਂ ਰੋਕੇਟ ਸਾਇੰਸ ਜਿਹੜੀਆਂ ਦੇਖਦੇ ਹਾਂ, ਉਹ ਕਈ ਵਾਰ ਇੱਦਾਂ ਹੁੰਦੀਆਂ ਜੋ US ਦੇ ਵਿੱਚ ਹੋ ਗਿਆ ਜਾਂ ਰਸ਼ੀਆ ਦੇ ਵਿੱਚ ਵੀ ਹੋ ਗਿਆ, ਕਿ ਉਹ ਕਾਫੀ ਸਾਰੇ ਪ੍ਰੋਟੈਕਟਿਡ ਏਰੀਆਜ਼ ਦੇ ਵਿੱਚ ਹੁੰਦੀਆਂ, ਜਿੱਦਾਂ ਨੈਸ਼ਨਲ ਪਾਰਕਸ ਆਪਾਂ ਨੂੰ ਪਤਾ ਹਨਾ, ਨੈਸ਼ਨਲ ਪਾਰਕਸ ਦੇ ਨੇੜੇ ਹੁੰਦੀਆਂ। ਸੋ ਉਹਦੀ ਵਜ੍ਹਾ ਨਾਲ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਸਪੇਸ ਜੰਕ ਤਾਂ ਜਿਹੜਾ ਹੈਗਾ ਹੀ ਹੈਗਾ, ਇੱਕ ਇਸ਼ੂ ਹੈਗਾ ਹੀ ਆ, ਪਰ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਲਾਂਚ ਜਦੋਂ ਕਰਦੇ ਆ, ਤਾਂ ਅਸੀਂ ਜਦੋਂ ਲਾਈਵ ਦੇਖੀਏ ਸਾਨੂੰ ਪਤਾ ਕਿੰਨਾ ਜ਼ਿਆਦਾ ਫਿਊਲ ਬਰਨ ਹੁੰਦਾ, ਉਹਨਾਂ ਕਿੰਨਾ ਪੋਲਿਊਸ਼ਨ ਹੁੰਦਾ ਹਨਾ, ਔਰ ਉਹ ਪੋਲਿਊਸ਼ਨ ਆਲੇ ਦੁਆਲੇ ਦੇ ਸਾਰੇ ਇਨਵਾਇਰਮੈਂਟ ਨੂੰ ਜਿਹੜਾ ਖਰਾਬ ਕਰਦਾ ਹੈਗਾ, ਔਰ ਅਲਟੀਮੇਟਲੀ ਉਹ ਜਿਹੜਾ ਹਿਊਮਨਸ ਤੱਕ ਵੀ ਪਹੁੰਚੇਗਾ ਹਨਾ। ਉਸ ਤੋਂ ਇਲਾਵਾ ਜਿਹੜੀ ਆ, ਤੁਹਾਨੂੰ ਕਿਸੇ ਜਗ੍ਹਾ ਤੇ ਤੁਸੀਂ ਰੋਕੇਟ ਲਾਂਚ ਕਰਨਾ, ਤਾਂ ਤੁਹਾਨੂੰ ਜਦੋਂ ਅਸੀਂ ਲਾਂਚ ਪੈਡ ਉੱਥੇ ਬਣਾਉਂਦੇ ਹਾਂ, ਤਾਂ ਉਹਦੇ ਲਈ ਸਾਨੂੰ ਵੈਜੀਟੇਸ਼ਨ ਵੀ ਕਲੀਅਰ ਕਰਨੀ ਪੈਂਦੀ ਆ ਹਨਾ। ਅਗਰ ਵੈਜੀਟੇਸ਼ਨ ਕਲੀਅਰ ਨਹੀਂ ਕਰ ਰਹੇ, ਤਾਂ ਸੋਇਲ

0: ਫਿਰ ਉਸ ਤੋਂ ਇਲਾਵਾ ਨੋਇਜ਼ ਜਿਹੜੀ ਆ ਹੈਗੀ ਉਹ ਇਫੈਕਟ ਕਰਦੀ ਹੈ ਕਿਸੇ ਵੀ ਜਿੱਦਾਂ ਫੋਰ ਐਗਜਾਮਪਲ ਅਸੀਂ ਬਰਡਸ ਦੀ ਐਗਜਾਮਪਲ ਲੈ ਲਈਏ ਤਾਂ ਬਰਡਸ ਜਿਹੜੇ ਆ ਉਹ ਨੋਇਜ਼ ਤੋਂ ਇੰਪੈਕਟ ਹੁੰਦੇ ਆ ਹਨਾ ਜਦੋਂ ਤੁਸੀਂ ਕਈ ਵਾਰ ਮੰਨ ਲਓ ਕਿਸੇ ਬਰਡ ਦਾ ਕੋਈ ਜਿਹੜਾ ਉਹ ਨੈਸਟਿੰਗ ਸੀਜ਼ਨ ਚੱਲ ਰਿਹਾ ਹਨਾ ਉਸੇ ਟਾਈਮ ਦੇ ਉੱਤੇ ਤੁਸੀਂ ਰੋਕਟ ਲਾਂਚ ਵੀ ਕਰ ਰਹੇ ਹਾਂ ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹਨਾਂ ਦੀ ਨੈਸਟਿੰਗ ਜਿਹੜੀ ਬਰੀਡਿੰਗ ਖਰਾਬ ਹੋ ਸਕਦੀ ਹੈ ਜਿਹਦੇ ਨਾਲ ਕੀ ਹੋ ਸਕਦਾ ਕਿ ਆਪਣੇ ਐਗਜ਼ ਨੂੰ ਉੱਥੇ ਹੀ ਛੱਡ ਕੇ ਜਾ ਸਕਦੇ ਆ ਜਾਂ ਆਪਣਾ ਨੈਸਟ ਨੂੰ ਅਬੰਡਨ ਕਰ ਸਕਦੇ ਆ ਨੈਸਟ ਨੂੰ ਦੁਬਾਰਾ ਨਹੀਂ ਯੂਜ਼ ਕਰੂਗੇ ਤਾਂ ਉਹਨਾਂ ਦੀ ਪੋਪੂਲੇਸ਼ਨ ਅਲਟੀਮੇਟਲੀ ਖਰਾਬ ਹੋ ਸਕਦੀ ਆ ਹਾਲਾਂਕਿ ਇਹ ਨਹੀਂ ਹੈਗਾ ਕਿ ਇਹਦੇ ਉੱਤੇ ਕੰਮ ਨਹੀਂ ਹੋ ਰਿਹਾ ਹੈਗਾ ਅਲੱਗ ਅਲੱਗ ਜਿਹੜੀਆਂ ਜਿਹੜੀਆਂ ਸਪੇਸ ਏਜੰਸੀਜ਼ ਹੈਗੀਆਂ ਉਹ ਕੰਮ ਵੀ ਕਰ ਰਹੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਉੱਤੇ ਮਤਲਬ ਜਿਵੇਂ ਹੁਣ ਜੋ ਮੈਂ ਮੇਰਾ ਆਪਣਾ ਪ੍ਰੋਫੈਸ਼ਨ ਹੈਗਾ ਅਸੀਂ ਵੀ ਇਹੀ ਕੰਮ ਮਤਲਬ ਪਰਟੀਕੁਲਰਲੀ ਲਾਂਚ ਪੈਡ ਨਹੀਂ ਬਟ ਅਸੀਂ ਗੱਲ ਕੰਮ ਇਹੀ ਕਰਦੇ ਕਿ ਡਿਵੈਲਪਮੈਂਟ ਦਾ ਕੀ ਇਫੈਕਟ ਹੋ ਰਿਹਾ ਹਨਾ ਇਨਵਾਇਰਮੈਂਟ ਤਾਂ ਸੇਮ ਇੱਦਾਂ ਜਿੱਦਾਂ ਫਲੋਰੀਡਾ ਦੇ ਵਿੱਚ ਜਿਹੜੀ ਇੱਕ ਲਾਂਚ ਸਾਈਟ ਹੈਗੀ ਆ ਉੱਥੇ ਜਿਹੜੇ ਆ ਰਿਸਰਚਰਸ ਜਿਹੜੇ ਕਾਫੀ ਟਾਈਮ ਤੋਂ ਜਿਹੜੇ ਮੋਨੀਟਰ ਕਰਦੇ ਹੈਗੇ ਆ ਕਿ ਉਸ ਲਾਂਚ ਪੈਡ ਦਾ ਆਲੇ ਦੁਆਲੇ ਜਿਹੜਾ ਕੀ ਨੋਇਜ਼ ਦੇ ਉੱਤੇ ਇੰਪੈਕਟ ਹੋ ਰਿਹਾ ਜਾਂ ਹੀਟ ਕਿੰਨਾ ਜਿਹੜੀ ਹੀਟ ਇਫੈਕਟ ਹੋ ਰਹੀ ਆ ਉੱਥੇ ਹਨਾ ਕੈਮੀਕਲ ਕੰਪੋਜੀਸ਼ਨ ਕਿੰਨੀ ਸੋਇਲ ਦੇ ਵਿੱਚ ਜਾਂ ਪਾਣੀ ਦੇ ਵਿੱਚ ਸਾਨੂੰ ਵੱਧ ਰਹੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਕੋਸਟ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਲਾਂਚ ਪੈਡ ਆ ਉਹ ਕੋਸਟ ਦੇ ਉੱਤੇ ਆ ਜਿੱਥੇ ਇੱਕ ਬਰਡ ਦੀ ਇਹਨਾਂ ਦਾ ਸਪੀਸੀਜ਼ ਆ ਪਲੋਵਰ ਸਨੋਈ ਪਲੋਵਰ ਉਹਨੂੰ ਕਹਿ ਦਿੰਦੇ ਆ ਉਹ ਬਰੀਡਿੰਗ ਕਰਦੀ ਆ ਉੱਥੇ ਤੇ ਉਹਨਾਂ ਦੇ ਉਹਦੇ ਤੇ ਉਹ ਜਿਹੜੀ ਰਿਸਰਚ ਕਰਦੇ ਹੈਗੇ ਆ ਕੰਟੀਨਿਊਸਲੀ ਕਿ ਕਿੰਨਾ ਕਿੰਨਾ ਜਿਹੜਾ ਇੰਪੈਕਟ ਹੋ ਰਿਹਾ ਆ ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਸਾਊਥ ਆਸਟ੍ਰੇਲੀਆ ਦੇ ਵਿੱਚ ਵੇਲਰਸ ਬੇ ਕਰਕੇ ਜਿਹੜੀ ਲਾਂਚ ਪੈਡ ਸਾਈਟ ਹੈਗੀ ਆ ਉੱਥੇ ਜਿਹੜੀ ਆ ਇਨਵਾਇਰਮੈਂਟ ਜਿਹੜੀ ਅਸੈਸਮੈਂਟ ਹੋਈਆਂ ਜਦੋਂ ਸ਼ੁਰੂ ਹੋਈ ਉਸ ਤੋਂ ਪਹਿਲਾਂ ਵੀ ਜਾਂ ਹੁਣ ਵੀ ਜਿਹੜੀ ਉਹ ਕੰਟੀਨਿਊਸਲੀ ਕਰਦੇ ਰਹਿੰਦੇ ਆ ਮੈਜਰ ਹਨਾ ਤਾਂ ਹਜੇ ਤੱਕ ਸਾਨੂੰ ਕੋਈ ਐਵੇਂ ਨਾ ਹਜੇ ਤੱਕ ਕੋਈ ਏਦਾਂ ਦੀ ਰਿਸਰਚ ਨਹੀਂ ਸਾਨੂੰ ਮਿਲੀ ਜਿਹੜਾ ਸਾਨੂੰ ਇਹ ਦੱਸੇ ਕਿ ਡਾਇਰੈਕਟਲੀ ਇੰਪੈਕਟ ਪੋਪੂਲੇਸ਼ਨ ਹੋਈ ਆ ਕਿਸੇ ਵੀ ਸਪੀਸੀਜ਼ ਦੀ ਕਿਸੇ ਪਰਟੀਕੁਲਰ ਸਪੀਸੀਜ਼ ਦੀ ਪਰ ਇਹ ਜਨਰਲੀ ਕਿਉਂਕਿ ਸਾਨੂੰ ਜੇ ਸਾਨੂੰ ਨਹੀਂ ਸ਼ੋ ਹੋਇਆ ਹਜੇ ਤੱਕ ਇਹਦਾ ਫਿਰ ਇਹ ਮਤਲਬ ਨਹੀਂ ਹੈਗਾ ਕਿ ਹੋ ਨਹੀਂ ਰਿਹਾ ਹਨਾ ਹੋ ਸਕਦਾ ਅਸੀਂ ਹਜੇ ਤੱਕ ਉੱਥੇ ਤੱਕ ਰਿਸਰਚ ਸਾਡੀ ਨਹੀਂ ਹੋਈ ਹੈਗੀ ਸੋ ਇਹ ਕੰਟੀਨਿਊਸ ਮੋਨੀਟਰਿੰਗ ਜਿਹੜੀ ਆ ਇਹ ਚੱਲਦੇ ਜਾ ਰਹੀ ਆ ਔਰ ਇਹ ਹੋਣੀ ਜ਼ਰੂਰੀ ਵੀ ਹੈਗੀ ਔਰ ਕੰਟੀਨਿਊਸਲੀ ਜਿਹੜੀਆਂ ਸਪੇਸ ਏਜੰਸੀਜ਼ ਕਰਦੀਆਂ ਵੀ ਹੈਗੀਆਂ
1: ਰਾਈਟ ਰਾਈਟ ਠੀਕ ਹੈ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਇਹਦੀ ਆਪਾਂ ਗੱਲ ਕਰਦੇ ਹਾਂ ਸੰਦੀਪ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੁਛ ਹੋਰ ਸਵਾਲ ਹੈਗੇ ਨੇ ਫਿਰ ਉਹਨਾਂ ਦੇ ਵਿੱਚ ਹੀ ਆਪਾਂ ਤੁਸੀਂ ਦੱਸਿਓ ਉਹਨਾਂ ਦੇ ਜਵਾਬ ਛੋਟੀ ਜਿਹੀ ਬ੍ਰੇਕ ਤੋਂ ਬਾਅਦ

0: ਕਿ ਉਹ ਰੋਕੇ ਜਾ ਸਕਦੇ ਨੇ ਕਿ ਆਹ ਜਿਹੜੇ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ ਹੈਗੀ ਹੈ ਇਹ ਰੋਕੀ ਜਾ ਸਕਦੀ ਹੈ ਕਿ ਪ੍ਰਾਈਵੇਟ ਕੰਪਨੀਜ਼ ਨੂੰ ਅਲਾਓ ਕੀਤਾ ਜਾਣਾ ਚਾਹੀਦਾ ਹੈਗਾ ਕਿ ਹਾਂ ਠੀਕ ਹੈ ਤੁਸੀਂ ਫੈਲਾਓ ਕਚਰਾ ਜਾਂ ਫਿਰ ਕਿ ਸਰਕਾਰਾਂ ਨੂੰ ਵੀ ਥੋੜ੍ਹਾ ਜਿਹਾ ਸੀਮਤ ਹਾਲੇ ਤੱਕ ਤਾਂ ਕਹਿ ਰਹੇ ਸੀਗੇ ਕਿ ਯੂਰਪੀ ਯੂਨੀਅਨ ਜਾਪਾਨ ਰਸ਼ੀਆ ਆਸਟ੍ਰੇਲੀਆ ਆਸਟ੍ਰੇਲੀਆ ਤਾਂ ਨਹੀਂ ਅਮੈਰੀਕਾ ਚਾਈਨਾ ਔਰ ਇੰਡੀਆ ਇਹ ਸਾਰੇ ਹੈਗੇ ਨੇ ਹੁਣ ਮਿਡਲ ਈਸਟਰਨ ਕੰਟਰੀਜ਼ ਵੀ ਆ ਗਈਆਂ ਨੇ ਸਾਊਦੀ ਅਰਬ ਵੀ ਆ ਗਿਆ ਫਿਰ ਹੌਲੀ ਹੌਲੀ ਦੁਨੀਆ ਦੇ ਹੋਰ ਦੇਸ਼ ਵੀ ਜਿਹੜੇ ਇੰਡੀਪੈਂਡੈਂਟਲੀ ਲੈਟਿਨ ਕੰਟਰੀਜ਼ ਵੀ ਕਰਨਗੇ ਮਤਲਬ ਕਿ ਫਿਰ ਖਤਮ ਕਰ ਦਈਏ ਸਪੇਸ ਐਕਸਪਲੋਰੇਸ਼ਨ
1: ਹਾਂਜੀ ਇਹ ਇੰਪੋਰਟੈਂਟ ਕੁਐਸਚਨ ਹੈਗਾ ਵੈਸੇ ਜਦੋਂ ਅਸੀਂ ਸਪੇਸ ਜੰਕ ਦੀ ਜਿੱਦਾਂ ਗੱਲ ਕੀਤੀ ਹੈ ਨਾ ਕਿ ਪਹਿਲਾਂ ਤਾਂ ਸਪੇਸ ਦੇ ਵਿੱਚ ਇਹਦਾ ਨੁਕਸਾਨ ਹੈਗਾ ਕਿ ਜਿਹੜੀ ਸਾਡੀ ਐਗਜਿਸਟਿੰਗ ਸੈਟੇਲਾਈਟਸ ਹੈਗੀਆਂ ਉਹਨਾਂ ਨੂੰ ਇਹ ਇਫੈਕਟ ਕਰ ਸਕਦੇ ਆ ਨਾ ਜਾਂ ਫਿਰ ਜਿਹੜੀ ਆ ਸਾਡੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਆ ਜੋ ਹੋਰ ਸਪੇਸ ਸਟੇਸ਼ਨ ਆ ਹਾਲਾਂਕਿ ਕੰਟੀਨਿਊਸ ਮੋਨੀਟਰਿੰਗ ਜਿਹੜੀ ਆ ਉੱਥੇ ਚੱਲਦੀ ਰਹਿੰਦੀ ਆ ਔਰ ਬਹੁਤ ਖਰਚਾ ਵੀ ਆਉਂਦਾ ਇਹਦੇ ਤੇ ਹਨਾ ਕਿ ਉਹ ਆਪਣਾ ਜਿਹੜਾ ਪਾਥ ਚੇਂਜ ਕਰ ਸਕਦੇ ਹੈਗੇ ਆ ਕਿਉਂਕਿ ਇੱਥੇ ਬੈਠੇ ਸਾਇੰਟਿਸਟ ਜਿਹੜੇ ਆ ਉਸ ਚੀਜ਼ ਨੂੰ ਅਬਜ਼ਰਵ ਕਰਦੇ ਰਹਿੰਦੇ ਆ ਕਿ ਕੋਈ ਔਰ ਉਹ ਸਿਰਫ ਸਪੇਸ ਜੰਕ ਨਹੀਂ ਜਿਹੜੀ ਨੈਚੁਰਲ ਐਸਟ੍ਰੋਇਡ ਵਗੈਰਾ ਵੀ ਆਉਂਦੇ ਆ ਉਹਨਾਂ ਨੂੰ ਵੀ ਜਿਹੜਾ ਅਬਜ਼ਰਵ ਕਰਦੇ ਰਹਿੰਦੇ ਆ ਕਿ ਕਿੰਨੀ ਦੂਰ ਹੈਗਾ ਜਾਂ ਟਕਰਾਵੇ ਨਾ ਕਿਸੇ ਸੈਟੇਲਾਈਟ ਦੇ ਨਾਲ ਹਨਾ ਤੇ ਬਟ ਇਹ ਅਸੀਂ ਬੰਦ ਨਹੀਂ ਕਰ ਸਕਦੇ ਕਿਉਂਕਿ ਇਹ ਜਿੰਨਾ ਸਾਨੂੰ ਨੁਕਸਾਨ ਅਸੀਂ ਕਹਿ ਰਹੇ ਹਾਂ ਇਹਦਾ ਫਾਇਦਾ ਵੀ ਸਾਨੂੰ ਸਪੇਸ ਐਕਸਪਲੋਰੇਸ਼ਨ ਇਸੇ ਲਈ ਚੱਲ ਰਹੀ ਹੈ ਕਿਉਂਕਿ ਇਹਦਾ ਫਾਇਦਾ ਹੈ ਕਿ ਅੱਜ ਦੀ ਜਿਹੜੀ ਮਾਡਰਨ ਲਾਈਫ ਅਸੀਂ ਜੀਵੇ ਹਾਂ ਹਨਾ ਜਿੱਦਾਂ ਪਹਿਲੇ ਮੈਂ ਦੱਸਿਆ ਕਿ ਅਸੀਂ ਵੈਦਰ ਦੇਖੇ ਬਿਨਾਂ ਘਰੋਂ ਨਹੀਂ ਚੱਲਦੇ ਅੱਜ ਕੱਲ੍ਹ ਹਨਾ GPS ਔਨ ਕਰੇ ਬਿਨਾਂ ਘਰੋਂ ਨਹੀਂ ਚੱਲਦੇ ਫੋਨ ਬਿਨਾਂ ਸਾਡਾ ਸਰਦਾ ਨਹੀਂ ਹੈਗਾ ਹਨਾ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੀ ਆ ਸੈਟੇਲਾਈਟਸ ਦੀ ਵਜ੍ਹਾ ਨਾਲ ਹੀ ਹੁੰਦੀਆਂ ਕਿਉਂਕਿ ਇਹ ਸੈਟੇਲਾਈਟਸ ਜਿਹੜੀਆਂ ਹੈਗੀਆਂ ਇਹ ਜਿਹੜੀ ਆ ਵੈਦਰ ਜਿਹੜਾ ਪ੍ਰੋਵਾਈਡ ਕਰਦੀਆਂ ਤੇ ਇਹ ਜਿਹੜੀ ਡੀਫੋਰੈਸਟੇਸ਼ਨ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਅਰਥ ਦੇ ਉੱਤੇ ਫੋਰੈਸਟ ਜਿਹੜਾ ਆ ਉਹ ਕੱਟੇ ਜਾ ਰਹੇ ਆ ਤਾਂ ਡੀਫੋਰੈਸਟੇਸ਼ਨ ਨੂੰ ਵੀ ਇਹ ਮੋਨੀਟਰ ਕਰਦੀਆਂ ਸੈਟੇਲਾਈਟਸ ਫਿਰ ਜਿਹੜੀਆਂ ਗਲੇਸ਼ੀਅਰ ਜਿਹੜੇ ਪਿਘਲ ਹੈਗੇ ਆ ਉਹਨਾਂ ਨੂੰ ਜਿਹੜਾ ਇਹ ਮੋਨੀਟਰ ਕਰਦੇ ਆ ਮਤਲਬ ਕਲਾਈਮੇਟ ਚੇਂਜ ਦੀ ਮੋਨੀਟਰਿੰਗ ਦੇ ਵਿੱਚ ਹੈਲਪ ਕਰਦੇ ਆ ਤੇ ਫਲੱਡਸ ਐਂਡ ਬੁਸ਼ ਫਾਇਰਸ ਨੂੰ ਜਿਹੜਾ ਇਹ ਜਿਹੜਾ ਮਤਲਬ ਜਿਹੜੀ ਵੈਦਰ ਫੋਰਕਾਸਟਿੰਗ ਤੁਸੀਂ ਕਹਿ ਸਕਦੇ ਹਾਂ ਨਾ ਉਹ ਸਾਰੀ ਇਹਨਾਂ ਦੇ ਥਰੂ ਹੁੰਦੀ ਹੈਗੀ ਆ ਸੈਟੇਲਾਈਟਸ ਦੇ ਥਰੂ ਤੇ ਜੋ ਵੀ ਚੇਂਜਿਸ ਹੁੰਦੇ ਹੈਗੇ ਆ ਜਾਂ ਫਿਰ ਜਿਹੜੀ GPS ਵਗੈਰਾ ਯੂਜ਼ ਕਰਦੇ ਆ ਉਹ ਸੈਟੇਲਾਈਟਸ ਦੀ ਵਜ੍ਹਾ ਨਾਲ ਹੁੰਦੀ ਆ ਸੋ ਇਹ ਮੇਨ ਸਾਡਾ ਜਿਹੜਾ ਡਾਇਲੈਮਾ ਵੀ ਇਹੀ ਹੈ ਕਿਉਂਕਿ ਇਹਨਾਂ ਦੇ ਸਾਨੂੰ ਫਾਇਦੇ ਵੀ ਬਹੁਤ ਹੈ ਇਸੇ ਲਈ ਸਾਨੂੰ ਜਿਹੜਾ ਇਹਨਾਂ ਨੂੰ ਅਸੀਂ ਖਤਮ ਨਹੀਂ ਕਰ ਸਕਦੇ ਸਪੇਸ ਐਕਸਪਲੋਰੇਸ਼ਨ ਨੂੰ ਔਰ ਜਿਹੜੀ ਆ ਇਹ ਸਾਨੂੰ ਹੈਲਪ ਵੀ ਕਰਦੀ ਆ ਪ੍ਰੋਟੈਕਟ ਅਗਰ ਇਨਵਾਇਰਮੈਂਟ ਪ੍ਰੋਟੈਕਟ ਖਰਾਬ ਕਰਦੀ ਆ ਤਾਂ ਇਨਵਾਇਰਮੈਂਟ ਪ੍ਰੋਟੈਕਟ ਕਰਨ ਚ ਵੀ ਹੈਲਪ ਕਰਦੀ ਆ ਸੋ ਮੇਨ ਜਿਹੜਾ ਇੱਥੇ ਇਸ਼ੂ ਜਿਹੜਾ ਹੈਗਾ ਜਿੱਦਾਂ ਤੁਸੀਂ ਕਿਹਾ ਕਿ ਸਾਰੀ ਕੰਟਰੀਜ਼ ਆਪਣਾ ਆਪਣਾ ਜਿਹੜਾ ਕਰ ਰਹੀਆਂ ਹਨਾ ਪ੍ਰਾਈਵੇਟ ਕੰਪਨੀਜ਼ ਆਪਣਾ ਕਰ ਰਹੀਆਂ ਸੋ ਉੱਥੇ ਜਿਹੜੇ ਪ੍ਰੋਪਰ ਲਾਜ਼ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਹਨਾ ਕਿ ਜਦੋਂ ਮਤਲਬ ਕਿ ਜਦੋਂ ਅਸੀਂ ਕੋਈ ਪਲਾਨ ਕਰਦੇ ਹੈਗੇ ਹਾਂ ਰੋਕੇਟ ਲਾਂਚ ਕਰਨਾ ਤਾਂ ਉਹਦੀ ਜਿਹੜੀ ਪਲੈਨਿੰਗ ਦੇ ਵਿੱਚ ਇਹ ਵੀ ਚੀਜ਼ ਇਨਵੋਲਵ ਹੋਣੀ ਚਾਹੀਦੀ ਹੈ ਕਿ ਜਦੋਂ ਉਹ ਵੇਸਟ ਜਿਹੜਾ ਬਣ ਜਾਂਦਾ ਤਾਂ ਉਸ ਟਾਈਮ ਦੇ ਉੱਤੇ ਉਹਨੂੰ ਕਿੱਦਾਂ ਜਿਹੜਾ ਬਾਹਰ ਕੱਢਣਾ ਉੱਥੋਂ ਹਨਾ ਜਾਂ ਉਸ ਜਾਂ ਕੋਈ ਏਦਾਂ ਦੇ ਮਟੀਰੀਅਲ ਯੂਜ਼ ਕਰੇ ਜਾਣ ਜਿਹੜੇ ਜਿਹੜੇ ਆ ਇਹ ਡਿਸਪੋਜ਼ ਆਫ ਈਜ਼ੀਲੀ ਹੋ ਜਾਣ ਹਨਾ ਜਾਂ ਮਤਲਬ ਸਪੇਸ ਦੇ ਵਿੱਚ ਕੋਈ ਏਦਾਂ ਨੁਕਸਾਨ ਨਾ ਹੋਵੇ ਸੋ ਉਹਦੀ ਜਿਹੜੀ ਰਿਸਰਚ ਚੱਲ ਰਹੀ ਹੈਗੀ ਆ ਜਿਹੜੀ ਯੂਰੋਪੀਅਨ ਸਪੇਸ ਏਜੰਸੀ ਹੈਗੀ ਆ ਉਹ ਆਪਣਾ ਇੱਕ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਮੈਥਡ ਵੀ ਯੂਜ਼ ਕੀਤੇ ਜਾਂਦੇ ਆ ਜਿੱਦਾਂ ਜਿਹੜੇ ਵੱਡੇ ਜਿਹੜੇ ਸੈਟੇਲਾਈਟਸ ਹੁੰਦੇ ਆ ਹਨਾ ਜਿਹੜੇ ਵੱਡੇ ਸੈਟੇਲਾਈਟ ਦਾ ਬੇਸਡ ਹੁੰਦਾ ਉਹਨਾਂ ਦੇ ਲਈ ਕੀ ਕਰਦੇ ਆ ਜਿੱਦਾਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਦੇ ਇੱਕ ਰੋਬੋਟਿਕ ਆਰਮਸ ਜਿਹੀਆਂ ਹੁੰਦੀਆਂ ਹਨਾ ਜਿਹਦੀ ਵਜ੍ਹਾ ਨਾਲ ਇਹ ਕੈਪਚਰ ਕਰ ਲੈਂਦੇ ਆ ਸੋ ਇਹ ਵੱਡੇ ਵੱਡੇ ਜਿਹੜੇ ਏਦਾਂ ਦੇ ਜਿਹੜੇ ਸੈਟੇਲਾਈਟ ਜਾਂ ਰੋਬੋਟਸ ਭੇਜੇ ਜਾਂਦੇ ਆ ਜਿਹੜੇ ਰੋਕੇਟਸ ਭੇਜੇ ਜਾਂਦੇ ਜਿਹਦੇ ਉੱਤੇ ਵੱਡੀਆਂ ਵੱਡੀਆਂ ਆਰਮਸ ਲੱਗੀਆਂ ਹੁੰਦੀਆਂ ਜਿਹੜੀਆਂ ਇਹਨਾਂ ਪੀਸਿਸ ਨੂੰ ਫੜ ਲੈਂਦੀਆਂ ਹੁਣ ਮੇਜਰ ਚੈਲੰਜ ਜਿਹੜਾ ਸਾਡੇ ਕੋਲ ਹੁੰਦਾ ਹੈਗਾ ਉਹ ਛੋਟੇ ਪੀਸਿਸ ਦਾ ਹੁੰਦਾ ਜਿਹੜੇ ਆਪਾਂ ਬਹੁਤ ਛੋਟੇ ਛੋਟੇ ਪੀਸਿਸ 1 ਸੈਂਟੀਮੀਟਰ ਤੋਂ ਵੀ ਘੱਟ ਦੇ ਹਨਾ ਸੋ ਉਹਨਾਂ ਨੂੰ ਜਿਹੜਾ ਰਿਮੂਵ ਕਰਨ ਦੇ ਲਈ ਲੇਜ਼ਰਸ ਯੂਜ਼ ਕੀਤੀਆਂ ਜਾਂਦੀਆਂ ਜਿਹਦੇ ਨਾਲ ਕਹਿੰਦਾ ਕਿ ਲੇਜ਼ਰਸ ਜਿਹੜੀ ਆ ਉਹਨਾਂ ਦੀ ਡਾਇਰੈਕਸ਼ਨ ਚੇਂਜ ਕਰ ਦਿੰਦੀਆਂ ਜਾਂ ਫਿਰ ਉਹਨਾਂ ਨੂੰ ਐਟਮੋਸਫੇਅਰ ਦੇ ਵਿੱਚ ਐਂਟਰ ਕਰਾ ਦਿੰਦਾ ਲੇਜ਼ਰ ਜਿਹੜੀਆਂ ਛੋਟੇ ਛੋਟੇ ਪੀਸਿਸ ਨੂੰ ਹੁੰਦਾ ਇਸ ਤੋਂ ਇਲਾਵਾ ਜਿਹੜੇ ਮਿਡਲ ਸਾਈਜ਼ ਦੇ ਜਿਹੜੇ ਬੇਸਡ ਹੁੰਦਾ ਹੈ ਉਹਦੇ ਲਈ ਵੀ ਜਿਹੜੇ ਆ ਡਿਫਰੈਂਟ ਮੈਥਡ ਜਿਹੜੇ ਲੱਭੇ ਜਾ ਰਹੇ ਹੈਗੇ ਉਹਨਾਂ ਵਿੱਚ ਇੱਕ ਮੈਥਡ ਜਿਹੜਾ ਯੂਜ਼ ਕੀਤਾ ਜਾਂਦਾ ਕਿ ਨੈਟਿੰਗ ਕੀਤੀ ਜਾਂਦੀ ਆ ਮਤਲਬ ਇੱਕ ਨੈਟ ਵਰਗਾ ਜਿਹੜਾ ਫਾਈਬਰ ਦਾ ਜਾਂ ਫਿਰ ਟਾਈਟੇਨੀਅਮ ਦਾ ਇੱਕ ਨੈਟ ਜਿਹਾ ਬਣਿਆ ਹੁੰਦਾ ਜਿਹੜਾ ਜਿਹੜਾ ਸਪਾਈਡਰ ਵੈਬ ਤੁਸੀਂ ਕਹਿ ਲਓ ਹਨਾ ਸਪਾਈਡਰ ਵੈਬ ਵਾਂਗੂ ਉਹ ਕਿਸੇ ਇਹਨਾਂ ਜਿਹੜੇ ਐਸਟ੍ਰੋਇਡ ਨੂੰ ਕੈਪਚਰ ਕਰ ਲੈਂਦਾ ਮਤਲਬ ਉਹ ਫੜ ਲੈਂਦਾ ਉਹਨਾਂ ਨੂੰ ਤੇ ਉਹਨੂੰ ਰਿਮੂਵ ਕਰਾ ਦਿੰਦਾ ਐਟਮੋਸਫੇਅਰ ਦੇ ਵਿੱਚੋਂ ਡਿਫਰੈਂਟ ਡਿਫਰੈਂਟ ਏਜੰਸੀਜ਼ ਜਿਹੜੀਆਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੀਆਂ ਬਟ ਪ੍ਰੋਬਲਮ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਬਹੁਤ ਐਕਸਪੈਂਸਿਵ ਹੈਗੀਆਂ ਸੋ ਇਹ ਸਾਨੂੰ ਨਾਲ ਨਾਲ ਇਹ ਵੀ ਜਿਹੜਾ ਦੇਖਣਾ ਪੈਂਦਾ ਹੈ ਕਿ ਕੁਛ ਕੋਸਟ ਇਫੈਕਟਿਵ ਮੈਥਡ ਹੋਣ ਹਨਾ ਕਿ ਖਰਾਬ ਜਿੰਨਾ ਜਿਹੜਾ ਅਸੀਂ ਰਿਮੂਵ ਕਰ ਰਹੇ ਹਾਂ ਉਹਨਾਂ ਮਤਲਬ ਸਾਡੇ ਪੈਸੇ ਦਾ ਵੀ ਹਿਸਾਬ ਰੱਖਣਾ ਪੈਂਦਾ ਹੈ ਕਿ ਉਹਨਾਂ ਪੈਸਾ ਲੱਗੇ ਕਿ ਜਿਹੜਾ ਫਿਜ਼ੀਕਲ ਹੋਵੇ ਹਨਾ ਬਟ ਉਹਨਾਂ ਵਿੱਚ ਸਭ ਤੋਂ ਵੱਧ ਜਿਹੜੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਇਹ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਵੇਸਟ ਜਿਹੜਾ ਉਹ ਤੁਸੀਂ ਰਿਮੂਵ ਨਹੀਂ ਕਰ ਸਕਦੇ, ਇਲੀਗਲ ਆ। ਮਤਲਬ ਇਹਦੇ ਕੋਈ ਲਾਜ਼ ਹਜੇ ਤੱਕ ਵੈਸੇ ਇਸ ਚ ਪ੍ਰੋਪਰ ਨਹੀਂ ਹੈਗੇ। ਉਹ ਇਸ ਲਈ ਜਿੱਦਾਂ ਮੈਂ ਕਿਹਾ ਕਿ ਸੈਟੇਲਾਈਟ ਜਿਹੜੀਆਂ ਸਾਰੀਆਂ ਇੱਕ ਕੰਟਰੀ ਦਾ ਇੱਕ ਮਤਲਬ ਇੱਕ ਸੈਟੇਲਾਈਟ ਹੁੰਦੀ ਆ, ਉਹ ਨਾ ਇੱਕ ਕੰਟਰੀ ਦੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਤੇ ਡਿਪੈਂਡ ਕਰਦੀਆਂ। ਸੋ ਇੱਦਾਂ ਵੀ ਹੋ ਸਕਦਾ ਕਿ ਕੁਛ ਜਿਹੜੀਆਂ ਜਿੱਦਾਂ ਤੁਸੀਂ ਇਜ਼ਰਾਇਲ ਦੀ ਗੱਲ ਕੀਤੀ ਕਿ ਕੁਛ ਜਿਹੜੀਆਂ ਜਿਹੜੀ ਐਨੀਮੀ ਕੰਟਰੀਜ਼ ਹੈਗੀਆਂ ਉਹ ਜਾਣ ਬੁੱਝ ਕੇ ਤੁਹਾਡਾ ਸੈਟੇਲਾਈਟ ਡਿਸਟਰੋਏ ਕਰ ਸਕਦੀਆਂ, ਹਨਾ। ਸੋ ਇਹ ਸਾਰੇ ਜਿਹੜੇ ਹੋਰ ਇਸ਼ੂਜ਼ ਜਿਹੜੇ ਹੈਗੇ ਆ ਉੱਥੇ, ਜਿਹੜੇ ਸਪੇਸ ਐਕਸਪਲੋਰੇਸ਼ਨ ਦੇ ਵਿੱਚ ਸਪੇਸ ਜੰਕ ਨੂੰ ਰਿਮੂਵ ਕਰਨ ਦੇ ਲਈ ਹਜੇ ਵੀ ਜਿਹੜੀ ਪ੍ਰੋਬਲਮ ਕੌਜ਼ ਕਰਦੇ ਆ। ਸੋ ਇਹਦੇ ਲਈ ਜਿਹੜਾ ਪ੍ਰੋਪਰ ਰੈਗੂਲੇਸ਼ਨ ਜਿਹੜੀਆਂ ਜਾਂ ਪੂਰੀਆਂ ਕੰਟਰੀਜ਼ ਨੂੰ ਬੈਠ ਕੇ ਜਿਹੜੀ ਇਹ ਚੀਜ਼ ਕਰਨੀ ਪੈਣੀ ਹੈਗੀ ਆ, ਹਨਾ, ਕਿ ਕਿਵੇਂ ਜਿਹੜਾ ਇਹ ਵੇਸਟ ਜਿਹੜਾ ਰਿਮੂਵ ਕੀਤਾ ਜਾਵੇ। ਮਤਲਬ ਇੱਕ ਚੀਜ਼ ਕੋਈ ਫਰੇਮਵਰਕ ਏਦਾਂ ਦਾ ਹੋਣਾ ਚਾਹੀਦਾ ਜਿੱਥੇ ਸਾਰੀਆਂ ਕੰਟਰੀਜ਼ ਐਗਰੀ ਕਰਨ, ਬਟ ਇਹ ਕਿਉਂਕਿ ਸਾਰੀਆਂ ਕੰਟਰੀਜ਼ ਆਪਣਾ ਆਪਣਾ ਸਿਸਟਮ ਹੁੰਦਾ ਆ, ਇਸ ਲਈ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਸਪੇਸ ਜਿਹੜਾ ਵੇਸਟ ਵੀ ਹੋਵੇ ਚਾਹੇ ਉਹ, ਤੁਸੀਂ ਉਹਨੂੰ ਡਿਸਟਰੋਏ ਨਹੀਂ ਕਰ ਸਕਦੇ ਹੈਗੇ। ਸੋ ਇਹ ਜਿਹੜੀ ਸਭ ਤੋਂ ਵੱਡਾ ਇਸ਼ੂ ਇਹਦੇ ਵਿੱਚ ਹੈਗਾ ਸਪੇਸ ਜੰਕ ਦੀ ਜਿਹੜੇ ਰਿਮੂਵਲ ਦੇ ਵਿੱਚ। ਹਾਂਜੀ,
0: ਅੱਛਾ, ਇਹਦੇ ਚ ਇੱਕ ਆ ਜਿਹੜਾ ਕੰਪੀਟੀਸ਼ਨ ਵਾਲੀ ਗੱਲ ਆਪਾਂ ਤੁਰੀ ਹੈਗੀ, ਮੇਰਾ ਲਾਸਟ ਕੁਐਸਚਨ ਹੈ ਕਿ ਐਮਾਜ਼ਨ ਨੇ ਉਹਦੇ ਤੋਂ ਅੱਗੇ ਨਿਕਲਣਾ, ਸਪੇਸ ਐਕਸ ਤੋਂ, ਸਪੇਸ ਐਕਸ ਨੇ ਨਾਸਾ ਤੋਂ ਅੱਗੇ ਨਿਕਲਣਾ, ਨਾਸਾ ਨੇ ਰਸ਼ੀਅਨ ਏਜੰਸੀ ਤੋਂ ਅੱਗੇ ਨਿਕਲਣਾ, ਇੰਡੀਆ ਨੇ ਚਾਈਨਾ ਤੋਂ ਅੱਗੇ ਨਿਕਲਣਾ, ਚਾਈਨਾ ਨੇ ਜਪਾਨ ਤੋਂ ਅੱਗੇ ਨਿਕਲਣਾ। ਇਹ ਜਿਹੜੇ ਕੰਪੀਟੀਸ਼ਨ ਦੇ ਚੱਕਰ ਦੇ ਵਿੱਚ ਇਹ ਜਿੰਨਾ ਵੀ ਸਪੇਸ ਵੇਸਟ ਹੈਗਾ, ਜਿੰਨਾ ਵੀ ਡੈਬਰੀਜ਼ ਆ ਉੱਥੇ, ਇਹਨੂੰ ਹੁਣ ਕਦੋਂ ਕਿਵੇਂ ਕਿਹਨੇ ਕਲੀਨ ਕਰਨਾ, ਇਹਨੂੰ ਲੈ ਕੇ ਕੋਈ ਫਰੇਮਵਰਕ ਹੈ ਜਾਂ ਕੋਈ ਸਹਿਮਤੀ ਹੈ, ਕੋਈ ਅੰਡਰਸਟੈਂਡਿੰਗ ਹੈ, ਕਿਉਂਕਿ ਜਾਂ ਫਿਰ ਇਹ ਹੈ ਕਿ ਜਿਹੜਾ ਗੰਦ ਪਾਊਗਾ ਉਹ ਹਟਾਊਗਾ, ਏਦਾਂ ਦਾ ਕੁਛ ਕੁਛ ਹੋ ਰਿਹਾ ਹੈ, ਕੌਣ ਇਸ ਕਚਰੇ ਦਾ ਮਾਲਕ ਹੈ ਹੁਣ ਤੱਕ ਜਿਹੜਾ ਫੈਲਿਆ ਸੀਗਾ, ਹੁਣ ਜਿਹੜਾ ਨਵਾਂ ਉਹਦਾ, ਇਹਦਾ ਕਿਵੇਂ ਪਤਾ ਲੱਗੂਗਾ ਕਿ ਕਿਹੜਾ ਕਚਰਾ ਕਿਹਦਾ ਤੇ ਕੌਣ ਸਾਫ਼ ਕਰੂਗਾ, ਸਵਾਲ ਇਹ ਹੈ।
1: ਗਵਰਨਮੈਂਟ ਕਰ ਰਹੀ ਹੈ ਤਾਂ ਗਵਰਨਮੈਂਟ ਕਰੂਗੀ। ਸੋ ਇਸੇ ਤਰ੍ਹਾਂ ਦਾ ਪ੍ਰੋਸੀਜਰ ਸਪੇਸ ਦੇ ਵਿੱਚ ਵੀ, ਕਿਉਂਕਿ ਬਹੁਤ ਸਾਰੀਆਂ ਡਿਫਰੈਂਟ ਕੰਟਰੀਜ਼ ਜਿਹੜੀਆਂ ਕੰਮ ਕਰ ਰਹੀਆਂ, ਡਿਫਰੈਂਟ ਕੰਟਰੀਜ਼ ਕੰਪਨੀਜ਼ ਜਿਹੜੀਆਂ ਆਪਣੇ ਆਪਣੇ ਜਿਹੜੇ ਆ ਲਾਂਚ ਕਰ ਰਹੇ ਹੈਗੇ ਆ ਸਪੇਸ ਵਹੀਕਲ ਜਿਹੜੇ ਹੈਗੇ ਆ। ਸੋ ਇਸ ਲਈ ਜਿਹੜੀ ਹੈ ਇਹ ਰਿਸਪੋਂਸੀਬਿਲਿਟੀ ਵੀ, ਕਿਉਂਕਿ ਜਿੱਦਾਂ ਪਹਿਲੇ ਮੈਂ ਕਿਹਾ ਕਿ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਨਹੀਂ ਕਰ ਸਕਦੇ ਰਿਮੂਵ, ਹਨਾ, ਤਾਂ ਹਰ ਕੰਟਰੀ ਦਾ ਜਿਹੜੀ ਆ ਆਪਣੀ ਰਿਸਪੋਂਸੀਬਿਲਿਟੀ ਆਪਣਾ ਵੇਸਟ ਰਿਮੂਵ ਕਰਨ ਦੀ। ਤਾਂ ਇਹ ਬੈਟਰ ਹੁੰਦਾ ਹਰ ਕੰਟਰੀ ਦੇ ਲਈ ਜਾਂ ਕਿਸੇ ਵੀ ਚੀਜ਼ ਦੇ ਲਈ ਕਿ ਪਲੈਨਿੰਗ ਸਟੇਜ ਦੇ ਉੱਤੇ ਜਿਹੜਾ ਅਸੀਂ ਪਹਿਲਾਂ ਹੀ ਪਲੈਨਿੰਗ ਹੋਵੇ, ਰਾਦਰ ਦੈਨ ਕਿ ਜਦੋਂ ਇਹ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਵੇ, ਜਿਵੇਂ ਅਰਥ ਦੇ ਉੱਤੇ ਹੁਣ ਸਾਡੇ ਕੋਲ ਪ੍ਰੋਬਲਮ ਪੋਲਿਊਸ਼ਨ ਦੀ ਵਧੀ ਹੋ, ਹਨਾ, ਤੇ ਫਿਰ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ। ਸੋ ਹਰ ਕੰਟਰੀ ਦੇ ਲਈ ਜਿੰਨੀਆਂ ਵੀ ਕੰਟਰੀਜ਼ ਜਿਹੜੀਆਂ ਇਹ ਐਕਸਪਲੋਰੇਸ਼ਨ ਕਰਦੀਆਂ, ਹਜੇ ਤੱਕ ਕੋਈ ਇਹੋ ਜਿਹਾ ਪ੍ਰੋਪਰ ਸਟ੍ਰਿਕਟ ਰੂਲ ਨਹੀਂ ਹੈਗਾ ਕਿ ਉਹਨਾਂ ਨੂੰ ਆਪਣਾ ਵੇਸਟ ਜਿਹੜਾ ਰਿਮੂਵ ਕਰਨਾ ਹੀ ਪੈਣਾ ਹੈ ਜਾਂ ਕੌਣ ਕਰੇਗਾ, ਕਿਹੜਾ ਵੇਸਟ ਹੈ ਜਾਂ ਕੌਣ ਉੱਥੇ ਉਹਨੂੰ ਹਟਾਏਗਾ। ਬਟ ਇਹ ਜਿਹੜੀ ਆ ਇੱਕ ਜ਼ਰੂਰੀ ਚੀਜ਼ ਹੈਗੀ ਹੈ ਜਿਹੜੀ ਹੋਣੀ ਚਾਹੀਦੀ ਹੈ, ਔਰ ਬਹੁਤ ਸਾਰੀਆਂ ਔਰਗਨਾਈਜੇਸ਼ਨ ਜਿਹੜੀਆਂ ਇਨਵਾਇਰਮੈਂਟਲ ਔਰਗਨਾਈਜੇਸ਼ਨ ਇਸ ਚੀਜ਼ ਦੇ ਲਈ ਕੰਮ ਵੀ ਕਰ ਰਹੀਆਂ ਕਿ ਜੋ ਚੀਜ਼ ਅਰਥ ਦੇ ਉੱਤੇ ਹੋਈ ਆ, ਲਾਈਕ ਇਹ ਬਹੁਤ ਡਿਸਹਾਰਟਨਿੰਗ ਹੋਗਾ ਜੇ ਸੇਮ ਚੀਜ਼ ਅਸੀਂ ਸਪੇਸ ਦੇ ਵਿੱਚ ਕਰਾਂਗੇ, ਹਨਾ, ਸਪੇਸ ਦੇ ਵਿੱਚ ਵੀ ਉੱਦਾਂ ਹੀ ਪੋਲਿਊਸ਼ਨ ਜਿੱਦਾਂ ਅਸੀਂ ਅਰਥ ਦੇ ਉੱਤੇ ਪੋਲਿਊਸ਼ਨ ਕੀਤਾ। ਸੋ ਹਜੇ ਤੱਕ ਕੋਈ ਏਦਾਂ ਦਾ ਪ੍ਰੋਪਰ ਫਰੇਮਵਰਕ ਨਹੀਂ ਹੈਗਾ, ਬਟ ਓਬਵੀਅਸਲੀ ਲੱਗੀਆਂ ਹੈਗੀਆਂ ਕੰਟਰੀਜ਼ ਡਿਫਰੈਂਟ ਡਿਫਰੈਂਟ ਕੋਈ ਇੱਕ ਪ੍ਰੋਪਰ ਫਰੇਮਵਰਕ ਦੇ ਉੱਤੇ ਐਗਰੀ ਹੋਣ ਦੇ ਲਈ।
0: ਵਿਚ ਇਜ਼ ਵੈਰੀ ਇੰਪੋਰਟੈਂਟ, ਔਰ ਜਿੰਨੀ ਜਲਦੀ ਹੋ ਜਾਣ ਓਨਾ ਚੰਗਾ ਹੈਗਾ ਇਹਨਾਂ ਦੇ ਲਈ। ਪਰ ਥੈਂਕ ਯੂ ਸੋ ਮਚ ਸੰਦੀਪ ਜੀ, ਸਾਰੀ ਗੱਲਬਾਤ ਦੇ ਲਈ, ਉਸ ਸਾਰੀ ਜਾਣਕਾਰੀ ਦੇ ਲਈ ਬਹੁਤ ਸ਼ੁਕਰੀਆ ਤੁਹਾਡਾ।
1: ਥੈਂਕ ਯੂ ਜੀ।
0: ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ। ਅੱਜ ਦੇ ਦਿਨ ਸਪੇਸ ਵੇਸਟ, ਸਪੇਸ ਪੋਲਿਊਸ਼ਨ, ਸਪੇਸ ਜੰਕ, ਸਪੇਸ ਗਾਰਬੇਜ ਜਾਂ ਕੌਸਮਿਕ ਡੈਬਰੀਜ਼ ਜਾਂ ਜੋ ਅਲੱਗ ਅਲੱਗ ਸ਼ਬਦ ਵਰਤੇ ਜਾਂਦੇ ਨੇ, ਕੌਸਮਿਕ ਟਰੈਸ਼ ਅੱਜ ਕੱਲ੍ਹ ਦੀ ਭਾਸ਼ਾ ਦੇ ਵੀ ਸ਼ਬਦ ਹੈਗੇ ਨੇ, ਪਰ ਇਹਨਾਂ ਦੇ ਬਾਰੇ ਸੰਦੀਪ ਜੀ ਨੇ ਦੱਸਿਆ ਬੜੇ ਵਧੀਆ ਤਰੀਕੇ ਦੇ ਨਾਲ ਸਾਡੀ ਭਾਸ਼ਾ ਦੇ ਵਿੱਚ, ਕਿ ਜਿਹੜੀ ਵੀ ਚੀਜ਼ ਵਰਤ ਕੇ ਕੰਡਮ ਹੋ ਜਾਂਦੀ ਹੈ ਜਾਂ ਜਿਹੜੀ ਚੀਜ਼ ਪਿੱਛੇ ਰਹਿ ਜਾਂਦੀ ਹੈ, ਛੁੱਟ ਜਾਂਦੀ ਹੈ, ਉਹ ਡੈਬਰਿਸ ਹੈਗੀ ਆ। ਔਰ ਇਸ ਕਿਸਮ ਦਾ ਬਹੁਤ ਸਾਰਾ ਗੰਦਮੰਦ ਜਿਹੜਾ ਉਹ ਸਪੇਸ ਦੇ ਵਿੱਚ ਹੈ, ਸਿਰਫ ਵਰਤੀ ਹੋਈ ਨਹੀਂ ਬਲਕਿ ਜਿਵੇਂ ਬਹੁਤ ਸਾਰੇ ਐਕਸਪੈਰੀਮੈਂਟ ਵੀ ਚੱਲਦੇ ਹੈਗੇ ਨੇ ਦੁਨੀਆ ਭਰ ਦੇ ਵਿੱਚ, ਕਿ ਕੋਈ ਕਿਸੇ ਨੇ ਗੱਡੀ ਭੇਜਤੀ, ਕਿਸੇ ਨੇ ਕੰਬਲ ਭੇਜਤਾ, ਕਿਸੇ ਨੇ ਕੋਈ ਅਲੱਗ ਅਲੱਗ ਆਪਣਾ ਆਪਣਾ ਸਮਾਨ ਭੇਜਤਾ। ਇਹ ਵੀ ਚੀਜ਼ਾਂ ਕੋਈ ਸਿਆਣੀਆਂ ਗੱਲਾਂ ਥੋੜ੍ਹੇ ਹੈਗੀਆਂ ਨੇ ਬਹੁਤ ਸਾਰੀਆਂ, ਪਰ ਕੌਣ ਸਿਆਣਪ ਦਿਖਾਵੇ। ਆਖਰ ਦੇ ਵਿੱਚ ਗੱਲ ਉਹੀ ਹੈ ਕਿ ਬਿੱਲੀ ਦੇ ਗਲ ਟੱਲੀ ਕੌਣ ਬੰਨੇ। ਇਹਦੇ ਉੱਤੇ ਮੈਨੂੰ ਲੱਗਦਾ ਸ਼ੁਰੂਆਤ ਯੂਰਪੀਅਨ ਏਜੰਸੀਜ਼ ਹੀ ਕਰਨਗੀਆਂ, ਅਕਸਰ ਦੁਨੀਆ ਦੀ ਸਫਾਈ ਦਾ ਜਿਹੜਾ ਠੇਕਾ ਉਹ ਯੂਰਪ ਨੇ ਲੈ ਰੱਖਿਆ ਹੁੰਦਾ ਅਤੇ ਸ਼ਾਇਦ ਯੂਰਪ ਹੀ ਸ਼ੁਰੂਆਤ ਕਰੇ ਇਹਦੀ ਇੱਕ ਵਾਰ ਫਿਰ ਤੋਂ। ਪਰ ਐਨੀਵੇਜ਼ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੀ ਡੀਪ ਟਾਕ ਸ਼ੋਅ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ ਦਾ ਧੰਨਵਾਦ, ਤੁਸੀਂ ਰੱਖੋ ਸਿਹਤਾਂ ਦਾ ਖਿਆਲ ਅਤੇ ਆਪਣੀ ਫੀਡਬੈਕ ਜਿਹੜੀ ਹੈ ਉਹ ਜ਼ਰੂਰ ਭੇਜਦੇ ਰਿਹਾ ਕਰੋ 0472-64-6674 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ।

0: ऑन रोड ऑनर्स कैंपेन सिर्फ सीमित समय ले हूँ नवा BYD कार ले आओ शानदार ड्राइव अवे ऑफर्स दे नाल BYD C-Line 7 प्रीमियम सिर्फ $54,990 BYD C-Line 8 डायनामिक FWD सिर्फ $56,990 ते BYD Shark 6 प्रीमियम सिर्फ $57,900 एक खास ऑफर 1 अगस्त से 30 सितंबर 2026 तक ऑर्डर करने वाले लिए है डिलीवरी 31 अक्टूबर 2026 तक हो जानकारी ले आज ही BYD कैरोलाइन स्प्रिंग्स नाल संपर्क करो एंड मेंशन रेडियो हांजी BYD ऑन रोड्स ऑनर्स कंडीशन अप्लाई
1: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
2: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
1: ਫਿਰ ਲਵਾਈਏ ਕਿੱਥੋਂ
2: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
3: Tension, nidi tension.
4: ਕੀ ਹੋਇਆ?
3: ਇੱਥੇ immigration ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ।
4: ਕਾਕਾ ਜੀ, tension ਛੱਡੋ, phone ਚੱਕੋ, call ਕਰੋ VY immigration ਨੂੰ, ਜਿੱਥੇ immigration expert ਹਰਪਾਲ ਸਿੰਘ ਬਾਜਵਾ, employer sponsor, partner ਜਾਂ parents, ਜਾਂ visa, skilled migration, student visa, MRT ਜਾਂ RRT appeals ਤੇ skills assessments ਦੇ ਮਾਹਿਰ ਬੈਠੇ ਨੇ। ਹੁਣੇ ਹੀ appointment ਲਈ call ਕਰੋ 0410-530-530
3: ਜਾਂ 90-77-97-33
4: ਜਾਂ email info@vyimmigration.com.au
3: ਯਾਦ ਰੱਖੋ 9077-9733
4: VY Immigration and Education Consultant
3: ਹਰ ਕਦਮ ਤੁਹਾਡੇ ਨਾਲ
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
6: ਸੋਨਾ ਚਾਹੀਦਾ
7: ਭਰੋਸਾ ਚਾਹੀਦਾ
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
9: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
9: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
10: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ ਮੋਰਗੇਜ ਰੀਫਾਈਨਾਂਸ ਕਰਵਾਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494763700 और व्हाट्सएप टू फोल्ड लैंडिंग।
7: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
11: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दुध तो तैयार, ना ता इस विच ऑयल, ना ही कोई कलर, हार्मोन्स या एंटीबायोटिक्स, बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
7: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
10: व्याह, खुशी या किसी भी खास मौके लिए ज्वेलरी होनी चाहिए है खास, तुन्ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन, हर स्टाइल ते हर ओकेजन लिए जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग। तुन्ना ज्वेलर्स, भरोसे दी निशानी। मेरा देश इनक्रेडिबल इंडिया त्रुगनीना विच अपने हर भैन भरा नूं उन्हां दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनीना विच।
12: आ किथे वज गई तेरी गड्डी?
13: गड्डी ता ठीक हो जू पर इंश्योरेंस वालिया नू, लीगल वालिया नू एथे प्रदेश विच समझाऊंगा किवे?
12: तेरे वांग किन्ने ही अपने भैन भरावां दी टेंशन मिंटां च दूर कीती है सिंह स्मैश रिपेयर वालिया ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383857748 ते। सिंह स्मैश रिपेयर, 8 ग्रेस वे, रेवन हॉल।
14: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो दियो मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
15: हाँ पंजाबी यारो जट, ना ही किसे नालो कट, ओ खुले बोतलां दे डट।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਇੱਕ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ, ਆਪਾਂ ਇੱਕ ਪ੍ਰੋਗਰਾਮ ਹਫ਼ਤਾਵਾਰੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਹਰਮਿੰਦਰ ਢਿੱਲੋਂ ਜੀ ਸਾਡੇ ਨਾਲ ਜੁੜਦੇ ਨੇ ਕੈਨੇਡਾ ਤੋਂ, ਅਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਨੇ ਆਪਣੇ ਵਾਤਾਵਰਣ ਦੇ ਬਾਰੇ, ਆਸ ਪਾਸ ਵਾਪਰ ਰਹੀਆਂ ਘਟਨਾਵਾਂ ਦੇ ਬਾਰੇ, ਸਾਡੀਆਂ ਗਲਤੀਆਂ ਦੇ ਬਾਰੇ, ਅਤੇ ਸਾਡੇ ਸੁਧਾਰਾਂ ਦੇ ਬਾਰੇ, ਅਤੇ ਬਹੁਤ ਸਾਰਾ ਕੁਛ ਨਵੀਂ ਅਪਡੇਟਸ ਇਸ ਹਫ਼ਤੇ ਦੀ ਕੀ ਆ, ਆਓ ਇਸ ਵਿਸ਼ੇ ਦੇ ਉੱਤੇ ਆਪਾਂ ਜਾਣਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਭਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ, ਅਤੇ ਖਾਸ ਕਰਕੇ ਆਪਣੇ ਸੁਣਨ ਵਾਲਿਆਂ ਨੂੰ
0: ਜੀ। ਕੀ ਹਾਲ ਚਾਲ ਭਾਈ, ਕੀ ਚੱਲ ਰਿਹਾ ਤੁਹਾਡੇ ਦੇਸ਼ ਦੁਨੀਆ 'ਚ ਉੱਧਰਲੇ ਪਾਸੇ?
1: ਸਾਡੇ ਇੱਥੇ ਕੈਨੇਡਾ ਦੇ ਵਿੱਚ ਹੁਣ ਸਤੰਬਰ ਸ਼ੁਰੂ ਹੋ ਗਿਆ, ਅਗਸਤ ਵਿੱਚ ਪੂਰੀ ਗਰਮੀ ਹੁੰਦੀ, ਪਰ ਪਿਛਲਾ ਜਿਹੜਾ ਹਫ਼ਤਾ ਸੀ ਉਹਦਾ ਅੱਧਾ ਕਾਫੀ ਠੰਡਾ ਰਿਹਾ, ਜਿਹੜਾ ਕਿ ਬੇਸ ਮੌਸਮ ਸੀ, ਅਤੇ ਅੱਜ ਫਿਰ ਮੁੜ ਕੇ ਗਰਮੀ ਸ਼ੁਰੂ ਹੋ ਰਹੀ ਹੈ। ਤਾਂ ਪਰ ਹੁਣ ਸਤੰਬਰ ਸਾਡਾ ਹੁੰਦਾ ਆਖਰੀ ਗਰਮੀ ਦਾ ਮਹੀਨਾ, ਅਤੇ ਫਿਰ ਅਕਤੂਬਰ ਤੋਂ ਬਾਅਦ ਜਿਹੜੀ ਤੁਸੀਂ ਠੰਡ ਮਹਿਸੂਸ ਕਰਨ ਲੱਗ ਜਾਂਦੇ ਹੋ, ਅਤੇ ਪਰ ਇਸ ਵਾਰੀ ਜਿਵੇਂ ਪੰਜਾਬ 'ਚ ਮੌਨਸੂਨ ਕਦੀ ਆਉਂਦੀ ਸੀ ਕਦੀ ਰੁਕ ਜਾਂਦੀ ਸੀ, ਇਵੇਂ ਹੀ ਸਾਡੀ ਪੂਰੀ ਜਿਹੜੀ ਗਰਮੀਆਂ ਦੀ ਰੁੱਤ ਸੀ ਉਹ ਜਦੋਂ ਕਿਸੇ ਦਿਨ ਠੰਡ, ਕਿਸੇ ਦਿਨ ਮੀਂਹ, ਜਦੋਂ ਮੀਂਹ ਨਹੀਂ ਸੀ ਉਦੋਂ ਗਰਮੀ, ਸੋ ਪੂਰੇ ਦਾ ਪੂਰਾ ਜਿਹੜਾ ਸੀ ਉਥਲ ਪੁਥਲ ਹੀ ਰਹੀ ਇਸ ਵਾਰੀ ਦੀ ਗਰਮੀਆਂ ਦੀ ਪੂਰੀ ਰੁੱਤ ਵਿੱਚ
0: ਜੀ। ਸੋ ਇਹ ਹਰ ਜਗ੍ਹਾ ਦੇ ਉੱਤੇ ਆਪਾਂ ਵੇਖ ਰਹੇ ਹਾਂ ਵੀ ਇਹ ਚੀਜ਼ਾਂ, ਚਲੋ ਆਪਾਂ ਲਗਾਤਾਰ ਇਸ ਚੀਜ਼ ਦੇ ਉੱਤੇ ਕਾਫੀ ਚਰਚਾ ਚੱਲਦੀ ਵੀ ਰਹੀ ਆ। ਸੋ ਅੱਜ ਦੇ ਦਿਨ ਦੀਆਂ ਕੀ ਖਾਸ ਅਪਡੇਟਸ ਨੇ ਸਰੋਤਿਆਂ ਦੇ ਲਈ?
1: ਹਾਂਜੀ ਬਾਈ ਜੀ, ਤੁਸੀਂ ਸੁਣੇ ਹੋਣਾ ਸਾਰਿਆਂ ਨੇ ਤੇ ਆਪਣੇ ਸੁਣਨ ਵਾਲਿਆਂ ਨੇ ਵੀ, ਜੋ ਨੇਪਾਲ ਦੇ ਵਿੱਚ ਇੱਕ ਗਲੇਸ਼ੀਅਰ ਸੀ ਉਹਦਾ ਹਿੱਸਾ ਟੁੱਟ ਕੇ ਡਿੱਗਿਆ, ਤੇ ਉੱਥੇ ਬੜੀ ਬਰਬਾਦੀ ਆਈ, ਉਹ ਜਿਹੜਾ ਉਹਦੇ ਨਾਲ ਬਾਅਦ ਚ ਇੱਕ ਹੜ੍ਹ ਆਇਆ, ਤੇ ਉਹਦੇ ਵਿੱਚ ਤਕਰੀਬਨ 5000 ਲੋਕ ਗਾਇਬ ਨੇ ਹਾਲੇ ਤੱਕ, ਤੇ ਚੀਨ ਵਾਲੇ ਆਪਣੀ ਦੱਸ ਨਹੀਂ ਰਹੇ ਬਿਲਕੁਲ ਜਿਵੇਂ ਕੋਈ ਕਰਦੇ ਹੁੰਦੇ ਨੇ। ਸੋ ਤਕਰੀਬਨ ਉੱਥੇ ਡਰ ਇਹ ਹੈ ਵੀ ਉਹ 6-7 ਤੋਂ ਲੈ ਕੇ 10,000 ਤੱਕ ਮੌਤਾਂ ਜਿਹੜੀਆਂ ਹੋ ਸਕਦੀਆਂ ਨੇ, ਉਹ ਏਡੀ ਵੱਡੀ ਸੀ, ਤੇ ਇਹ ਸਾਰਾ ਸ਼ੁਰੂ ਹੋਇਆ ਇੱਕ ਗਲੇਸ਼ੀਅਰ ਦੇ ਟੁੱਟਣ ਦੇ ਨਾਲ
0: ਜੀ। ਸੋ ਇਹ ਕਾਫੀ ਆਪਾਂ ਕਹਿ ਲਈਏ ਕਿ ਆਸਟ੍ਰੇਲੀਆ ਤੱਕ ਜਾਂ ਫਿਰ ਸਾਰੀ ਦੁਨੀਆ ਤੱਕ ਹੀ ਪਹੁੰਚੀਆਂ ਇਹ ਖ਼ਬਰਾਂ, ਤੇ ਸਾਰੀ ਦੁਨੀਆ ਦੇ ਵਿੱਚ ਇਹ ਸੋਚ ਵਿਚਾਰ ਚੱਲ ਰਹੇ ਨੇ। ਜਿਹੜੇ ਤਰੀਕੇ ਦੀਆਂ ਆਪਾਂ ਵੀਡੀਓ ਵੇਖੀਆਂ, ਸਾਡੇ ਸਰੋਤਿਆਂ ਨੇ ਵੀ ਵੇਖੀਆਂ ਹੋਣਗੀਆਂ, ਉਹ ਵੀਡੀਓ ਵੇਖ ਕੇ ਇੱਦਾਂ ਲੱਗਦਾ ਵੀ ਜਿੱਦਾਂ ਆਪਾਂ ਕੋਈ ਫਿਲਮ ਵੇਖ ਰਹੇ ਹੋਈਏ, ਕੋਈ ਗੇਮ ਵੇਖ ਰਹੇ ਹੋਈਏ, ਇਸ ਤਰੀਕੇ ਦੇ ਨਾਲ ਇੱਕਦਮ ਹੀ ਸਾਰਾ ਕੁਛ ਹੀ ਆਪਾਂ ਕਹਿ ਲਈਏ ਕਿ ਘਰ ਬਿਲਡਿੰਗਾਂ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਮਿੰਟਾਂ ਦੇ ਵਿੱਚ ਹੀ ਪਾਣੀ ਵਹਾ ਕੇ ਲੈ ਗਿਆ। ਸੋ ਇਸ ਸਭ ਦੇ ਵਿੱਚ ਸਾਰਾ ਕੁਛ ਤਾਂ ਆਪਾਂ ਜਿਹੜਾ ਅਖਬਾਰਾਂ ਦੇ ਵਿੱਚ ਜਾਂ ਫਿਰ ਡਿਟੇਲ ਦੇ ਵਿੱਚ ਜਾਣ ਹੀ ਰਹੇ ਹਾਂ। ਐਸੀਆਂ ਕੀ ਚੀਜ਼ਾਂ ਨੇ ਬਾਈ ਜਿਹੜੀਆਂ ਆਪਾਂ ਵੇਖ ਰਹੇ ਹਾਂ ਵੀ ਹਾਲੇ ਤੱਕ ਨਹੀਂ ਸਾਹਮਣੇ ਆਈਆਂ?
1: ਹਾਂਜੀ ਹਾਂ, ਉਸ ਤਰ੍ਹਾਂ ਬਾਈ ਜੀ ਜਦੋਂ ਅਸੀਂ ਇੱਦਾਂ ਖ਼ਬਰ ਆਉਂਦੀ ਆ ਵੀ ਫਲਾਣੇ ਥਾਂ 'ਤੇ ਗਲੇਸ਼ੀਅਰ ਡਿੱਗ ਗਿਆ, ਪਹਾੜ ਡਿੱਗ ਗਿਆ ਨਾ, ਸਾਨੂੰ ਕਿਉਂਕਿ ਮਨੁੱਖੀ ਮਨ ਜਿਹੜਾ ਉਹ ਜਿਹੜੀਆਂ ਪੁਰਾਣੀਆਂ ਘਟਨਾਵਾਂ ਨੂੰ ਉਹਨਾਂ ਨਾਲ ਜੋੜ ਕੇ ਵੇਖਦਾ ਹੈ ਵੀ ਜੇ ਡਿੱਗ ਗਿਆ ਤਾਂ ਠੀਕ ਆ ਜੀ, ਜਿਵੇਂ ਸਾਡੇ ਜੰਮੂ ਕਸ਼ਮੀਰ 'ਚ ਕਿਤੇ ਢਿੱਗਾਂ ਡਿੱਗਦੀਆਂ ਨੇ, ਸੜਕਾਂ ਬੰਦ ਹੁੰਦੀਆਂ ਨੇ, ਇੱਦਾਂ ਦੀ ਡਿੱਗੇ ਹੋ, ਇਹ ਦੂਸਰਾ ਵੱਡਾ ਡਿੱਗ ਗਿਆ ਹੋ, 20 ਕੁਇੰਟਲ ਦਾ ਡਿੱਗ ਗਿਆ ਹੋ, 40 ਕੁਇੰਟਲ ਦਾ ਡਿੱਗ ਗਿਆ ਹੋ। ਸੋ ਬਾਈ ਜੀ ਸਾਡੇ ਇਹ ਨਾ ਤਾਂ ਸਾਡੇ ਕਿਉਂਕਿ ਭਾਸ਼ਾ ਜਿਹੜੀ ਹੈ, ਭਾਸ਼ਾ ਦੇ ਸ਼ਬਦਾਂ ਨੂੰ ਅਰਥ ਅਸੀਂ ਦਿੰਦੇ ਹਾਂ, ਅਰਥਾਂ ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦਾ। ਸੋ ਸਾਡੇ ਲਈ ਜਿਹੜੇ ਸ਼ਬਦ ਨੇ, ਸੰਕਟ ਉਹ ਵੀ ਹੈ, ਤੁਹਾਡੇ ਸ਼ਹਿਰ ਦੇ ਵਿੱਚ ਕਿਤੇ ਅੱਗ ਲੱਗ ਜਾਓ ਸੰਕਟ ਹੈ, ਜੇ ਪੰਜਾਬ ਚ ਹੜ੍ਹ ਆ ਜਾਓ ਉਹ ਵੀ ਸੰਕਟ ਹੈ, ਜੇ ਕਿਤੇ ਮੌਨਸੂਨ ਨਾ ਉਹ ਵੀ ਸੰਕਟ ਹੈ। ਸੋ ਅਸੀਂ ਉਹਦੇ ਹਿਸਾਬ ਨਾਲ ਉਹਨੂੰ ਇਹਨਾਂ ਇੱਕ ਨੋਰਮਲਾਈਜ਼ ਕਰ ਲੈਂਦੇ ਵੀ ਇੰਨਾ ਕੁ ਨੁਕਸਾਨ ਹੋਇਆ ਹੋਣਾ, ਪਰ ਜਿਹੜੀਆਂ ਗੱਲਾਂ ਦਾ ਵਰਤਾਰਾ ਹੁਣ ਚੱਲ ਰਿਹਾ ਕਿਉਂਕਿ ਇਹਨਾਂ ਦੀ ਵਰਗੀਆਂ ਗੱਲਾਂ ਸਾਡੇ ਪਿਛੋਕੜ ਚ ਹੋਈਆਂ ਹੀ ਨਹੀਂ, ਤੇ ਇਸ ਲਈ ਸਾਡੇ ਕੋਲ ਉਹਨਾਂ ਨੂੰ ਬਿਆਨ ਕਰਨ ਵਾਲੇ ਢੁਕਵੇਂ ਸ਼ਬਦ ਨਹੀਂ, ਤੇ ਅਸੀਂ ਕਈ ਵਾਰੀ ਉਹਨਾਂ ਨੂੰ ਗਲਤ ਸਮਝ ਲੈਂਦੇ ਹਾਂ। ਹੁਣ ਜਿਵੇਂ ਉਹ ਜਿਹੜਾ ਗਲੇਸ਼ੀਅਰ ਦਾ ਹਿੱਸਾ ਡਿੱਗਿਆ, ਮਤਲਬ ਉਹ ਏਡਾ ਵੱਡਾ ਸੀ ਕਿ ਉਹ 60 ਏਕੜ ਉਹਦਾ ਆਕਾਰ ਸੀ,
0: ਬੱਲੇ ਬੱਲੇ 60 ਏਕੜ,
1: 60 ਏਕੜ ਸੀ ਉਹਦਾ ਆਕਾਰ, ਤੇ ਅੱਧਾ ਮੀਲ ਉਹ ਚੌੜਾ ਸੀ, ਥੱਲੇ ਡੂੰਘਾ ਸੀ,
0: ਬੱਲੇ ਬੱਲੇ।
1: ਤੇ ਉਹ ਇੱਕੋ ਵਾਰੀ ਟੁੱਟ ਕੇ ਡਿੱਗਿਆ, ਜਦੋਂ ਡਿੱਗਿਆ ਤੇ ਇੰਨੀ ਜ਼ੋਰ ਇੰਨੀ ਵੱਡੀ ਚੀਜ਼ ਡਿੱਗੇ ਤਾਂ ਭੂਚਾਲ ਆ ਗਿਆ, ਉਹ ਭੂਚਾਲ ਜਿਹੜਾ ਨੇਪਾਲ ਚ ਡਿੱਗਣ ਦੇ ਬਾਵਜੂਦ ਅਮਰੀਕਾ ਦੇ ਜਿੰਨੇ ਉਹਨਾਂ ਦੇ ਸਿਸਮੋਲੋਜੀ ਦੇ ਇੰਸਟਰੂਮੈਂਟਸ ਨੇ ਉਹਨਾਂ ਨੇ ਉਹਨੂੰ ਕੈਪਚਰ ਕੀਤਾ, 5.4 ਸਕੇਲ ਸੀ ਉਹਦੀ, ਇੱਕ ਦਿਨ ਹੁਣ ਜਦੋਂ ਏਡਾ ਵੱਡਾ ਡਿੱਗਦਾ ਹੈ ਉਹ ਤੇ ਜਦੋਂ ਉਹ ਡਿੱਗਿਆ ਟੁੱਟ ਕੇ ਤੇ ਜਿਹੜੀ ਉਚਾਈ ਤੋਂ ਡਿੱਗਿਆ ਉਹ ਥੱਲੇ ਇਹਦਾ ਪਹਾੜ ਦੇ ਉੱਪਰ ਸੀ ਤੇ ਪਹਾੜ ਸੀ ਤੇ ਥੱਲੇ ਝੀਲ ਸੀ ਤੇ ਉਹ ਜਿਹੜੀ ਉਚਾਈ ਤੋਂ ਡਿੱਗਿਆ ਝੀਲ ਦੇ ਵਿੱਚ ਉਹ 1200 meters ਦੀ 1.25 kilometers ਦੀ ਉਚਾਈ ਤੋਂ ਡਿੱਗਿਆ
0: ਜੀ। ਸੋ ਇਸ ਕਰਕੇ ਹੋਰ ਜ਼ਿਆਦਾ ਖਤਰਨਾਕ ਹੋ ਗਿਆ।
1: ਹਾਂ ਉਹ ਇੰਨੀ ਜ਼ੋਰ ਨਾਲ ਡਿੱਗਿਆ ਵੀ ਉਹ ਜਿਹੜੀ ਲੱਖਾਂ ਫਲਾਂ ਦੀ ਜੰਮੀ ਹੋਈ ਸੀ ਬਰਫ਼ ਉਹ ਸਕਿੰਟਾਂ ਦੇ ਵਿੱਚ ਵੀ ਪਾਣੀ ਬਣ ਗਈ, ਇੰਨੀ ਗਰਮੀ ਪੈਦਾ ਹੋਈ ਤੇ ਜਿਹੜੀ ਝੀਲ ਸੀ ਉਹਦਾ ਪਾਣੀ ਵੀ ਫਾਰਾ ਉਹਨੇ ਕੱਢ ਕੇ ਬਾਹਰ ਮਾਰਿਆ ਤੇ ਉਹ ਫਿਰ ਜਿਹੜੀ ਉੱਥੋਂ ਇੱਕ ਤਕਰੀਬਨ ਤੁਸੀਂ ਕਹਿ ਲਓ ਬਈ ਪਾਣੀ ਦੀ ਕੰਧ ਤੁਰ ਪਈ। ਜਿਹੜਾ ਹੜ੍ਹ ਆਇਆ ਨਾ ਆਪਾਂ ਹੁਣ ਹੜ੍ਹ ਕਹਿੰਦੇ ਹਾਂ ਜੀ ਚਲੋ ਜੀ ਵਧੀ ਜਾ ਰਿਹਾ ਹੋਰ ਅੱਧਾ ਮੀਟਰ ਫੁੱਟ ਵੱਧ ਗਿਆ ਫਿਰ ਅੱਧਾ ਫੁੱਟ ਵੱਧ ਗਿਆ ਦਰਿਆ ਦਾ ਲੈਵਲ ਆਪਣੇ ਹੜ੍ਹ ਦੇ ਕਨਸੈਪਟ ਨੇ ਪਰ ਇਹ ਹੜ੍ਹ ਨਹੀਂ ਸੀ ਇਹ ਸੁਨਾਮੀ ਸੀ। ਸੋ ਇੰਜ ਉਹ ਪਾਣੀ ਦੀ ਕੰਧ ਚੱਲੀ ਤੇ ਬਾਈ ਜੀ ਉਹ ਜਿਹੜੀ ਪਾਣੀ ਦੀ ਕੰਧ ਦੀ ਉਚਾਈ ਸੀ ਉਹ 300 feet ਸੀ।
0: 300 feet
1: 300 feet ਆਮ ਤੌਰ ਤੇ ਸਾਡਾ ਜਿਹੜਾ ਬੰਦੇ ਦਾ ਕੱਦ ਹੁੰਦਾ ਹੈ ਉਹ 5.5-6 feet ਦੇ ਕਰੀਬ ਆਪਾਂ ਹੁੰਦੇ ਹਾਂ। ਤੁਸੀਂ ਇਹਨੂੰ ਦੇਖ ਲਓ ਬਈ ਉਹ 50 people ਖੜੇ ਹੋਣਗੇ ਇੱਕ ਦੂਜੇ ਦੇ ਸਿਰਾਂ ਤੇ ਤਾਂ ਜਾ ਕੇ ਉਹਦੀ ਉਚਾਈ ਬਣਦੀ ਹੈ। 300 feet ਦੀ ਉਚਾਈ ਹਾਂ ਤੇ ਉਹ ਹੁਣ ਉਹਦੇ ਵਿੱਚ ਜਿਹੜਾ ਮਲਬਾ ਆ ਉਹਦੇ ਵਿੱਚ ਪਾਣੀ ਆ ਉਹਦੇ ਚ ਗਾਰਾ ਆ ਉਹਦੇ ਚ ਪੱਥਰ ਨੇ ਉਹ ਚ ਮਿੱਟੀ ਹੈ ਤੇ ਉਹ ਜਿਸ ਸਪੀਡ ਨਾਲ ਆ ਰਿਹਾ ਸੀ ਉਹ ਸਪੀਡ ਉਹਦੀ ਸੀਗੀ 170 kilometers ਪ੍ਰਤੀ ਘੰਟਾ।
0: ਬੱਲੇ ਬੱਲੇ
1: ਹੁਣ ਤੁਸੀਂ ਇਹ ਵੇਖ ਲਓ ਵੀ ਹੁਣ ਇਹਨੂੰ ਆਪਾਂ ਜਿਹੜਾ ਤੁਹਾਡਾ ਇਮੇਜ ਆ ਮੇਰੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸੀ ਉਹ ਪੂਰੇ ਦਾ ਪੂਰਾ ਬਦਲ ਗਿਆ।
0: ਬਿਲਕੁਲ
1: ਸੋ ਸਾਨੂੰ ਇਹਨੂੰ ਸਮਝਣ ਦੇ ਲਈ ਥੋੜਾ ਜਿਹਾ ਰੁਕ ਕੇ ਸੋਚਣ ਦੀ ਲੋੜ ਹੈ ਵੀ ਅਸੀਂ ਧਰਤੀ ਨੂੰ ਕਿਸ ਹੱਦ ਤੱਕ ਅਸੀਂ ਇੱਕ ਬਰਬਾਦੀ ਦੇ ਕੰਢੇ ਤੇ ਕਰਤਾ ਕਿ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿ ਪਰਬਤ ਡਿੱਗਦਾ ਹਿਮਾਚਲ ਚ ਨੇਪਾਲ ਚ ਤੇ ਪੂਰੀ ਦੁਨੀਆਂ ਚ ਉਹਦਾ ਭੂਚਾਲ ਮਹਿਸੂਸ ਹੁੰਦਾ ਤੇ ਆਪਾਂ ਇੱਕ ਤੈਨੂੰ ਯਾਦ ਹੋਣਾ ਇੱਕ 1.5 saal ਪਹਿਲਾਂ ਗੱਲ ਕੀਤੀ ਸੀ ਵੀ ਇੱਕ ਗਲੇਸ਼ੀਅਰ ਡੈਨਮਾਰਕ ਦੇ ਵਿੱਚ ਡਿੱਗਿਆ ਸੀ ਪਰ ਉਹ ਸਮੁੰਦਰ ਦੇ ਥੱਲੇ ਸੀ ਬਹੁਤ ਡੂੰਘਾ ਸੀਗਾ ਟੁੱਟ ਕੇ ਡਿੱਗਿਆ ਤੇ ਉਦੋਂ ਧਰਤੀ 7 days ਕੰਬਦੀ ਰਹੀ ਸੀ ਤੇ ਉਦੋਂ ਸਾਇੰਟਿਸਟਾਂ ਨੂੰ ਵੀ ਪਤਾ ਨੀ ਉਹਨਾਂ ਨੂੰ 1.5 saal ਲੱਗਾ ਹੈ ਪਤਾ ਕਰਨ ਲਈ ਵੀ ਇਹ ਕੰਬਦੀ ਕਿਉਂ ਸੀ। ਸੋ ਇੱਡੀਆਂ ਇਹ ਜਿਹੜੇ ਗਲੇਸ਼ੀਅਰ ਨੇ ਲੱਖਾਂ ਸਾਲਾਂ ਦੇ ਪਏ ਨੇ ਉਹਨਾਂ ਚ 8000 ਦੇ ਕਰੀਬ ਗਲੇਸ਼ੀਅਰ ਨੇ ਇਕੱਲੇ ਹਿਮਾਲਿਆ ਦੇ ਵਿੱਚ ਯੂਰਪ ਚ ਅਲੱਗ ਨੇ ਤੇ ਉਹਨਾਂ ਵਿੱਚੋਂ ਕਈ ਜਿਹੜੇ ਗਲੇਸ਼ੀਅਰ ਨੇ ਉਹਨਾਂ ਦੀ ਲੰਬੀ ਗਲੇਸ਼ੀਅਰ ਕੀ ਹੈ ਇੱਕ ਪੂਰਾ ਬਰਫ਼ ਜੰਮੀ ਹੋਈ ਬਰਫ਼ ਬਹੁਤ ਜ਼ਿਆਦਾ ਜੰਮੀ ਹੋਈ ਪੱਥਰ ਵਰਗੀ ਹੋਈ ਬਰਫ਼ ਜਿਹੜੀ ਆ ਉਹਦਾ ਪਹਾੜ ਹੈ। ਸੋ ਉਹ ਕਈ ਥਾਵਾਂ ਤੇ ਇਹ 30-40 miles ਲੰਬੇ ਨੇ 4-5 miles ਚੌੜੇ ਨੇ 1-2 miles ਡੂੰਘੇ ਨੇ। ਹੁਣ ਤੁਸੀਂ ਇਮੇਜਿਨ ਕਰੋ ਵੀ ਬਰਫ਼ ਦਾ ਆਈਸ ਦਾ ਏਡਾ ਵੱਡਾ ਇੱਕ ਟੁਕੜਾ ਹੋਵੇ ਤੇ ਜਿਹੜਾ ਇਹ ਡਿੱਗਿਆ ਬਿਲਕੁਲ ਜਿਹੜਾ ਇਹ ਡਿੱਗਿਆ ਇਹ ਜਿਹੜੇ ਆਈਸ ਵਰਗ ਤੋਂ ਡਿੱਗਿਆ ਉਹਦਾ ਸਿਰਫ 300 ਹਿੱਸਾ ਸੀ ਉਹ ਇਹਦੇ ਵਰਗੇ 300 ਹੋਰ ਹਿੱਸੇ ਉਹਦੇ ਬਣ ਸਕਦੇ ਆ।
0: ਓਕੇ ਤੇ ਉਹਦਾ ਵੀ ਹਲੇ ਆਪਾਂ ਕੋਈ ਉਹਦੇ ਉੱਤੇ ਕੋਈ ਰੋਕਥਾਮ ਨਹੀਂ ਕੋਈ ਉਹਦੇ ਉੱਤੇ ਹਲੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੋਈ ਉਸ ਪਾਸੇ ਨੂੰ ਕਦਮ ਨਹੀਂ ਪੁੱਟੇ ਵੀ ਉਹਨੂੰ ਆਪਾਂ ਰੋਕਣਾ ਕਿੱਦਾਂ।
1: ਨਹੀਂ ਬਿਲਕੁਲ ਇਨਫੈਕਟ ਅੱਜ ਦੀ ਖ਼ਬਰ ਤੇ ਆ ਕਿ ਉਹ ਉਹਦੇ ਹੋਰ ਹੀ ਫਿਰ ਟੁੱਟਣ ਲਈ ਤੇ ਡਿੱਗਣ ਨੂੰ ਤਿਆਰ ਪਏ ਨੇ ਕਿਉਂਕਿ ਹਾਲੇ ਗਰਮੀ ਦੀ ਰੁੱਤ ਹੈ। ਸੋ ਅੱਜ ਚੀਨ ਵਾਲੇ ਨੇ ਵਾਰਨਿੰਗ ਦਿੱਤੀ ਆ ਵੀ ਜਿਹੜੀਆਂ ਇਹਦੇ ਨਾਲ ਹੋਰ ਨਵੀਆਂ ਝੀਲਾਂ ਬਣ ਗਈਆਂ। ਹੁਣ ਤੁਸੀਂ ਵੇਖ ਲਓ ਜਿਹੜੇ ਦਰਿਆ ਦੀ ਵਾਦੀ ਸੀ ਜਿੱਥੋਂ ਦਰਿਆ ਲੰਘਦਾ ਸੀ ਹੁਣ ਉੱਥੇ 300 feet ਡੂੰਘਾ ਗਾਰਾ ਤੇ ਰੇਤਾ ਪਈ ਆ ਦਰਿਆ ਪਤਾ ਹੀ ਨਹੀਂ ਕਿੱਥੇ ਗਿਆ। ਉਹ ਜਿਹੜੀ ਉਹ ਤੁਸੀਂ ਵੀਡੀਓ ਵੇਖੀ ਆ ਵੀ ਉਹ ਚਾਈਨਾ ਵਾਲਿਆਂ ਦੀ ਬਾਰਡਰ ਪੋਸਟ ਆ ਕਿੱਡੀ ਸਾਰੀ ਮਹਿਲ ਦਾ ਮਹਿਲ ਉਹ ਪਤਾ ਹੀ ਨਹੀਂ ਲੱਗਾ ਕਿੱਥੇ ਗਿਆ ਕਿਸੇ ਨੂੰ ਲੱਭਦਾ ਹੀ ਨਹੀਂ ਉਹਦਾ ਕੋਈ ਛੋਟਾ ਉਹਦਾ ਹਿੱਸਾ ਵੀ ਨਹੀਂ ਲੱਭਦਾ ਤੇ ਉਹ ਇੰਨੀ ਇਹਦੀ ਵਿੱਚ ਸ਼ਕਤੀ ਹੈ ਤੇ ਇੰਨੀ ਉਹ ਹੁਣ ਉਹਦਾ ਜਿਹੜਾ ਪਾਣੀ ਚੱਲਿਆ ਸੀ ਉਹ ਦੇਖ ਲਓ ਕਿੱਥੇ ਬਿਹਾਰ ਹੈ ਤੇ ਬਿਹਾਰ ਦੇ ਕਈ ਡੈਮ ਨੇ ਜਿਹੜੇ ਹੁਣ ਟੁੱਟਣ ਦੇ ਕਿਨਾਰੇ ਖੜੇ ਨੇ ਇੰਨਾ ਪਾਣੀ ਉਹਨਾਂ 'ਚ ਪਹੁੰਚ ਗਿਆ ਵੀ ਉਹਨਾਂ ਦੇ ਗੇਟ ਹੈਂਡਲ ਨਹੀਂ ਕਰ ਸਕਦੇ ਤੇ ਹਾਲੇ ਵੀ ਡਰ ਹੈ ਵੀ ਉਹਨਾਂ 'ਚ ਕੋਈ ਉਹ ਗੇਟ ਟੁੱਟ ਨਾ ਜਾਵੇ। ਸੋ ਬਾਈ ਜੀ ਇਹ ਸੀ ਇਹ ਟੁੱਟਾ ਕਿਉਂ ਕਿਉਂਕਿ ਜਿਹੜੇ ਗਲੇਸ਼ੀਅਰ ਨੇ ਇਹ ਲੱਖਾਂ ਸਾਲਾਂ ਤੋਂ ਜੰਮੀ ਹੋਏ ਨੇ ਆਈਸ ਤੇ ਜੋ ਜੋ ਸਾਡੀ ਆਲਮੀ ਤਪਸ਼ ਵੱਧ ਰਹੀ ਹੈ ਗਲੋਬਲ ਵਾਰਮਿੰਗ ਵੱਧ ਰਹੀ ਹੈ ਉਹਦੇ ਨਾਲ ਫਿਰ ਇਹ ਪੰਘਰਨੇ ਸ਼ੁਰੂ ਹੋ ਗਏ ਕਿਉਂਕਿ ਹਿਮਾਲਿਆ ਦੇ ਚੋਟੀਆਂ ਤੇ ਨੇ ਉੱਥੇ ਕਦੀ ਵੀ ਇੰਨੀ ਗਰਮੀ ਨਹੀਂ ਹੁੰਦੀ ਕਿ ਪੰਘਰਨ ਤੇ ਜਿਹੜਾ ਇਹ ਗਲੇਸ਼ੀਅਰ ਸੀ ਜਿਸ ਇਲਾਕੇ 'ਚ ਟੁੱਟਿਆ ਉੱਥੇ ਜਿਹੜੀ ਗਲੇਸ਼ੀਅਰ ਪੰਘਰਨ ਦੀ ਸਪੀਡ ਹੈ ਉਹ 2000 ਤੋਂ ਲੈ ਕੇ ਹੁਣ ਤੱਕ ਦੁੱਗਣੀ ਹੋ ਗਈ
0: ਜੀ।
1: ਤੇ ਸਾਡੇ ਦਰਿਆਵਾਂ ਦੇ ਆਕਾਰ ਥੋੜੇ ਦੁੱਗਣੇ ਹੋਣੇ ਨੇ, ਉਹਦਾ ਪਾਣੀ ਡਿੱਗ ਰਿਹਾ, ਦੁੱਗਣਾ ਪਾਣੀ ਡਿੱਗ ਰਿਹਾ। ਤੇ ਔਰ ਇਹ ਪਿਛਲੇ 5 ਦਹਾਕਿਆਂ ਚ ਜਿਹੜਾ ਗਲੇਸ਼ੀਅਰ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਇਹਦੇ ਇਹਦੀ ਜਿਹੜੀ ਪੰਘਰ ਪੰਘਰ ਕੇ ਇਹ 33 ਫੁੱਟ ਪੰਘਰ ਚੁੱਕਾ ਸੀ, 33 ਫੁੱਟ ਥੱਲੇ ਆ ਗਿਆ ਸੀ ਇਹਦਾ ਚੌੜਾਈ ਜਿਹੜੀ ਆ
0: ਜੀ।
1: 33 ਫੁੱਟ ਦਾ ਮਤਲਬ ਹੈ 3 ਮੰਜ਼ਲਾ ਬਿਲਡਿੰਗ ਜਿੱਡਾ ਇਹ ਛੋਟਾ ਹੋ ਗਿਆ ਸੀ। ਅੱਜ ਤੋਂ 30-40 ਸਾਲ ਪਹਿਲਾਂ ਇਹ 3 ਮੰਜ਼ਲਾ ਜਿੰਨੀ ਉਚਾਈ ਹੋਰ ਵੱਧ ਸੀ ਇਹਦੇ ਉੱਤੇ, ਹਾਲੇ ਵੀ ਬਹੁਤ ਵੱਡਾ
0: ਜੀ।
1: ਸੋ ਇੰਨੀ ਤੇਜ਼ੀ ਨਾਲ ਪੰਘਰ ਰਹੇ ਨੇ, ਤੇ ਜਦੋਂ ਉਹ ਆਇਆ ਇਹਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਰੋਕ ਸਕਦੀ ਇਹੋ ਜਿਹੀ ਪਾਣੀ ਨੂੰ, ਕੋਈ ਪੁਲ ਨਹੀਂ ਜੋੜ ਰੋਕ ਸਕਦਾ, ਕੋਈ ਕੁਛ ਨਹੀਂ ਕਰ ਸਕਦਾ ਇਹਦੀ ਬਰਬਾਦੀ ਨੂੰ, ਜੇ ਸ਼ੁਰੂ ਹੋ ਗਈ ਰੋਕ ਕੋਈ ਨਹੀਂ ਸਕਦਾ।
0: ਸੋ ਆਪਾਂ ਜੇ ਇਹ ਕਹਿ ਲਈਏ ਵੀ ਅਗਾਉਂ ਕਦਮ ਕੋਈ ਇਸ ਚੀਜ਼ ਦੇ ਪੁੱਟਣ, ਕਿਉਂਕਿ ਕੁਛ ਇੱਕ ਖਬਰਾਂ ਇਹ ਵੀ ਆ ਰਹੀਆਂ ਸੀ ਕਿ ਇੱਕ ਲਗਭਗ 1 ਸਾਲ ਕੁ ਪਹਿਲਾਂ ਇੱਕ ਚੇਤਾਵਨੀ ਜ਼ਰੂਰ ਦੇ ਦਿੱਤੀ ਗਈ ਪਰ ਉਹਦੇ ਉੱਤੇ ਕੁਛ ਕੀਤਾ ਨਹੀਂ ਗਿਆ। ਪਰ ਇਹ ਸਾਰਾ ਜਿਹੜਾ ਉਹ ਚਿਰਾਂ ਦਾ ਅਤੇ ਦਿਨ ਬ ਦਿਨ ਹੌਲੀ ਹੌਲੀ ਜੋ ਇਨਸਾਨ ਦੇ ਦੁਆਰਾ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੇ ਜਿਨ੍ਹਾਂ ਦੇ ਉੱਤੇ ਇੱਕ ਲਗਾਤਾਰ ਆਪਾਂ ਜਾਣਕਾਰੀ ਇਸ ਪ੍ਰੋਗਰਾਮ 'ਚ ਦਿੰਦੇ ਰਹਿੰਦੇ ਹਾਂ, ਸੋ ਉਹਨਾਂ ਦਾ ਇੱਕ ਨਤੀਜਾ ਵਾ ਹੌਲੀ ਹੌਲੀ ਤਾਪਮਾਨ ਜਿਹੜਾ ਉਹ ਵੱਧ ਰਿਹਾ ਵਾ, ਬਰਫ਼ ਨੇ ਹੌਲੀ ਹੌਲੀ ਪਿਘਲਣਾ ਹੀ ਆ। ਸੋ ਉਹਨੂੰ ਰੋਕਣ ਦੇ ਲਈ ਹੁਣ ਮਤਲਬ ਇਹ ਨਹੀਂ ਹੋ ਸਕਦਾ ਕਿ ਇਮੀਡੀਏਟਲੀ ਕੁਛ ਨਾ ਕੁਛ ਕਰ ਲਿਆ ਜਾਵੇ,
1: ਬਿਲਕੁਲ ਨਹੀਂ ਹੋ ਸਕਦਾ। ਇਹਦੀ ਜਿਹੜੀ ਬਰਬਾਦੀ ਸੀ ਇਹ ਗਲੇਸ਼ੀਅਰ ਪੰਘਰਨ ਦੀ ਮਤਲਬ ਨੀਂਹ ਰੱਖੀ ਗਈ ਸੀ ਕਹਿ ਲਓ, ਜਾਂ ਪਹਿਲਾਂ ਤਰੇੜ ਜਿਹੜੀ ਆਈ ਸੀ ਜਦੋਂ ਮਨੁੱਖ ਨੇ 200 ਸਾਲ ਪਹਿਲਾਂ ਕੋਲੇ ਦੀ ਪਾਵਰ ਨੂੰ ਲੱਭਿਆ, ਉਹ ਤੋਂ ਸਟੀਮ ਬਣਾ ਕੇ ਆਪਣੇ ਰੇਲਵੇ ਇੰਜਣ ਬਣਾਏ ਅਤੇ ਫੈਕਟਰੀਆਂ ਚਲਾਈਆਂ ਸਟੀਮ ਦੇ ਨਾਲ, ਉਦੋਂ ਅਸੀਂ ਜਿਹੜੀ ਕਾਰਬਨ ਡਾਈਆਕਸਾਈਡ ਪਾਉਣੀ ਸ਼ੁਰੂ ਹੋਈ ਇਹਦੀ ਨੀਂਹ ਉਦੋਂ ਰੱਖੀ ਗਈ ਸੀ 200 ਸਾਲ ਪਹਿਲਾਂ। ਸੋ ਇਹ ਵਾਪਰਨਾ ਹੀ ਸੀ। ਅਤੇ ਜਿਹੜੇ ਬਾਕੀ ਦੇ 8000 ਨੇ ਉਹਨਾਂ ਵਿੱਚੋਂ ਵੀ ਜਿਹੜੇ ਬਹੁਤੇ ਨੇ ਇਸ ਸਦੀ ਦੇ ਹੱਦ ਅੰਤ ਤੱਕ ਉਹ ਸਾਰੇ ਪੰਘਰ ਜਾਣੇ ਨੇ। ਅਤੇ ਇਸ ਤਰ੍ਹਾਂ ਦੇ ਹੋਰ ਡਿੱਗਣਗੇ, ਕੀ ਹਿਮਾਚਲ 'ਚ ਡਿੱਗ ਸਕਦੇ ਨੇ, ਇੱਧਰੋਂ JNK ਡਿੱਗ ਸਕਦੇ ਨੇ, ਬਿਲਕੁਲ ਡਿੱਗ ਸਕਦੇ ਨੇ। ਜੇ ਪਹਾੜ ਦੇ ਉੱਪਰ ਐਡਾ ਵੱਡਾ ਇੱਕ ਆਈਸ ਦਾ ਪਹਾੜ ਪਿਆ ਤੇ ਜੇ ਉਹ ਪੰਘਰ ਗਿਆ, ਉਹ ਪੰਘਰ ਕੇ ਪਤਲਾ ਹੋ ਗਿਆ ਤੇ ਕਮਜ਼ੋਰ ਹੋ ਗਿਆ, ਉਹਨੇ ਟੁੱਟਣਾ ਹੀ ਆ, ਟੁੱਟ ਕੇ ਡਿੱਗੇਗਾ। ਸੋ ਇਹ ਜਿਹੜਾ ਖਤਰਾ ਆ ਇਹ ਟਲਣ ਵਾਲਾ ਨਹੀਂ ਹੈ, ਇਹ ਸਗੋਂ ਹੋਰ ਜ਼ਿਆਦਾ ਗੰਭੀਰ ਹੋਣਾ। ਤੇ ਇਹਦਾ ਜਿਹੜਾ ਕਾਰਨ ਹੈ, ਜਿਵੇਂ ਤੁਸੀਂ ਹੁਣੇ ਦੱਸਿਆ, ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਮੇਰੇ ਸਮੇਤ ਤੁਸੀਂ, ਅਸੀਂ ਸਾਰੇ ਦੇ ਭਾਗੀਦਾਰ ਹੈ। ਇਹ ਜਿਹੜਾ ਤੁਹਾਡੇ ਘਰ ਵਿੱਚ, ਸਾਡੇ ਘਰ ਵਿੱਚ ਜਿਹੜਾ ਗੈਸ ਵਾਲਾ ਚੁੱਲ੍ਹਾ, ਤੁਹਾਡੀ ਕਾਰ ਚੋਂ ਜਿਹੜੀ ਨਿਕਲਦੀ ਕਾਰਬਨ ਡਾਈਆਕਸਾਈਡ, ਤੁਹਾਡੇ ਸਕੂਟਰ ਚੋਂ ਨਿਕਲਦੀ, ਤੇ ਜਾਂ ਜਿਹੜੀ ਬਿਜਲੀ ਪੰਜਾਬ 'ਚ ਬਣਦੀ ਆ ਕੋਲੇ ਨਾਲ, ਉਹਦਾ ਜਿਹੜਾ ਕਾਰਬਨ ਡਾਈਆਕਸਾਈਡ ਹੈ, ਇਹ ਇਹਦੀ ਵਜ੍ਹਾ ਉਹ ਚੀਜ਼ਾਂ ਨੇ। ਸੋ ਇਹਦੇ ਜ਼ਿੰਮੇਦਾਰੀ ਸਾਡੇ ਦੇ ਮਨੁੱਖਤਾ ਦੇ ਸਿਰ 'ਤੇ ਆਉਂਦੀ ਹੈ। ਇਹਨੂੰ ਰੱਬ ਦੀ ਕਰੋਪੀ ਕਹਿਣਾ ਜਾਂ ਕੁਦਰਤ ਦੀ ਆਫ਼ਤ ਕਹਿਣਾ ਵੀ ਗਲਤ ਹੈ, ਇਹ ਮਨੁੱਖ ਦੀ ਕਰੋਪੀ ਹੈ ਅਤੇ ਮਨੁੱਖੀ ਆਫ਼ਤ ਹੈ।
0: ਸੋ ਕਰ ਕੋਈ ਕਿਤੇ ਰਿਹਾ, ਭੁਗਤ ਕੋਈ ਕਿਤੇ ਹੋਰ ਵੀ ਸਕਦਾ। ਇਹਦੇ 'ਚ ਇਹ ਨਹੀਂ ਆ ਵੀ ਆਪਾਂ ਇੱਕ ਜਗ੍ਹਾ ਦੇ ਉੱਤੇ ਬੈਠੇ ਹਾਂ ਅਤੇ ਆਪਾਂ ਬੜੇ ਸੁਰੱਖਿਅਤ ਹਾਂ, ਅਸੀਂ ਆਪਣੇ ਬਣਦੇ ਫਰਜ਼ ਨਿਭਾ ਰਹੇ ਨਹੀਂ ਨਿਭਾ ਰਹੇ, ਕੀ ਫਰਕ ਪੈਂਦਾ, ਜਿੱਥੇ ਕਿਤੇ ਆਇਆ ਉਹ ਕਰ ਲੈਣ ਆਪਣਾ ਜੋ ਕਰਨਾ। ਪਰ ਇਹ ਆ ਵੀ ਸਾਰੀ ਇੱਥੋਂ ਸਮਝਣੀ ਚੀਜ਼ ਬਹੁਤ ਜ਼ਰੂਰੀ ਹੈ ਕਿ ਸਾਰੀ ਦੁਨੀਆ ਹੀ ਇੱਕ ਘਰ ਆ, ਉਸ ਘਰ ਦੇ ਵਿੱਚ ਹਰ ਇੱਕ ਜੀਅ ਦੀ ਜ਼ਿੰਮੇਵਾਰੀ।
1: ਬਿਲਕੁਲ ਜੀ ਬਿਲਕੁਲ, ਇਹ ਸਾਰੀ ਦੁਨੀਆ ਜੁੜੀ ਹੋਈ ਹੈ। ਸੋ ਜੇ ਅਸੀਂ ਇੱਥੇ ਗਲਤ ਕੰਮ ਕਰਦੇ, ਉਹਦਾ ਨਤੀਜਾ ਜਿਹੜਾ ਜੋ ਸਜ਼ਾ ਨੇਪਾਲ ਦੇ ਲੋਕਾਂ ਨੂੰ ਲੱਗੀ, ਜਿਹਦੇ 'ਚੋਂ 10,000 ਦੇ ਕਰੀਬ ਮੌਤਾਂ ਹੋ ਸਕਦੀਆਂ ਨੇ, ਉਹਦੇ ਲਈ ਨੇਪਾਲ ਵਾਲਿਆਂ ਨੇ ਕੁਛ ਨਹੀਂ ਕੀਤਾ। ਉਹਨਾਂ ਦਾ ਇਹਦੇ 'ਚ ਕੋਈ 0 ਕਸੂਰ ਹੈ, ਕਿਉਂਕਿ ਜਿਹੜਾ ਉੱਥੇ ਬੰਦਾ ਰਹਿੰਦਾ ਉਹਦਾ ਕਾਰਬਨ ਫੁੱਟਪ੍ਰਿੰਟ ਨਾਮ ਹੋਣ ਦੇ ਬਰਾਬਰ ਹੈ। ਉਹ ਇੰਨੀਆਂ ਸਿਫਰ ਡੋਟ ਤੋਂ ਬਾਅਦ ਇੰਨੀਆਂ ਸਿਫਰਾਂ ਲੱਗਦੀਆਂ ਵੀ ਤੁਹਾਨੂੰ ਗ੍ਰਾਫ 'ਤੇ ਪਲੋਟ ਵੀ ਨਹੀਂ ਹੁੰਦਾ। ਇਹਨੂੰ ਕਰਨ ਵਾਲੇ ਨੇ ਯੂਰਪ ਦੀਆਂ ਜਿਹੜੀਆਂ ਇਕੋਨਮੀ ਦੇ ਮਿਸ਼ਨਸ ਨੇ, G7, G20 ਨੇ, 70% ਦੁਨੀਆ ਦੇ ਜਿਹੜੇ ਕਾਰਬਨ ਡਾਈਆਕਸਾਈਡ ਮਿਸ਼ਨ ਨੇ ਉਹ ਸਿਰਫ ਜਿਹੜੀਆਂ 5 ਕੰਟਰੀ 'ਚ ਆਉਂਦੇ ਨੇ, ਚੀਨ, ਅਮਰੀਕਾ, ਇੰਡੀਆ, ਯੂਰਪੀਅਨ ਯੂਨੀਅਨ, ਰਸ਼ੀਆ ਅਤੇ ਜਪਾਨ। 70% ਇਹਨਾਂ ਦੇ ਨੇ। ਸੋ ਬਾਕੀ ਜਿਹੜੇ ਨੇਪਾਲ ਜਾਂ ਜਿਹੜੀ ਬਾਕੀ ਹੋਰ ਕੰਟਰੀ ਨੇ ਉਹਨਾਂ ਦਾ ਇਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਸੀ। ਸੋ ਇਸ ਲਈ ਸਾਨੂੰ ਜਿੱਥੇ ਸਾਡੇ ਕੀਤੇ ਦਾ ਨੁਕਸਾਨ ਉੱਥੇ ਹੁੰਦਾ, ਜੇ ਅਸੀਂ ਚੰਗਾ ਕੰਮ ਕਰਾਂਗੇ, ਜੇ ਤੁਸੀਂ ਆਸਟ੍ਰੇਲੀਆ 'ਚ ਰਹਿ ਕੇ ਇਲੈਕਟ੍ਰਿਕ ਕਾਰ ਲੈਂਦੇ ਹੋ ਅਤੇ ਤੁਹਾਡੀ ਪੈਟਰੋਲ ਦੇ ਫਿਊਮ ਖਤਮ ਹੋ ਗਏ, ਜਾਂ ਤੁਸੀਂ ਆਪਣੇ ਘਰ 'ਤੇ ਸੋਲਰ ਪੈਨਲ ਲਗਾਉਂਦੇ ਹੋ ਤਾਂ ਕਿ ਸਰਕਾਰ ਨੂੰ ਕੋਲੇ ਤੋਂ ਬਿਜਲੀ ਨਾ ਬਣਾਉਣੀ ਪਵੇ, ਜਾਂ ਤੁਸੀਂ ਮੀਟ ਘਟਾ ਦਿੱਤਾ ਜਿਹੜੇ ਮੀਟ ਇੰਡਸਟਰੀ ਦੇ ਕਾਰਬਨ ਮਿਸ਼ਨਸ ਨੇ ਉਹ ਘੱਟ ਗਏ, ਜਾਂ ਮੀਟ ਬੰਦ ਕਰ ਦਿੱਤਾ, ਜਾਂ ਤੁਸੀਂ ਰੈੱਡ ਮੀਟ ਬਿਲਕੁਲ ਬੰਦ ਕਰਤਾ ਉਹਨੂੰ ਚਿਕਨ 'ਤੇ ਆ ਗਏ, ਅਤੇ ਜਾਂ ਤੁਸੀਂ ਡੇਅਰੀ ਪ੍ਰੋਡਕਸ਼ਨ ਘਟਾ ਦੀ, ਜਿਹੜੇ ਵੀ ਸਟੈਪ ਤੁਸੀਂ ਲਓਗੇ ਉਹਦਾ ਇਕੱਲੇ ਆਸਟ੍ਰੇਲੀਆ ਨੂੰ ਉਹਦਾ ਫਾਇਦਾ ਨਹੀਂ ਹੋਏਗਾ, ਉਹਦਾ ਨੇਪਾਲ, ਪੰਜਾਬ, ਦੁਨੀਆ ਭਰ ਨੂੰ ਹੋਏਗਾ। ਕਿਉਂਕਿ ਹੁਣ ਸਾਡੀ ਜਿਹੜੀ ਜਿਹੜੀ ਸਾਡੀ ਕਿਸਮਤ ਹੈ, ਸਾਡੀ ਡੈਸਟਨੀ ਆ, ਉਹ ਹੁਣ ਜੁੜੀ ਹੋਈ ਆ। ਹੁਣ ਜੇ ਅਸੀਂ ਮਰਾਂਗੇ ਤਾਂ ਵੀ ਇਕੱਠੇ, ਅਤੇ ਜੇ ਅਸੀਂ ਬਚਾਂਗੇ ਤਾਂ ਵੀ ਇਕੱਠੇ।
0: ਸੋ ਇਹ ਸਾਰਿਆਂ ਨੂੰ ਇੱਕ ਦੂਸਰੇ ਦੇ ਪ੍ਰਤੀ, ਜਾਂ ਫਿਰ ਇਸ ਧਰਤੀ ਦੇ ਪ੍ਰਤੀ, ਇਸ ਵਾਤਾਵਰਨ ਦੇ ਪ੍ਰਤੀ, ਇਸ ਕੁਦਰਤ ਦੇ ਪ੍ਰਤੀ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ। ਸੋ ਲਗਾਤਾਰ ਆਪਾਂ ਇੱਦਾਂ ਦਾ ਕੁਛ ਨਾ ਕੁਛ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ ਤੋਂ ਆਪਾਂ ਜ਼ਰੂਰ ਸੁਣਨ ਨੂੰ ਕਰਨ ਨੂੰ ਆਪਾਂ ਵੇਖਦੇ ਹਾਂ। ਹੁਣ ਇਹ ਸਭ ਕੁਛ ਤੋਂ ਬਾਅਦ ਜਿੱਦਾਂ ਤੁਸੀਂ ਇਨਟੱਚ ਰਹਿੰਦੇ ਹੋ ਖ਼ਬਰਾਂ ਦੇ ਨਾਲ, ਖਾਸ ਤੌਰ ਦੇ ਉੱਤੇ ਇਸ ਸੰਬੰਧ ਦੇ ਵਿੱਚ ਜਿਹੜੇ ਮਾਹਰ ਗੱਲਾਂ ਬਾਤਾਂ ਜੋ ਕਰ ਰਹੇ ਨੇ, ਜਾਂ ਜਿਹੜੇ ਤਰੀਕੇ ਦੇ ਨਾਲ ਐਕਸਪਰਟ ਦੱਸ ਰਹੇ ਨੇ, ਕੀ ਸੋਚ ਵਿਚਾਰ ਸ਼ੁਰੂ ਹੋਏ ਨੇ, ਜਾਂ ਇਸ ਪਾਸੇ ਨੂੰ ਕੋਈ ਗੱਲਾਂ ਬਾਤਾਂ ਹੋ ਰਹੀਆਂ ਨੇ, ਜਾਂ ਫਿਰ ਹਾਲੇ ਤੱਕ ਸਿਰਫ ਉਹੀ ਸਟੇਟਸ ਹੈ ਪਹਿਲਾਂ ਵਾਲਾ ਹੀ?
1: ਬਿਲਕੁਲ ਹੋ ਰਹੀਆਂ ਨੇ ਜੀ। ਨੇਪਾਲ ਜਿਹੜਾ ਇੰਨਾ ਡਰਿਆ ਹੋਇਆ, ਉਹ ਪੂਰੀ ਦੁਨੀਆਂ ਤੋਂ ਮੰਗ ਕਰ ਰਿਹਾ, ਕਿਉਂਕਿ ਨੇਪਾਲ ਜਿਹੜਾ ਆ ਉਹ ਹਿਮਾਲਾ ਪਰਬਤ ਦੇ ਪੈਰਾਂ ਦੇ ਵਿੱਚ ਹੈ, ਅਤੇ ਉੱਥੇ ਤਿੱਬਤ ਜਿਹੜਾ 6,000 ਮੀਟਰ ਉੱਚਾ ਉੱਥੋਂ ਤਿੱਬਤ ਹੈ, ਅਤੇ ਤਿੱਬਤ ਦੇ ਵਿੱਚ ਸਾਰੇ ਦੇ ਗਲੇਸ਼ੀਅਰ ਅਤੇ ਗਲੇਸ਼ੀਅਰ ਪਏ ਨੇ। ਸੋ ਜੇ ਇਹ ਮਿਲਟ ਹੋਇਆ ਤਾਂ ਹੋਰ ਕਿੰਨੇ ਆਉਣ ਵਾਲੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹੋ ਜਿਹੀ ਘਟਨਾ ਵਾਪਰੇਗੀ। ਸਿਰਫ ਇਹੀ ਸਾਨੂੰ ਨਹੀਂ ਪਤਾ ਵੀ ਉਹ ਕਦੋਂ ਵਾਪਰਨੀ ਹੈ ਅਤੇ ਕਿੰਨੀ ਵੱਡੀ ਹੋਣੀ ਹੈ, ਅਤੇ ਸਾਨੂੰ ਇਹਦੇ ਬਾਰੇ ਵੀ ਕੋਈ ਸ਼ੰਕਾ ਨਹੀਂ ਕਿ ਇਦੋਂ ਵੱਡੀਆਂ ਘਟਨਾਵਾਂ ਵੀ ਵਾਪਰਨਗੀਆਂ, ਇਹ ਸਭ ਤੋਂ ਵੱਡੀ ਨਹੀਂ ਹੈ। ਸੋ ਨੇਪਾਲ ਬਹੁਤ ਡਰਿਆ ਹੋਇਆ, ਉਹਨਾਂ ਦੇ ਪ੍ਰਧਾਨ ਮੰਤਰੀ ਦੀ ਬਿਆਨ ਸੀ ਵੀ ਤੁਸੀਂ ਕੋਈ ਫੰਡ ਕਾਇਮ ਕਰੋ, ਅਸੀਂ ਇਕੱਲੇ ਤਾਂ ਇਹਨੂੰ ਗਰੀਬ ਮੁਲਕ ਹੈ ਵੀ ਅਸੀਂ ਤਾਂ ਖਤਮ ਹੋ ਜਾਵਾਂਗੇ ਇਹਦੇ ਨਾਲ, ਸਾਡੇ ਕੋਲ ਤਾਂ ਇੰਨੇ ਵਸੀਲੇ ਹੀ ਹੈ ਨਹੀਂ ਵੀ ਅਸੀਂ ਜਿਹੜੀ ਉੱਥੇ ਇੰਨਾ ਮਲਬਾ ਸੁੱਟ ਗਿਆ ਉਹ ਆ ਕੇ ਜਿਹੜਾ ਹੜ੍ਹ, ਵੀ ਅਸੀਂ ਉਹਨੂੰ ਕਿਵੇਂ ਉੱਥੇ ਚੱਕ ਕੇ ਮੁੜ ਕੇ ਦਰਿਆ ਦਾ ਰਸਤਾ ਬਣਾਵਾਂਗੇ। 800 ਬੰਦਾ ਨੇਪਾਲ ਦਾ ਉੱਥੇ ਜਿਹੜੀਆਂ ਡੈਮ ਦੀਆਂ ਸੁਰੰਗਾਂ ਬਣ ਰਹੀਆਂ ਸੀ ਉਹਨਾਂ 'ਚ ਫਸਿਆ ਹੋਇਆ, ਜਿਹਨਾਂ ਨੂੰ ਇਸ ਹੜ੍ਹ ਨੇ ਮੋਹਰੇ ਗਾਰਾ ਲਿਆ ਕੇ ਪੂਰਾ ਸੁਰੰਗਾਂ ਨੂੰ ਬੰਦ ਕਰਤਾ, ਅਤੇ ਹਾਲੇ ਤੱਕ ਉਹ ਸੁਰੰਗਾਂ 'ਚ ਪਹੁੰਚ ਨਹੀਂ ਸਕੇ, ਤੋ ਉਹ ਮਰ ਜਾਣਗੇ। ਉਹਨਾਂ ਕੋਲ ਇੰਨੀ ਕੁ ਆਕਸੀਜਨ ਹੁੰਦੀ ਆ, ਹਫ਼ਤਾ ਹੋ ਗਿਆ, 2-4-5 ਦਿਨ ਕੱਢ ਸਕਦੇ ਨੇ, ਪਰ ਉਹਨਾਂ ਨੂੰ ਥੱਲੇ 300 ਫੁੱਟ ਦਾ ਗਾਰਾ, 300 ਫੁੱਟ ਪੱਟ ਕੇ ਤੁਸੀਂ ਕਿੱਥੇ ਜਾਓਗੇ ਥੱਲੇ? ਸੋ ਮੇਰੀ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਇਹ ਬੇਨਤੀ ਆ ਵੀ ਅੱਜ ਤੁਸੀਂ ਜਦੋਂ ਸ਼ਾਮ ਨੂੰ ਆਪਣੇ ਖਾਣੇ ਦੇ ਟੇਬਲ ਤੇ ਬੈਠੋਗੇ ਤੇ ਤੁਸੀਂ 5 ਮਿੰਟ ਇਹਦੇ ਬਾਰੇ ਜ਼ਰੂਰ ਲਗਾਉਣਾ ਵੀ ਇਹ ਕੀ ਹੋ ਗਿਆ, ਤੇ ਇਹਦੇ ਵਿੱਚ ਸਾਡਾ ਰੋਲ ਕੀ ਆ, ਮੇਰਾ ਰੋਲ ਕੀ ਆ, ਤੇ ਮੈਂ ਇਹਦੇ ਵਿੱਚ ਕੀ ਹੱਥ ਵੰਡਾ ਸਕਦਾ, ਆਪਣੇ ਘਰ ਦੀਆਂ ਆਪਣੇ ਜੀਵਨ ਸ਼ੈਲੀ 'ਚ ਕਿਹੜੀਆਂ ਤਬਦੀਲੀਆਂ ਲਿਆ ਸਕਦੇ ਹਾਂ ਅਸੀਂ। ਇਦੋਂ ਵੱਡੀ ਜਿਹੜੀ ਸ਼ਰਧਾਂਜਲੀ ਆ, ਜਿਹੜਾ 10 ਵਾਰ ਬੰਦਾ ਮਰਿਆ ਉੱਥੇ, ਉਦੋਂ ਵੱਡੀ ਤੁਸੀਂ ਨਹੀਂ ਦੇ ਸਕਦੇ, ਤੇ ਇਹ ਤੁਹਾਡੇ ਹੱਥ ਵਿੱਚ ਹੈ, ਤੁਸੀਂ ਬਹੁਤ ਕਰ, ਅਸੀਂ ਸਾਰੇ ਰਲ ਮਿਲ ਕੇ ਕਰ ਸਕਦੇ ਹਾਂ, ਅਸੀਂ ਆਪਣੇ ਕਾਰਬਨ ਮਿਸ਼ਨ ਜਿਹੜੇ ਅਸੀਂ ਘਟਾ ਸਕਦੇ ਹਾਂ, 0 ਤੇ ਲਿਆ ਸਕਦੇ ਹਾਂ, ਤੇ ਜੇ ਅਸੀਂ ਨਹੀਂ ਲਿਆਉਣ ਨੂੰ ਤਿਆਰ ਤੇ ਫਿਰ ਇਹ ਘਟਨਾਵਾਂ ਸਿਰਫ ਇਹੋ ਜਿਹੀਆਂ ਵਾਪਰਨਗੀਆਂ ਨਹੀਂ, ਇਦੋਂ ਵੱਧ ਬਰਬਾਦੀ ਵਾਲੀਆਂ ਵਾਪਰਨਗੀਆਂ ਤੇ ਛੇਤੀ ਵਾਪਰਨਗੀਆਂ।
0: ਸੋ ਇਹ ਵੱਡੇ ਦੇਸ਼ ਵੀ ਕੁਛ ਕਰ ਰਹੇ ਨੇ, ਜਿਨ੍ਹਾਂ ਦੇ ਕਹਿੰਦੇ ਨੇ ਕਿ ਕੀਤਿਆਂ ਪਾਇਆ ਫਰਕ ਬੜਾ ਪੈਣਾ ਵਾ, ਹਾਲੇ ਗੁੱਝੇ ਰੂਪ ਦੇ ਵਿੱਚ ਚਾਈਨਾ ਦੇ ਮੂੰਹ ਵੱਲ ਜ਼ਰੂਰ ਵੇਖਿਆ ਜਾ ਰਿਹਾ ਕਿ ਇਹ ਕੀ ਜਵਾਬ ਦਿੰਦੇ ਨੇ, ਜਾਂ ਇੱਥੋਂ ਕੀ ਨਿਕਲਦਾ ਵਾ, ਜਾਂ ਇਹਨਾਂ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਪਿਛਲੇ ਸਮੇਂ ਦੇ ਵਿੱਚ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤੀ ਜਾਣੀ ਆ। ਸੋ ਇੱਦਾਂ ਦੀਆਂ ਤਾਂ ਜ਼ਰੂਰ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਦਿਖਣੀਆਂ ਸ਼ੁਰੂ ਹੋ ਗਈਆਂ, ਪਰ ਕੁੱਲ ਮਿਲਾ ਕੇ ਜਿੱਦਾਂ ਆਪਾਂ ਹਰ ਵਾਰੀ ਗੱਲ ਕਰਦੇ ਹਾਂ ਕਿ ਯੂਰਪ ਹੋ ਗਿਆ, ਅਮੈਰੀਕਾ ਹੋ ਗਿਆ, ਚੀਨ ਹੋ ਗਿਆ, ਇਹ ਵੱਡੇ ਦੇਸ਼ ਨੇ, ਵੱਡੀ ਇਹਨਾਂ ਕੋਲ ਟੈਕਨੋਲੋਜੀ ਆ, ਅਤੇ ਜ਼ਿਆਦਾ ਨੁਕਸਾਨ ਵੀ ਇਸੇ ਵਜ੍ਹਾ ਕਰਕੇ ਹੋ ਰਿਹਾ ਵਾ ਇਹਨਾਂ ਕੋਲ, ਉਸੇ ਟੈਕਨੋਲੋਜੀ ਦੇ ਕਰਕੇ। ਸੋ ਉਸ ਪਾਸੇ ਨੂੰ ਵੀ ਕੋਈ ਵਿਚਾਰ ਚਰਚੇ ਇਸ ਤੋਂ ਬਾਅਦ?
1: ਬਿਲਕੁਲ ਚੱਲ ਰਿਹਾ ਜੀ, ਡਰੇ ਹੋਏ ਨੇ ਯੂਰਪ ਦੇ ਵਿੱਚ, ਜਿੰਨੀਆਂ ਅੱਗਾਂ ਇਨਫਰੀ ਲੱਗੀਆਂ, ਜਿੰਨੇ ਉੱਥੇ, ਅੱਜ ਦੀ ਖਬਰ ਆ ਬਾਈ ਜੀ ਕਿ 25% ਚਾਂਸ ਨੇ ਕਿ ਬਹੁਤ ਜਲਦੀ ਇੰਗਲੈਂਡ ਦਾ ਇੱਕ ਸ਼ਹਿਰ ਹੈ ਜਿਹੜਾ ਬਿਨਾਂ ਪਾਣੀ ਤੋਂ ਬਿਲਕੁਲ ਵਾਂਝਿਆ ਜਾਏਗਾ, ਉਹਨਾਂ ਕੋਲ ਪੀਣ ਲਈ ਪਾਣੀ ਨਹੀਂ ਹੋਏਗਾ।
0: ਓਕੇ,
1: ਸੋ ਇਹਦੀ ਜਿਹੜੀ ਬਰਬਾਦੀ ਹੈ, ਇਹ ਚਲੋ ਗਲੇਸ਼ੀਅਰ ਡਿੱਗਿਆ ਹੋਰ ਤਰ੍ਹਾਂ ਦੀ ਹੈ, ਇੱਥੇ 10 ਵਾਰ ਬੰਦਾ ਮਰਿਆ, ਪਰ ਇਸ ਵਾਰੀ ਗਰਮੀਆਂ ਦੀ ਰੁੱਤ ਦੇ ਵਿੱਚ ਇੰਨੀ ਗਰਮੀ ਯੂਰਪ 'ਚ ਪਈ, ਹਾਲੇ 2 ਮਹੀਨੇ ਪੁਰਾਣੀ ਗੱਲ ਹੈ, ਕਿ ਉੱਥੇ 10 ਵਾਰ ਤੋਂ ਵੀ ਵੱਧ ਬੰਦੇ ਮਰ ਗਏ। ਸੋ ਯੂਰਪ ਵਾਲੇ ਇਹਨੂੰ ਲੀਡ ਕਰ ਰਹੇ ਨੇ, ਆਸਟ੍ਰੇਲੀਆ ਗੌਰਮੈਂਟ ਜਿਵੇਂ ਦੱਸਿਆ ਆਪਾਂ ਗੱਲ ਕਰਦੇ ਹਾਂ, ਜਿੰਨੀਆਂ ਸੋਲਰ ਤੇ ਬੈਟਰੀਆਂ ਲਗਾਈਆਂ ਨੇ ਉਹ ਦੁਨੀਆਂ ਭਰ 'ਚ ਮਿਸਾਲ ਹੈ, ਤੇ ਜਿਹੜੇ ਇੰਡੀਆ ਚਾਈਨਾ ਕਿਉਂਕਿ ਸਭ ਤੋਂ ਵੱਡੀ ਨੇ ਕਾਰਬਨ ਮਿਸ਼ਨਸ ਦੇ, ਤੇ ਉੱਥੇ ਜਿਹੜੀ ਸੋਲਰ ਐਨਰਜੀ ਹੈ ਉਹ ਬਿਲਕੁਲ ਰਿਕਾਰਡ ਕਾਇਮ ਕਰ ਰਹੀ, ਇੰਨੀ ਤੇਜ਼ੀ ਨਾਲ ਲੱਗ ਰਹੀ ਹੈ। ਤੇ ਜੇ ਸਾਡੇ ਉੱਥੋਂ ਦੀ ਜਿਹੜੀ ਬਿਜਲੀ ਉਹਦੇ ਤੇ ਇਲੈਕਟ੍ਰਿਕ ਕਾਰਾਂ, ਹੁਣ ਇਲੈਕਟ੍ਰਿਕ ਕਾਰਾਂ ਅੱਜ ਦੀ ਖ਼ਬਰ ਸੀ ਵੀ ਜੁਲਾਈ ਅਗਸਤ ਮਹੀਨੇ ਦੇ ਵਿੱਚ ਇੰਡੀਆ ਦੀਆਂ ਇਲੈਕਟ੍ਰਿਕ ਕਾਰਾਂ ਜਿਹੜੀਆਂ ਨੇ ਉਹ ਤਕਰੀਬਨ 8% ਹੋ ਗਈਆਂ। 2% ਤੋਂ ਸ਼ੁਰੂ ਕੀਤਾ ਸੀ ਤੇ ਹੁਣ 8% ਤੇ ਨੇ, ਤੇ ਉਹ ਅਮਰੀਕਾ ਦੀ ਬਰਾਬਰ ਨੇ। ਇੰਨੀਆਂ ਨਵੀਂ ਜੇ ਜੇ ਉੱਥੇ 100 ਕਾਰ ਵਿਕਦੀ ਆ ਤੇ ਚੋਂ 8 ਕਾਰਾਂ ਇਲੈਕਟ੍ਰਿਕ ਹੁੰਦੀਆਂ ਨੇ। ਤੇ ਉਹ ਟਾਟਾ ਦੀ ਖ਼ਬਰ ਇਹ ਸੀ ਕਿ ਉਹਨਾਂ ਦੇ ਕੋਲ ਜਿੰਨੀ ਉਹਨਾਂ ਕੋਲ ਰੈਜ਼ਰਵੇਸ਼ਨ ਆ ਰਹੀਆਂ, ਬੁਕਿੰਗ ਆ ਰਹੀਆਂ, ਉਹਨਾਂ ਨੂੰ ਸਪਲਾਈ ਨਹੀਂ ਹੋ ਰਹੀਆਂ। 300 ਗੁਣਾ ਵੱਧ ਗਈਆਂ, 300% ਵੱਧ ਗਈਆਂ। ਸੋਰੀ,
0: ਸੋ ਇੱਦਾਂ ਦੀ ਕਦਮ ਨੇ ਜਿਹੜੇ

0: ਆਪਣਾ ਜਿਹੜਾ ਕਿਚਨ ਵੇਸਟਾਂ ਨੂੰ ਕੰਪੋਸਟ ਕਰਦੇ ਕਿ ਨਹੀਂ ਕਰਦੇ, ਹਰ ਗੱਲ ਦਾ ਇਹਦੇ ਨਾਲ ਸੰਬੰਧ ਹੈ। ਇਹ ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਇਹ ਕਾਰ ਚੋਂ ਨਿਕਲਦਾ ਧੂੰਆਂ, ਨੇਪਾਲ ਚ ਡਿੱਗਦਾ ਇਹ ਗਲੇਸ਼ੀਅਰ, ਤੁਹਾਡੇ ਸਟੋਵ ਦਾ ਧੂੰਆਂ, ਪੰਜਾਬ ਚ ਆਉਂਦੇ ਹੜ੍ਹ, ਪੰਜਾਬ ਚ ਮਰਦੀਆਂ ਫਸਲਾਂ, ਇਹ ਫਾਰ ਯੂਰਪ ਚ ਲੱਗੀਆਂ ਅੱਗਾਂ, ਇਹ ਸਾਰੀਆਂ ਇੱਕੋ ਹੀ ਲੜੀ ਹੈ, ਉਹਦੇ ਵੱਖ ਵੱਖ ਨਾਂ ਨੇ, ਤੇ ਇਹਨਾਂ ਦਾ ਕਾਰਨ ਆ ਸਾਡੇ ਕਾਰਬਨ ਡਾਈਆਕਸਾਈਡ ਐਮਿਸ਼ਨ।
1: ਜੀ, ਸੋ ਬੇਨਤੀ ਇਹੋ ਹੀ ਹੈ ਕਿ ਆਪਣਾ ਆਪਣਾ ਜੋ ਵੀ ਆਪਣੇ ਪੱਧਰ ਦੇ ਉੱਤੇ ਘਰ ਬੈਠੇ ਕੰਮ ਕਾਰ ਕਰਦੇ ਹਾਂ, ਜੋ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ ਉਹ ਤੁਸੀਂ ਜ਼ਰੂਰ ਪਾਇਓ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਕਿ ਕੀ ਅਤੇ ਕਿੱਦਾਂ ਕਿੱਦਾਂ ਕੀ ਤੁਸੀਂ ਵੀ ਕਰ ਸਕਦੇ ਹੋ। ਬਹੁਤ ਸ਼ੁਕਰੀਆ ਭਾਈ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਭਾਈ ਜੀ, ਬਹੁਤ ਬਹੁਤ ਧੰਨਵਾਦ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਰਮਿੰਦਰ ਢਿੱਲੋਂ ਜੀ, ਅਤੇ ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਏਗਾ। ਸੋ ਇਸੇ ਤਰ੍ਹਾਂ ਦੇ ਨਾਲ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹੋ, ਅਤੇ ਜੇਕਰ ਵਧੀਆ ਲੱਗਦਾ ਤਾਂ ਪੋਡਕਾਸਟ ਤੋਂ ਜਾ ਕੇ ਅਤੇ ਅੱਗੇ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਬਾਕੀਆਂ ਦੇ ਨਾਲ, ਹੋਰਾਂ ਦੇ ਨਾਲ, ਜਿਨ੍ਹਾਂ ਨੂੰ ਉਸ ਢੰਗ ਸਾਹਿਬ ਦੇ ਨਾਲ ਅਹਿਸਾਸ ਨਹੀਂ ਆ ਕਿ ਇਹ ਗੱਲਾਂ ਬਾਤਾਂ ਕਿਹੜੇ ਪਾਸੇ ਨੂੰ ਜਾ ਰਹੀਆਂ। ਫਿਲਹਾਲ ਇਜਾਜ਼ਤ ਲੈਂਦੇ, ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਔਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨ ਅਪਲਾਈ।
3: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਟੈਨਸ਼ਨ ਨਿਰੀ ਟੈਨਸ਼ਨ,
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ, ਸ਼ੁਕਰਾਨਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਨੌ ਫੋਨ ਦੇ ਉੱਤੇ ਗੱਲ ਕਰ ਰਹੀ, ਸ਼ਾਇਦ ਆਪਣੀ ਵੱਡੀ ਭੈਣ ਦੇ ਨਾਲ, ਕਿਉਂਕਿ ਸ਼ਾਇਦ ਭੈਣ ਆਪਣੇ ਪੇਕੇ ਰਹਿਣ ਆਈ ਹੈ, ਉਹ ਵੀ ਆਪਣੇ ਦੋ ਨਿੱਕੇ ਨਿੱਕੇ ਬੱਚਿਆਂ ਦੇ ਨਾਲ। ਨਵਾਂ ਨਵਾਂ ਵਿਆਹ ਹੋਇਆ, ਇਸ ਕਰਕੇ ਉਹਨੂੰ ਵੀ ਖਿੱਚ ਆ ਕਿ ਉਹ ਆਪਣੀ ਭੈਣ ਨੂੰ ਮਿਲਣ ਜਾਵੇ, ਆਪਣੇ ਭਾਣਜੇ ਭਾਣਜੀ ਨੂੰ ਮਿਲਣ ਆਵੇ। ਫੋਨ ਦੇ ਉੱਤੇ ਗੱਲ ਚੱਲ ਰਹੀ ਹੈ ਕਿ ਜਦੋਂ ਵਿਆਹ ਦੇ ਸਮੇਂ ਉਹ ਆਈ ਸੀ, ਕੁਛ ਐਸੀ ਸਮੱਸਿਆ, ਬਹੁਤਾ ਸਮਾਂ ਨਹੀਂ ਸੀ ਆ ਸਕੀ, ਅਤੇ ਹੁਣ ਉਹ ਦੋਵੇਂ ਭੈਣਾਂ ਆਪਸ ਦੇ ਵਿੱਚ ਕੁਛ ਇੱਦਾਂ ਦੇ ਪਲਾਨ ਬਣਾ ਰਹੀਆਂ ਨੇ ਕਿ ਥੋੜ੍ਹਾ ਸਮਾਂ ਉਹ ਆਪਣੇ ਪੇਕੇ ਘਰ ਇਕੱਠੀਆਂ ਬਿਤਾ ਸਕਣ, ਆਪਣੇ ਪੁਰਾਣੇ ਦਿਨਾਂ ਦੀਆਂ ਗੱਲਾਂ ਯਾਦ ਕਰ ਰਹੀਆਂ ਨੇ, ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਯਾਦ ਕਰ ਰਹੀਆਂ ਨੇ। ਸ਼ਾਇਦ ਵੱਡੀ ਨੇ ਕਿਹਾ, ਬੱਚੇ ਤੈਨੂੰ ਬਹੁਤ ਯਾਦ ਕਰਦੇ ਨੇ, ਉਹ ਮਾਸੀ ਮਾਸੀ ਕਰਦੇ ਰਹਿੰਦੇ ਨੇ। ਨਿੱਕੀ ਕਹਿੰਦੀ ਸੀ, ਹੁਣ ਮਾਸੀ ਇਸ ਕਰਕੇ ਉਹ ਨਹੀਂ ਰਹਿੰਦੀ, ਅਤੇ ਮੈਂ ਉਹਨੂੰ ਦੱਸਿਆ ਹੁਣ ਉਹਦਾ ਵਿਆਹ ਹੋ ਗਿਆ, ਅਤੇ ਫਿਰ ਮੈਨੂੰ ਪੁੱਛਦੀ ਸੀ ਜਦੋਂ ਮੈਂ ਵੱਡੀ ਹੋਈ ਮੇਰਾ ਵੀ ਵਿਆਹ ਹੋਜੂਗਾ ਕਿ ਮੈਂ ਵੀ ਕਿਸੇ ਹੋਰ ਘਰ ਚਲ ਜੂੰਗੀ। ਤੈਨੂੰ ਤਾਂ ਪਤਾ ਹੀ ਹੈ ਬੱਚੇ ਅੱਜ ਕੱਲ੍ਹ ਦੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਸਵਾਲ ਪੁੱਛਦੇ ਨੇ। ਮੈਂ ਤਾਂ ਭੈਣੇ ਆਪ ਬੜੀ ਬੇਤਾਬ ਹਾਂ, ਮੈਨੂੰ ਕਿੰਨਾ ਚਿਰ ਹੋ ਗਿਆ ਇਹਦੇ ਨਾਲ ਗੱਲ ਕੀਤਿਆਂ, ਕਿੰਨਾ ਚਿਰ ਹੋ ਗਿਆ ਵੇਖਿਆ, ਮੈਂ ਕੱਲ੍ਹ ਹੀ ਆਉਂਦੀ ਹਾਂ, ਇਹ ਅੱਜ ਸ਼ਾਮੀ ਆਉਂਦੇ ਆ ਅਤੇ ਇਹਨਾਂ ਦੇ ਨਾਲ ਮੈਂ ਗੱਲ ਕਰੂੰਗੀ। ਹਾਂ ਹਾਂ ਬਿਲਕੁਲ, ਘੱਟੋ ਘੱਟ ਇੱਕ ਹਫ਼ਤੇ ਦਿੱਲੀ 'ਤੇ ਆਊਂਗੀ, ਇੰਨੀਆਂ ਜ਼ਿਆਦੀਆਂ ਗੱਲਾਂ ਪਈਆਂ ਨੇ, ਕੋਈ ਇੱਕ ਦੋ ਦਿਨ 'ਚ ਥੋੜ੍ਹੀ ਹੋਣ ਵਾਲੀਆਂ, ਅਤੇ ਹੋਰ ਵੀ ਬੜੇ ਕੰਮ ਕਰਨ ਵਾਲੇ, ਨਾਲੇ ਕੋਈ ਦੋ ਚਾਰ ਸੂਟ ਸਵਾ ਲਾਂਗੀਆਂ। ਇਹ ਸਾਰੀ ਫੋਨ ਦੇ ਉੱਤੇ ਵਾਰਤਾਲਾਪ ਨਵੀਂ ਨਵੀਂ ਸੱਸ ਵੀ ਸੁਣ ਰਹੀ ਹੈ। ਹੁਣ ਸੱਸ ਨੂੰ ਆਪਣੀ ਪੈ ਗਈ, ਉਹਨੂੰ ਇਹ ਲੱਗਦਾ ਕਿ ਸ਼ਾਇਦ ਇਹ ਚਲੀ ਜਾਊਗੀ ਅਤੇ ਮਗਰੋਂ ਮੈਂ ਕੰਮ ਕਾਰ ਕਿੱਦਾਂ ਕਰਨਾ, ਇਹ ਤਾਂ ਨੌ ਰਾਣੀ ਆਪਣੇ ਮਨਸੂਬੇ ਬਣਾ ਕੇ ਬਹਿ ਗਈ, ਨਾ ਦੱਸਿਆ ਨਾ ਪੁੱਛਿਆ, ਪਰ ਉਹ ਮਨ ਹੀ ਮਨ ਪੱਕਿਆ ਕਰ ਚੁੱਕੀ ਹੈ, ਜੇ ਇਹਨੇ ਮੈਨੂੰ ਪੁੱਛਿਆ ਤਾਂ ਮੈਂ ਮਨਾ ਕਰ ਦੇਣਾ, ਉਹੀ ਹੋਇਆ। ਨੌ ਨੇ ਬੜੀ ਖੁਸ਼ੀ ਖੁਸ਼ੀ ਦੱਸਿਆ, ਮੰਮੀ ਜੀ ਮੇਰੇ ਵੱਡੀ ਭੈਣ ਦਾ ਫੋਨ ਸੀ, ਉਹ ਪੇਕੇ ਰਹਿਣ ਦੇ ਲਈ ਆਏ ਨੇ, ਤੁਹਾਨੂੰ ਤਾਂ ਪਤਾ ਕਾਫੀ ਚਿਰ ਹੋ ਗਿਆ ਉਹਨਾਂ ਦੇ ਨਾਲ ਕੋਈ ਸਮਾਂ ਬਿਤਾਉਣ ਨੂੰ ਨਹੀਂ ਮਿਲਿਆ, ਮਾਫ਼ੀ ਚਾਹੁੰਦੀ ਤੁਹਾਡੀ ਚਾਹ ਲੇਟ ਹੋ ਗਈ, ਮੈਂ ਹੁਣੇ ਚਾਹ ਬਣਾ ਕੇ ਲਿਆਉਂਦੀ ਹਾਂ। ਇੱਕ ਕੱਪ ਆਪ ਫੜ ਲਿਆ, ਇੱਕ ਸੱਸ ਦੇ ਹੱਥ 'ਚ ਦਿੱਤਾ, ਅੱਜ ਉਹ ਬੜੀ ਖੁਸ਼ ਸੀ, ਉਹਨੂੰ ਲੱਗਦਾ ਸੀ ਕਿ ਉਹ ਪੇਕੇ ਜਾ ਰਹੀ ਆ, ਉਹ ਸੱਸ ਕੋਲੋਂ ਇਜਾਜ਼ਤ ਮੰਗੇਗੀ ਅਤੇ ਉਹ ਖੁਸ਼ ਹੋ ਜਾਊਗੀ, ਖੁਸ਼ੀ ਖੁਸ਼ੀ ਉਹਨੂੰ ਜਾਣ ਦਊਗੀ, ਉਹ ਔਰਤ ਆ, ਉਹ ਵੀ ਸਮਝੂਗੀ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ। ਹੌਲੀ ਜਿੰਨੀ ਕਰਕੇ ਉਹਨੇ ਸੱਸ ਦੇ ਨਾਲ ਗੱਲ ਸ਼ੁਰੂ ਕੀਤੀ, ਕਹਿਣ ਲੱਗੀ, ਮੈਂ ਹਫ਼ਤੇ ਕੁ ਦੇ ਲਈ ਜਾ ਸਕਦੀ ਹਾਂ ਵੀ ਜੀ। ਸੱਸ ਜਿਹੜੀ ਪਹਿਲਾਂ ਹੀ ਮਨ ਬਣਾ ਕੇ ਬੈਠੀ ਸੀ, ਸਾਫ਼ ਮਨਾ ਕਰ ਦਿੱਤਾ, ਨਾ ਵਿਆਹ ਤੋਂ ਬਾਅਦ ਕੁਝ ਚੰਗਾ ਲੱਗਦਾ, ਵਿਆਹ ਤੋਂ ਬਾਅਦ ਸਹੁਰਾ ਘਰ ਹੀ ਆਪਣਾ ਘਰ ਹੁੰਦਾ, ਮੈਨੂੰ ਤਾਂ ਯਾਦ ਵੀ ਨਹੀਂ ਮੈਂ ਕਦੋਂ ਕਦੀ ਗਈ ਹਾਂ, ਵਰਾ ਵਰਾ ਲੰਘ ਜਾਂਦਾ, ਕੋ ਘੰਟਾ ਖੰਡ ਦੋ ਘੰਟੇ ਬਹਿ ਕੇ ਵਾਪਸ ਆ ਜਾਈਦਾ, ਬਹੁਤਾ ਜਾਇਆ ਰਿਹਾ, ਬਾਅਦ 'ਚ ਪੇਕਿਆਂ 'ਚ ਉਹ ਇੱਜ਼ਤ ਥੋੜ੍ਹੀ ਹੁੰਦੀ ਹੈ, ਜਾਣਾ ਹੋਊ ਤਾਂ ਦਿਨੇ ਦਿਨੇ ਜਾ ਕੇ ਵਾਪਸ ਆ ਜਾਈ। ਆਹ ਜਿਹੜੀ ਹਫ਼ਤਾ ਰਹਿਣ ਵਾਲੀ ਗੱਲ ਆ, ਇਹ ਤਾਂ ਹੁਣ ਤੈਨੂੰ ਛੱਡਣੀ ਪੈਣੀ, ਹੁਣ ਤੂੰ ਵਿਆਹੀ ਗਈ ਹੈ ਕੁੜੀਏ, ਚੱਲ ਉੱਠ ਰੋਟੀ ਪਾਣੀ ਦਾ ਕੁਆਰ ਪਾਰ ਕਰੀਏ। ਖੁਸ਼ੀ ਇੱਕਦਮ ਜਿਵੇਂ ਖੰਭ ਲਾ ਕੇ ਉੱਡ ਗਈ ਹੋਵੇ। ਉਹਨੂੰ ਲੱਗਦਾ ਸੀ ਕਿ ਮੇਰੀ ਸੱਸ ਖੁਸ਼ੀ ਖੁਸ਼ੀ ਮੈਨੂੰ ਇਜਾਜ਼ਤ ਦੇ ਦੇਊਗੀ, ਪਰ ਨਹੀਂ, ਹੁਣ ਉਹ ਸਹੁਰੇ ਘਰ ਆ ਚੁੱਕੀ ਸੀ। ਗੱਲ ਨਿਬੜੀ ਕਿ ਸਵੇਰੇ ਜਾਊਂਗੀ ਅਤੇ ਸ਼ਾਮੀ ਆ ਜਾਊਂਗੀ। ਅੱਜ ਸਾਰਾ ਦਿਨ ਉਹਨੇ ਉਦਾਸੀ ਦੇ ਵਿੱਚ ਕੱਟਿਆ। ਕੋਸ਼ਿਸ਼ ਕੀਤੀ ਘਰ ਵਾਲੇ ਦੇ ਨਾਲ ਗੱਲ ਕਰਨ ਦੀ, ਪਰ ਕੋਈ ਫਾਇਦਾ ਨਹੀਂ, ਕਿਉਂਕਿ ਜੋ ਮਾਂ ਨੇ ਕਹਿ ਦਿੱਤਾ ਪੁੱਤ ਉਹਨੂੰ ਟਾਲ ਨਹੀਂ ਸਕਦਾ। ਖੈਰ, ਕਹਿੰਦੇ ਨੇ ਧੀਆਂ ਦੇ ਵਿੱਚ ਬੜਾ ਸਬਰ ਹੁੰਦਾ, ਅਤੇ ਜਦੋਂ ਨੌਵਾਂ ਬਣ ਜਾਂਦੀਆਂ ਨੇ ਉਹਨਾਂ ਦੇ ਵਿੱਚ ਉਹ ਸਬਰ ਹੋਰ ਵੀ ਜ਼ਿਆਦਾ ਵੱਧ ਜਾਂਦਾ। ਬੜਾ ਕੁਛ ਉਹ ਅੰਦਰੋਂ ਅੰਦਰੀ ਪੀ ਜਾਂਦੀਆਂ। ਬੜੇ ਵਿਚਾਰ ਮਨ ਦੇ ਵਿੱਚ ਆਉਂਦੇ ਨੇ ਜਿਹੜੇ ਸ਼ਾਇਦ ਕਦੀ ਉਹ ਬਾਹਰ ਹੀ ਨਹੀਂ ਕੱਢਦੀਆਂ। ਇੰਨਾ ਵੱਡਾ ਜੇਰਾ ਹੁੰਦਾ, ਇੰਨਾ ਵੱਡਾ ਹੌਂਸਲਾ, ਇੰਨਾ ਵੱਡਾ ਸਿਦਕ। ਉਹਨੂੰ ਆਪਣੇ ਆਪ ਦੇ ਉੱਤੇ ਵੀ ਹੈਰਾਨੀ ਹੋ ਰਹੀ ਸੀ ਕਿ ਮੇਰੇ ਵਿੱਚ ਇੰਨਾ ਸਿਦਕ ਕਿੱਦਾਂ, ਮੈਂ ਇਹ ਸਾਰਾ ਕੁਛ ਜਰ ਬਰਦਾਸ਼ਤ ਕਿੱਦਾਂ ਕਰ ਲਿਆ। ਮੈਂ ਅੱਗੋਂ ਕੋਈ ਜਵਾਬ ਕਿਉਂ ਨਹੀਂ ਦਿੱਤਾ, ਮੈਂ ਇੱਦਾਂ ਦੀ ਤਾਂ ਨਹੀਂ ਸੀ ਹੁੰਦੀ। ਮੇਰੇ ਆਪਣੇ ਘਰ ਦੇ ਵਿੱਚ ਚਾਹੇ ਮੇਰੀ ਆਪਣੀ ਮਾਂ ਹੀ ਮੈਨੂੰ ਕਿਸੇ ਗੱਲੋਂ ਮਨਾ ਕਰਦੀ, ਮੈਂ ਤਾਂ ਅੱਗੋਂ ਝੱਟ ਜਵਾਬ ਦੇਣਾ ਸੀ। ਮੈਂ ਤਾਂ ਆਪਣਾ ਹੱਕ ਖੋਹ ਕੇ ਲੈਣ ਵਾਲਿਆਂ 'ਚੋਂ ਹਾਂ। ਅੱਜ ਪਤਾ ਨਹੀਂ ਕਿਉਂ ਮੈਂ ਚੁੱਪ ਰਹੀ ਹਾਂ। ਕਦੀ ਸੋਚਦੀ ਹੈ ਸਵੇਰੇ ਮੈਂ ਫੇਰ ਗੱਲ ਕਰੂੰਗੀ, ਪਰ ਸਵੇਰ ਤੱਕ ਇਹ ਫੈਸਲਾ ਹੋਇਆ ਕਿ ਹਾਂ, ਮੈਂ ਦਿਨੇ ਦਿਨੇ ਜਾਊਂਗੀ ਅਤੇ ਸ਼ਾਮੀ ਮਿਲ ਕੇ ਵਾਪਸ ਆ ਜਾਊਂਗੀ। ਖੈਰ, ਇਹਨੇ ਕਹਿੰਦੇ ਨਾਲ ਮਨ ਕਿੱਥੇ ਭਰਨਾ ਸੀ। ਸਵੇਰੇ ਜਾ ਕੇ ਆਪਣੀ ਭੈਣ ਦੇ ਨਾਲ ਆਪਣੇ ਪੇਕੇ ਘਰ, ਅੱਜ ਉਹਨੇ ਖੂਬ ਵਧੀਆ ਸਮਾਂ ਬਿਤਾਇਆ ਅਤੇ ਕਿਸੇ ਨੂੰ ਮਲੂਮ ਵੀ ਨਹੀਂ ਹੋਣ ਦਿੱਤਾ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ, ਕੱਲ੍ਹ ਕੀ ਗੱਲਾਂ ਹੋਈਆਂ ਬੀਤੀਆਂ ਸੀ। ਆਪਣੀ ਭੈਣ ਨੂੰ ਵੀ ਬੜਾ ਸੋਹਣਾ ਬਹਾਨਾ ਮਾਰ ਦਿੱਤਾ, ਨਹੀਂ ਸਰਦਾ ਨਹੀਂ, ਮੇਰੀ ਸੱਸ ਬਿਮਾਰ ਹੈ, ਘਰ ਰੋਟੀ ਇਹਨਾਂ ਦੀ ਬਣਾਉਣ ਵਾਲਾ ਕੋਈ ਨਹੀਂ। ਬੱਚਿਆਂ ਨੇ ਬਥੇਰੀ ਜਿੱਦ ਕੀਤੀ, ਸ਼ਾਇਦ ਭੈਣ ਵੀ ਸਮਝ ਗਈ ਸੀ ਕਿ ਨਹੀਂ ਸੀ ਸਰਦਾ, ਅਤੇ ਕੱਲ੍ਹ ਇਹਨੂੰ ਫੋਨ 'ਤੇ ਵੀ ਪਤਾ ਹੁੰਦਾ। ਮੁੱਕਦੀ ਗੱਲ, ਉਹਨੇ ਸ਼ਾਮੀ ਵਾਪਸ ਆਉਣ ਦੀ ਤਿਆਰੀ ਕਰ ਲਈ। ਬੱਚਿਆਂ ਨੇ ਬਥੇਰੀ ਜਿੱਦ ਕੀਤੀ, ਪਰ ਨਹੀਂ, ਉਹਨੇ ਤਾਂ ਵਾਪਸ ਆਉਣਾ ਸੀ ਕਿਉਂਕਿ ਉਹਨੂੰ ਇਹੋ ਘਰ ਦੇ ਵਿੱਚੋਂ ਸੰਸਕਾਰ ਮਿਲੇ ਸੀ। ਸ਼ਾਮੀ ਵਾਪਸ ਘਰ ਆਈ ਤਾਂ ਜਿੱਦਾਂ ਕਿਸੇ ਨੂੰ ਕੋਈ ਫਰਕ ਹੀ ਨਾ ਪਿਆ ਹੋਵੇ। ਸੱਸ ਖੁਸ਼ ਸੀ ਕਿ ਮੈਨੂੰ ਘਰ ਦਾ ਕੋਈ ਬਹੁਤਾ ਕੰਮ ਕਾਰ ਨਹੀਂ ਕਰਨਾ ਪਿਆ, ਸਵੇਰੇ ਕਰਕੇ ਚਲ ਗਈ ਸੀ, ਹੁਣ ਆ ਕੇ ਰੋਟੀ ਪਾਣੀ ਕਰ ਲੂਗੀ। ਪਰ ਹੁਣ ਉਹਦਾ ਮੂਡ ਕੋਈ ਬਹੁਤਾ ਠੀਕ ਨਹੀਂ ਸੀ, ਉਦਾਸ ਉਦਾਸ ਜੀ ਤੁਰੀ ਫਿਰੇ। ਗੋਂਗਲਾਂ ਤੋਂ ਮਿੱਟੀ ਝਾੜਨ ਦੇ ਲਈ ਸੱਸ ਨੇ ਕਹਿ ਛੱਡਿਆ, ਚੱਲ ਫਿਰ ਕਿਸੇ ਦਿਨ ਚਲੇ ਜੀ, ਕੋਈ ਘੰਟਾ ਦੋ ਘੰਟੇ ਬਹਿ ਕੇ ਆ ਜਾਓ। ਪਰ ਉਹਦਾ ਇੰਨੇ ਨਾਲ ਦਿਲ ਕਿੱਥੇ ਭਰਦਾ ਸੀ। ਹਾਂਜੀ ਬੀਜੀ ਕਹਿ ਕੇ ਰਸੋਈ 'ਚ ਕੰਮੇ ਲੱਗੀ ਰਹੀ। ਅਗਲੇ ਦਿਨ ਸਬੱਬੀ ਜਦੋਂ ਨਨਾਣ ਘਰ ਮਿਲਣ ਦੇ ਲਈ ਆਈ ਤਾਂ ਜਿੱਦਾਂ ਸਾਰਾ ਕੁਛ ਭੁੱਲ ਗਈ ਹੋਵੇ। ਹੁਣ ਉਹ ਆਪਣੀ ਨਨਾਣ ਦੀ ਸੇਵਾ ਦੇ ਵਿੱਚ ਲੱਗ ਗਈ ਹੈ ਕਿਉਂਕਿ ਉਹਨੂੰ ਵੀ ਉਹ ਭੈਣਾਂ ਵਾਂਗੂ ਸਮਝਦੀ, ਕਿਉਂਕਿ ਆਪਣੇ ਘਰੋਂ ਉਹ ਇਹੋ ਸਿੱਖ ਕੇ ਆਈ ਆ ਕਿ ਹੁਣ ਨਨਾਣ ਤੇਰੀ ਭੈਣ ਹੈ। ਨਨਾਣ ਦੇ ਬੱਚਿਆਂ ਦੇ ਨਾਲ ਖੇਡਦਿਆਂ ਨੂੰ ਇੱਦਾਂ ਲੱਗਦਾ ਜਿਵੇਂ ਮੈਂ ਆਪਣੀ ਭੈਣ ਦੇ ਬੱਚਿਆਂ ਨਾਲ ਹੀ ਖੇਡ ਲਿਆ ਹੋਵੇ। ਸ਼ਾਇਦ ਇਹੋ ਹੀ ਦੁਨੀਆਦਾਰੀ ਆ, ਸ਼ਾਇਦ ਇਹੋ ਹੀ ਪਰਿਵਾਰ ਹੈ, ਸ਼ਾਇਦ ਇਹੀ ਸਮਾਜ ਆ ਕਿ ਆਪਾਂ ਇੱਕ ਜੀ ਛੱਡਦੇ ਹਾਂ ਅਤੇ ਦੂਸਰਾ ਸਾਨੂੰ ਮਿਲ ਜਾਂਦਾ। ਜੇ ਉਹਨਾਂ ਨਾਲ ਨਹੀਂ ਤਾਂ ਅੱਜ ਮੈਂ ਇਹਨਾਂ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੀ ਹਾਂ। ਉਹਨੂੰ ਜਿੱਦਾਂ ਸਾਰਾ ਕੁਛ ਭੁੱਲ ਗਿਆ ਹੋਵੇ, ਅਤੇ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਸ਼ਾਮੀ ਉਹ ਵਾਪਸ ਜਾਣ ਲੱਗੀ ਸੀ ਨਨਾਣ ਨੇ ਵੀ ਤਿਆਰੀਆਂ ਕਸ ਲਈਆਂ। ਪਰ ਇਧਰੋਂ ਸੱਸ ਨੇ ਰੋਕ ਲਿਆ, ਕਹਿਣ ਲੱਗੀ ਹੁਣ ਆਈ ਹੈ ਤੇ ਏਡੀ ਕਾਹਲੀ ਕਾਹਦੀ। ਕੋਈ ਦੋ ਚਾਰ ਦਿਨ ਰਹਿ ਕੇ ਕਿਉਂ ਨਹੀਂ ਜਾਂਦੀ, ਆਖਰ ਬੱਚਿਆਂ ਨੂੰ ਛੁੱਟੀਆਂ ਹੀ ਨੇ, ਛੁੱਟੀਆਂ ਦੇ ਵਿੱਚ ਸਾਰੇ ਬੱਚੇ ਆਪਣੇ ਪੇਕੇ ਆਉਂਦੇ ਹੀ ਆ, ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਆਉਂਦੇ ਹੀ ਆ, ਐਡੀ ਕਾਹਦੀ ਕਾਹਲੀ ਹੁੰਦੀ ਤੈਨੂੰ ਹਰ ਵਾਰ। ਨੌ ਹੈਰਾਨ ਸੀ, ਇਹੀ ਗੱਲ ਕੱਲ ਮੈਂ ਕਹਿ ਰਹੀ, ਪਰ ਉਦੋਂ ਉਹਦਾ ਜਵਾਬ ਕੁਛ ਹੋਰ ਸੀ, ਅੱਜ ਆਪਣੀ ਧੀ ਆ ਤੇ ਉਹਨੂੰ ਉਹ ਚਾਰ ਦਿਨ ਰਹਿਣ ਦੇ ਲਈ ਕਹਿ ਰਹੀ। ਇਹ ਦੋਗਲੀ ਨੀਤੀ ਉਹਨੂੰ ਉਹਨੂੰ ਪਚਣ ਨਹੀਂ ਸੀ ਵਾਲੀ। ਨਨਾਨ ਨੇ ਕਿਹਾ ਨਹੀਂ, ਸਾਡੇ ਵੀ ਘਰ ਦਾ ਕਿੱਥੇ ਸਰਦਾ, ਮਾਂ ਜੇ ਤੁਹਾਡੇ ਘਰ ਦਾ ਨਹੀਂ ਸਰਦਾ ਤੇ ਸਾਡੇ ਘਰ ਦਾ ਵੀ ਕਿੱਥੇ ਸਰਦਾ। ਮਾਂ ਨੇ ਹੈਰਾਨ ਹੋ ਕੇ ਪੁੱਛਿਆ, ਕੀ ਮਤਲਬ ਤੇਰਾ? ਮੇਰੀ ਦਿਨੇ ਰੰਜਨਾ ਦੇ ਨਾਲ ਗੱਲ ਹੋਈ ਸੀ। ਕੀ ਗੱਲ? ਤੁਸੀਂ ਉਹਨੂੰ ਪੇਕੇ ਰਹਿਣ ਨਹੀਂ ਦਿੱਤਾ? ਅੱਛਾ, ਹੁਣ ਇਹ ਤੈਨੂੰ ਲੂਤੀਆਂ ਲਾਉਂਦੀ ਆ? ਨਹੀਂ ਮਾਂ, ਲੂਤੀਆਂ ਨਹੀਂ ਲਾਉਂਦੀ, ਉਹਨੇ ਤਾਂ ਬੜੇ ਚਾਅ ਦੇ ਨਾਲ ਉੱਥੇ ਕੱਲ੍ਹ ਬਿਤਾਏ ਦਿਨ ਦੀਆਂ ਕੁਛ ਗੱਲਾਂ ਦੱਸੀਆਂ ਸੀ। ਇਹ ਤਾਂ ਮੈਂ ਹੀ ਉਹਨੂੰ ਕਿਹਾ ਕਿ ਤੂੰ ਇੰਨੀ ਛੇਤੀ ਕਿਉਂ ਆ ਗਈ, ਤੈਨੂੰ ਚਾਰ ਦਿਨ ਰਹਿਣਾ ਚਾਹੀਦਾ ਸੀ। ਤਾਂ ਕਹਿਣ ਲੱਗੀ, ਤੁਸੀਂ ਇਜਾਜ਼ਤ ਨਹੀਂ ਦਿੱਤੀ ਘਰ ਦਾ ਸਰਦਾ ਨਹੀਂ। ਮਾਂ, ਜੇ ਤੇਰੇ ਘਰ ਦਾ ਨਹੀਂ ਸਰਦਾ ਤੇ ਸਰਨਾ ਤੇ ਮੇਰੇ ਘਰ ਵੀ ਨਹੀਂ। ਚੱਲ ਇੱਕ ਸ਼ਰਤ ਤੇ ਰਹਿੰਦੀ ਹਾਂ ਮੈਂ, ਕਿੱਦਾਂ ਵੀ ਕਰਕੇ ਮੈਂ ਆਪਣੀ ਸੱਸ ਨੂੰ ਮਨਾ ਲੂੰ, ਤੂੰ ਮੇਰੀ ਇਸ ਭੈਣ ਨੂੰ ਇਜਾਜ਼ਤ ਦੇ, ਇਹ ਆਪਣੇ ਘਰ ਉਹ ਆਵੇ ਤੇ ਮੈਂ ਚਾਰ ਦਿਨ ਇੱਥੇ ਰਹਿ ਲੈਂਦੀ, ਜੇ ਸ਼ਰਤ ਮਨਜ਼ੂਰ ਤੇ ਮੈਂ ਬੈਗ ਵਾਪਸ ਅੰਦਰ ਰੱਖਾਂ। ਸ਼ਾਇਦ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ ਜਾਂ ਫਿਰ ਨਾ ਵੀ ਹੋਇਆ ਹੋਵੇ। ਕਈ ਵਾਰੀ ਇੱਦਾਂ ਦੀਆਂ ਗੱਲਾਂ ਈਗੋ ਵੀ ਹਰਟ ਕਰ ਜਾਂਦੀਆਂ। ਕਈ ਵਾਰੀ ਸਿਆਣੇ ਬਹੁਤੇ ਹੀ ਸਿਆਣੇ ਬਣ ਕੇ ਪੈ ਜਾਂਦੇ। ਬਹੁਤੇ ਲੋਕ ਆਪਾਂ ਵੇਖਦੇ ਹਾਂ ਆਪਣੇ ਆਪ ਦੇ ਲਈ ਸਿਆਣੇ ਹੁੰਦੇ ਆ, ਪਰ ਜਦੋਂ ਉਹ ਕਿਸੇ ਲਈ ਗੱਲ ਕਰਦੇ ਆ ਤਾਂ ਉੱਥੇ ਉਹਨਾਂ ਦੀ ਉਹ ਸਿਆਣਪ ਰਫੂ ਚੱਕਰ ਹੋਈ ਨਜ਼ਰ ਆਉਂਦੀ ਹੈ। ਬਹੁਤੇ ਘਰਾਂ ਦੇ ਵਿੱਚ ਆਪਾਂ ਵੇਖਦੇ ਹਾਂ ਆਪਣੀ ਧੀ ਤਾਂ ਧੀ ਲੱਗਦੀ ਹੈ, ਪਰ ਜਦੋਂ ਗੱਲ ਨੌਂ 'ਤੇ ਆਉਂਦੀ ਹੈ ਤਾਂ ਫਿਰ ਘਰ ਦਾ ਕਈ ਕੁਛ ਬਦਲ ਜਾਂਦਾ। ਚੰਗੀਆਂ ਸੱਸਾਂ ਉਹੀ ਜਿਹੜੀਆਂ ਆਪਣੀਆਂ ਧੀਆਂ ਨੂੰ ਅਤੇ ਆਪਣੀਆਂ ਨੌਂਹਾਂ ਨੂੰ ਇੱਕ ਬਰਾਬਰ ਸਮਝਣ, ਅਤੇ ਫਿਰ ਘਰ ਸੋਹਣੇ ਵੱਸਦੇ ਨੇ, ਫਿਰ ਘਰ ਪਿਆਰ ਦੇ ਨਾਲ ਵੱਸਦੇ ਨੇ। ਨਹੀਂ ਤਾਂ ਫਿਰ ਕਹਿੰਦੇ ਨੇ ਇੱਕ ਦਿਨ ਉਹ ਜ਼ਰੂਰ ਆਉਂਦਾ ਜਦੋਂ ਉਹ ਨੌਂ ਫਿਰ ਆਪਣੇ ਸੱਸ ਵਾਲੇ ਰੂਪ ਦੇ ਵਿੱਚ ਆਉਂਦੀ। ਇੱਕ ਸਮਾਂ ਆਉਂਦਾ ਜਦੋਂ ਸੱਸ ਇੰਨੀ ਕੁ ਕਮਜ਼ੋਰ ਹੋ ਜਾਂਦੀ ਹੈ, ਬਜ਼ੁਰਗ ਹੋ ਜਾਂਦੀ, ਉਹਦੀਆਂ ਫਿਰ ਕੋਈ ਨਹੀਂ ਮੰਨਦਾ, ਪਰ ਉਹ ਪਈਆਂ ਸਾਰੀਆਂ ਦਿਮਾਗ 'ਚ ਹੀ ਹੁੰਦੀਆਂ। ਕੋਸ਼ਿਸ਼ ਕਰੀਏ ਹਰ ਇੱਕ ਰਿਸ਼ਤੇ ਨੂੰ ਆਪੋ ਆਪਣੀ ਥਾਂ ਰੱਖੀਏ, ਕੋਸ਼ਿਸ਼ ਕਰੀਏ ਜੋ ਅਸੀਂ ਆਪਣੇ ਲਈ ਚਾਹੁੰਦੇ ਹਾਂ ਉਹ ਕਿਸੇ ਲਈ ਵੀ ਕਰੀਏ, ਅਤੇ ਸ਼ਾਇਦ ਇਹੋ ਹੀ ਉਹ ਮੰਤਰ ਹੈ ਜਿਹਦੇ ਨਾਲ ਘਰਾਂ ਦੇ ਵਿੱਚ ਪਿਆਰ ਬਣਿਆ ਰਹਿੰਦਾ, ਇੱਕ ਦੂਸਰੇ ਪ੍ਰਤੀ ਸਤਿਕਾਰ ਬਣਿਆ ਰਹਿੰਦਾ। ਅਤੇ ਇਹੀ ਅਰਦਾਸ ਕਰਦੇ ਹਾਂ ਕਿ ਹਰ ਘਰ ਦੇ ਵਿੱਚ ਪਿਆਰ ਸਤਿਕਾਰ ਇੱਕ ਦੂਸਰੇ ਦੇ ਪ੍ਰਤੀ ਭਾਵਨਾ ਸੋਹਣੇ ਤਰੀਕੇ ਦੇ ਨਾਲ ਬਣੀ ਰਹੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਕਹਾਣੀ ਲਿਖੀ ਸੀ ਲਕਸ਼ਮੀ ਕੁਮਾਵਤ ਨੇ ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਸੁਖਵਿੰਦਰ ਭੈਣ ਜੀ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਵੇਗੀ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
2: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, पार्टे करनु बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
3: ओपाजी एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
4: हुन टेंशन छड्डो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान, बिजली दा बिल घट, टेंशन भी घट।
3: फिर लवाइए किथों?
4: सन करंट वालिया कोलो 2012 तो मेलबर्न दी एक भरोसेमंद अते अवार्ड विनिंग सोलर कंपनी।
1: आज ही सन करंट नो कॉल करो ते अपना फ्री असेसमेंट बुक करो 0406-021-246 ते।
5: चलदी दा नाम गड्डी, आते सुनिया ही होना, ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सुमर्टन रोड, कैंपलफील्ड। कॉल 0390866655 और विजिट tirefors.com.au।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 4 ਸਤੰਬਰ 2026 ਸ਼ੁੱਕਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਜਾਣਦੇ ਹਾਂ ਲਾਈਵ ਖਬਰਾਂ ਦੀ ਸਾਂਝ ਦੇ ਵਿੱਚ ਪ੍ਰੋਗਰਾਮ ਦੇ ਅੰਦਰ ਕੀ ਨੇ ਭਾਰਤ ਅਤੇ ਆਸਟ੍ਰੇਲੀਆ ਦੀ ਖਬਰਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ। ਆਖਿਰਕਾਰ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਦੇਸ਼ ਦੀ ਕਰੰਸੀ ਦੇ ਉੱਤੇ, ਘੱਟੋ ਘੱਟ ਸਿੱਕਿਆਂ ਦੇ ਉੱਤੇ ਤਾਂ ਆਪਣਾ ਨਾਂ ਅਤੇ ਆਪਣਾ ਤਸਵੀਰ ਜਿਹੜੀ ਉਹ ਛਪਵਾ ਲਈ ਹੈ। ਅਮਰੀਕਾ ਨੇ ਆਪਣੀ ਆਜ਼ਾਦੀ ਦੇ 250ਵੇਂ ਵਰ੍ਹੇਗੰਢ ਦੇ ਮੌਕੇ ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਸਵੀਰ ਵਾਲਾ $1 ਦਾ ਖਾਸ ਸਿੱਕਾ ਜਾਰੀ ਕੀਤਾ ਹੈ। ਅਮਰੀਕੀ ਮਿੰਟ ਨੇ ਬੁੱਧਵਾਰ ਦੁਪਹਿਰ 12 ਵਜੇ ਦੇ ਆਸ ਪਾਸ ਇਸ ਦੀ ਵਿਕਰੀ ਵੀ ਸ਼ੁਰੂ ਕਰ ਦਿੱਤੀ। $1 ਦੇ ਸਿੱਕੇ ਦੀ ਕੀਮਤ $2.44 ਭਾਵ ਥੋੜ੍ਹੀ ਜੀ $1.44 ਵਧਾ ਕੇ ਰੱਖੀ ਗਈ ਹੈ। 25 ਤੇ 100 ਸਿੱਕਿਆਂ ਦੇ ਪੈਕ ਦੀ ਵਿਕਰੀ ਦੇ ਲਈ ਜਾਰੀ ਕਰ ਦਿੱਤੇ ਗਏ ਨੇ। ਵਿਕਰੀ ਸ਼ੁਰੂ ਹੋਣ ਦੇ ਉੱਤੇ ਸਿਰਫ 3 ਘੰਟਿਆਂ ਦੇ ਬਾਅਦ ਹੀ ਸਿੱਕੇ ਆਊਟ ਆਫ ਸਟਾਕ ਵੀ ਹੋ ਗਏ। ਸਿੱਕੇ ਦੇ ਇੱਕ ਪਾਸੇ ਟਰੰਪ ਦੀ ਤਸਵੀਰ ਹੈ, ਇਸ ਦੇ ਨਾਲ ਹੀ ਈਸ਼ਵਰ 'ਚ ਸਾਡਾ ਵਿਸ਼ਵਾਸ ਹੈ ਅਤੇ ਆਜ਼ਾਦੀ ਲਿਖਿਆ ਹੈ, ਅਤੇ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦੀ ਮੋਹਰ ਅਤੇ ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਲਈ 250 ਯਾਨੀ 250 ਲਿਖਿਆ ਹੈ। ਸਿੱਕਾ ਦੇਖਣ ਦੇ ਵਿੱਚ ਗੋਲਡ ਵਰਗਾ ਦਿਖਾਈ ਦਿੰਦਾ ਹੈ, ਪਰ ਅਸਲ ਦੇ ਵਿੱਚ ਸੋਨੇ ਦੇ ਸਿੱਕੇ ਨਹੀਂ। ਅਮਰੀਕੀ ਮਿੰਟ ਦੇ ਮੁਤਾਬਕ ਇਹਨਾਂ ਨੂੰ ਕਾਪਰ, ਜ਼ਿੰਕ, ਮੈਗਨੀਸ ਤੇ ਨਿਕਲ ਦੇ ਮਿਸ਼ਰਣ ਦੇ ਨਾਲ ਬਣਾਇਆ ਗਿਆ। ਖੈਰ, ਜਿੱਥੋਂ ਪੈਸਾ ਹੁਣ ਉੱਥੋਂ ਦੀ ਖਬਰ। ਸਾਊਥ ਕੋਰੀਆਈ ਮੀਡੀਆ ਦੇ ਮੁਤਾਬਕ ਦੇਸ਼ ਦੀ ਸਰਕਾਰ ਹੋਰਮੁਜ਼ ਸਟ੍ਰੇਟ ਦੇ ਵਿੱਚ ਸ਼ਿਪਿੰਗ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਲਈ ਉਪਕਰਨ ਅਤੇ ਫੌਜੀ ਬਲ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਮਿਸ਼ਨ ਨੂੰ ਇਸੇ ਸਾਲ ਦੇ ਵਿੱਚ ਸ਼ੁਰੂ ਕਰਨ ਦੀ ਯੋਜਨਾ ਕੀਤੀ ਜਾ ਰਹੀ ਹੈ। ਇਰਾਨ ਦੀ ਮਹੱਤਵਪੂਰਨ ਫੌਜੀ ਵਿੰਗ ਖਾਤਮ ਅਲ ਅਨਬੀਆ ਨੇ ਸੈਂਟਰਲ ਹੈੱਡਕੁਆਰਟਰ ਦੇ ਅਧਿਕਾਰਕ ਬੁਲਾਰੇ ਇਬਰਾਹਿਮ ਜ਼ੋਲ ਗਾਫਰੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇਸ ਬਾਬਤ ਟਿੱਪਣੀ ਕੀਤੀ। ਉਹਨਾਂ ਲਿਖਿਆ ਕਿ ਸਾਊਥ ਕੋਰੀਆ ਹੁਣ ਸ਼ਿਪਿੰਗ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਲਈ ਹੋਰਮੁਜ਼ ਸਟ੍ਰੇਟ ਦੇ ਵਿੱਚ ਫੌਜ ਭੇਜਣ ਦੇ ਉੱਤੇ ਵਿਚਾਰ ਕਰ ਰਿਹਾ। ਉਹਨਾਂ ਦੇ ਵਿਕਲਪਾਂ ਦੇ ਵਿੱਚ ਸਮੁੰਦਰੀ ਗਸ਼ਤੀ ਜਹਾਜ਼, ਲੌਜਿਸਟਿਕ ਸਪੋਰਟ ਅਤੇ ਸਮੁੰਦਰੀ ਬਾਰੂਦੀ ਸੁਰੰਗਾਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਹਟਾਉਣ ਵਾਲੀਆਂ ਯੂਨਿਟਸ ਸ਼ਾਮਲ ਨੇ। ਹੁਣ ਅੱਗੇ ਲਿਖਿਆ ਕਿ ਸਾਊਥ ਕੋਰੀਆ ਨੇ ਪਹਿਲਾਂ ਹੀ ਕਿਹਾ ਕਿ ਉਹ ਅਮਰੀਕਾ ਇਰਾਨ ਜੰਗ ਖਤਮ ਹੋਣ ਤੋਂ ਬਾਅਦ ਹੀ ਤੈਨਾਤੀ ਦੇ ਉੱਤੇ ਵਿਚਾਰ ਕਰੇਗਾ। ਇਹ ਬਦਲਾਅ ਉਦੋਂ ਆਇਆ ਜਦੋਂ ਟਰੰਪ ਨੇ ਅਮਰੀਕੀ ਜੰਗੀ ਕੋਸ਼ਿਸ਼ਾਂ ਦੀ ਹਮਾਇਤ ਨਾ ਕਰਨ ਅਤੇ ਸਾਊਥ ਕੋਰੀਆ ਦੀ ਆਲੋਚਨਾ ਕੀਤੀ ਸੀ। ਖ਼ਬਰ ਏਜੰਸੀ ਰੀਟਰਸ ਨੇ ਦੱਸਿਆ ਹੈ ਕਿ ਸਾਊਥ ਕੋਰੀਆਈ ਮੀਡੀਆ ਦੇ ਵਿੱਚ ਸਰਕਾਰੀ ਅਤੇ ਫੌਜੀ ਸੂਤਰਾਂ ਦੇ ਹਵਾਲੇ ਦੇ ਨਾਲ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਸ ਤੈਨਾਤੀ ਦੇ ਨਾਲ ਸੰਸਦੀ ਮਨਜ਼ੂਰੀ ਦੇ ਕਦਮ ਫਿਲਹਾਲ ਚੁੱਕੇ ਜਾ ਰਹੇ ਨੇ, ਪਰ ਇਹਨਾਂ ਰਿਪੋਰਟਾਂ ਦੇ ਮੁਤਾਬਕ ਕੈਬਨਿਟ ਦੇ ਵਿੱਚ ਯੋਜਨਾ ਦੀ ਸਮੀਖਿਆ ਕਰਨ ਤੋਂ ਬਾਅਦ ਸਰਕਾਰ ਇਸ ਮਹੀਨੇ ਦੇ ਵਿੱਚ ਹੀ ਸੰਸਦ ਦੀ ਅਨੁਮਤੀ ਹਾਸਲ ਕਰਨ ਤੋਂ ਬਾਅਦ, ਇਜਾਜ਼ਤ ਹਾਸਲ ਕਰਨ ਤੋਂ ਬਾਅਦ ਇਸ ਇੱਕ ਜਿਹੜਾ ਵਿਕਲਪ ਹੈ ਉਹ ਪੇਸ਼ ਕਰੇਗੀ। ਦੱਸ ਦਈਏ ਕਿ ਸਾਊਥ ਕੋਰੀਆ ਸਰਕਾਰ ਦੇ ਅਧਿਕਾਰੀਆਂ ਨੇ ਹਾਲੇ ਤੱਕ ਇਹਨਾਂ ਰਿਪੋਰਟਾਂ ਦੇ ਬਾਬਤ ਕੋਈ ਟਿੱਪਣੀ ਨਹੀਂ ਕੀਤੀ ਹੈ। ਉਧਰ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਾਗਾਈ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਹਮਲੇ ਇਸ ਖੇਤਰ ਦੇ ਦੇਸ਼ਾਂ ਖਾਸ ਤੌਰ ਦੇ ਉੱਤੇ ਫੌਜੀ ਟੀਚਿਆਂ ਦੇ ਖਿਲਾਫ ਸੀ, ਔਰ ਇਰਾਨ ਨੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ, ਜਦਕਿ ਅਮਰੀਕਾ ਨੇ ਇਰਾਨ ਦੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਉਹਨਾਂ ਨੇ ਕਤਰ ਦੀ ਇੱਕ ਅਧਿਕਾਰਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਰਾਨ ਦੇ ਸਾਰੇ ਹੀ ਹਮਲੇ ਫੌਜੀ ਟਿਕਾਣਿਆਂ ਦੇ ਉੱਤੇ ਸੀ। ਬਗਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਕਤਰ ਸਰਕਾਰ ਦੇ ਨੇ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਯਾਨੀ ITU ਦੇ ਪੇਸ਼ ਕੀਤੇ ਇੱਕ ਅਧਿਕਾਰਕ ਦਸਤਾਵੇਜ਼ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਕਤਰ ਦੀ ਧਰਤੀ ਦੇ ਉੱਤੇ ਤੈਨਾਤ ਅਮਰੀਕੀ ਫੌਜ ਦੇ ਖਿਲਾਫ ਇਰਾਨ ਦੇ ਰੱਖਿਆਤਮਕ ਹਮਲੇ ਖਾਸ ਤੌਰ ਦੇ ਉੱਤੇ ਅਮਰੀਕਾ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨੇ। ਉਹਨਾਂ ਲਿਖਿਆ ਹੈ ਕਿ ਕਤਰ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਇਕੱਲੀ ਇਹੀ ਗੱਲ ਸੀ ਕਿ 18 ਮਾਰਚ ਨੂੰ ਇੱਕ ਗੈਸ ਪ੍ਰੋਜੈਕਟ ਦੇ ਉੱਤੇ ਹਮਲਾ ਹੋਇਆ ਸੀ, ਉਸ ਹਮਲੇ ਦੇ ਵਿੱਚ ਵੀ ਅਸੀਂ ਇਹ ਧਿਆਨ ਰੱਖਿਆ ਸੀ ਕਿ ਇਰਾਨ ਦੇ ਖਿਲਾਫ ਅਮਰੀਕਾ ਦੀ ਜਿਹੜੀ ਹਮਲਾਵਰ ਕਾਰਵਾਈ ਹੈ ਉਸ ਦੇ ਵਿੱਚ ਇਹ ਪ੍ਰੋਜੈਕਟ ਕਿਸ ਤਰੀਕੇ ਦੇ ਨਾਲ ਅਮਰੀਕਾ ਦੀ ਮਦਦ ਕਰ ਰਿਹਾ ਸੀ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀ ਦੱਸਿਆ ਕਿ ਅਮਰੀਕੀ ਹਵਾਈ ਹਮਲਿਆਂ ਨੇ ਇਰਾਨ ਨੂੰ ਨੁਕਸਾਨ ਪਹੁੰਚਾਇਆ, ਸਕੂਲਾਂ ਨੂੰ, ਹਸਪਤਾਲਾਂ ਨੂੰ, ਨਾਗਰਿਕ ਰਿਹਾਇਸ਼ੀ ਇਮਾਰਤਾਂ ਨੂੰ, ਵਿਆਹਾਂ ਨੂੰ, ਪੁਲਾਂ ਨੂੰ ਅਤੇ ਹੋਰਨਾਂ ਇਨਫਰਾਸਟ੍ਰਕਚਰ ਢਾਂਚੇ ਨੂੰ ਅਮਰੀਕਾ ਦੇ ਹਮਲੇ ਦੇ ਨਾਲ ਜੇਕਰ ਤੁਲਨਾ ਕੀਤੀ ਜਾਵੇ ਤਾਂ ਇਰਾਨ ਦੇ ਹਮਲੇ ਕਿਤੇ ਵੀ ਭਿਆਨਕ ਨਹੀਂ ਸੀ। ਉੱਥੇ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਵੀਰਵਾਰ ਦੇ ਦਿਨ ਕਿਹਾ ਕਿ ਅਮਰੀਕਾ ਉਸ ਹਵਾਈ ਹਮਲੇ ਦੀ ਜਾਂਚ ਕਰ ਰਿਹਾ ਜਿਸ ਦੇ ਬਾਰੇ ਇਰਾਨ ਦਾ ਕਹਿਣਾ ਹੈ ਕਿ ਸਿਰਿਕ ਦੇ ਵਿੱਚ ਇੱਕ ਵਿਆਹ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਵੈਂਸ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿਉਂਕਿ ਇਸ ਘਟਨਾ ਨੂੰ ਲੈ ਕੇ ਅਸੀਂ ਚਿੰਤਤ ਜ਼ਰੂਰ ਹਾਂ ਅਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਆਖਿਰਕਾਰ ਹੋਇਆ ਕੀ।
ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਜੇਕਰ ਅਮਰੀਕੀ ਫੌਜ ਤੋਂ ਕੋਈ ਗਲਤੀ ਹੋਈ ਹੈ ਅਮਰੀਕਾ ਉਸ ਦੀ ਜਾਂਚ ਕਰੇਗਾ ਅਤੇ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰੇਗਾ। ਉਹਨਾਂ ਵੀ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਔਰ ਈਰਾਨ ਦੇ ਸਰਕਾਰੀ ਮੀਡੀਆ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਈਰਾਨੀ ਅਧਿਕਾਰੀਆਂ ਦੇ ਮੁਤਾਬਕ ਦੱਖਣੀ ਈਰਾਨ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਹੀ ਅਮਰੀਕਾ ਨੇ ਹਮਲਾ ਕੀਤਾ ਸੀ। 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 70 ਲੋਕ ਜ਼ਖਮੀ ਹੋਏ ਸੀ। ਜ਼ਖਮੀਆਂ ਦੇ ਵਿੱਚ ਇੱਕ ਬੱਚਾ ਅਤੇ 3 ਮਹਿਲਾਵਾਂ ਵੀ ਸ਼ਾਮਲ ਸੀ। ਇਹ ਹਮਲਾ ਮੰਗਲਵਾਰ ਰਾਤ ਦੱਖਣੀ ਈਰਾਨ ਦੇ ਤਟੀ ਸ਼ਹਿਰ ਸਿਰਿਕ ਦੇ ਕੋਲ ਹੋਇਆ ਸੀ। ਇਹ ਇਲਾਕਾ ਹੋਰਮੁਜ਼ ਸਟ੍ਰੇਟ ਦੇ ਕੋਲ ਮੌਜੂਦ ਹੈ। ਉੱਥੇ ਨੇਪਾਲ ਦੇ ਨਾਲ ਜੁੜੀਆਂ ਅਗਲੀਆਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਨੇਪਾਲ ਦੇ ਵਿੱਚ ਖਬਰ ਏਜੰਸੀ ਦੇ ਮੁਤਾਬਕ ਤ੍ਰਿਸ਼ੂਲੀ 3A ਹਾਈਡਰੋ ਪਾਵਰ ਪ੍ਰੋਜੈਕਟ ਦੇ ਵਿੱਚ ਬਚਾਅ ਕੰਮਾਂ ਦੇ ਅੰਦਰ ਲੱਗੇ ਹੋਏ ਮਾਹਰਾਂ ਨੇ ਸੋਸ਼ਲ ਮੀਡੀਆ 'ਤੇ ਪੁਸ਼ਟੀ ਕੀਤੀ ਹੈ ਕਿ ਇਸ ਗੱਲ ਦੀ ਤਸੱਲੀ ਹੋ ਗਈ ਹੈ ਕਿ ਇਸ ਹਾਈਡਰੋ ਪਾਵਰ ਪ੍ਰੋਜੈਕਟ ਦੇ ਅੰਦਰ ਕੰਮ ਕਰ ਰਹੇ ਲੋਕਾਂ ਦੀਆਂ ਕੁਝ ਆਵਾਜ਼ਾਂ ਸੁਣੀਆਂ ਗਈਆਂ ਨੇ। ਦੱਸ ਦਈਏ ਕਿ ਇਹ ਪੁਸ਼ਟੀ ਸ਼੍ਰੀ ਰਾਮ ਨਿਓਪਾਨੇ ਨੇਪਾਲ ਨੇ ਕੀਤੀ ਹੈ, ਜੋ ਕਿ ਨੇਪਾਲ ਦੇ ਵਿੱਚ ਇੱਕ ਸੰਸਦ ਮੈਂਬਰ ਵੀ ਨੇ। ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਬਚਾਅ ਦਲ ਨੇ ਇਹ ਕਿਹਾ ਸੀ ਕਿ ਘਬਰਾਓ ਨਾ, ਅਸੀਂ ਬਚਾ ਰਹੇ ਹਾਂ, ਤਾਂ ਅੰਦਰੋਂ ਜਵਾਬ ਆਉਂਦਾ ਹੈ ਕਿ ਹਾਂ। ਉਹਨਾਂ ਪਹਿਲਾਂ ਇਹ ਵੀ ਲਿਖਿਆ ਕਿ ਇਸ ਦੀ ਜਾਣਕਾਰੀ ਬਚਾਅ ਕੰਮਾਂ ਦੇ ਵਿੱਚ ਲੱਗੀ ਹੋਈ ਫੌਜ ਦੇ ਹਵਾਲੇ ਦੇ ਨਾਲ ਹਾਸਲ ਹੋਈ ਹੈ। ਨੇਪਾਲ ਇਲੈਕਟ੍ਰੀਸਿਟੀ ਅਥਾਰਟੀ ਦੇ ਜੁਆਇੰਟ ਮੈਨੇਜਰ ਸੁਰੇਸ਼ ਰਾਉਤ ਨੇ ਵੀ ਇਹ ਗੱਲ ਖਬਰ ਏਜੰਸੀ ਨੂੰ ਦੱਸੀ ਹੈ ਕਿ ਤ੍ਰਿਸ਼ੂਲੀ 3A ਪ੍ਰੋਜੈਕਟ ਦੀ ਸੁਰੰਗ ਦੇ ਅੰਦਰ ਫਸੇ ਹੋਏ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸੀ। ਦੱਸ ਦਈਏ ਕਿ ਇਸ ਸੁਰੰਗ ਦੇ ਅੰਦਰ ਘੱਟੋ ਘੱਟ 150 ਕਰਮਚਾਰੀਆਂ ਦੇ ਫਸੇ ਹੋਣ ਦੀ ਸ਼ੰਕਾ ਦੱਸੀ ਗਈ ਸੀ। ਇਹ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਉੱਥੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਡਾ ਸਿਰਾਜ ਦੇ ਵਿੱਚ ਨਰੋਵਾਲ ਸਥਿਤ ਹਿੰਦੂ ਮੰਦਰ ਨੂੰ ਢਾਏ ਜਾਣ ਦੇ ਮਾਮਲੇ 'ਚ ਭਾਰਤ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਬੁਲਾਰੇ ਸਜਾਦ ਹੈਦਰ ਖਾਨ ਨੇ ਕਿਹਾ ਕਿ ਭਾਰਤ ਦੀ ਤਰਫ ਤੋਂ ਫੈਲਾਏ ਜਾ ਰਹੇ ਝੂਠ ਦੇ ਪ੍ਰਚਾਰ ਦੇ ਉਲਟ ਮੰਦਰ ਦੀ ਇਮਾਰਤ 21 ਜੁਲਾਈ 2026 ਨੂੰ ਭਾਰੀ ਮੀਂਹ ਦੇ ਚੱਲਦਿਆਂ ਨੁਕਸਾਨੀ ਗਈ ਸੀ। ਉਹਨਾਂ ਬਿਆਨ 'ਚ ਕਿਹਾ ਕਿ ਸਥਾਨਕ ਅਧਿਕਾਰੀਆਂ ਨੇ ਮੀਂਹ ਦੇ ਨਾਲ ਹੋਏ ਨੁਕਸਾਨ ਦਾ ਸਰਵੇ ਪਹਿਲਾਂ ਹੀ ਕਰ ਲਿਆ ਸੀ ਅਤੇ ਇਮਾਰਤ ਦੀ ਮੁਰੰਮਤ ਦੇ ਲਈ ਕਦਮ ਵੀ ਚੁੱਕੇ ਜਾ ਰਹੇ ਨੇ। ਇਸ ਦੇ ਲਈ ਇਹ ਸ਼ਰਮਨਾਕ ਗੱਲ ਹੈ ਕਿ ਭਾਰਤ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਔਰ ਸਸਤੀ ਚਾਲਾਂ ਦਾ ਸਹਾਰਾ ਲੈ ਰਿਹਾ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਨੀਆ ਹਿੰਦੂਤਵ ਦੀ ਵਿਚਾਰਧਾਰਾ ਦੇ ਜ਼ਰੀਏ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਚੰਗੀ ਤਰ੍ਹਾਂ ਵਾਕਫ ਹੈ। ਉਹਨਾਂ ਨੇ ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰਿਆਂ ਦੇ ਖਿਲਾਫ ਭਾਰਤ ਦੇ ਵਿੱਚ ਹੁੰਦੇ ਅਪਰਾਧਾਂ ਨੂੰ ਵੀ ਦੇਖਿਆ। ਇਸ ਮੁੱਦੇ ਦੇ ਉੱਤੇ ਬੁੱਧਵਾਰ ਦੇ ਦਿਨ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਇੱਕ ਬਿਆਨ ਜਾਰੀ ਕਰ ਕਿਹਾ ਸੀ ਕਿ ਅਸੀਂ ਪਾਕਿਸਤਾਨ ਦੇ ਨਰੋਵਾਲ ਸਥਿਤ ਸਿਰਾਜ ਪਿੰਡ ਦੇ ਵਿੱਚ ਇੱਕ ਇਤਿਹਾਸਕ ਹਿੰਦੂ ਮੰਦਰ ਨੂੰ ਢਾਏ ਜਾਣ ਦੀ ਖਬਰ ਤੋਂ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਉਹਨਾਂ ਨੂੰ ਲੈ ਕੇ ਅਸੀਂ ਚਿੰਤਾ ਜ਼ਾਹਰ ਕਰਦੇ ਹਾਂ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ 125 ਸਾਲ ਪੁਰਾਣੇ ਇਸ ਮੰਦਰ ਨੂੰ ਬਚਾਇਆ ਜਾਵੇ, ਬਲਕਿ ਹੋਰ ਵੀ ਘੱਟ ਗਿਣਤੀ ਭਾਈਚਾਰੇ ਦੇ ਨਾਲ ਜੁੜੇ ਹੋਏ ਧਾਰਮਿਕ ਸਥਾਨਾਂ ਦੀ ਰੱਖਿਆ ਕੀਤੀ ਜਾਵੇ ਜੋ ਕਿ ਪਾਕਿਸਤਾਨ ਦੇ ਵਿੱਚ ਸੁਰੱਖਿਅਤ ਨਹੀਂ ਨੇ। ਉੱਥੇ ਹੀ ਵੈਸੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਇਹ ਖਬਰਾਂ ਦੀ ਹੋਰ ਸਾਂਝ ਵਿਦੇਸ਼ੀ ਖਿੱਤੇ ਦੇ ਵਿੱਚੋਂ। ਮਹਿਜ਼ 13 ਲੱਖ ਦੀ ਆਬਾਦੀ ਵਾਲੇ ਇੱਕ ਦੇਸ਼ ਦੇ ਰੱਖਿਆ ਮੰਤਰੀ ਨੂੰ ਮਜਬੂਰਨ ਦਬਾਅ ਦੇ ਵਿੱਚ ਅਸਤੀਫਾ ਦੇਣਾ ਪਿਆ। ਇਸ ਦੇ ਪਿੱਛੇ ਇੱਕ ਭਾਰਤੀ ਕੰਪਨੀ ਦਾ ਨਾਂ ਆ ਰਿਹਾ। ਯੂਰਪ ਦੇ ਉੱਤਰੀ ਦੇਸ਼ ਐਸਤੋਨੀਆ ਤੋਂ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਰੱਖਿਆ ਮੰਤਰੀ ਹਾਨੋ ਪੇਵਕੁਰ ਨੇ ਸਰਕਾਰ ਨੂੰ ਅਸਤੀਫਾ ਦੇ ਦਿੱਤਾ। ਬ੍ਰਿਟਿਸ਼ ਅਖ਼ਬਾਰ ਦੇ ਟੈਲੀਗ੍ਰਾਫ ਦੇ ਮੁਤਾਬਕ ਇਹ ਫੈਸਲਾ ਯੂਰਪੀ ਯੂਨੀਅਨ ਦੇ ਪੈਸਿਆਂ ਤੋਂ ਯੂਕਰੇਨ ਦੇ ਲਈ ਤੋਪਾਂ ਦੇ ਲਈ ਗੋਲੇ ਖਰੀਦਣ ਦੇ ਨਾਲ ਜੁੜੇ ਇੱਕ ਵਿਵਾਦਤ ਡੀਲ ਤੋਂ ਬਾਅਦ ਸਾਹਮਣੇ ਆਇਆ। ਇਹਨਾਂ ਗੋਲਿਆਂ ਨੂੰ ਇੱਕ ਅਜਿਹੀ ਕੰਪਨੀ ਤੋਂ ਖਰੀਦਿਆ ਜਾਣਾ ਸੀ ਜਿਸ ਦਾ ਮਾਲਕਾਨਾ ਹੱਕ ਇੱਕ ਭਾਰਤੀ ਕੰਪਨੀ ਦੇ ਕੋਲ ਹੈ। ਹਾਨੋ ਪੇਵਕੁਰ 2022 ਦੇ ਵਿੱਚ ਐਸਟੋਨੀਆ ਦੇ ਰੱਖਿਆ ਮੰਤਰੀ ਬਣੇ ਸੀ, ਪਰ ਉਹਨਾਂ ਨੇ ਬੁੱਧਵਾਰ ਦੇਰ ਰਾਤ ਇੱਕ ਟੀਵੀ ਪ੍ਰੋਗਰਾਮ 'ਚ ਆ ਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਮੀਡੀਆ ਰਿਪੋਰਟਾਂ ਦੇ ਮੁਤਾਬਕ 1991 'ਚ ਐਸਟੋਨੀਆ ਦੀ ਆਜ਼ਾਦੀ ਤੋਂ ਬਾਅਦ ਉਹ ਲੰਮੇ ਸਮੇਂ ਤੱਕ ਮੰਤਰੀ ਅਹੁਦੇ 'ਤੇ ਰਹਿਣ ਵਾਲੇ ਪਹਿਲੇ ਮੰਤਰੀ ਰਹੇ ਨੇ ਅਤੇ ਕੌਮਾਂਤਰੀ ਪੱਧਰ ਦੇ ਉੱਤੇ ਜਾਣੇ ਵੀ ਗਏ ਨੇ। ਰਿਪੋਰਟ ਦੇ ਮੁਤਾਬਕ ਬੁੱਧਵਾਰ ਦੇ ਦਿਨ ਐਸਟੋਨੀਆ ਦੇ ਅਖ਼ਬਾਰ ਐਸਟੀ ਐਕਸਪ੍ਰੈਸ ਨੇ ਦੱਸਿਆ ਕਿ 2024 'ਚ ਐਸਟੋਨੀਆ ਨੇ ਤੋਪ ਦੇ ਗੋਲੇ ਦੇ ਲਈ ਇਟਲੀ ਦੇ ਵਿੱਚ ਰਜਿਸਟਰਡ ਕੰਪਨੀ ਡੇਟਾ ਸੈਲ SRL ਦੇ ਨਾਲ ਸਮਝੌਤਾ ਕੀਤਾ ਸੀ। ਅਖ਼ਬਾਰ ਮੁਤਾਬਕ ਇਸ ਕੰਪਨੀ ਦਾ ਮਾਲਕਾਨਾ ਹੱਕ ਭਾਰਤੀ ਕੰਪਨੀ ਨੈਕੋ ਡਿਫੈਂਸ ਮਿਊਨੀਸ਼ਨਸ ਦੇ ਕੋਲ ਹੈ। ਅਖ਼ਬਾਰ ਨੇ ਇਹ ਵੀ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਦੋਵੇਂ ਕੰਪਨੀਆਂ ਦੇ ਵਿੱਚੋਂ ਕਿਸੇ ਨੇ ਵੀ ਤੋਪ ਦੇ ਗੋਲੇ ਨਹੀਂ ਸੀ ਬਣਾਏ। ਇਸ ਨੂੰ ਲੈ ਕੇ ਬਵਾਲ ਖੜ੍ਹਾ ਹੋ ਗਿਆ। ਹਾਨੋ ਪੇਵਕੁਰ ਨੇ ਅਸਤੀਫਾ ਦੇਣ ਦਾ ਉਹਨਾਂ ਦੇ ਉੱਤੇ ਦਬਾਅ ਵੱਧ ਰਿਹਾ ਸੀ ਔਰ ਇਹੀ ਵਜ੍ਹਾ ਸੀ ਕਿ ਐਸਟੋਨੀਆ ਦੇ ਸਰਕਾਰੀ ਪ੍ਰੋਸੀਕਿਊਟਰ ਦਫ਼ਤਰ ਨੇ ਹੀ ਗੋਲਾ ਬਰੂਦ ਖਰੀਦਣ ਦੀ ਪ੍ਰਕਿਰਿਆ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਖਰੀਦ ਪ੍ਰਕਿਰਿਆ ਦੇ ਵਿੱਚ ਗੋਲੇ ਪਹੁੰਚਾਉਣ ਦੇ ਵਿੱਚ ਕਾਫ਼ੀ ਦੇਰੀ ਵੀ ਹੋਈ ਔਰ ਘਟੀਆ ਗੁਣਵੱਤਾ ਵਾਲੇ ਗੋਲੇ ਮਿਲਣ ਦੇ ਚੱਲਦਿਆਂ ਸ਼ਿਕਾਇਤਾਂ ਵੀ ਹਾਸਲ ਹੋਣ ਲੱਗੀਆਂ।
ਇਸ ਡੀਲ ਦੇ ਲਈ ਪੈਸਾ ਯੂਰਪੀ ਯੂਨੀਅਨ ਨੇ ਦਿੱਤਾ ਸੀ। ਇਹ ਕਈ ਅਰਬ ਯੂਰੋ ਦੀ ਉਸ ਫੌਜੀ ਮਦਦ ਦਾ ਹਿੱਸਾ ਸੀ ਜਿਸ ਦੇ ਤਹਿਤ ਰੂਸ ਦੇ ਹਮਲਿਆਂ ਤੋਂ ਬਚਾਉਣ ਦੇ ਲਈ ਯੂਰਪੀ ਯੂਨੀਅਨ ਦੇ ਦੇਸ਼ ਯੂਕਰੇਨ ਨੂੰ ਹਥਿਆਰਾਂ ਦੇ ਨਾਲ ਮਜ਼ਬੂਤ ਕਰ ਰਹੇ ਨੇ। ਉਸੇ ਸਮੇਂ 155 ਮਿਲੀਮੀਟਰ ਦੇ ਤੋਪ ਦੇ ਗੋਲਿਆਂ ਦੀ ਭਾਰੀ ਕਮੀ ਸੀ। ਐਸਟੋਨੀਆ ਦੇ ਰੱਖਿਆ ਮੰਤਰਾਲੇ ਨੇ ਖਰੀਦ ਏਜੰਸੀ ਨੇ ਦੱਸਿਆ ਹੈ ਕਿ ਰੱਖਿਆ ਮੰਤਰਾਲੇ ਦੀ ਖਰੀਦ ਏਜੰਸੀ ਨੇ ਦੱਸਿਆ ਕਿ 2024 ਦੇ ਸਮਾਨ ਦੀ ਸਪਲਾਈ ਪੱਕੀ ਕਰਨ ਦੇ ਲਈ ਕੰਪਨੀ ਨੂੰ ਵੱਡੀ ਰਕਮ ਪਹਿਲਾਂ ਤੋਂ ਹੀ ਦੇ ਦਿੱਤੀ ਗਈ ਸੀ। ਉਧਰ ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਜੈਸਵਾਲ ਨੈਕੋ ਇੰਡਸਟਰੀਜ਼ ਦੇ ਡਾਇਰੈਕਟਰ ਰਮੇਸ਼ ਜੈਸਵਾਲ ਨੇ ਇਹਨਾਂ ਖ਼ਬਰਾਂ ਦੇ ਉੱਤੇ ਸਵਾਲ ਚੁੱਕੇ ਨੇ। ਜੈਸਵਾਲ ਨੈਕੋ ਇੰਡਸਟਰੀਜ਼ ਨੇ ਨੈਕੋ ਡਿਫੈਂਸ ਸਿਸਟਮ ਪ੍ਰਾਈਵੇਟ ਲਿਮਿਟਡ ਦੀ ਮੂਲ ਕੰਪਨੀ ਦੇ ਬਾਰੇ ਦੱਸਿਆ ਹੈ ਕਿ ਇਹਨਾਂ ਦੀ ਗੁਣਵੱਤਾ ਦੀ ਜਾਂਚ ਪਹਿਲਾਂ ਹੀ ਕਰ ਲਈ ਗਈ ਸੀ ਔਰ ਜਾਂਚ ਤੋਂ ਬਾਅਦ ਹੀ ਸਾਨੂੰ ਪੈਸੇ ਦਿੱਤੇ ਗਏ ਸੀ ਔਰ ਇਹਨਾਂ ਦੇ ਵਿੱਚ ਕੋਈ ਵੀ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਸੀ ਕੀਤਾ ਗਿਆ। ਪਰ ਇਸ ਦੇ ਬਾਵਜੂਦ ਐਸਟੋਨੀਆ ਦੇ ਵਿੱਚ ਇਸ ਵਕਤ ਇਹ ਇੱਕ ਵੱਡੇ ਵਿਵਾਦ ਦਾ ਵਿਸ਼ਾ ਬਣਿਆ ਹੈ। ਉਧਰ ਭਾਰਤ ਤੇ ਬੈਲਜੀਅਮ ਨੇ ਵੀਰਵਾਰ ਦੇ ਦਿਨ ਆਪਣੇ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਤੇ ਕਈ ਮਹੱਤਵਪੂਰਨ ਸਮਝੌਤਿਆਂ ਦੇ ਉੱਤੇ ਹਸਤਾਖਰ ਕੀਤੇ। ਆਪਣੀ ਰਣਨੀਤਕ ਸਾਝੇਦਾਰੀ ਨੂੰ ਮਜ਼ਬੂਤ ਕਰਨ ਦੇ ਟੀਚੇ ਦੇ ਨਾਲ ਦੋਹਾਂ ਦੇਸ਼ਾਂ ਨੇ ਫੌਜੀ ਹਾਰਡਵੇਅਰ ਦੇ ਨਾਲ ਨਾਲ ਫੌਜੀ ਲੌਜਿਸਟਿਕਸ ਜਿਹਨੂੰ ਕਹਿ ਲਿਆ ਜਾਂਦਾ ਉਸ ਤੋਂ ਇਲਾਵਾ ਨਿਰਮਾਣ ਖੇਤਰ ਦੇ ਵਿੱਚ ਵੀ ਸਹਿਯੋਗ ਇੱਕ ਦੂਜੇ ਨੂੰ ਦੇਣ ਦਾ ਵਾਅਦਾ ਕੀਤਾ। ਇਸੇ ਦੇ ਤਹਿਤ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਬੈਲਜੀਅਮ ਹਮਰੁਤਬਾ ਥੀਓ ਫ੍ਰੈਂਕੈਨ ਦੇ ਦਰਮਿਆਨ ਇਹ ਗੱਲਬਾਤ ਵੀਰਵਾਰ ਦੇ ਦਿਨ ਹੋਈ, ਯਾਨੀ ਲੰਘੀ ਕੱਲ੍ਹ ਹੋਈ। ਇਹ ਸਮਝੌਤਾ ਰੱਖਿਆ ਮੰਤਰੀ ਪੱਧਰ ਦੀ ਬੈਠਕ ਤੋਂ ਬਾਅਦ ਲਿਆ ਗਿਆ। ਮੋਦੀ ਅਤੇ ਡੀਵੇ ਜਿਹੜੇ ਕਿ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਦਰਮਿਆਨ ਵੀ ਇਹ ਗੱਲਬਾਤ ਹੋ ਚੁੱਕੀ ਹੈ। ਬਾਰਟ ਡੀ ਬੇਵਰ ਉਹਨਾਂ ਦੇ ਦਰਮਿਆਨ ਹੋਈ ਗੱਲਬਾਤ ਦੇ ਵਿੱਚ 10 ਸਮਝੌਤੇ ਜਿਹੜੇ ਭਾਰਤ ਨੇ ਬੈਲਜੀਅਮ ਦੇ ਨਾਲ ਕੀਤੇ ਸੀ, ਜਿਸ ਦੇ ਵਿੱਚ ਭਾਰਤ ਦੇ ਅੰਦਰ ਬਣੇ ਰਾਕੇਟ ਬੈਲਜੀਅਮ ਦੇ ਫੌਜ ਦੇ ਵਿੱਚ ਵਰਤੇ ਜਾਣਗੇ, ਇਸ ਕਿਸਮ ਦੀ ਵੀ ਖ਼ਬਰ ਸਾਹਮਣੇ ਆਈ ਸੀ। ਉੱਥੇ ਭਾਰਤ ਦੇ ਨਾਲ ਜੁੜੀ ਇੱਕ ਹੋਰ ਖ਼ਬਰ ਔਰ ਵੱਡੀ ਖ਼ਬਰ ਜਿਹੜੀ ਪੁਲਾੜ ਖੇਤਰ ਤੋਂ ਜੁੜੀ ਹੋਈ, GSLV F-17 ਰਾਕੇਟ ਨੇ EOS-05 ਸੈਟੇਲਾਈਟ ਨੂੰ ਸਫਲਤਾਪੂਰਵਕ ਪੁਲਾੜ ਦੇ ਵਿੱਚ ਦਾਗ ਦਿੱਤਾ ਹੈ। ਇਹ GSLV ਦੀ 19ਵੀਂ ਉਡਾਨ ਸੀ। ਇਸਰੋ ਦੇ ਮੁਤਾਬਕ ਇਸ ਮਿਸ਼ਨ ਦੇ ਵਿੱਚ 4 ਮੀਟਰ ਦੇ ਘੇਰੇ ਵਾਲੇ ਕੰਪੋਜ਼ਿਟ ਪਲੋਡ ਫੇਅਰਿੰਗ ਦਾ ਇਸਤੇਮਾਲ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਭਾਰਤ EOS-05 ਦਾ ਇੱਕ ਪਹਿਲਾ ਇਮੇਜਿੰਗ ਸੈਟੇਲਾਈਟ ਜਿਹੜਾ ਲਾਂਚ ਕਰਨ ਜਾ ਰਿਹਾ ਸੀ, ਕਰ ਚੁੱਕਿਆ ਹੈ। ਅਸਲ ਦੇ ਵਿੱਚ ਹੁਣ ਤਾਂ ਭਾਰਤ ਦੀ ਇਹ ਸਫਲ ਲਾਂਚਿੰਗ ਹੋ ਚੁੱਕੀ ਹੈ। ਭਾਰਤੀ ਸਮੇਂ ਮੁਤਾਬਕ ਅੱਜ ਤੜਕੇ ਸਵੇਰੇ 3 ਵਜੇ ਦੇ ਆਸ ਪਾਸ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਇਸ ਨੂੰ ਲਾਂਚ ਕੀਤਾ ਗਿਆ। ਮਿਸ਼ਨ ਨੂੰ ਬਾਅਦ ਦੇ ਵਿੱਚ ਸਫਲ ਕਰਾਰ ਦੇ ਦਿੱਤਾ ਗਿਆ। ਦੱਸ ਦਈਏ ਕਿ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਭਾਰਤ ਜਿਸ ਜੀਓਸਿੰਕ੍ਰੋਨਿਸ ਔਰਬਿਟ ਤੋਂ ਭਾਰਤ ਦੀ ਇਹ ਪਹਿਲੀ ਇਮੇਜਿੰਗ ਸੈਟੇਲਾਈਟ ਦੱਸੀ ਜਾ ਰਹੀ ਹੈ, ਉਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ 36,000 ਕਿਲੋਮੀਟਰ ਦੀ ਉਚਾਈ ਤੋਂ ਭਾਰਤ ਦੇ ਲਈ ਪੁਲਾੜ ਦੇ ਵਿੱਚੋਂ ਨਿਗਾਹ ਰੱਖੇਗਾ। EOS-05 ਪਹਿਲਾਂ ਇਹਨੂੰ GSAT-1A ਦਾ ਨਾਮ ਦਿੱਤਾ ਗਿਆ ਸੀ। ਇਹ ਸੈਟੇਲਾਈਟ ਜਿਹੜਾ ਭਾਰਤ ਦੀਆਂ ਸਰਹੱਦਾਂ, ਸਮੁੰਦਰੀ ਖੇਤਰ, ਵੈਦਰ ਸਿਸਟਮ ਅਤੇ ਐਮਰਜੈਂਸੀ ਨੂੰ ਵੀ ਰੀਅਲ ਟਾਈਮ ਨਿਗਰਾਨੀ ਕਰਕੇ ਭਾਰਤ ਨੂੰ ਹਾਈ ਰੈਜੋਲਿਊਸ਼ਨ ਇਮੇਜਿੰਗ ਸਿਸਟਮ ਮੁਹੱਈਆ ਕਰਵਾਏਗਾ। EOS-05 ਜੀਓਸਿੰਕ੍ਰੋਨਿਸ ਔਰਬਿਟ ਦੇ ਵਿੱਚ ਕੰਮ ਕਰਨ ਵਾਲਾ ਭਾਰਤ ਦਾ ਪਹਿਲਾ ਇਮੇਜਿੰਗ ਸੈਟੇਲਾਈਟ ਦੱਸਿਆ ਜਾ ਰਿਹਾ। ਇਹ ਅਸਲ ਦੇ ਵਿੱਚ ਲੋ ਅਰਥ ਔਰਬਿਟ ਸੈਟੇਲਾਈਟ ਦੀ ਤੁਲਨਾ ਦੇ ਵਿੱਚ ਵਧੇਰੇ ਸਟੀਕ ਮੰਨੇ ਜਾਂਦੇ ਨੇ। ਭਾਰਤ ਦੇ ਜੀਓਸਿੰਕ੍ਰੋਨਿਸ ਸੈਟੇਲਾਈਟ ਲਾਂਚ ਵਹੀਕਲ ਪ੍ਰੋਗਰਾਮ ਦੀ ਇਹ 19ਵੀਂ ਉਡਾਨ ਦੱਸੀ ਗਈ ਸੀ। ਇਹ ਲਗਭਗ 420 ਟਨ ਵਜਨੀ ਸੈਟੇਲਾਈਟ ਸੀ ਜਿਸ ਨੂੰ ਪੁਲਾੜ ਦੇ ਵਿੱਚ ਭੇਜਿਆ ਗਿਆ ਔਰ ਭਾਰਤ ਦੇ ਸਭ ਤੋਂ ਹੈਵੀ ਸੈਟੇਲਾਈਟਸ ਲਿਜਾਣ ਵਾਲੇ ਵਹੀਕਲ ਦੇ ਜ਼ਰੀਏ ਇਸ ਨੂੰ ਭੇਜਿਆ ਗਿਆ, ਜਿਸ ਰਾਕੇਟ ਦੇ ਵਿੱਚ ਇਸ ਨੂੰ ਭੇਜਿਆ ਗਿਆ, GSLV-F-17 ਰਾਕੇਟ। ਵੈਸੇ ਇਹ ਰਾਕੇਟ 3 ਸਟੇਜ ਦੇ ਵਿੱਚ ਡਿਜ਼ਾਈਨ ਹੈ। ਪਹਿਲਾ ਗੇੜ ਜਿਹੜਾ S-139 ਸੋਲਿਡ ਮੋਟਰ, 4 ਲਿਕੁਇਡ ਸਟਰੈਪ ਔਨ ਬੂਸਟਰ ਲੱਗੇ ਹੁੰਦੇ ਨੇ, ਜਿਸ ਦੇ ਚੱਲਦਿਆਂ ਇਹ ਵਧੇਰੇ ਤੇਜ਼ੀ ਅਤੇ ਵਧੇਰੇ ਸਟੀਕਤਾ ਦੇ ਨਾਲ ਧਰਤੀ ਤੋਂ ਆਪਣੀ ਉਡਾਨ ਭਰਦਾ ਅਤੇ ਪੁਲਾੜ ਦੇ ਵਿੱਚ ਚਲਾ ਜਾਂਦਾ। ਮਿਸ਼ਲ ਸਫਲ ਰਹਿਣ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਜਿੰਨੇ ਵੀ ਚੱਕਰਵਰਤੀ ਤੂਫਾਨ ਨੇ, ਹਾੜਾਂ ਨੇ ਔਰ ਜੰਗਲਾਂ ਦੀਆਂ ਅੱਗਾਂ ਨੇ, ਤਾਂ ਹੋਰ ਦੂਸਰੀਆਂ ਵੀ ਜਿੰਨੀਆਂ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਐਮਰਜੈਂਸੀਸ ਨੇ, ਉਹਨਾਂ ਦੇ ਬਾਰੇ ਜਾਣਕਾਰੀ ਭਾਰਤ ਨੂੰ ਸਟੀਕ ਅਤੇ ਰੀਅਲ ਟਾਈਮ ਦੇ ਵਿੱਚ ਪ੍ਰਦਾਨ ਕਰੇਗਾ। ਦਿੱਲੀ ਰਹਿਣ ਵਾਲੇ ਜਾਂ ਦਿੱਲੀ ਕਦੇ ਗਏ ਹੋਏ ਲੋਕ ਦਿੱਲੀ ਦੇ ਦਿਲ ਯਾਨੀ ਕਨੌਟ ਪਲੇਸ ਨੂੰ ਤਾਂ ਜ਼ਰੂਰ ਜਾਣਦੇ ਹੀ ਹੋਣਗੇ। ਕਨੌਟ ਪਲੇਸ ਇੱਕ ਬੜਾ ਫੇਮਸ ਸਰਕਲ ਇਲਾਕਾ ਹੈ ਇੱਥੇ, ਪਰ ਹਰ ਵਕਤ ਭਾਰੀ ਜਾਮ ਲੱਗਿਆ ਰਹਿੰਦਾ ਔਰ ਇਸ ਦੀ ਵਜ੍ਹਾ ਦੇ ਚੱਲਦਿਆਂ
ਪੈਦਲ ਚੱਲਣ ਵਾਲੇ ਸ਼ੋਪਿੰਗ ਕਰਨ ਵਾਲੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਹੁੰਦੀ ਹੈ। ਇਸ ਇਲਾਕੇ ਦੇ ਵਿੱਚ ਕਈ ਘੰਟਿਆਂ ਦੇ ਲਈ ਜਾਮ ਤੱਕ ਲੱਗਿਆ ਰਹਿੰਦਾ। ਹੁਣ NDMC ਦੀ ਤਰਫ ਤੋਂ ਇੱਕ ਸੁਝਾਅ ਦਿੱਤਾ ਗਿਆ, ਕਿਹਾ ਗਿਆ ਹੈ ਕਿ ਕਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ, ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ। ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ। ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ। ਹਾਲ ਫਿਲਹਾਲ ਇਸ ਸ਼ੈਡਿਊਲ ਦੇ ਉੱਤੇ ਕੰਮ ਕੀਤਾ ਜਾ ਰਿਹਾ। ਕਨੌਟ ਪਲੇਸ ਕਾਫ਼ੀ ਅਹਿਮ ਥਾਂ ਮੰਨੀ ਜਾਂਦੀ ਹੈ। ਔਫਿਸ ਆਉਣ ਵਾਲੇ ਲੋਕ, ਟੂਰਿਸਟ, ਘੁੰਮਣ ਫਿਰਨ ਵਾਲੇ, ਸ਼ੋਪਿੰਗ ਕਰਨ ਵਾਲੇ, ਖਾਸ ਤੌਰ ਦੇ ਉੱਤੇ ਵੀਕਐਂਡ ਦੇ ਦਰਮਿਆਨ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਹੁੰਦੇ ਨੇ। ਇਸ ਨੂੰ ਦਿੱਲੀ ਦਾ ਦਿਲ ਵੀ ਕਹਿ ਲਿਆ ਜਾਂਦਾ, ਖਾਸਾ ਵਿਅਸਤ ਕਮਰਸ਼ੀਅਲ ਇਲਾਕਾ ਕਨੌਟ ਪਲੇਸ। ਭਾਰਤ ਦੀ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਬਾਠਲਾ ਗਰੁੱਪ, ਭਾਰਤੀ ਕਾਰੋਬਾਰੀ ਦੀ ਇਹ ਕੰਪਨੀ ਔਰ ਸਿਡਨੀ ਦੀ ਸਭ ਤੋਂ ਵੱਡੀ ਕੰਸਟਰਕਸ਼ਨ ਕੰਪਨੀ ਦੱਸੀ ਗਈ ਹੈ, ਜਿਹੜੀ ਕਿ ਹੁਣ ਤਾਂ ਖੈਰ ਬਹੁਤ ਸਾਰੀਆਂ ਖਬਰਾਂ ਤੁਸੀਂ ਹਾਸਲ ਕਰ ਲਈਆਂ ਹੋਣਗੀਆਂ। ਅੱਜ ਇਹਨਾਂ ਦੇ ਕ੍ਰੈਡੀਟਰ ਦੀ ਪਹਿਲੀ ਮੀਟਿੰਗ ਸੀ, ਹਾਲਾਂਕਿ ਇਹ ਮੀਟਿੰਗ ਸੋਮਵਾਰ ਦੀ ਡੈਡਲਾਈਨ ਤੋਂ ਪਹਿਲਾਂ ਹੀ ਕਰ ਲਈ ਗਈ, ਕਿਉਂਕਿ ਸੋਮਵਾਰ ਦੇ ਦਿਨ ਤੱਕ ਇਹਨਾਂ ਦੀ ਤਰਫ ਤੋਂ, ਕ੍ਰੈਡੀਟਰ ਦੀ ਤਰਫ ਤੋਂ ਕੁਝ ਫੈਸਲੇ ਲਏ ਜਾਣੇ ਸੀ। ਕਿਹਾ ਗਿਆ ਕਿ 5 ਲੈਂਡਰਸ ਦੇ ਨਾਲ ਗੱਲਬਾਤ ਹੋ ਗਈ ਹੈ। ਟੈਨੀਓ ਕੰਪਨੀ, ਜਿਹੜੀ ਕਿ ਫਿਲਹਾਲ ਐਡਮਿਨਿਸਟ੍ਰੇਟਰ ਦੇ ਤੌਰ ਦੇ ਉੱਤੇ ਕੰਮ ਕਰੇਗੀ ਬਾਠਲਾ ਦੇ ਲਈ, ਬਾਠਲਾ ਕੰਸਟਰਕਸ਼ਨ ਦੇ ਲਈ, ਉਹਨਾਂ ਦਾ ਕਹਿਣਾ ਹੈ ਕਿ ਕੁਝ ਇੱਕ ਸਾਈਟਾਂ ਦੇ ਉੱਤੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ, ਪਰ ਜਿਨ੍ਹਾਂ ਥਾਵਾਂ ਦੇ ਉੱਤੇ ਲੈਂਡਰ ਦੀ ਸਪੋਰਟ ਨਹੀਂ ਹੈ ਉਹਨਾਂ ਥਾਵਾਂ ਦੇ ਉੱਤੇ ਕੰਸਟਰਕਸ਼ਨ ਵੀ ਸਿਰੇ ਨਹੀਂ ਚੜ੍ਹੇਗੀ, ਔਰ ਇਹ ਡਰ ਹੈ ਕਿ ਉਹ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਸਕਣਗੇ। ਐਡਮਿਨਿਸਟ੍ਰੇਟਰ ਨੇ ਅੰਦਾਜ਼ਾ ਲਗਾਇਆ ਕਿ ਕੰਸਟਰਕਸ਼ਨ ਦਾ ਕੰਮ ਜਾਰੀ ਰੱਖਣ ਦੇ ਲਈ ਘੱਟੋ ਘੱਟ $1 million ਤੋਂ ਲੈ ਕੇ $125,000 ਹਫ਼ਤੇ ਤੱਕ ਦੇ ਖਰਚੇ ਜਿਹੜੇ ਉਹ ਹੋਣਗੇ, ਪਰ ਇਸ ਦੇ ਵਿੱਚ ਡਿਪੈਂਡ ਕਰਦਾ ਹੈ ਕਿ ਪ੍ਰੋਜੈਕਟ ਕਿੰਨਾ ਲੰਮਾ ਚੱਲਦਾ ਹੈ। ਬਾਠਲਾ ਇਸ ਵਕਤ ਸਿਡਨੀ ਦੀ ਸਭ ਤੋਂ ਵੱਡੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਡਿਵੈਲਪਰ ਕੰਪਨੀ ਦੇ ਤੌਰ ਦੇ ਉੱਤੇ ਸਾਹਮਣੇ ਆਈ ਸੀ, ਜਿਹੜੀ ਕਿ ਪਿਛਲੇ ਦਿਨਾਂ ਦੇ ਦਰਮਿਆਨ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੀ ਗਈ ਸੀ। ਬਾਠਲਾ ਦੇ ਕੰਸਟਰਕਸ਼ਨ ਦੇ ਉੱਤੇ ਦੱਸਿਆ ਗਿਆ ਸੀ ਕਿ ਕ੍ਰੈਡੀਟਰਸ ਦਾ ਲਗਭਗ $3.5 billion ਦੇਣਾ ਬਕਾਇਆ। 219 ਸਾਈਟਸ ਨੇ ਜਿਨ੍ਹਾਂ ਦੇ ਜੇਕਰ ਵੈਲਿਊ ਜੋੜ ਲਈ ਜਾਵੇ ਤਾਂ ਉਹ ਲਗਭਗ $5 billion ਦੇ ਆਸ ਪਾਸ ਜਾ ਪੈਂਦੀ ਹੈ। ਪਰ ਐਡਮਿਨਿਸਟ੍ਰੇਟਰ ਦਾ ਕਹਿਣਾ ਹੈ ਕਿ $5 billion ਉਹ ਨਗਦੀ ਨਹੀਂ ਨੇ, ਕੈਸ਼ ਨਹੀਂ ਨੇ, ਸੋ ਇਸ ਕਰਕੇ ਕ੍ਰੈਡੀਟਰਸ ਨੂੰ ਦੇਣ ਦੇ ਲਈ ਕੁਝ ਵੀ ਨਹੀਂ ਹੈ। ਅਤੇ ਵੈਸੇ ਵੀ ਉਹਨਾਂ ਸਾਈਟਸ ਦੇ ਉੱਤੇ ਉਹਨਾਂ ਦੀ ਸਾਫ਼ ਸਫਾਈ ਦੇ ਲਈ ਵੀ ਕਾਫ਼ੀ ਖਰਚਾ ਆ ਜਾਏਗਾ। ਐਡਮਿਨਿਸਟ੍ਰੇਟਰ ਦਾ ਕਹਿਣਾ ਹੈ ਕਿ $400 million ਤੱਕ ਦੀ ਕੀਮਤ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਦੇ ਕੰਟਰੈਕਟ ਜਿਨ੍ਹਾਂ ਦੇ ਹਾਲੇ ਚੱਲ ਰਹੇ ਨੇ ਉਹਨਾਂ ਦਾ ਕੰਮ ਜਿਹੜਾ ਕੰਸਟਰਕਸ਼ਨ ਦਾ ਫਿਲਹਾਲ ਸ਼ੁਰੂ ਕੀਤਾ ਜਾ ਰਿਹਾ। ਇਸ ਦੇ ਵਿੱਚ ਸਾਰੀਆਂ ਮੁਕੰਮਲ ਸਾਈਟਸ ਨਹੀਂ ਨੇ ਜਿਹੜੀਆਂ ਬਾਠਲਾ ਬਿਲਡਰਸ ਦੇ ਅਧੀਨ ਆਉਂਦੀਆਂ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦੀਆਂ ਕੀਮਤਾਂ ਐਵੇਂ ਹੀ ਵੱਧਦੀਆਂ ਰਹਿਣਗੀਆਂ। ਹਾਊਸਿੰਗ ਕ੍ਰਾਈਸਿਸ ਇਸੇ ਕਿਸਮ ਦੇ ਨਾਲ ਬਣਿਆ ਰਹੇਗਾ, ਘਰਾਂ ਦੀ ਸਮੱਸਿਆ ਵੀ ਬਣੀ ਰਹੇਗੀ, ਔਰ ਘਰਾਂ ਦੀ ਕਿੱਲਤ ਦੇ ਨਾਲ ਨਾਲ ਮਹਿੰਗੀਆਂ ਪ੍ਰੋਪਰਟੀਜ਼ ਵੀ ਵਿਕਦੀਆਂ ਰਹਿਣਗੀਆਂ। ਇਹ ਸਮੱਸਿਆ ਹਮੇਸ਼ਾ ਦੀ ਹਮੇਸ਼ਾ ਹੀ ਬਰਕਰਾਰ ਰਹੇਗੀ, ਇਹ ਕਹਿਣਾ ਹੈ ਨੈਬ ਦੇ ਚੀਫ ਇਕੋਨੋਮਿਸਟ ਦਾ। ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਨੈਬ ਦੇ ਚੀਫ ਇਕੋਨੋਮਿਸਟ ਦੀ ਤਰਫ ਤੋਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ। ਸੈਲੀ ਔਲਤ ਨੇ ਇਸ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਪੁਸ਼ਤ ਦਰ ਪੁਸ਼ਤ ਇਹ ਸਮੱਸਿਆ ਆਸਟ੍ਰੇਲੀਆ ਦੀ ਚੱਲਦੀ ਰਹਿ ਸਕਦੀ ਹੈ। ਘਰਾਂ ਦੀ ਸਪਲਾਈ ਦਾ ਬੇਸ਼ੱਕ ਇੱਕ ਟੀਚਾ ਮੌਜੂਦਾ ਸਰਕਾਰ ਮਿੱਥੀ ਬੈਠੀ ਹੈ, ਪਰ ਆਉਣ ਵਾਲਿਆਂ ਸਾਲਾਂ ਦੇ ਵਿੱਚ ਇਹ ਟੀਚਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ਦੇ ਵਿੱਚ ਘਰਾਂ ਦੀ ਕਿੱਲਤ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਬਣੀ ਰਹੇਗੀ। ਜੇਕਰ ਔਸਤ ਦੀ ਗੱਲ ਕਰੀ ਜਾਵੇ ਤਾਂ 7% ਪ੍ਰੋਪਰਟੀ ਦੀਆਂ ਕੀਮਤਾਂ ਦੇ ਵਿੱਚ ਡਿਕਲਾਈਨ ਆਸਟ੍ਰੇਲੀਆ ਭਰ ਦੇ ਵਿੱਚ ਆਏਗਾ ਅਤੇ ਰਾਜਧਾਨੀ ਸ਼ਹਿਰਾਂ 'ਚ 5% ਡਿਕਲਾਈਨ ਆਏਗਾ। ਘੱਟੋ ਘੱਟ ਸਾਲ 2026 ਦੇ ਵਿੱਤੀ ਵਰ੍ਹੇ ਤੱਕ ਤਾਂ ਬਣਿਆ ਰਹਿ ਸਕਦਾ ਹੈ। ਬ੍ਰਿਸਬੇਨ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਮਰਸ਼ੀਅਲ ਸਾਈਟ ਦੇ ਉੱਤੇ ਕੰਮਕਾਜ ਦੇ ਦਰਮਿਆਨ ਹੀ ਫੋਕ

ਕਰਮੀਆਂ ਨੂੰ ਸੱਦਿਆ ਗਿਆ। ਇੱਕ ਵਿਅਕਤੀ ਜਿਹੜਾ ਇੱਥੇ ਕੰਮ ਕਰਦਾ ਸੀ ਉਸ ਦੀ ਛਾਤੀ, ਚਿਹਰੇ ਤੇ ਸਰੀਰ ਦੇ ਦੂਸਰੇ ਅੰਗਾਂ ਦੇ ਉੱਤੇ ਗੰਭੀਰ ਜਲਨ ਦੀਆਂ ਖਬਰਾਂ ਵੀ ਹਾਸਲ ਹੋਈਆਂ ਨੇ। ਲਾਈਫ ਥਰੈਟਨਿੰਗ ਬਰਨਸ ਉਸਨੂੰ ਕਿਹਾ ਗਿਆ, ਉਸਨੂੰ ਐਮਰਜੈਂਸੀ 'ਚ ਭਰਤੀ ਕੀਤਾ ਗਿਆ। ਵੈਸੇ 3 ਹੋਰ ਲੋਕ ਜਿਹੜੇ ਧੂੰਆਂ ਚੜ੍ਹਨ ਦੇ ਚੱਲਦੇ ਐਮਰਜੈਂਸੀ 'ਚ ਭਰਤੀ ਕੀਤੇ ਗਏ ਨੇ, ਪਰ ਇੱਕ ਵਿਅਕਤੀ ਦੀ ਹਾਲਤ ਇਹਨਾਂ ਦੇ ਵਿੱਚੋਂ ਕਾਫੀ ਗੰਭੀਰ ਦੱਸੀ ਗਈ ਹੈ। ਕੁਇਨਜ਼ਲੈਂਡ ਫਾਇਰ ਡਿਪਾਰਟਮੈਂਟ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਘੰਟਿਆਂ ਬੱਧੀ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਦਾ ਕਾਰਨ ਇੱਕ ਵੱਡੀ ਇੰਡਸਟਰੀਅਲ ਫੋਕ ਲਿਫਟ ਦੇ ਵਿੱਚ ਸ਼ਾਰਟ ਸਪਾਰਕ ਹੋਣ ਤੋਂ ਬਾਅਦ ਉਸਨੂੰ ਅੱਗ ਲੱਗਣਾ ਦੱਸਿਆ ਗਿਆ ਸੀ। ਕੁਇਨਜ਼ਲੈਂਡ ਤੋਂ ਹੀ ਅਗਲੀ ਖਬਰ, ਜਿੱਥੇ ਪੁਲਿਸ ਦੇ ਸਾਬਕਾ ਬੌਸ ਯਾਨੀ ਕਿ ਕਮਿਸ਼ਨਰ, ਸਾਬਕਾ ਕਮਿਸ਼ਨਰ ਸਟੀਵ ਗੋਲਸ਼ਵਿਕ, ਜਿਹਨੇ ਕਿ ਪਿਛਲੇ ਦਿਨੀ ਆਪਣੀ ਨੌਕਰੀ ਨੂੰ ਅਲਵਿਦਾ ਕਹਿ ਗਏ ਸੀ, ਹੁਣ ਉਹ ਧਰਤੀ ਨੂੰ ਵੀ ਅਲਵਿਦਾ ਕਹਿ ਗਏ ਨੇ। 67 ਸਾਲ ਦੀ ਉਮਰ ਦੇ ਵਿੱਚ ਹੀ ਕੈਂਸਰ ਦੇ ਨਾਲ ਲੜਦਿਆਂ ਹੋਇਆਂ ਕੁਇਨਜ਼ਲੈਂਡ ਦੀ ਪੁਲਿਸ ਦੇ ਟੌਪ ਆਫਿਸਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਮੰਦਭਾਗੀ ਖਬਰ ਨੇ ਕੁਇਨਜ਼ਲੈਂਡ ਪੁਲਿਸ ਦੇ ਕਈ ਅਫਸਰਾਂ ਨੂੰ ਪਰੇਸ਼ਾਨ ਵੀ ਕੀਤਾ। ਦੱਸ ਦਈਏ ਕਿ ਕੁਇਨਜ਼ਲੈਂਡ ਦੀ ਪੁਲਿਸ ਦੇ ਵਿੱਚ ਤੀਸਰੀ ਸਭ ਤੋਂ ਲੰਬੀ ਸੇਵਾ ਨਿਭਾਉਣ ਵਾਲੇ ਇਤਿਹਾਸ ਦੇ ਉਹ ਸਿਖਰਲੇ ਪੁਲਿਸ ਅਧਿਕਾਰੀ ਸੀ। ਉਹਨਾਂ ਨੇ ਕੁਇਨਜ਼ਲੈਂਡ ਦੇ 21ਵੇਂ ਪੁਲਿਸ ਕਮਿਸ਼ਨਰ ਦੇ ਤੌਰ ਦੇ ਉੱਤੇ ਅਪ੍ਰੈਲ 2024 ਦੇ ਵਿੱਚ ਇਸ ਅਹੁਦੇ ਨੂੰ ਜੁਆਇਨ ਕੀਤਾ ਸੀ, ਪਰ ਇਸ ਦਰਮਿਆਨ ਹੁਣ ਐਕਟਿੰਗ ਕਮਿਸ਼ਨਰ ਬ੍ਰੈਟ ਪੁਆਇੰਟਿੰਗ, ਜਿਹੜੇ ਕਿ ਉਦੋਂ ਤੋਂ ਹੀ ਜਦੋਂ ਇਹਨਾਂ ਨੇ ਨੌਕਰੀ ਨੂੰ ਅਲਵਿਦਾ ਕੀਤਾ ਸੀ, ਇਸ ਅਹੁਦੇ ਨੂੰ ਸੰਭਾਲ ਰਹੇ ਨੇ। ਉਹਨਾਂ ਨੇ ਕਿਹਾ ਕਿ ਪੂਰੀ ਫੋਰਸ ਦੀ ਤਰਫ ਤੋਂ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਦੇ ਉੱਤੇ ਉਹ ਸੋਗ ਜ਼ਾਹਰ ਕਰਦੇ ਨੇ। NSW ਦੇ ਵਿੱਚ ਟ੍ਰੇਨ ਫੜਨ ਵਾਲੇ ਲੋਕ ਇਹ ਗੱਲ ਅਕਸਰ ਜਾਣਦੇ ਨੇ ਕਿ ਪਲੈਟਫਾਰਮ ਦੇ ਉੱਤੇ ਇੱਕ ਪੀਲੇ ਰੰਗ ਦੀ ਪੱਟੀ ਬਣੀ ਹੁੰਦੀ ਹੈ, ਜਿਸ ਤੋਂ ਗਾਂਹ ਟੱਪਣ ਤੋਂ ਬਾਅਦ ਖਤਰਾ ਬਣਿਆ ਰਹਿੰਦਾ। ਜਿਵੇਂ ਹੀ ਟ੍ਰੇਨ ਆਉਂਦੀ ਹੈ, ਜੇਕਰ ਉਸ ਪੀਲੀ ਪੱਟੀ ਤੋਂ ਪਾਰ ਤੁਸੀਂ ਖੜ੍ਹੇ ਹੁੰਦੇ ਹੋ ਤਾਂ ਕਿਵੇਂ ਨਾ ਕਿਵੇਂ ਤੁਸੀਂ ਉਸ ਹਾਦਸੇ ਦਾ ਸ਼ਿਕਾਰ ਬਣ ਜਾਂਦੇ ਹੋ, ਜੋ ਕਿ ਅਣਚਾਇਆ ਹਾਦਸੇ ਦੀਆਂ ਤਸਵੀਰਾਂ ਵੀਡੀਓਜ਼ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ। ਹੁਣ ਇੱਕ ਰਿਪੋਰਟ ਦੇ ਵਿੱਚ ਇਹ ਪਤਾ ਚੱਲਿਆ ਹੈ ਕਿ NSW ਦੇ ਵਿੱਚ ਜ਼ਿਆਦਾਤਰ ਹਾਦਸੇ ਸਲਿਪਿੰਗ ਦੇ ਚੱਲਦੇ ਹੁੰਦੇ ਨੇ, ਯਾਨੀ ਕਿ ਟ੍ਰੇਨ ਅਤੇ ਪਲੈਟਫਾਰਮ ਦੇ ਵਿਚਕਾਰ ਜਿਹੜਾ ਗੈਪ ਹੈ ਉਸ ਦੇ ਵਿੱਚ ਡਿੱਗਣ ਦੇ ਚੱਲਦੇ ਆ। 43% ਹਾਦਸੇ ਸਿਰਫ ਸਲਿਪਿੰਗ ਦੀ ਵਜ੍ਹਾ ਦੇ ਚੱਲਦੇ ਹੁੰਦੇ ਆ, ਔਰ ਇਹਨਾਂ ਦੇ ਵਿੱਚੋਂ 63% ਹਾਦਸਿਆਂ ਦੇ ਅੰਦਰ ਇੰਜਰੀਜ਼ ਕਾਫੀ ਗੰਭੀਰ ਹੁੰਦੀਆਂ ਨੇ, ਯਾਨੀ ਕਿ ਸੱਟਾਂ ਕਾਫੀ ਗੰਭੀਰ ਲੱਗਦੀਆਂ। ਇਸ ਦਰਮਿਆਨ ਹੁਣ NSW ਟਰਾਂਸਪੋਰਟ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇੱਕ ਰਬੜ ਸਟ੍ਰਿਪ ਸਥਾਪਿਤ ਕੀਤੀ ਜਾਏਗੀ ਤਾਂ ਕਿ ਟ੍ਰੇਨ ਵੀ ਜਿਹੜੀ ਹੈ ਉੱਥੇ ਪਲੈਟਫਾਰਮ 'ਤੇ ਰੁਕੇ ਅਤੇ ਉਸ ਗੈਪ ਦੇ ਵਿੱਚ ਜਿਹੜੇ ਲੋਕ ਨੇ ਅਕਸਰ ਆਪਣੇ ਪੈਰ ਨਾ ਫਸਾ ਲੈਣ, ਖਾਸ ਤੌਰ ਦੇ ਉੱਤੇ ਛੋਟੇ ਬੱਚਿਆਂ ਦੇ ਲਈ, ਉਹ ਕਿਸੇ ਹਾਦਸੇ ਦਾ ਵੱਡਾ ਕਾਰਨ ਨਾ ਬਣ ਜਾਵੇ। ਉੱਥੇ ਹੀ ਮੈਲਬਰਨ ਦੇ ਇੱਕ ਵਿਅਕਤੀ ਨੂੰ, ਇੱਕ ਮਹਿਲਾ ਨੂੰ ਬੰਧੂਆ ਬਣਾ ਕੇ ਰੱਖਣ, ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਦੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੱਸਿਆ ਗਿਆ ਹੈ ਕਿ ਮੈਲਬਰਨ ਦੇ ਵਿਅਕਤੀ ਚੀਕ ਚੌਂਗ ਨੇ ਇੱਕ 47 ਸਾਲਾ ਇੰਡੋਨੇਸ਼ੀਅਨ ਮੂਲ ਦੀ ਮਹਿਲਾ ਨੂੰ ਘਰ ਦੇ ਵਿੱਚ ਕੰਮ ਕਰਨ ਦੇ ਲਈ ਰੱਖਿਆ ਹੋਇਆ ਸੀ ਅਤੇ ਹੁਣ ਉਸ ਦੀ ਮਹਿਲਾ ਦੀ ਜਿਹੜੀ ਮਾਕਨਾ 47 ਸਾਲਾ ਕੀ ਚੀਕ ਚੌਂਗ ਨੇ 60 ਸਾਲ ਦੀ ਇੱਕ ਮਹਿਲਾ ਨੂੰ ਘਰ ਦੇ ਵਿੱਚ ਰੱਖਿਆ ਹੋਇਆ ਸੀ। ਫਰਵਰੀ 2022 ਤੋਂ ਲੈ ਕੇ ਅਕਤੂਬਰ 2022 ਦੇ ਦਰਮਿਆਨ ਉਸ ਦੇ ਘਰ ਦੇ ਵਿੱਚ ਉਹ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਰਹਿੰਦੀ ਹੈ। ਉਸ ਤੋਂ ਬਾਅਦ ਉਹ ਜਿਵੇਂ ਤਿਵੇਂ ਉਸ ਘਰ ਦੇ ਵਿੱਚੋਂ ਨਿਕਲਦੀ ਹੈ, ਪਰ ਇਸ ਦੀ ਜਿਹੜੀ ਸੂਚਨਾ ਉਹ ਏਜੰਸੀਆਂ ਤੱਕ ਸਾਂਝੀ ਕੀਤੀ ਜਾਂਦੀ ਹੈ। ਸਲੇਵਰੀ ਆਸਟ੍ਰੇਲੀਆ ਦੇ ਵਿੱਚ ਇੱਕ ਫੈਡਰਲ ਕ੍ਰਾਈਮ ਹੈ ਜਿਸ ਦੇ ਤਹਿਤ ਵੱਧ ਤੋਂ ਵੱਧ 25 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਫਿਲਹਾਲ ਚੀਕ ਚੌਂਗ ਨੂੰ 4 ਸਾਲ ਦੀ ਸਜ਼ਾ ਦਿੱਤੀ ਗਈ ਹੈ। ਸਾਲ 2030 ਤੋਂ ਪਹਿਲਾਂ ਉਹ ਪੈਰੋਲ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕੇਗਾ। ਉੱਥੇ ਹੀ ਮਹਿਲਾ ਏਸ਼ੀਆ ਕੱਪ ਦੀ ਗੱਲ ਕਰੀਏ ਤੇ ਭਾਰਤ ਨੇ ਕੱਲ੍ਹ ਦੇ ਦਿਨ ਹਾਂਗਕਾਂਗ ਨੂੰ 137 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ ਸੀ। ਇਹ ਖਬਰ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅੱਜ ਦੇ ਦਿਨ ਇੰਡੋਨੇਸ਼ੀਆ ਦਾ UAE ਦੇ ਨਾਲ ਮੁਕਾਬਲਾ ਹੋਏਗਾ। ਵੈਸੇ ਮਹਿਲਾ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਟੀਮ ਦੀ ਤਰਫ ਤੋਂ ਹੁਣ ਤੱਕ ਇੱਕ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਇਸ ਮਹਿਲਾਵਾਂ ਦੇ ਏਸ਼ੀਆ ਕੱਪ ਦੇ ਵਿੱਚ ਫਿਲਹਾਲ ਜਿਹੜਾ ਭਾਰਤ ਦੀ ਟੀਮ ਹੈ ਉਹ ਸਿਖਰਲੇ ਨੰਬਰ ਦੇ ਉੱਤੇ ਚੱਲ ਰਹੀ ਹੈ, ਪਰ 2 ਗਰੁੱਪਾਂ ਦੇ ਵਿੱਚ ਇਸ ਟੂਰਨਾਮੈਂਟ ਨੂੰ ਵੰਡਿਆ ਹੋਇਆ। ਭਾਰਤ, ਪਾਕਿਸਤਾਨ, ਥਾਈਲੈਂਡ ਅਤੇ ਹਾਂਗਕਾਂਗ ਗਰੁੱਪ ਏ ਦੇ ਵਿੱਚ ਨੇ। ਸ਼੍ਰੀਲੰਕਾ, ਬਾਂਗਲਾਦੇਸ਼, ਇੰਡੋਨੇਸ਼ੀਆ ਅਤੇ UAE ਦੂਸਰੇ ਗਰੁੱਪ 'ਚ ਨੇ। ਗਰੁੱਪ ਏ ਦੇ ਵਿੱਚ ਭਾਰਤ ਆਪਣੇ ਹੁਣ ਤੱਕ 2-2 ਮੈਚ ਜਿੱਤ ਚੁੱਕਿਆ। ਪਾਕਿਸਤਾਨ ਨੇ 1 ਮੈਚ ਖੇਡਿਆ ਅਤੇ 1 ਹੀ ਜਿੱਤਿਆ, ਜਦਕਿ ਹਾਂਗਕਾਂਗ ਨੇ 2-2 ਮੈਚ ਹਾਰੇ ਨੇ। ਉੱਧਰ ਗਰੁੱਪ ਬੀ ਦੇ ਵਿੱਚ ਸ਼੍ਰੀਲੰਕਾ ਨੇ 2-2 ਮੈਚ ਜਿੱਤ ਕੇ ਭਾਰਤ ਦੀ ਤਰ੍ਹਾਂ 4 ਅੰਕ ਹਾਸਲ ਕਰਕੇ ਟੌਪ ਸਥਾਨ ਦੇ ਉੱਤੇ ਹੈ। ਬਾਂਗਲਾਦੇਸ਼ ਦੀ ਮਹਿਲਾਵਾਂ ਦੀ ਟੀਮ ਨੇ 1-1 ਮੈਚ ਹੀ ਜਿੱਤਿਆ ਅਤੇ UAE ਦੀ ਟੀਮ 1 ਦੇ ਵਿੱਚੋਂ 1 ਮੈਚ ਹਾਰੀ ਹੈ, ਜਦਕਿ ਇੰਡੋਨੇਸ਼ੀਆ ਦੀ ਮਹਿਲਾਵਾਂ ਦੀ ਟੀਮ 2-2 ਮੈਚ ਹਾਰ ਚੁੱਕੀ ਹੈ।
ਖਬਰਾਂ ਦੇ

ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ ਧੰਨਵਾਦ

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
0: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 to 5 ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2 ਫੋਲਡ ਲੈਂਡਿੰਗ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
1: Smith's Lane by Mohawk ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।

0: ਓਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
4: ਹਾਂਜੀ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਕਿ ਦੇਖੇ ਤੇ ਤੁਦੇ ਲੋ ਵਾਓ ਬੱਚੇ ਕਬੂਤ ਘੁੰਮ ਲੈ ਕੇ ਫੇਰ ਦੇ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ।
1: ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 September 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 September 2026 ਨੂੰ ਖਤਮ ਹੈ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ।

दूर जब दिन ढल जाए, सांझ की दुल्हन बदन चुराए।

0: वाह वाह वाह जग्गी प्रा, पूरा समा बन दिते यार, टू गुड ब्रो, टू गुड।
1: अच्छा तुम एक रैप स्टाइल च सॉन्ग
0: है,
1: रैप स्टाइल च सॉन्ग।
0: हाँ रैप ही है।
1: हाँ
0: बहुत बढ़िया, देख लो तीन वखरे वखरे फेज आए गाने के अंदर। हाँ। ना पहले थोड़ा आर एन बी, फिर बाद चो ने बीट चकती, फिर बाद चो ठा करके बीट सुटी, डग जम डग जम डग जम।
1: जग्गी प्रा ने आप ही कंपोज किया
0: यार। देखो गल ही है कि कुछ करना तो आप ही उठना पैना, सही क्या नहीं।
1: ते मिक्स मास्टर कीता डैनियल ने,
0: डैनियल भरा,
1: डैनियल
0: ओ डैनियल भरा जिंदा वसदा रहा इधर ही, सोने सोने गाने तू मिक्स ते मास्टर करता रहा। ते आज दा शो मिक्स एंड मास्टर करने लिए आ गए हैं जी असी। मैं हाँ कृष्णा, मेरे नाल बलकीरत, तुसी सुन रहे हो रेडियो हांजी 1674 AM ते बॉयज मीट अप दा नवा एपिसोड। क्या बात है, क्या बात है। ਇਹ ਸਫ਼ਰ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਬੋਇਜ਼ ਮੀਟਅਪ ਦਾ,
1: ਓ ਮਾਈ ਗੋਡ, ਪਲੀਜ਼ ਮੈਨੂੰ ਇਸ ਸਫ਼ਰ ਬਾਰੇ ਨਾ ਦੱਸੋ ਕੋਈ ਅਗਲੀ ਗੱਲ।
0: ਤੇ ਸਫ਼ਰ ਜੀ ਹੈ ਅਜੇ ਵੀ, ਬਸ ਇਹੀ ਹੈ, ਇਹੀ ਕਹਿਣਾ ਸੀ ਤੁਹਾਨੂੰ। ਦੈਟਸ ਇਟ, ਥੈਂਕ ਯੂ, ਆਲ ਗੁੱਡ,
1: ਥੈਂਕਸ। ਹੋਪਫੁਲੀ ਏਵਰੀਥਿੰਗ ਇਜ਼ ਫਾਈਨ। ਤੁਸੀਂ ਇੰਨਾ ਕਹਿਣਾ ਹੋਣਾ ਵੀ ਸਫ਼ਰ ਸ਼ੁਰੂ ਕੀਤਾ ਤੇ ਹਾਲੇ ਤੱਕ ਚੱਲ ਰਿਹਾ ਵਾ।
0: ਹਾਂ ਥੈਂਕ ਗੋਡ, ਸਫ਼ਰ ਚੱਲ ਰਿਹਾ। ਅੱਛਾ ਇਹ ਸਫ਼ਰ
1: ਹਾਲੇ ਤੱਕ ਚੱਲ,
0: ਹਾਂ ਥੈਂਕ ਗੋਡ ਹਾਲੇ ਤੱਕ ਸਫ਼ਰ ਚੱਲ ਰਿਹਾ। ਉਮੀਦ ਕਰਦੇ, ਹਾਂ ਅਸੀਂ ਉਮੀਦ ਕਰਦੇ ਹਾਂ ਤੁਸੀਂ ਵੀ ਇਸ ਸਫ਼ਰ ਦਾ ਬਹੁਤ ਜ਼ਿਆਦਾ ਲੁਤਫ ਉਠਾ ਰਹੇ ਹੋਵੋਗੇ। ਐਂਡ ਸਫ਼ਰ ਹਿੰਦੀ ਪੰਜਾਬੀ ਵਾਲਾ ਸਫ਼ਰ ਹੋ, ਇੰਗਲਿਸ਼ ਵਾਲਾ SUFFER ਵਾਲਾ ਸਫ਼ਰ ਨਾ ਹੋ ਰਿਹਾ ਹੋਵੇ, ਤੁਹਾਨੂੰ ਉਮੀਦ ਕਰਦੇ ਹਾਂ ਤੁਹਾਡਾ ਦਿਨ ਸ਼ਾਮ ਜਦੋਂ ਵੀ ਤੁਸੀਂ ਇਹ ਸੁਣ ਰਹੇ ਹੋ ਬਹੁਤ ਵਧੀਆ ਨਿਕਲ ਰਿਹਾ ਹੋਏਗਾ। ਆਈ ਐਮ ਟੋਲਡ ਕਿ ਆਪਾਂ ਯੂਜਲੀ ਇਹ ਡੂਰਿੰਗ ਦਾ ਵੀਕਐਂਡ ਪਲੇ ਕਰਦੇ ਹਾਂ, ਸੋ ਹੋਈ ਵੀਕਐਂਡ ਤੁਹਾਡਾ ਜਿੱਦਾਂ ਦਾ ਵੀ ਨਿਕਲ ਰਿਹਾ, ਕੈਮੋ ਕੈਮ ਨਿਕਲੇ, ਘੈਂਟ ਨਿਕਲੇ। ਅਤੇ ਜੇ ਤੁਸੀਂ ਵੀਕ ਡੇ 'ਤੇ ਸੁਣ ਰਹੇ ਹੋ ਤਾਂ ਫਿਰ ਆਉਣ ਵਾਲਾ ਵੀਕਐਂਡ ਤੁਹਾਡਾ ਬਹੁਤ ਵਧੀਆ ਨਿਕਲੇ, ਕੈਮੋ ਕੈਮ ਨਿਕਲੇ, ਸਹੀ ਕਿ ਨਹੀਂ ਬਾਈ।
1: ਇੱਦਾਂ ਹੀ ਆ, ਨਿਕਲਣਾ ਵੀ ਚਾਹੀਦਾ ਯਾਰ, ਕਿਉਂ ਨਾ ਨਿਕਲੇ, ਸਾਰੀ ਦਿਹਾੜੀ ਮਿਹਨਤ ਕਰਦੇ ਰਹੀਦਾ।
0: ਪਾਗਲ ਹੋ ਗਏ ਆ ਕਰ ਕਰ ਮਿਹਨਤ, ਕੋਈ ਕੋਈ ਵੈਲਿਊ ਨਹੀਂ ਪੈ ਰਹੀ।
1: ਜੇ ਵੀਕ ਵੀ ਨਾ ਵਧੀਆ ਨਿਕਲੇ ਤਾਂ ਫਾਇਦਾ ਕੀ ਹੈ,
0: ਕੀ ਫਾਇਦਾ ਬਈ, ਨੋ ਫਾਇਦਾ, ਨੋ ਫਾਇਦਾ ਐਟ ਆਲ ਮਾਈ ਬ੍ਰੋ, ਨੋ ਫਾਇਦਾ।
1: ਤੁਸੀਂ ਹਰ ਚੀਜ਼ 'ਚ ਫਾਇਦੇ ਲੱਭਦੇ, ਕਦੀ ਇਹ ਸੋਚਿਆ ਕਿ ਨੁਕਸਾਨ ਹੋ ਜਾਏ
0: ਯਾਰ। ਵੈਸੇ ਮੈਂ ਦੇਖਿਆ
1: ਇਹ ਨਹੀਂ ਨਾ ਕਿ ਇਹਨੇ ਸੋਚਿਆ,
0: ਇਹ ਬੰਦਾ ਕਿਤੇ ਨਹੀਂ ਜੀਣ ਦਿੰਦਾ। ਜੇ ਮੈਂ ਹੁਣ ਅੱਜ ਥੋੜ੍ਹੀ ਨੈਗੇਟਿਵ ਗੱਲ ਕੀਤੀ ਹੁੰਦੀ ਨਾ ਸ਼ੁਰੂ, ਕਹਿੰਦੇ ਬ੍ਰੋ ਬੀ ਪੋਜ਼ਿਟਿਵ, ਮੈਂ ਦੇਖਿਆ ਤੁਸੀਂ ਨਾ ਹਮੇਸ਼ਾ ਨੈਗੇਟਿਵ ਰਹਿੰਦੇ ਹੋ, ਮੈਂ ਪੋਜ਼ਿਟਿਵ ਗੱਲ ਕੀਤੀ ਆ, ਤੁਸੀਂ ਜ਼ਿਆਦਾ ਹੀ ਉੱਤੇ ਨਹੀਂ ਚੜ੍ਹੇ, ਬੰਦਾ ਕਰੇ ਕੀ ਆ।
1: ਹਾਂ ਹਰ ਚੀਜ਼ 'ਚ ਫਾਇਦੇ ਪੈਂਦੇ ਨੇ,
0: ਤੈਨੂੰ ਖੁਸ਼ ਕਰਨਾ ਬੜਾ ਔਖਾ ਭਰਾ,
1: ਇਹ ਵੇਖਣ ਵੀ ਜਾਈ
0: ਰਾਬੀ ਆ, ਤੂੰ ਵੀ ਰਾਬੀ ਆ ਮੇਰਾ ਵੀ। ਹੋਰ ਸੁਣਾਓ ਕਿੱਦਾਂ ਦਾ ਚੱਲ ਰਿਹਾ ਤੁਹਾਡਾ ਹਫ਼ਤਾ, ਕਿੱਦਾਂ ਰਿਹਾ।
1: ਮੈਂ ਤੁਹਾਨੂੰ ਇਹ ਦੱਸਦਾ ਰਹਿਣਾ ਵਾ ਵੀ ਦੁਨੀਆ ਇੱਦਾਂ ਦੀ ਆ, ਸਮਝ ਜੋ ਗੱਲ, ਤੁਸੀਂ ਦੂਜੇ ਪਾਸੇ ਨਾ ਲੈ ਕੇ ਜਾਇਆ ਕਰੋ, ਥੋੜਾ ਵਾਈਡਲੀ ਸੋਚਿਆ ਕਰੋ ਮੇਰਾ।
0: ਨਹੀਂ ਨਹੀਂ ਠੀਕ ਹੈ ਜੀ, ਬਿਲਕੁਲ ਓਸ਼ੋ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ।
1: ਜੈਲੀ ਓਸ਼ੋ, ਪਤਾ
0: ਜੈਲੀ ਓਸ਼ੋ, ਸ਼ੋਸ਼ੋ
1: ਮੈਨੂੰ
0: ਬੁਰਾ
1: ਲੱਗਾ ਜੋ ਵੀ
0: ਤੁਹਾਨੂੰ
1: ਯਾਰ।
0: ਬਾਕੀ ਸਤੰਬਰ ਸ਼ੁਰੂ ਹੋ ਗਿਆ, ਹੈਪੀ ਸਪਟੈਂਬਰ ਕਾਫੀ ਲੋਕ, ਕਿਉਂਕਿ ਚਲੋ ਆਪਾਂ ਆਸਟ੍ਰੇਲੀਆ
1: ਸਤੰਬਰ ਸ਼ੁਰੂ ਹੋ ਗਿਆ, ਪਰ ਜੀਜਾ ਹਾਲੇ ਤੱਕ ਤੁਹਾਨੂੰ ਆਡੀਆਂ ਗਸਤਾਂ ਵਾਲੀਆਂ ਸੁਣਨੀਆਂ।
0: ਕੇਟਰ ਟੂ ਬੋਇਜ਼ ਐਂਡ ਮੈਨ ਹਨਾ, ਉਹਦੇ ਤੇ ਜ਼ਿਆਦਾ ਕਿ ਵਿੰਟਰ ਆਰਕ ਸ਼ੁਰੂ ਹੋ ਗਈ ਆ ਆਸਟ੍ਰੇਲੀਆ ਦੇ ਅੰਦਰ। ਚਲੋ ਅਸੀਂ ਵੱਖਰੇ ਹੀ ਅੱਡ ਹਨਾ ਸਾਰੀ ਦੁਨੀਆ ਤੋਂ, ਕਿ ਇੱਥੇ ਗਰਮੀ ਹੁੰਦੀ ਹੈ ਪਰ ਬਾਕੀ ਸਾਰੀ ਦੁਨੀਆ 'ਚ ਵਿੰਟਰ ਹੁੰਦੀ ਆ। ਸੋ ਕਹਿੰਦੇ ਕਿ ਸਪਟੈਂਬਰ ਤੋਂ ਦਸੰਬਰ 4 ਮਹੀਨੇ ਨਾ ਵਿੰਟਰ ਆਰਕ ਹੁੰਦੀ ਹੈ, ਤੁਸੀਂ ਆਪਣੀ ਲਾਈਫ ਚੇਂਜ ਕਰੋ।
1: ਅੱਛਾ ਜੀ,
0: ਸਵੇਰੇ 3:30 ਉੱਠ ਜਾਓ, ਸਾਰੇ ਕੰਮ ਸਵੇਰ ਦੇ 10 ਤੱਕ ਮੁਕਾ ਦਿਓ, ਡਿਨਰ ਆਪਣਾ ਦੁਪਹਿਰ ਦੇ 12 ਤੱਕ ਖਤਮ ਕਰ ਦਿਓ,
1: ਓਕੇ, ਫਿਰ
0: 400 ਦੀ ਬੈਂਚ ਪ੍ਰੈਸ ਕਰੋ,
1: ਫਿਰ
0: 40,000 ਸਟੈਪ ਤੁਰੋ,
1: ਫਿਰ
0: ਇੱਦਾਂ ਤੁਸੀਂ ਲਾਈਫ 'ਚ ਅੱਗੇ ਵਧੋਗੇ।
1: ਅੱਗੇ ਕਿਹੜੇ ਪਾਸੇ ਨੂੰ
0: ਪਤਾ ਨਹੀਂ ਭਰਾ, ਉਹਨਾਂ ਨੂੰ ਪੁੱਛਣਾ ਪੈਣਾ, ਆਈ ਡੋਨਟ ਨੋ,
1: ਪਾਸਾ ਨਹੀਂ ਦੱਸਿਆ।
0: ਮੈਂ ਤਾਂ ਜਜ਼ਬਾਤੀ ਨਹੀਂ ਦੇਖੋ ਕਿ ਦੇਖੋ ਅਸੀਂ ਰਹਿੰਦੇ ਆਸਟ੍ਰੇਲੀਆ,
1: ਇੱਥੇ ਤਾਂ ਸਾਡਾ ਤਾਂ ਹੈ ਡਿਫਰੈਂਟ,
0: ਇੱਥੇ ਤਾਂ ਸਪਰਿੰਗ ਆਰਕ ਹੋ ਗਈ ਨਾ, ਸਪਰਿੰਗ ਸ਼ੁਰੂ ਹੋ ਗਈ, ਬਾਅਦ ਚੋਂ ਸਮਰ ਆਰਕ ਹੈ, ਆਪਾਂ ਤਾਂ ਚਿੱਲ ਕਰਨਾ, ਹੁਣ ਇਹ ਚਿੱਲ ਹੈ, 4 ਮਹੀਨੇ ਚਿੱਲ ਟਾਈਮ
1: ਸਾਡਾ ਤਾਂ। ਉੱਠੋ ਆਰਾਮ ਨਾਲ 9-10
0: ਆਏ ਹਾਏ ਹਾਏ,
1: ਉੱਠ ਕੇ ਮਜੇ ਨਾਲ ਬ੍ਰੇਕਫਾਸਟ ਕਰੋ, ਬ੍ਰੇਕਫਾਸਟ ਕਰਕੇ ਇੱਧਰ ਉੱਧਰ ਬਾਹਰ ਮਾੜਾ ਮੋਟਾ ਵੇਖੋ ਵੈਦਰ ਕਿੱਦਾਂ ਦਾ, ਇੰਜੋਇਮੈਂਟ ਕਰੋ ਆਪਣੀ, ਜੇ ਕੰਮ ਹੈਗਾ ਤੇ 2-4 ਘੰਟੇ ਕਰ ਆਓ, ਨਹੀਂ ਹੈਗਾ ਤੇ ਰਿਲੈਕਸ ਕਰੋ,
0: ਨਹੀਂ ਹੈਗਾ ਤਾਂ ਲੋਕਾਂ ਨੇ ਫੋਨ ਕਰਿਆ, ਕੰਮ ਨਹੀਂ ਹੈ,
1: ਦੁਪਹਿਰੇ ਫਿਰ ਮਾੜਾ ਮੋਟਾ ਇੱਧਰ ਉੱਧਰ ਕੁਛ ਖਾਓ, ਜੇ ਬਾਹਰੋਂ ਜੀ ਕਰਨਾ ਤੇ ਕੌਫੀ ਕੌਫੀ ਪੀ ਆਓ,
0: ਕਿਆ ਬਾਤ,
1: ਕਿਉਂਕਿ ਤੜਕੇ ਤੇ ਉੱਠੇ ਨਹੀਂ, ਕੌਫੀ ਦੁਪਹਿਰੇ ਪੀਣੀ ਪੈਣੀ ਆ,
0: ਤੇ
1: ਸ਼ਾਮ ਨੂੰ ਕੋਸ਼ਿਸ਼ ਕਰਦੇ ਹਾਂ ਕਿ ਇੱਧਰ ਉੱਧਰ ਵੇਖੀਏ ਕੁਛ ਹੋਰ, ਕੋਈ ਪੂਜਾ ਪੂਜਾ ਕੁਛ ਲੱਭ ਜੇ, ਖਾਣ ਲਈ
0: ਕੰਮ ਮਿਲੇ, ਕੰਮ ਨਹੀਂ ਕਰਨਾ ਫਿਰ
1: ਉਹ ਬਾਅਦ ਚ ਕਰੀਦਾ ਰਾਤ ਨੂੰ,
0: ਰਾਤ ਨੂੰ।
1: 7 8 ਵਜੇ ਤੋਂ ਬਾਅਦ ਸੋਚੀਦਾ ਵੀ ਯਾਰ ਅੱਜ ਸਾਰੀ ਦਿਹਾੜੀ ਖਰਾਬ ਕੱਢਦੀ
2: ਦਿਨ ਇਦਾਂ ਖਰਾਬ ਨਿਕ ਹੋ ਗਿਆ
1: ਕੁਝ ਕਰ ਲਈਏ ਯਾਰ ਪੈਸੇ ਵੀ ਚਾਹੀਦੇ ਆ ਫਿਰ ਉਦੋਂ ਸੋਚੀਦਾ ਕਿ ਕੁਝ ਕਰ ਲਈਏ 2 4 ਘੰਟੇ ਕਰ ਲਈਦਾ
2: ਇਹ ਗੱਲ ਬਹੁਤ ਸਹੀ ਹੈ ਤੇਰੀ
1: ਇਦਾਂ ਹੀ ਆ
2: ਐਬਸੋਲੂਟਲੀ ਰਾਈਟ ਬ੍ਰੋ ਐਬਸੋਲੂਟਲੀ ਰਾਈਟ
1: ਨਹੀਂ ਪਰ ਕਈ ਬਿਲਕੁਲ ਡਿਫਰੈਂਟ ਹੋਣਗੇ ਸੋ ਪਰਸਨਲੀ ਨਹੀਂ ਲੈਣੀ
2: ਹਾਂ ਹਾਂ ਹਾਂ ਹਾਂ ਇਹ ਗੱਲ ਤੇ ਹੈ ਵੀ ਹਰ ਆਪਣਾ ਆਪਣਾ ਦੇਖੋ ਜੀ ਆਪਾਂ ਤਾਂ ਕਹਿਤਾ ਅਸੀਂ ਕਹਿ ਕੇ ਨਿਕਲ ਗਏ
1: ਸਾਡੀ ਸਾਡਾ ਹੋ ਸਕਦਾ ਕਿ 7 ਦਿਨਾਂ ਦੇ ਵਿੱਚ ਕੋਈ 1-2 ਦਿਨ ਇਦਾਂ ਦੇ ਹੋਣ ਜਿਹੜੇ ਪ੍ਰੋਡਕਟਿਵ ਹੋਣ ਪਰ ਉਹਨਾਂ ਤੋਂ ਇਲਾਵਾ ਜਿਹੜੇ 4-5 ਦਿਨ ਨੇ ਉਹ ਸਾਡੇ ਵੇਸਟ ਹੀ ਨੇ
2: ਅੱਛਾ ਵੈਸੇ ਨਾ ਇੱਕ ਮੈਂ ਉਦਾਂ ਇੱਕ ਮਿਥ ਹੈ ਬਹੁਤ ਤਗੜੀ ਜੋ ਹੌਲੀ ਹੌਲੀ ਉਹੀ ਨਾ ਹਿਊਮਨ ਸਾਈਕੋਲੋਜੀ ਹਰ ਵਕਤ ਇਵੋਲਵ ਕਰਦੀ ਪਈ ਹੈ ਹੌਲੀ ਹੌਲੀ ਹੈ ਨਾ
1: ਕੀ ਮਿਥ
2: ਸੋ ਉਹਦੇ ਅੰਦਰ ਇਹ ਵੀ ਚੀਜ਼ ਆ ਜਾਂਦੀ ਹੈ ਕਿ ਇੱਕ ਮਿਥ ਸੀਗੀ ਕਿ ਬੰਦਾ ਕੰਮ ਕਰੇ ਹਾਰਡ ਵਰਕ ਪੈਸਾ ਹਾਰਡ ਵਰਕ ਨਾਲ ਲੈਂਦਾ ਡੋਲ ਹੈ ਨਾ ਹੁਣ ਗੋਰਿਆਂ ਤੱਕ ਤੇ ਇਹ ਚੀਜ਼ ਪਹੁੰਚ ਗਈ ਸੀ ਹੁਣ ਸਾਡੇ ਤੱਕ ਵੀ ਪਹੁੰਚ ਗਿਆ ਜ਼ਰੂਰੀ ਵੀ ਸੀ ਕਿ ਸਮਾਰਟ ਵਰਕ
1: ਹਾਂ ਇਹ ਤਾਂ ਯਾਰ ਬਿਲਕੁਲ
2: ਸਮਾਰਟ ਵਰਕ ਕਿ ਬੇਸਿਕਲੀ ਤੁਸੀਂ ਲਾਈਫ ਦੇ ਅੰਦਰ ਕੁਛ ਗਿਣਤੀ ਚੁਣਤੀ ਰਹੀ ਤੁਹਾਡੇ ਕੋਲ ਓਪਰਚੁਨਿਟੀਜ਼ ਹੁੰਦੀਆਂ ਜਿਹਦੇ ਅੰਦਰ ਤੁਸੀਂ ਬਹੁਤ ਜ਼ਿਆਦਾ ਸਕਸੀਡ ਕਰ ਸਕਦੇ ਹੋ ਜਾਂ ਫਿਰ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਖੁਦ ਦਾ ਜੇ ਕੋਈ ਕੰਮ ਹੈ ਤੇ ਉਹਦੇ ਅੰਦਰ ਵੀ ਤੁਸੀਂ ਦਿਨ ਦੇ ਅੰਦਰ ਜੇ ਤੁਸੀਂ 8 ਘੰਟੇ ਕਿਤੇ ਬੈਠੋ 8 ਘੰਟੇ ਪ੍ਰੋਡਕਟੀਵਿਟੀ ਨਹੀਂ ਦਿੰਦੇ ਪਰ ਹਾਂ ਉਹ 8 ਘੰਟੇ ਇੱਕ ਨੇਮ ਬਣਿਆ ਤੁਸੀਂ ਉੱਥੇ ਬੈਠੇ ਹੋ ਉਹਦੇ ਅੰਦਰ ਤੁਸੀਂ ਕੁਛ 80-90 ਮਿੰਟ ਇੱਦਾਂ ਦਾ ਕੰਮ ਕਰ ਲੈਂਦੇ ਹੋ ਕਿ ਜੇ ਤੁਹਾਡਾ ਕੋਈ ਬੌਸ ਹੈ ਤਾਂ ਉਹ ਕਹਿੰਦਾ ਬਈ ਤੂੰ ਅੱਜ ਕੱਲ੍ਹ ਦੁਬਾਰਾ ਹੀ ਤੂੰ ਕੰਮ ਠੀਕ ਕਰ ਰਿਹਾ ਹੈ ਨਾ ਜਾਂ ਫਿਰ ਜੇ ਤੁਹਾਡਾ ਖੁਦ ਦਾ ਕੰਮ ਹੈ ਤਾਂ ਤੁਹਾਡਾ ਗੱਲਾ ਇੰਨਾ ਕੁ ਭਰ ਜਾਂਦਾ ਹੈ ਕਿ ਤੁਸੀਂ ਅਗਲੇ ਦਿਨ ਦੁਬਾਰਾ ਕੰਮ ਕਰ ਸਕਦੇ ਹੋ ਪ੍ਰੋਡਕਟੀਵਿਟੀ ਜਿਹੜੀ ਆ ਉਹ ਘੰਟੇ 1.5 ਘੰਟੇ ਦੀ ਆਦਮੀ ਦੀ
1: ਵੇਖੋ ਕਿ ਜਦੋਂ ਤੁਸੀਂ ਗੱਲ ਕੀਤੀ ਸਮਾਰਟ ਵਰਕ ਦੀ ਕਿੰਨਾ ਜ਼ਿਆਦਾ ਫੇਰ ਬਦਲ ਹੋ ਗਿਆ ਹਾਲੇ ਥੋੜ੍ਹੇ ਸਾਲ ਪਿੱਛੇ ਚਲ ਜਾਓ ਅਤੇ ਸਾਨੂੰ ਵੀ ਉਹ ਹੀ ਵੀ ਜਿਹੜਾ ਕੰਮ ਕਰਨ ਡਿਆ ਉਹਨੂੰ ਸਿਰਫ ਆਪਾਂ ਕਰੀ ਜਾਣਾ ਕਰੀ ਜਾਣਾ ਅਤੇ ਉਹੀ ਸਾਡਾ ਹਾਰਡ ਵਰਕ ਹੈ ਅਤੇ ਉੱਥੋਂ ਹੀ ਸਾਨੂੰ ਪੈਸੇ ਆਉਣੇ ਪਰ ਇੱਦਾਂ ਦਾ ਵੀਰ ਕੁਛ ਨਹੀਂ ਆ
2: ਐਬਸੋਲੂਟਲੀ ਰਾਈਟ
1: ਸਾਨੂੰ ਪਹਿਲਾਂ ਜੇ ਹੱਥ ਨਾਲ ਕਰਨਾ ਵੀ ਆ ਤੇ ਪਹਿਲਾਂ ਦਿਮਾਗ ਨਾਲ ਸੋਚਣਾ ਪੈਣਾ ਕਿ ਕਰਨਾ ਕੀ ਆ ਕੋਈ ਫਾਇਦਾ ਹੈਗਾ ਇਹ ਕਰਨ ਦਾ ਕਿ ਨਹੀਂ ਐਵੇਂ ਜ਼ੋਰ ਲਈ ਜਾਓ ਸਾਰੀ ਦਿਹਾੜੀ ਤੇ ਨਿਕਲ ਪਾਉਣ ਨੂੰ ਕੁਛ ਨਾ ਹੋਵੇ ਵਿੱਚੋਂ ਤੇ ਉਹ ਵੀ ਨੁਕਸਾਨ ਆ ਇਹ ਤੇ ਸਾਰਾ ਚੇਂਜ ਹੋ ਗਿਆ ਵੀਰ ਹੁਣ ਜੇ ਮੈਂ ਕਹਾਂ ਨਾ ਵੀ ਮੈਂ ਬੜਾ ਹਾਰਡ ਵਰਕਿੰਗ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਬੜਾ ਮੰਨ ਲਓ ਬਹੁਤ ਕੰਮ ਕਰ ਲੂੰਗਾ ਮੈਨੂੰ ਪਹਿਲਾਂ ਵੀਰ ਸਮਾਰਟ ਹੋਣਾ ਪੈਣਾ
2: ਐਬਸੋਲੂਟ
1: ਜੇ ਮੈਂ ਸਮਾਰਟ ਆ ਹਾਂ ਉਹਦੇ ਟੋਪ ਆਫ ਮੈਂ ਹਾਰਡ ਵਰਕ ਵੀ ਕਰ ਲੈਂਦਾ ਵਾ ਮਤਲਬ ਮੈਂ ਹੱਥੀਂ ਕੰਮ ਕਰਕੇ ਵੀ ਖੁਸ਼ ਹਾਂ ਅਤੇ ਫਿਰ ਸੋਨੇ 'ਤੇ ਸੁਹਾਗਾ ਪਰ ਇਹ ਨਹੀਂ ਕਿ ਮੈਂ ਹੱਥੀਂ ਕੰਮ ਕਰ ਸਕਦਾ ਜਾਂ ਮੈਂ ਹਾਰਡ ਵਰਕਿੰਗ ਹਾਂ ਅਤੇ ਮੇਰਾ ਕੁਛ ਬਣ ਜਾਊ ਜ਼ਿੰਦਗੀ ਦੇ ਵਿੱਚ ਨਾ ਇਹ ਸਵਾਲ ਨਹੀਂ ਪੈਦਾ ਹੁੰਦਾ ਮਤਲਬ ਅੱਜ ਦੇ ਟਾਈਮ 'ਚ ਜੇ ਨਹੀਂ ਤੁਸੀਂ ਕਰ ਸਕਦੇ ਸਮਾਰਟ ਵਰਕ ਤਾਂ ਯੂ ਵਿਲ ਬੀ ਬਿਹਾਇੰਡ ਮਾਈਟ
2: ਹਾਂ ਇਹ ਗੱਲ ਸਹੀ ਹੈ ਇਹਦੇ ਅੰਦਰ ਇੱਕ ਆਹ ਵੀ ਗੱਲ ਆ ਜਾਂਦੀ ਹੈ ਨਾ ਕਿ ਤੁਸੀਂ ਕਿਹੜੇ ਤੁਹਾਡਾ ਪਲੇਗਰਾਊਂਡ ਕੀ ਆ ਜਿਸ ਗਰਾਊਂਡ 'ਚ ਤੁਸੀਂ ਖੇਡਦੇ ਪਏ ਹੋ ਜੇ ਆਪਾਂ ਪੈਸਿਆਂ ਵੱਲੋਂ ਕਹਿ ਲਈਏ ਆਪਣੇ ਕਿੱਤੇ ਵੱਲੋਂ ਕਹਿ ਲਈਏ ਜਾਂ ਫਿਰ ਆਪਾਂ ਕਹਿ ਲਈਏ ਇੱਕ ਸੋਸ਼ੋ ਇਕਨੋਮਿਕ ਸਟਰਕਚਰ 'ਚੋਂ ਕਿ ਤੁਹਾਡੀ ਇੱਕ ਨੈਟਵਰਕਿੰਗ ਇੱਦਾਂ ਦੇ ਲੋਕਾਂ ਦੇ ਅੰਦਰ ਹੈ ਕਿ ਹੈ ਨਾ ਮਿਲਣਾ ਗਿਲਣਾ ਵੀ ਜ਼ਰੂਰੀ ਹੈ ਆਲ ਦੈਟ ਤੁਹਾਨੂੰ ਇਹ ਵੀ ਦੇਖਣਾ ਪੈਂਦਾ ਕਿ ਤੁਸੀਂ ਜਿਸ ਪਲੇਗਰਾਊਂਡ 'ਚ ਹੈਗੇ ਹੋ ਉੱਥੇ ਦੇ ਖਿਡਾਰੀ ਕੀ ਕਰਦੇ ਪਏ ਹੈ ਨਾ ਹੁਣ ਲੈਟ ਸਪੋਜ਼ ਆਪਾਂ ਕੰਮ ਇਸ ਤਰ੍ਹਾਂ ਦਾ ਕਰਦੇ ਪਏ ਹਾਂ ਲੈਟ ਸਪੋਜ਼ ਵੀ ਆਰ ਨਰਸਿਸ ਫਿਰ ਤਾਂ ਇਹ ਵਾਲੀ ਗੱਲ ਹੈ ਨਾ ਨਹੀਂ ਉਹ ਤਾਂ ਹੈ ਕਿ ਫਿਰ ਜੇ ਤੁਸੀਂ ਹੈ ਨਾ 7-3 ਕਰਦੇ ਪਏ ਹੋ 3-11 ਕਰਦੇ ਪਏ ਹੋ ਵਟ ਐਵਰ ਟਾਈਮ ਯੂ ਆਰ ਡੂਇੰਗ ਹੈ ਨਾ ਅਤੇ ਉਹਦੇ ਅੰਦਰ ਤੁਹਾਨੂੰ ਪੂਰਾ ਮੁਸਤੈਦ ਰਹਿਣਾ ਪੈਂਦਾ ਹੈ ਨਾ ਸਿਕਿਉਰਿਟੀ ਕੋਈ ਬੰਦਾ ਕਰਦਾ ਪਿਆ ਜੋਬ ਹੀ ਸਟੈਟਿਕ ਹੈ ਤਾਂ 8 ਘੰਟਾ ਜੇ ਖਲੋਣਾ ਪੈਣਾ ਤਾਂ ਖਲੋਣਾ ਪੈਣਾ ਹੈ ਨਾ ਅਤੇ ਪਰ ਸਮਝੋ ਜੇ ਆਹ ਆਹ ਵਾਲੇ ਕੰਮ ਨਹੀਂ ਆ ਆਪਣੇ ਪਰ ਆਪਣੇ ਕੰਮ ਇਸ ਤਰ੍ਹਾਂ ਦੇ ਜੋ ਇੱਕ ਯੂਜੁਅਲ ਹੈ ਜਿਸ ਤਰ੍ਹਾਂ ਸਮਝੋ ਕੋਈ ਕੈਫੇ ਓਨਰ ਆ ਹੁਣ ਕੈਫੇ ਓਨਰ ਦਾ ਕਿੰਨਾ ਜ਼ਿਆਦਾ ਟਾਈਮ ਬੈਕਐਂਡ 'ਤੇ ਕਿੰਨਾ ਨਿਕਲਦਾ ਹੋਏਗਾ ਕੈਫੇ ਸਟਾਰਟ ਮਤਲਬ ਜੇ ਸਮਝੋ ਤੁਹਾਡਾ ਕੈਫੇ ਸਵੇਰੇ 7 ਵਜੇ ਸਟਾਰਟ ਹੁੰਦਾ ਤਾਂ ਉਹਦੀ ਉਸਦੀ ਤਿਆਰੀ ਸਵੇਰੇ ਅਤੇ ਉਹ ਜਿਹੜੇ 3 ਵਜੇ ਜੇ ਉਹਨੇ ਵਧਾ ਦਿੱਤਾ ਤਾਂ ਉਸ ਤੋਂ ਬਾਅਦ ਦੀ ਤਿਆਰੀ ਕਿ ਕੱਲ ਦੁਬਾਰਾ ਆਉਣਾ ਤੇ ਸਭ ਸਮੇਟਾ ਸਮੇਟੀ
1: ਪਹਿਲਾਂ ਕਲੀਨਿੰਗ ਵਗੈਰਾ ਸਾਰਾ ਜੇ ਦੱਸਦੀ ਥੋੜਾ ਖੁੱਲ ਕੇ ਪੈਕੇਜਿੰਗ ਕਰਨੀ ਜਾਂ ਨੈਕਸਟ ਡੇ ਲਈ ਸਟਾਕ ਅਵੇਲੇਬਲ ਕਰਨਾ
2: ਬੈਚ ਅਵੇਲੇਬਲ ਕਰਨੇ ਸਮਝੋ ਪੇਸਟਰੀਜ਼ ਵਗੈਰਾ ਰੱਖਦੇ ਹੋ ਕ੍ਰੋਸਾਂਟ ਵਗੈਰਾ ਰੱਖਦੇ ਹੋ ਤਾਂ ਉਹਦਾ ਨਾ ਸਭ ਕੁਛ A to Z ਸੋ ਉਹ ਹੈ ਕਿ ਹਾਂ ਕਿ ਤੁਸੀਂ ਕਿਸ ਪਲੇਗਰਾਊਂਡ 'ਚੋਂ ਉਸ ਪਲੇਗਰਾਊਂਡ ਦੇ ਹਿਸਾਬ ਨਾਲ ਹੀ ਬੰਦੇ ਨੂੰ ਖੇਡਣਾ ਪੈਂਦਾ ਪਰ ਹਾਂ ਇਹ ਗੱਲ ਹੈ ਕਿ ਫਿਜ਼ੀਕਲ ਟੋਲ ਆਪਣੇ ਆਪ ਨੂੰ ਫਿਜ਼ੀਕਲੀ ਓਵਰ ਚੈਲੰਜ ਕਰਨਾ ਆਪਣੇ ਆਪ ਨੂੰ ਮੈਂਟਲੀ ਓਵਰ ਚੈਲੰਜ ਕਰਨਾ ਕਿ ਇਹ ਕਹਿ ਕੇ ਕਿ ਬਈ ਇਸ ਤਰ੍ਹਾਂ ਹੀ ਤੁਸੀਂ ਪੈਸਾ ਕਮਾਉਂਦੇ ਹੋ ਜਾਂ ਫਿਰ ਤੁਹਾਡੀ ਮਿਹਨਤ ਦੀ ਜਿਹੜੀ ਕਮਾਈ ਉਹ ਖੂਨ ਪਸੀਨੇ ਦੀ ਕਿ ਉਹ ਖੂਨ ਅਤੇ ਪਸੀਨੇ ਨਾਲ ਹੀ ਆਉਣੀ ਉਹ ਹੁਣ ਨਹੀਂ ਰਿਹਾ ਇਹ ਮੈਂ ਇਸ ਕਰਕੇ ਪੁਆਇੰਟ ਜ਼ਿਆਦਾ ਰੱਖ ਰਿਹਾ ਕਿਉਂਕਿ ਹਜੇ ਵੀ ਸਾਡੇ ਕਲਚਰ ਦੇ ਅੰਦਰ ਸਾਡੇ ਲੋਕਾਂ ਦੇ ਅੰਦਰ ਨਾ ਇਸ ਚੀਜ਼ ਤੋਂ ਰਿਲੇਟਡ ਨਾ ਹਲਕਾ ਜਿਹਾ ਗਿਲਟ ਆ ਹੈ ਨਾ ਇੱਕ ਹਲਕਾ ਜਿਹਾ ਗਿਲਟ ਆ ਜਾਂਦਾ ਕਿ ਯਾਰ ਇਸ ਇਸ ਨੂੰ ਇਹ ਵੀ ਕਹਿੰਦੇ ਆ ਇਹਨੂੰ ਪਤਾ ਹੀ ਕਹਿੰਦੇ ਆ ਇਹਨੂੰ ਕਹਿੰਦੇ ਇੰਪੋਸਚਰ ਸਿੰਡਰੋਮ
0: ਓਕੇ
2: ਇਟਸ ਅ ਵੈਰੀ ਬਿਗ ਡੀਲ ਇਹ 'ਚ ਕੀ ਹੁੰਦਾ ਇਹਦੇ 'ਚ ਹੁੰਦਾ ਕਿ ਸਮਝੋ ਤੁਸੀਂ ਕੋਈ ਇੱਦਾਂ ਦਾ ਕੰਮ ਕਰ ਰਹੇ ਹੋ ਜੋ ਤੁਹਾਨੂੰ ਲੱਗਦਾ ਕਿ ਯਾਰ ਮੈਨੂੰ ਕਿੱਦਾਂ ਮਿਲ ਗਿਆ ਹੈ ਕੰਮ ਹਨਾ ਜਾਂ ਫਿਰ ਤੁਸੀਂ ਇੱਦਾਂ ਦੀ ਕਮਾਈ ਕਰਨੀ ਸ਼ੁਰੂ ਕਰਤੀ ਕਿ ਤੁਹਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਯਾਰ ਮੈਨੂੰ ਇਸ ਕੰਮ ਲਈ ਇੰਨੇ ਪੈਸੇ ਮਿਲਦੇ ਪਏ ਆ ਜਾਂ ਮੇਰਾ ਬਿਜ਼ਨਸ ਇੰਨਾ ਚੱਲ ਪਿਆ ਮੇਰਾ ਕੈਫੇ ਇੰਨਾ ਚੱਲ ਪਿਆ ਮੈਨੂੰ ਤਾਂ ਨਹੀਂ ਲੱਗਦਾ ਕਿ ਇੰਨੀ ਘੈਂਟ ਕੌਫੀ ਬਣਾਉਂਦਾ ਮੈਂ ਹਨਾ ਉਹ ਓਬਵੀਅਸ ਜੀ ਗੱਲ ਹੈ ਤੁਹਾਡੇ ਇੱਕ ਐਕਸਪੈਕਟਰ ਹੁੰਦਾ ਜਿਹਨੂੰ ਆਪਾਂ ਲੱਕ ਕਹਿ ਦਿੰਦੇ ਹਾਂ ਐਨਰਜੀ ਕਹਿ ਦਿੰਦੇ ਹਾਂ ਔਰਾ ਕਹਿ ਦਿੰਦੇ ਵਟ ਐਵਰ ਹੈ ਨਾ ਯੂ ਵਾਂਟ ਟੂ ਗਿਵ ਦੈਟ ਟਰਮ ਪਰ ਉਹ ਇੱਕ ਐਕਸਪੈਕਟਰ ਤੋਂ ਅਲਾਇਦਾ ਹੋਰ ਬਹੁਤ ਚੀਜ਼ਾਂ ਹੁੰਦੀਆਂ ਤੁਹਾਡੇ ਕੰਮ ਤੋਂ ਰਿਲੇਟਡ ਤੁਹਾਡੇ ਜੋਬ ਤੋਂ ਰਿਲੇਟਡ ਜੋ ਉਸ ਬੈਟਰਮੈਂਟ ਦੇ ਅੰਦਰ ਡਾਇਰੈਕਟਲੀ ਅਤੇ ਇਨਡਾਇਰੈਕਟਲੀ ਆਪਣੀ ਕੰਟਰੀਬਿਊਸ਼ਨ ਪਾਉਂਦੀ ਆ ਪਰ ਇੰਪੋਸਟਰ ਸਿੰਡਰੋਮ ਦੇ ਅੰਦਰ ਬੰਦੇ ਨੂੰ ਹੁੰਦਾ ਬੰਦਾ ਯਕੀਨ ਨਹੀਂ ਕਰਦਾ ਅਤੇ ਬੰਦਾ ਨਾ ਇਸ ਚੀਜ਼ ਤੋਂ ਨਾ ਫਿਰ ਗਿਲਟੀ ਫੀਲ ਕਰਦਾ ਰਹਿੰਦਾ ਕਿ ਯਾਰ ਜਿਹੜਾ ਮੈਂ ਪੈਸਾ ਕਮਾ ਰਿਹਾ ਜਾਂ ਜਿਹੜੀ ਇੱਜ਼ਤ ਮੈਨੂੰ ਮਿਲਦੀ ਹੈ ਸ਼ੋਹਰਤ ਮਿਲਦੀ ਪਈ ਹੈ ਮੈਂ ਸ਼ਾਇਦ ਡਿਜ਼ਰਵ ਨਹੀਂ ਕਰਦਾ ਕਿਉਂਕਿ ਦੁਨੀਆਂ ਦੇ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਮੇਰੇ ਤੋਂ ਬੈਟਰ ਬੰਦਾ ਬੈਠਾ ਜਿਹਦੇ ਕੋਲ ਸ਼ਾਇਦ ਉਹ ਵਾਲੀ ਓਪਰਚੁਨਿਟੀਜ਼ ਨਹੀਂ ਹੈਗੀਆਂ ਜਾਂ ਫਿਰ ਉਹਦਾ ਹੀ ਕਿਸਮਤ ਇਸ ਤਰ੍ਹਾਂ ਦੀ ਹੈ ਜਾਂ ਫਿਰ ਉਹਦਾ ਜਿਸ ਸਟਰਕਚਰ 'ਚ ਉਹ ਰਹਿੰਦਾ ਉੱਥੇ ਇਸ ਹਿਸਾਬ ਦੀ ਤਰੱਕੀ ਨਹੀਂ ਹੈ ਸੋ ਬੰਦਾ ਕਈ ਵਾਰੀ ਆਪਣੇ ਆਪ ਨੂੰ ਉੱਥੇ ਵੀ ਬਹੁਤ ਜ਼ਿਆਦਾ ਗਿਲਟੀ ਫੀਲ ਕਰਕੇ ਨਾ ਡਾਊਨ ਫੀਲ ਕਰਨਾ ਸ਼ੁਰੂ ਕਰਦਾ
3: ਕਿਉਂਕਿ ਉਹਨੂੰ ਸ਼ਾਇਦ ਲੱਗਣ ਲੱਗ ਪੈਂਦਾ ਵੀ ਯਾਰ ਮੇਰੇ ਵਾਸ ਦੀ ਨਹੀਂ ਗੱਲ ਹੈਗੀ ਜਾਂ ਮੇਰੇ ਤੋਂ ਇਹ ਨਹੀਂ ਹੋਣਾ ਬਣਿਆ ਨਹੀਂ ਇਹ ਚੀਜ਼ ਲਈ ਲੈਟ ਡਾਊਨ ਹੋ ਜਾਂਦਾ
2: ਹਾਂ ਬੰਦਾ ਬਿਨਾਂ ਗੱਲੋਂ ਲੈਟ ਡਾਊਨ ਹੋ ਜਾਂਦਾ ਐਂਡ ਉਹ ਫਿਰ ਪਰਫੋਰਮੈਂਸ ਆਉਂਦੀ ਹੈ
3: ਤੁਹਾਡੀ ਪਰ ਤੁਹਾਨੂੰ ਪਤਾ ਕ੍ਰਿਸ਼ਨਾ ਜੀ
2: ਯੋ ਬ੍ਰੋ
3: ਆਸਟ੍ਰੇਲੀਆ ਦੀ ਹੀ ਜੇ ਆਪਾਂ ਗੱਲ ਕਰ ਲਈਏ ਇੰਨੀ ਸੋਹਣੀ ਧਰਤੀ ਦੇ ਆਪਾਂ ਰਹਿੰਦੇ ਹਾਂ ਮੈਲਬਰਨ ਸ਼ਹਿਰ ਦੇ ਵਿੱਚ
2: ਬਿਊਟੀਫੁਲ
3: ਸੈਂਟ ਆਲਬਨਸ ਸਵਰਬ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਪਰ ਗੱਲ ਤੁਹਾਨੂੰ ਪਤਾ ਕਿ ਆਪਾਂ ਨਿੱਕੀ ਨਹੀਂ ਕਰਦੇ ਆਪਾਂ ਕਰਦੇ ਕੰਟਰੀ ਵਾਈਡ
2: ਹਾਂਜੀ ਹਾਂਜੀ
3: ਕੰਟਰੀ ਵਾਈਡ ਹੀ ਵੇਖੀ ਆਸਟ੍ਰੇਲੀਆ ABS
0: ਜੀ ਜੀ ਜੀ
3: ਤੇ ਕਹਿੰਦੇ ਨੇ ਕਿ ਪਿਛਲੇ ਸਾਲਾਂ ਤੋਂ ਜੇ ਗੱਲ ਕਰੀਏ ਪਿਛਲੇ ਕੋਈ 4-5 ਸਾਲਾਂ ਤੋਂ ਜੇ ਵੇਖੀਏ ਤੇ ਉਹਦੇ ਵਿੱਚੋਂ ਹੁਣ ਤੱਕ ਪਹਿਲਾਂ ਐਵਰੇਜ ਕੰਮ ਜਿਹੜਾ ਸੀਗਾ ਉਹ ਕਹਿੰਦੇ ਕਿ 35 ਘੰਟੇ ਇੱਕ ਬੰਦਾ ਕਰਦਾ ਸੀ
0: ਓਕੇ
3: 2023-24 ਤੱਕ ਦੀ ਗੱਲ ਕਰੀਏ ਉਸ ਤੋਂ ਬਾਅਦ ਥੋੜ੍ਹਾ ਜਿਹਾ ਇਨਕਰੀਜ਼ ਆਇਆ ਕੰਮ ਘੰਟੇ ਵਧੇ ਆ ਮੇ ਬੀ ਦ ਰੀਜ਼ਨ ਕਿ ਕੋਵਿਡ ਤੋਂ ਬਾਅਦ ਚਲੋ ਕਿ ਉਦੋਂ ਔਨਲਾਈਨ ਕਰਨ ਲੱਗ ਗਏ ਸੀ ਫਿਰ ਬਾਅਦ 'ਚ ਉੱਥੇ ਗਏ ਹੈ ਨਾ ਕੁਝ ਵੀ ਰੀਜ਼ਨ ਹੋ ਸਕਦੇ ਆ ਜਾਂ ਇਕੋਨੋਮੀ ਇੱਧਰ ਉੱਧਰ ਹੋਈ ਆ ਅਤੇ ਲੋਕਾਂ ਨੂੰ ਕੰਮ ਜ਼ਿਆਦਾ ਕਰਨਾ ਪੈਣ ਡਿਆ ਮਹਿੰਗਾਈ ਵੱਧ ਗਈ ਤੇਲ ਦੀਆਂ ਕੀਮਤਾਂ ਵੱਧ ਗਈਆਂ ਉਹਦੇ ਦਰਮਿਆਨ ਲੜਾਈਆਂ ਲੱਗ ਗਈਆਂ ਹੈ ਨਾ ਕਾਫੀ ਕੁਛ ਹੋਇਆ ਜਿਹਦੇ ਕਰਕੇ ਕਹਿੰਦੇ ਨੇ ਕਿ ਥੋੜ੍ਹਾ ਜਿਹਾ ਉਹਦੇ ਵਿੱਚ ਵਾਧਾ ਹੋਇਆ ਕਿ ਜਿਹੜੇ 35 ਸੀ ਉਹ 40 ਹੋ ਗਏ ਨੇ ਐਵਰੇਜ ਬੰਦੇ ਦੇ ABS ਦੇ ਡਾਟੇ ਦੇ ਹਿਸਾਬ ਨਾਲ ਗੱਲ ਕਰਦੇ ਹਾਂ ਦੇ ਹਿਸਾਬ ਨਾਲ ਤੁਹਾਨੂੰ ਪਤਾ ਆਪਾਂ ਤੇ ਉਹਦੇ ਲਈ ਉਹ ਕਹਿੰਦੇ ਨੇ ਕਿ ਜ਼ਿਆਦਾ ਘੰਟੇ ਤੇ ਵੱਧ ਗਏ ਆ ਹਰ ਇੱਕ ਬੰਦੇ ਦੇ ਪਰ ਨਾਲ ਹੀ ਵੇਖੀਏ ਤੇ ਪ੍ਰੋਡਕਟੀਵਿਟੀ ਜਿਹੜੀ ਸੀ ਉਹ ਘੱਟ ਗਈ ਆ
0: ਓਕੇ
3: ਹਾਂ 35 ਘੰਟੇ ਕੰਮ ਕਰਕੇ ਜਿੰਨੀ ਪ੍ਰੋਡਕਟੀਵਿਟੀ ਸੀਗੀ ਉੱਤੋਂ 6% ਪ੍ਰੋਡਕਟੀਵਿਟੀ ਘੱਟ ਗਈ ਆ ਯਾਨੀ ਕਿ ਘੰਟੇ ਦੇ 5 ਵੱਧ ਗਏ ਆ ਪ੍ਰਤੀ ਬੰਦਾ ਤੇ ਫਿਰ ਪ੍ਰੋਡਕਟੀਵਿਟੀ ਕਿੱਦਾਂ ਘੱਟ ਸਕਦੀ ਆ ਉਹ ਇੱਦਾਂ ਘੱਟ ਗਈ ਆ ਜੀ ਕਿਉਂਕਿ ਬੰਦੇ ਜਿਹੜੇ ਸੀਗੇ ਉਹ ਸਿਰਫ ਇੱਕ ਆਵਰ ਹੀ ਵਧਾ ਦਿੱਤੇ ਗਏ ਨੰਬਰਸ ਵੱਧ ਗਏ ਆ ਜਿੱਦਾਂ ਮੰਨ ਲਓ ਮੇਰੀ ਜਿਹੜੀ ਸ਼ਿਫਟ 6 ਘੰਟੇ ਦੀ ਸੀ ਉਹ 8 ਘੰਟੇ ਦੀ ਹੋ ਗਈ 7 ਘੰਟੇ ਦੀ ਹੋ ਗਈ ਪਰ ਉਹ ਜਿਹੜਾ 1-1.5 ਘੰਟਾ ਵਧਿਆ ਵਾ ਉਹਦੇ ਵਿੱਚ ਮੈਂ ਕੁਛ ਪ੍ਰੋਡਕਟਿਵ ਨਹੀਂ ਕਰਕੇ ਦੇ ਪਾ ਰਿਹਾ ਸਿੱਧਾ ਸਿੱਧਾ ਜਿਹਾ ਉਹਦੇ ਵਿੱਚ ਇਹੀ ਆ ਕਿ ਮੈਂ ਹੋ ਸਕਦਾ ਉੱਥੇ ਫਿਜ਼ੀਕਲੀ ਵੇਖਣ ਨੂੰ ਮੈਂ ਬਹੁਤ ਹਾਰਡਵਰਕ ਕਰਨ ਡਿਆ ਡੱਬੇ ਇੱਧਰ ਚੁੱਕ ਕੇ ਰੱਖਤਾ ਜੀ ਇਹਨੂੰ ਉੱਧਰ ਕਰਤਾ ਜੀ ਹੱਥ ਮਾਰੀ ਜਾਣ ਡਿਆ ਕੰਪਿਊਟਰ 'ਤੇ ਪਰ ਐਕਚੁਅਲ ਦੇ ਵਿੱਚ ਹੋ ਸਕਦਾ ਕਿ ਸਮਾਰਟਨੈਸ ਨਾਲ ਨਹੀਂ ਕਰ ਰਿਹਾ ਮੈਂ
2: ਯੈਸ
3: ਕਿਉਂਕਿ ਪ੍ਰੋਡਕਟੀਵਿਟੀ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਟੋਟਲੀ ਤੁਹਾਡੇ ਫਿਜ਼ੀਕਲ ਦੇ ਉੱਤੇ ਬੇਸ ਆ ਪਰ ਕਿਤੇ ਨਾ ਕਿਤੇ ਇਨਕਲੂਡ ਹੋਊਗੀ ਚਲੋ ਤੁਹਾਡੀ ਫਿਜ਼ੀਕਲ ਪ੍ਰੈਜੈਂਸ ਜਾਂ ਤੁਹਾਡੇ ਹੱਥ ਪੈਰ ਮਾਰਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਰਡਵਰਕ ਕਹਿ ਲਓ ਪਰ ਸਮਾਰਟਨੈਸ ਦੇ ਵਿੱਚ ਮੈਨੂੰ ਲੱਗਦਾ ਜ਼ਿਆਦਾ ਯੋਗਦਾਨ ਆ ਉਹ ਪ੍ਰੋਡਕਟੀਵਿਟੀ ਦੇ ਵਿੱਚ ਅਤੇ ਉਹ ਘਟੀ ਆ ਇਹਦਾ ਮਤਲਬ ਵੀ ਸਮਾਰਟਨੈਸ ਨਾਲ ਆਪਾਂ ਨਹੀਂ ਉੱਥੇ ਕੰਮ ਕਰ ਰਹੇ
2: ਦੈਟ ਇਜ਼ ਸੋ ਰਾਈਟ
3: ਘੰਟੇ ਵੱਧ ਕੇ ਅਤੇ ਕੰਮ ਪ੍ਰੋਡਕਟੀਵਿਟੀ ਆਪਣੀ ਫਿਰ ਵੀ ਨਹੀਂ ਨਿਕਲ ਪਾ ਰਹੀ
2: ਯਾਰ ਫਿਰ ਇਹ ਵੀ ਗੱਲ ਆ ਜਾਂਦੀ ਨਾ ਇਹਦੇ ਅੰਦਰ ਦੇ ਕਿ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਲੈਟ ਸਪੋਜ਼ ਆਪਾਂ ਸਪੋਰਟਸ ਨੂੰ ਐਜ਼ ਐਨ ਐਗਜ਼ਾਮਪਲ ਲੈ ਲੈਂਦੇ ਹਾਂ ਜੇ ਤੁਸੀਂ ਪਰਸੈਂਟੇਜ ਵਾਈਜ਼ ਵੇਖੋ ਤੇ ਸਚਿਨ ਤੇਂਦੁਲਕਰ ਨੇ ਕੁਛ ਤਕਰੀਬਨ 500-600 ਇਨਿੰਗਸ ਖੇਡੀਆਂ ਹਨਾ ਦੇਖਣ ਵਾਲਾ ਇਹ ਵੀ ਕਹਿ ਸਕਦਾ ਕਿ 500 ਇਨਿੰਗਸ ਦੇ ਅੰਦਰ ਬੀਇੰਗ ਓਪਨਿੰਗ ਬੈਟਸਮੈਨ ਉਹ ਬੰਦੇ ਨੇ ਸੈਂਚਰੀ ਨਹੀਂ ਮਾਰੀ 100 ਸੈਂਚਰੀਆਂ ਤਾਂ ਮਾਰੀਆਂ ਨਾ ਪਰ ਉਹਨੇ ਆਪਾਂ ਦੂਜੇ ਪਾਸੇ ਮੈਸੀ ਜਾਂ ਰੋਨੈਲਡੋ ਦੀ ਗੱਲ ਕਰ ਲਈਏ 90 ਮਿੰਟ ਦਾ ਮੈਚ ਹੁੰਦਾ ਚਲੋ ਉਹਦੇ ਅੰਦਰ ਤੁਸੀਂ ਓਵਰ ਟਾਈਮ ਜਿਹੜਾ ਹੁੰਦਾ ਐਕਸਟਰਾ ਟਾਈਮ ਜਾਂ ਵਾੜ ਲਓ 100 ਮਿੰਟ ਦਾ ਮੈਚ ਹੁੰਦਾ ਇਹ ਖਿਡਾਰੀਆਂ ਕੋਲ 100 ਮਿੰਟ ਮਗਰ 40 ਮਿੰਟ ਥੋੜ੍ਹਾ ਨਾ ਬਾਲ ਹੁੰਦੀ ਆ ਕੁੱਲ ਮਿਲਾ ਕੇ 3.5 ਪੰਜ ਮਿੰਟ ਚਲੋ 7 ਮਿੰਟ ਮੈਚ ਦੇ ਅੰਦਰ ਬਾਲ ਆਉਂਦੀ ਹੋਊਗੀ ਇਹਨਾਂ ਦੇ ਪੈਰ ਨੂੰ ਛੂੰਦੀ ਹੋਊਗੀ ਗੱਲ ਇਹ ਹੈ
3: ਉਹ ਵੀ ਡਿਪੈਂਡ ਕਰਦਾ ਤੁਸੀਂ ਕਿੱਥੇ ਖੇਡ ਰਹੇ ਹੋ
2: ਕਿਸ ਹਿਸਾਬ ਨਾਲ ਖੇਡਦੇ ਪਏ ਹੋ ਹਨਾ ਤੇ ਬਟ ਰਿਜ਼ਲਟਸ ਆਰ ਡਿਫਰੈਂਟ ਰੋਜਰ ਫੈਡਰਰ ਵਨ ਆਫ ਦਾ ਗ੍ਰੇਟੈਸਟ ਆਫ ਆਲ ਟਾਈਮ ਟੈਨਿਸ ਦੇ ਅੰਦਰ ਉਹਦੀ ਇੱਕ ਬਹੁਤ ਪਿਆਰੀ ਸਪੀਚ ਆ ਜੇ ਜਦੋਂ ਤੁਸੀਂ ਇਹ ਸੁਣੋ ਤੇ ਤੁਹਾਨੂੰ ਜੇ ਅੱਜ ਮਜ਼ਾ ਆਇਆ ਹੋਵੇ ਤੁਸੀਂ ਉਸ ਸਪੀਚ ਵੱਲ ਵੀ ਜ਼ਰੂਰ ਜਾਣਾ ਉਹ ਸਪੀਚ ਦੇ ਅੰਦਰ ਨਾ ਉਹ ਗੱਲ ਕਰਦਾ 54% ਮੈਂਟੈਲਿਟੀ ਕਰਕੇ ਨਾਮ ਹੈ ਉਹ ਕਹਿੰਦਾ ਮੈਂ ਆਪਣੀ ਲਾਈਫ ਦੇ ਅੰਦਰ ਨਾ ਆਪਣੇ ਜਿੰਨੇ ਵੀ ਟੈਨਿਸ ਮੈਚਸ ਖੇਡੇ ਆ ਐਂਡ ਉਹ ਬੰਦੇ ਨੇ 20 ਗ੍ਰੈਂਡ ਸਲੈਮ ਜਿੱਤੇ ਨੇ ਇਟਸ ਅ ਹਿਊਜ ਥਿੰਗ ਜਦ ਤੱਕ ਉਹ ਖੇਡਿਆ ਉਹਦੇ ਬਰਾਬਰ ਦਾ ਕੋਈ ਨਹੀਂ ਸੀ ਕਹਿੰਦਾ ਮੈਂ ਸਿਰਫ 54% ਪੁਆਇੰਟ ਜਿੱਤੇ ਆਪਣੀ ਲਾਈਫ 'ਚ 46% ਪੁਆਇੰਟ ਹਾਰਿਆ ਮੈਂ ਪਰ ਉਹ ਜਿਹੜੇ 54% ਮੈਂ ਪੁਆਇੰਟ ਜਦੋਂ ਜਦੋਂ ਜਿੱਤੇ ਆ ਉਹ ਬਹੁਤ ਜ਼ਿਆਦਾ ਮੇਜਰ ਸੀਗੇ ਉਸ ਮੈਚਸ ਦੇ ਮੋੜ 'ਚ ਜਿਨ੍ਹਾਂ ਨੇ ਮੈਨੂੰ ਇੰਨੇ ਸਾਰੇ ਮੈਚਸ ਜਿਤਾਏ ਕਿ ਅਲਟੀਮੇਟ ਪੁਆਇੰਟ ਇਹ ਹੈ ਕਿਉਂਕਿ ਆਪਾਂ ਸਪੋਰਟਸ ਨੂੰ ਇਸ ਕਰਕੇ ਐਗਜ਼ਾਮਪਲ ਲੈ ਲੈਂਦੇ ਕਿ ਸਪੋਰਟਸ ਦੇ ਅੰਦਰ ਸਬਜੈਕਟਿਵਿਟੀ ਬਹੁਤ ਹੀ ਨਹੀਂ ਹੁੰਦੀ ਹੈ ਨਾ ਓਬਜੈਕਟਿਵਿਟੀ ਹੈ ਹੁਣ ਜੇ ਕਿਸੇ ਟੀਮ ਨੇ 350 ਮਾਰਿਆ ਅਗਲੀ ਨੇ ਜੇ 351 ਮਾਰਤਾ ਮਾਰਤਾ ਗੱਲ ਖਤਮ ਤੁਸੀਂ ਇਹ ਨਹੀਂ ਕਹਿ ਸਕਦੇ 350 ਵਾਲਾ ਤਾਂ ਬਹੁਤ ਵਧੀਆ ਖੇਡਿਆ ਸੀ ਹਾਰ ਗਏ ਯੂ ਕਾਂਟ ਹੈਲਪ ਇਟ ਸਪੋਰਟਸ ਨੂੰ ਇਸੇ ਕਰਕੇ ਆਪਾਂ ਇੱਧਰ ਐਗਜ਼ਾਮਪਲਸ 'ਚ ਲੈਂਦੇ ਕਿ ਜਸਟ ਟੂ ਸ਼ੋ ਕਿ ਜੋ ਪ੍ਰੋਡਕਟਿਵਿਟੀ ਨਾ ਬੰਦੇ ਦੀ ਉਹ ਉਹਦੇ ਕੁੱਲ ਮਿਲਾ ਕੇ ਜੋ ਟਾਈਮ ਆਪਣੇ ਦਿੰਦਾ ਪਿਆ ਆਪਣੇ ਕੰਮ ਨੂੰ ਐਂਡ ਕੰਮ ਨੂੰ ਮੈਂ ਇਹੀ ਨਹੀਂ ਚਲੋ ਜੋ ਇੱਕ ਤਾਂ ਕਿੱਤਾ ਹੁੰਦਾ ਇੱਕ ਹੋਰ ਕੰਮ ਹੁੰਦਾ ਨਾ ਤੁਹਾਡੀ ਫੈਮਿਲੀ ਲਾਈਫ ਹੈ ਹਨਾ ਮੇ ਬੀ ਯੂ ਗੋ ਟੂ ਜਿਮ ਹਨਾ ਤੁਹਾਨੂੰ ਜਿਮ ਕਰਨ ਦਾ ਸ਼ੌਕ ਹੈ ਤੁਹਾਡੀ ਕੋਈ ਹੋਬੀ ਹੈ ਗਾਣੇ ਗਾਉਣ ਦਾ ਗਿਟਾਰ ਸਿੱਖ ਰਹੇ ਹੋ ਵਟ ਐਵਰ ਯੋਰ ਹਨਾ ਆਪਣਾ ਤੁਹਾਡਾ ਹਨਾ ਹੋ ਸਕਦਾ ਰੁਚੀ ਹੋ ਸਕਦੀ ਹੋਬੀ ਹੋ ਸਕਦੀ ਹੈ ਨਾ ਉਹਦੇ ਅੰਦਰ ਤੁਸੀਂ ਪ੍ਰੋਡਕਟਿਵ ਨਾ ਕੁਛ ਮਿੰਟਾਂ ਲਈ ਹੁੰਦੇ ਹੋ ਜਾਂ ਕੁਛ ਘੰਟਿਆਂ ਲਈ ਹੁੰਦੇ ਹੋ ਬਟ ਇੱਕ ਮੀਡੀਓਕਰ ਅਤੇ ਇੱਕ ਐਕਸੀਲੈਂਟ ਇਹ ਵਾਲੀ ਬੰਦਿਆਂ ਦੇ ਅੰਦਰ ਨਾ ਉਸ ਚੀਜ਼ ਨੂੰ ਲੈ ਕੇ ਇੱਕੋ ਹੀ ਫਰਕ ਹੁੰਦਾ ਕਿ ਉਹ ਜਿਹੜੇ ਉਹ 20-25 ਮਿੰਟ ਦਾ ਫੋਕਸ ਹੁੰਦਾ ਨਾ ਉਹਦਾ ਉਹ ਬਹੁਤ ਇੰਟੈਂਸਿਟੀ ਵਾਲਾ ਹੁੰਦਾ ਉਹਦੀ ਇੰਟੈਂਸਿਟੀ ਬਹੁਤ ਹਾਈ ਹੁੰਦੀ ਹੈ
4: ਇੱਦਾਂ ਹੀ ਆ ਹਨਾ ਕਿਉਂਕਿ ਪੀਕ ਕਹਿ ਸਕਦੇ ਹੋ ਪੀਕ ਤੇ ਹੁਣ ਤੁਸੀਂ ਵਧੀਆ ਐਗਜ਼ਾਮਪਲ ਦਿੱਤੀ ਸਪੋਰਟਸ ਦੀ ਕਿਉਂਕਿ ਜੇ ਆਪਾਂ ਸਪੋਰਟਸ ਵਾਲੀ ਵੇਖ ਲਈਏ ਕ੍ਰਿਕਟ ਦੀ ਐਗਜ਼ਾਮਪਲ ਲੈ ਲਓ ਕਿ ਇੱਕ ਜਾਂ ਜੇ ਪਹਿਲੇ ਬੈਟਸਮੈਨ ਦੀ ਗੱਲ ਕਰੀਏ ਜਾਂ ਗਰਾਊਂਡਾਂ ਆਪਾਂ ਨੂੰ ਪਤਾ ਹੀ ਆ ਵੀ ਦੂਰ ਦੂਰ ਲੌਂਗ ਔਨ ਲੌਂਗ ਆਫ ਏਡੀ ਏਡੀ ਲੰਮੀਆਂ ਅਜੇ ਦੀਆਂ ਨੇ ਸਟਰੇਟ ਮੰਨ ਲਓ ਵੀ ਬਾਉਂਡਰੀਜ਼ ਵੱਡੀਆਂ ਨੇ ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜੇ ਨਵੇਂ ਬੈਟਸਮੈਨ ਹੀ ਮੈਂ ਕਹੂੰਗਾ ਕਿ ਜਿਹੜੇ ਹੁਣ ਆਏ ਨੇ ਉਹਨਾਂ ਦਾ ਤੁਸੀਂ ਵੇਖਿਆ ਹੋਊਗਾ ਸ਼ਾਰਟ ਸਿਲੈਕਸ਼ਨ ਜਿਹੜੀ ਕਿ ਉਹ ਬੈਕ ਸਾਈਡ 'ਤੇ ਖੇਡਦੇ ਨੇ ਜਿੱਦਾਂ ਮੰਨ ਲਓ ਕੀਪਰ ਦੇ ਲਾਗੋ ਕੱਢਤੀ ਹਨਾ ਚੌਕਾ ਮਾਰਤਾ ਜਾਂ ਪਿੱਛੇ ਨੂੰ ਸ਼ਾਰਟ ਖੇਡੇ
2: ਪੈਡਲ ਸਵੀਪ
4: ਜਿਹਨੂੰ ਕਹਿ ਦਿੰਦੇ ਹਾਂ ਉਹਦੇ 'ਚ ਇਹ ਹੈ ਕਿ ਸਮਾਰਟ ਵਰਕ ਹੋ ਗਿਆ ਉਹ ਕਿ ਤੁਸੀਂ ਸ਼ਾਰਟ ਮਾਰਨਾ ਟੈਕਨੀਕ ਆ ਪਰ ਉਹਨੂੰ ਯੂਜ਼ ਕਿੱਦਾਂ ਕਰਨਾ ਵਾ ਸਮਾਰਟਲੀ ਕਿ ਨਾ ਜ਼ਿਆਦਾ ਜ਼ੋਰ ਵੀ ਨਾ ਲਾਉਣਾ ਪਵੇ ਅਤੇ ਟਾਈਮਿੰਗ ਵੀ ਥੋੜ੍ਹੀ ਬਹੁਤੀ ਉੱਤੇ ਥੱਲੇ ਹੋ ਜਾਵੇ ਅਤੇ ਉਹ ਚੱਲ ਜਾਂਦੀ ਹੈ ਕਿਉਂਕਿ ਉਹਦੇ ਲਾਗੇ ਬਾਉਂਡਰੀ ਵੀ ਬਹੁਤ ਜ਼ਿਆਦਾ ਨੇੜੇ ਆ ਅਤੇ ਜਿਹੜਾ ਫੀਲਡਰ ਹੈ ਉਹ ਵੀ ਉੱਥੇ ਘੱਟ ਚਾਂਸ ਹੁੰਦੇ ਜਾਂ ਉੱਥੇ ਜ਼ਿਆਦਾਤਰ ਨਹੀਂ ਹੁੰਦਾ ਕਿਉਂਕਿ ਮਿਨੀਮਮ ਚਾਂਸ ਕਿ ਕੋਈ ਪਿੱਛੇ ਮਾਰੂ ਹੈ ਨਾ
2: ਐਬਸੋਲੂਟਲੀ ਰਾਈਟ
4: ਪਰ ਉਹਦੇ ਵਿੱਚ ਤੁਸੀਂ ਇਹ ਵੇਖੋ ਕਿ ਇੱਕ ਜਾਂ ਮੈਂ ਉੱਥੇ ਖਲੋਤੇ ਸਿੱਧਾ ਟਰਾਈ ਕਰਦੇ ਰਹਿਣਾ ਵੀ ਕਿਹੜੇ ਵੇਲੇ ਲੌਗ ਆਫ ਪਾਰ ਕਰੂਗੀ ਅਤੇ ਫਿਰ ਮੇਰਾ ਛੱਕਾ ਜਾ ਕੇ ਵੱਜੂਗਾ ਅਤੇ ਕਿਹੜੇ ਵੇਲੇ ਮੈਂ ਹੌਲੀ ਜਿਹੀ ਪਿੱਛੇ ਨੂੰ ਛੱਕਾ ਮਾਰ ਦੇਣਾ ਮਤਲਬ ਉਹ ਇੱਕ ਨਿੱਕੀ ਜਿਹੀ ਚੀਜ਼ ਹੈ ਹੁਣ ਤੁਸੀਂ ਵੇਖੋਗੇ ਰਿਸ਼ਭ ਪੰਤ ਕਿੰਨਾ ਜ਼ਿਆਦਾ ਸਮਾਰਟਲੀ ਖੇਡਦਾ ਸੂਰਿਆ ਕੁਮਾਰ ਯਾਦਵ ਸਮਾਰਟਲੀ ਖੇਡਦਾ ਵਾ ਪਿੱਛੇ ਨੂੰ ਕਈ ਕਈ ਵਾਰ ਆ ਵੀ ਆਪਣੇ ਅਭਿਸ਼ੇਕ ਹੁਣੀ
2: ਬਹੁਤ ਸੋਹਣਾ ਖੇਡਦੇ
4: ਉਸ ਟੈਕਨੀਕ ਯੂਜ਼ ਕਰਦੇ ਨੇ ਲਾ ਲਓ ਹਾਂ ਏ ਬੀ ਡਿਵੀਲੀਅਰਸ ਇਜ਼ ਵਨ ਆਫ ਦਾ ਬੈਸਟ ਜਿਹਨੂੰ 360 ਡਿਗਰੀ ਪਲੇਅਰ ਕਿਹਾ ਜਾਂਦਾ ਸੀ ਕਿ ਗਰਾਊਂਡ ਦੇ ਵਿੱਚ ਕਿਸੇ ਵੀ ਕੋਨੇ ਤੇ ਮਾਰਨੀ ਆ ਤੇ ਹੀ ਕੈਨ ਡੂ ਇਟ ਉਹ ਵੀ ਇੱਕ ਸਮਾਰਟ ਸੀਗਾ ਜਿੱਧਰ ਨੂੰ ਲੱਗ ਜਿੱਧਰ ਨਹੀਂ ਫਿਲਡਰ ਹੈਗਾ ਹੌਲੀ ਜੀ ਪਿੱਛੇ ਨੂੰ ਮਾਰਤੀ
2: 31 ਬਾਲਾਂ 'ਚ ਸੈਂਚਰੀ ਮਾਰੀ ਹੋਈ ਉਹਨੇ ਫਾਸਟੈਸਟ ਸੈਂਚਰੀ ਓਡੀਆ ਕ੍ਰਿਕਟ ਦੀ ਦੇਖਣ ਵਾਲੀ ਇਨਿੰਗ ਆ ਹਨਾ ਮੈਂ ਨਾ ਏ ਬੀ ਡਿਵੀਲੀਅਰਸ ਦੀ ਪੂਰੀ ਜੀਵਨੀ ਪੜ੍ਹੀ ਆ ਅਤੇ ਨਾ ਉਹ ਕੁਛ 450 ਪੰਨੇ ਦੀ ਜੇ ਕਿਤਾਬ ਹੈ ਨਾ ਉਹਦੇ ਅੰਦਰ ਉਹਨੇ ਨਾ 250 ਤੋਂ 300 ਪੰਨੇ ਨਾ ਉਹਨੇ ਬਸ ਇਹ ਦੱਸਿਆ ਕਿ ਉਹਦੇ ਅੰਦਰ ਗ੍ਰੈਟੀਟਿਊਡ ਕਿਉਂ ਹੈ ਇੰਨਾ ਜ਼ਿਆਦਾ ਉਹ ਗ੍ਰੇਟਫੁਲ ਬਹੁਤ ਹੈ ਚੀਜ਼ਾਂ ਨੂੰ ਲੈ ਕੇ ਐਂਡ ਇੱਕ ਉਹਦੀ ਜਿਹੜੀ ਜਿਸ ਚੀਜ਼ ਕਰਕੇ ਉਹ ਬਿਲਕੁਲ ਵੱਖਰਾ ਬਾਕੀਆਂ ਨਾਲੋਂ ਐਂਡ ਆਪਾਂ ਉਹਦੇ 'ਤੇ ਹੀ ਆ ਜਾਂਦੇ ਕਿ ਉਹ ਬੰਦੇ ਦਾ ਜਿਹੜਾ ਫੋਕਸ ਟਾਈਮ ਆ ਉਹ ਕਿਸ ਤਰ੍ਹਾਂ ਹਾਈ ਇੰਟੈਂਸਿਟੀ ਕਿੱਦਾਂ ਜਾਂਦਾ ਉਹ ਕਹਿੰਦਾ ਮੈਂ ਜਦੋਂ ਬੈਟਿੰਗ ਸਟਾਂਸ ਲੈਂਦਾ ਨਾ ਕੋਚ ਨੇ ਕੀ ਸਿਖਾਇਆ ਕੋਚ ਨੇ ਸਿਖਾਇਆ ਬਾਲ ਬਾਹਰ ਆਉਂਦੀ ਪਈ ਆਫ ਸਾਈਡ ਵੱਲ ਨੂੰ ਆਉਂਦੀ ਪਈ ਹੈ ਤਾਂ ਆਫ ਨੂੰ ਮਾਰੋ ਲੈਗ ਨੂੰ ਆਉਂਦੀ ਪਈ ਲੈਗ ਨੂੰ ਮਾਰੋ
4: ਜੀ
2: ਹਨਾ ਅਤੇ ਫਿਰ ਦੂਸਰਾ ਕੀ ਹੈ ਦੂਸਰਾ ਇਹ ਕਿ ਬਾਲ ਜੇ ਪਿੱਛੇ ਨੂੰ ਟੱਪਾ ਲੈਂਦੇ ਪਈ ਤਾਂ ਪਿਛਲਾ ਪੈਰ ਪਿੱਛੇ ਕਰੋ ਬੈਕਫੁੱਟ ਤੇ ਮਾਰੋ ਅੱਗੇ ਨੂੰ ਮਾਰੀ ਤਾਂ ਅਗਲਾ ਪੈਰ ਅੱਗੇ ਕਰੋ ਫਰੰਟ ਫੁੱਟ ਤੇ ਡਰਾਈਵ ਕਰੋ ਐਬਸੋਲੂਟ ਰਾਈਟ ਇੱਦਾਂ ਹੀ ਹੈ ਨਾ
4: ਰਾਈਟ
2: ਕਹਿੰਦਾ ਮੈਂ ਸ਼ੁਰੂਆਤੀ ਕਰੀਅਰ 'ਚ ਨਾ ਇਹ ਚੀਜ਼ਾਂ ਕਰਦਾ ਰਿਹਾ ਐਂਡ ਆਈ ਵਾਜ਼ ਗੁੱਡ ਤਾਂ ਇੰਟਰਨੈਸ਼ਨਲ 'ਚ ਆ ਗਿਆ ਮੈਂ ਹਨਾ ਪਰ ਮੈਨੂੰ ਨਾ ਮੈਨੂੰ ਜੋ ਮੇਰੇ ਅੰਦਰ ਕੀੜਾ ਸੀ ਨਾ ਕਿ ਯਾਰ ਕੁਛ ਅਲੱਗ ਕਰਕੇ ਦਿਖਾਣਾ ਕਹਿੰਦਾ ਮੈਂ ਉਹ ਚੀਜ਼ ਹੀ ਹਟਾ ਦਿੱਤੀ ਕਹਿੰਦਾ ਹੁਣ ਜਦੋਂ ਵੀ ਬੋਲਰ ਆਉਂਦਾ ਨਾ ਮੇਰੇ ਅੱਗੇ ਤਾਂ ਹੀ ਉਹ ਸਾਰੇ ਸ਼ਾਟ ਮਾਰ ਪਾਇਆ ਕਹਿੰਦਾ ਜਦੋਂ ਬੋਲਰ ਬੋਲਿੰਗ ਕਰਨ ਆ ਰਿਹਾ ਨਾ ਉਹਨੇ ਰਨ ਅਪ ਨਹੀਂ ਲਿੱਤਾ ਮੈਂ ਮੰਨ ਲਿਆ ਆਪਣੇ ਮਾਇੰਡ ਦੇ ਅੰਦਰ ਕਿ ਮੈਂ ਲੈਗ ਤਾਂ ਹੀ ਮਾਰਨਾ ਸ਼ਾਟ ਬਾਲ ਜਿੱਥੇ ਮਰਜ਼ੀ ਆਏ ਕਹਿੰਦਾ ਮੈਂ ਲੈਗ ਤੇ ਹੀ ਮਾਰਨਾ ਦੈਟ ਇਜ਼ ਵਾਈ ਉਹ ਕਦੀ ਮਤਲਬ ਉਹ ਵਾਈਡ ਵਾਲੇ ਪਾਸੇ ਵੀ ਚੱਲ ਜਾਂਦਾ ਸੀ ਕਿਉਂਕਿ ਮਾਈਂਡ ਆ ਹੁਣ ਉਹ ਬੰਦਾ ਚੇਸ ਕਰ ਰਿਹਾ ਬਾਲ ਨੂੰ ਕਿ ਮੈਂ ਤੈਨੂੰ ਇੱਧਰ ਨੂੰ ਮਾਰਨਾ ਫਿਰ ਕਹਿੰਦਾ ਮੈਂ ਆਪਣੀ ਕਲਾਈ ਤੇ ਇੰਨਾ ਜ਼ਿਆਦਾ ਕੰਮ ਕੀਤਾ ਆਪਣੀ ਹੈਂਡ ਤੇ ਆਈ ਕੋਆਰਡੀਨੇਸ਼ਨ ਤੇ ਇੰਨਾ ਕੰਮ ਕੀਤਾ ਪਾਵਰ ਹਿਟਿੰਗ ਤੇ ਇੰਨਾ ਕੰਮ ਕੀਤਾ ਕਿ ਹੁਣ ਜੇ ਮੈਨੂੰ ਪਤਾ ਕਿ ਮੈਂ ਲੈਗ ਤੇ ਮਾਰਨਾ ਤੇ ਮੈਂ ਇੱਥੋਂ ਨਹੀਂ ਮਾਤ ਖਾ ਸਕਦਾ ਕਿ ਉੱਥੇ ਪੰਜ ਫੀਲਡਰ ਖੜੇ ਸੀਗੇ ਫਿਰ ਮੈਂ ਖੇਡਣਾ ਇਸ ਹਿਸਾਬ ਨਾਲ ਕਿ ਮੇਰੀ 65-70 meters ਪਾਰ ਜਾਣੀ ਚਾਹੀਦੀ ਬਾਲ
4: ਫੀਲਡਰ ਦਾ ਪਤਾ ਨਾ ਲੱਗੇ
2: ਕਿ ਫੀਲਡਰ ਦਾ ਤਾਂ ਰੋਲ ਹੀ ਨਹੀਂ ਨਾ ਕੋਈ ਫੀਲਡਰ ਆ 6 feet ਦਾ ਹੱਥ ਮਿਲਾ ਕੇ ਹੋ ਜਾਏਗਾ 7 feet ਦਾ ਮੇਰੀ ਹਾਈਟ 10 feet ਉੱਪਰ ਹੋਣੀ ਚਾਹੀਦੀ ਹੈ ਐਂਡ 65 meters ਪਲੱਸ ਜਾਣਾ ਚਾਹੀਦਾ ਐਂਡ ਦੈਟ ਗਾਏ ਮੇਡ ਵਾਟ 18,000-19,000 ਇੰਟਰਨੈਸ਼ਨਲ ਰਨਸ ਕਿਊਮੂਲੇਟਿਵਲੀ ਅੱਛਾ ਉਹੀ ਬੰਦਾ ਜਿਹੜਾ ਜਦੋਂ ਟੈਸਟ ਮੈਚ ਖੇਡਣ ਆਉਂਦਾ ਇੰਡੀਆ ਤੇ ਉਹ 300 balls 'ਚ 4 runs ਮਾਰਦਾ ਕਿਉਂਕਿ ਉਹ ਤਦ ਕਰਨਾ ਚਾਹੁੰਦਾ ਪਿਆ ਹਨਾ ਮੈਚ ਡਰਾ ਕਰਨ ਦੀ ਕੋਸ਼ਿਸ਼ ਹੈ ਬਟ ਉਹਦੇ ਅੰਦਰ ਵੀ ਸ਼ੈਲੀ ਉਹੀ ਹੈ ਕਿ ਮਾਇੰਡ 'ਚ ਬਣਾ ਲਿਆ ਮੈਂ ਤਾਂ ਇੱਦਾਂ ਹੀ ਖੇਡੂੰਗਾ ਸੋ ਸਮਟਾਈਮਸ ਥੈਂਕਸ ਫੋਰ ਦਿਸ ਐਗਜ਼ਾਮਪਲ ਨਾਈਸ ਬਲਕਿਰਤ ਸਮਟਾਈਮਸ ਲਾਈਫ ਦੇ ਅੰਦਰ ਸਾਨੂੰ ਨਾ ਪਹਿਲੀ ਇੱਕ ਚੀਜ਼ ਨਜਿੱਠ ਲੈਣੀ ਚਾਹੀਦੀ ਆ ਕਿ ਇਹਨੂੰ ਤਾਂ ਮੈਂ ਇੱਦਾਂ ਹੀ ਕਰੂੰ
4: ਸਹੀ ਆ ਆਪਣੇ ਤਰੀਕੇ ਨਾਲ
2: ਹਾਂ ਚੀਜ਼ ਨੂੰ ਚੀਜ਼ ਦਾ ਤਰੀਕਾ ਨਾ ਫੋਲੋ ਕਰੋ ਆਪਣੇ ਤਰੀਕੇ ਦੇ ਨਾਲ ਚੀਜ਼ ਨੂੰ ਢਾਲੋ
4: ਹਾਂ ਤੇ ਸ਼ਾਇਦ ਗੱਲ ਦੱਸਾਂ ਜੇ ਇਦਾਂ ਕਰਨ ਲੱਗੋ ਨਾ ਤੇ ਅਸਲੀ ਪ੍ਰੋਡਕਟੀਵਿਟੀ ਫੇਰ ਹੀ ਆਉਣੀ ਜੇ
2: ਫੈਕਟ ਆ ਫੈਕਟ ਆ ਫੈਕਟ ਆ ਐਬਸੋਲੂਟਲੀ ਰਾਈਟ
4: ਤੁਸੀਂ ਕਿਸੇ ਦੀਆਂ ਪੈੜਾਂ ਤੇ ਤੁਰ ਸਕਦੇ ਹੋ ਪਰ ਜੇ ਤੁਸੀਂ ਆਪਣਾ ਕੋਈ ਰਾਹ ਬਣਾਉਣਾ ਤੇ ਤੁਹਾਨੂੰ ਆਪਣੀਆਂ ਪੈੜਾਂ ਆਪ ਵੱਖਰੀਆਂ ਕਰਨੀਆਂ ਪੈਣੀਆਂ ਜੇ ਤੁਸੀਂ ਉਹਦੇ ਮਗਰ ਮਗਰ ਤੁਰੋ ਤੇ ਇਹਦਾ ਮਤਲਬ ਕਿ ਤੁਸੀਂ ਉੱਥੇ ਹੀ ਪਹੁੰਚਣਾ ਜਿੱਥੇ ਉਹ ਪਹੁੰਚਿਆ ਜੇ ਤੁਸੀਂ ਆਪਣਾ ਵੱਖਰਾ ਰਾਹ ਕਿਤੇ ਬਣਾਉਣਾ ਪਹੁੰਚਣ ਲਈ ਤੇ ਤੁਹਾਨੂੰ ਫਿਰ ਥੋੜ੍ਹਾ ਜਿਹਾ ਇੱਧਰ ਉੱਧਰ ਕਰਨਾ ਪੈਣਾ
2: ਕਿਆ ਬਾਤ ਹੈ ਮੇਰੇ ਖਿਆਲ ਨਾਲ ਨਾ ਸਾਡੀ ਗੱਲ ਨੂੰ ਨਾ ਹਾਮੀ ਪਤਾ ਹੋਰ ਕੌਣ ਭਰੇਗਾ
4: ਕੋਈ ਸਿੰਗਰ ਹੀ ਭਰੂਗਾ
2: ਸਾਡੀ ਬੜੀ ਜਾਣ ਪਛਾਣ ਆ ਜੀ ਇਸ ਕਰਕੇ ਆਪਾਂ ਨਾ ਥੋੜ੍ਹਾ ਜਿਹਾ ਪਾਣੀ ਪੂਣੀ ਪੀ ਲਈਏ ਜੇ ਤੁਹਾਨੂੰ ਗੱਲ ਹਜੇ ਵੀ ਨਹੀਂ ਸਮਝ ਆ ਰਹੀ ਨਾ ਹਜਮ ਹੋ ਰਹੀ ਤਾਂ ਫਿਰ ਮੈਨੂੰ ਲਾ
4: ਕੇ ਸਮਝਾਉਂਦੇ ਸਾਨੂੰ
2: ਨਹੀਂ ਨਹੀਂ ਤੁਹਾਨੂੰ ਆ ਬਾਈ ਜੀ ਸਮਝਾ ਦੇਣਗੇ ਆਪਣੇ ਅਰਜਨ ਬਾਈ ਜੀ
4: ਅਰਜਨ
2: ਹਾਂ ਸੁਣੋ ਕੀ ਕਹਿੰਦੇ ਆ

0: शर्ता लागू।
1: बिजनेस चलाना आसान नहीं, पर सही सलाह नाल हर चैलेंज आसान हो सकता है।
0: सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
2: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY Immigration and Education Consultant,
3: ਹਰ ਕਦਮ ਤੁਹਾਡੇ ਨਾਲ।
5: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਕਿੱਦਾਂ ਕੀ ਹਾਲ ਚਾਲ ਨੇ ਸਾਰਿਆਂ ਦੇ ਰੇਡੀਓ ਹਾਂਜੀ 1674 AM ਤੇ ਤੁਸੀਂ ਸੁਣ ਰਹੇ ਹੋ ਬੋਇਜ਼ ਮੀਟਅਪ ਦਾ ਵਧੀਆ ਜਿਹਾ ਘੈਂਟ ਜਿਹਾ ਐਪੀਸੋਡ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ ਉਰਫ ਬਨੀ, ਇਹ ਜਵਾਨੀ ਹੈ ਦਵਾਨੀ ਵਾਲਾ ਬਨੀ ਨਹੀਂ, ਜਿਹੜਾ ਉੱਡਣਾ ਚਾਹਤਾ ਗਿਰਨਾ ਚਾਹਤਾ ਬਸ ਰੁਕਣਾ ਨਹੀਂ ਚਾਹਤਾ।
1: ਬਾਰਿਸ਼ ਕਾ ਮੌਸਮ ਹੈ, ਹਮ ਬਾਹਰ ਨਹੀਂ ਸੁਕੇਂਗੇ।
2: ਭਰਾਵਾ ਸੱਚੀ ਮੀਂਹ ਪੈਣ ਡਿਆ।
0: ਅੱਛਾ ਵਾਹ, ਕੀ ਬਾਤ ਹੈ। ਹਾਂ ਅੱਜ ਮੈਂ ਹੀ ਸਗੋਂ ਸਵੇਰੇ ਕੀਤਾ ਸੀ, ਵੈਦਰ ਤਾਂ ਕਹਿੰਦਾ ਕਿ ਅੱਜ ਸਾਰੇ ਪਾਸੇ ਮੀਂਹ ਓ ਮੀਂਹ ਆ। ਪਰ ਹਾਂ ਬਈ, ਤੁਸੀਂ ਪਤਾ ਨਹੀਂ ਕਦੋਂ ਸੁਣ ਰਹੇ ਹੋ, ਇਹ ਨਾ ਸੋਚੋ ਕਿ ਬੇਵਕੂਫ
2: ਆਦਮੀ।
0: ਹਾਂ ਕੀ ਮੀਂਹ ਦਾ ਵਕਤ ਹੀ ਰਹਿੰਦਾ।
2: ਹਾਂ ਕੀਪ ਕਾਮ ਸਟੇ ਹੈਪੀ।
0: ਵਾਹ,
2: ਇਫ ਦ ਵੈਦਰ ਇਜ਼ ਪ੍ਰੀ ਰੇਨ, ਗੈਟ ਅ ਕਾਫੀ ਐਂਡ ਹੈਵ ਅ ਕੁਕੀ ਵਿਦ ਦੈਟ। ਭਰਾਵਾ ਮੈਂ ਕਹਿਣ ਡਿਆ ਵਾਂ ਕਿ ਜੇ ਮੀਂਹ ਪੈਣ ਡਿਆ ਤੇ ਕਾਫੀ ਲਓ, ਬਿਸਕੁਟ ਖਾਓ ਨਾਲ।
0: ਠੀਕ ਹੈ,
2: ਤੁਹਾਨੂੰ ਪੰਜਾਬੀ ਹੀ ਦੱਸਣਾ ਪੈਂਦੀ ਹੈ।
0: ਨਹੀਂ, ਥੈਂਕ ਯੂ ਆਈਲੈਟਸ
2: ਬਹੁਤ
0: ਵੀਅਰਡ ਨੀ ਆ। ਤੁਹਾਨੂੰ ਕਮਰੇ ਜਿਹੇ ਚ ਲੈ ਜਾਂਦੇ ਤੇ ਸਾਹਮਣੇ ਬੰਦਾ ਕੋਈ ਨੀ ਬੈਠਾ, ਮਤਲਬ ਜਦੋਂ ਮੈਂ ਕੀਤਾ ਸੀ ਤੇ ਸਾਹਮਣੇ ਕੰਪਿਊਟਰ ਚ ਪ੍ਰਧਾਨ ਜੀ ਬੈਠੇ ਪਏ ਆ।
2: ਉਹ ਫਿਰ ਵੀਰ ਤੁਸੀਂ ਪੀਟੀ ਕੀਤੀ ਆ?
0: ਨਹੀਂ, ਮੈਂ ਆਇਲਸ ਕੀਤਾ।
2: ਉਹ ਫਿਰ ਕੰਪਿਊਟਰ ਤੇ ਕਿਹੜੇ ਪ੍ਰਧਾਨ ਜੀ? ਉਹ ਤੁਸੀਂ
0: ਜਦੋਂ ਸਪੀਕਿੰਗ ਦਾ ਟੈਸਟ ਸੀਗਾ। ਹਾਂ, ਸਪੀਕਿੰਗ ਦਾ ਟੈਸਟ। ਹਾਂ, ਸੋਰੀ, ਸਪੀਕਿੰਗ ਦਾ ਟੈਸਟ ਜਦੋਂ ਸੀਗਾ।
2: ਹਾਂ,
0: ਮੈਂ ਕਿਹਾ ਯਾਰ ਇਹ ਤਾਂ ਕਨੈਕਸ਼ਨ ਹੀ ਨਹੀਂ ਬਣਿਆ ਬੰਦੇ ਦੇ ਨਾਲ।
2: ਬੇਸਿਕਲੀ ਹੁੰਦਾ ਕਿ ਸਪੀਕਿੰਗ ਵੱਖਰੇ ਥਾਂ ਤੇ ਹੁੰਦੀ ਹੈ ਤੇ ਬਾਕੀ ਤਿੰਨ ਟੈਸਟ ਜਿਹੜੇ ਉਹ ਸੇਮ ਜਗ੍ਹਾ ਤੇ ਹੋ ਜਾਂਦੇ। ਜਦੋਂ ਉੱਥੇ ਪਹੁੰਚੇ ਹੋਟਲ ਦੇ ਵਿੱਚ ਹੀ, ਇੱਕ ਰਣਜੀਤ ਐਵਨਿਊ ਹੋਟਲ ਹੀ, ਇੱਕ ਉੱਥੇ ਬਾਹਰ ਆਪਾਂ ਲਾਈਨ ਬਣਾ ਕੇ ਨਾ, ਕੁਰਸੀਆਂ ਲੱਗੀਆਂ ਹੁੰਦੀਆਂ ਆਊਟ ਸਾਈਡ ਹੀ, ਤਾਂ ਉੱਥੇ ਲਾਈਨ ਬਣਾ ਕੇ ਬੈਠੇ ਕੋਈ 10-15 ਜਾਣੇ ਬੈਠੇ, ਜਿਨ੍ਹਾਂ ਦੀ ਉੱਦਣ ਸਪੀਕਿੰਗ ਹੀ ਵੱਖਰੇ ਵੱਖਰੇ ਸਲੋਟਸ ਦੇ ਹਿਸਾਬ ਨਾਲ। ਕਾਫੀ ਬੰਦੇ ਉੱਥੇ ਆਉਂਦੇ ਆ ਜਿਹੜੇ ਸਪੀਕਿੰਗ ਲੈਂਦੇ, ਘੱਟੋ ਘੱਟ 5-7 ਬੰਦੇ ਉੱਥੇ ਆਏ ਹੋਣੇ। ਉਹਨਾਂ ਦੇ ਵਿੱਚੋਂ ਕੀ ਕਿ ਇੱਕ ਨਾ ਬੜਾ, ਜਿੱਦਾਂ ਹੁਣ ਜੇ ਮੈਂ ਅੱਜ ਤਾਂ ਤੁਹਾਨੂੰ 7-8 ਸਾਲ ਪੁਰਾਣੀ ਗੱਲ ਦੱਸਣ ਡਿਆ ਕਿ ਉਦੋਂ ਸਾਊਥ ਇੰਡੀਅਨ ਜਿਹੜੇ ਸੀਗੇ ਉਹ, ਮਤਲਬ ਇੱਕ ਤੇ ਹੁੰਦਾ ਨਾ ਕਿ ਥੋੜਾ ਮਤਲਬ ਐਕਸਪੈਂਸਿਵ ਕਹਿੰਦੇ ਆ ਕਿ ਥੋੜਾ ਲਗਜ਼ਰੀ ਜਿਹਾ ਸਾਊਥ ਇੰਡੀਅਨ, ਕਿ ਜਿਹੜਾ ਬੜੀ ਟੋਰ ਸ਼ੋਰ ਲਾ ਕੇ, ਹਨਾ ਵੀ ਐਂ ਗਲੇ 'ਚ ਸਮਾਨ ਪਾਇਆ ਵਾ, ਹੱਥ 'ਚ ਸਮਾਨ ਪਾਇਆ, ਵਾਲ ਵੂਲ ਜੇ ਸੈੱਟ ਕੀਤੇ, ਮਤਲਬ ਇੱਕ ਹੀਰੋ ਜੇ ਟਾਈਪ ਸਾਊਥ ਇੰਡੀਅਨ ਆਉਂਦਾ। ਉਹ ਗੱਡੀ 'ਚ ਉਤਰਦਾ ਬਿਲਕੁਲ ਰੋ ਦੇ ਬੂਹੇ ਦੇ ਸਾਹਮਣੇ ਮੇਨ ਦਰਵਾਜ਼ੇ 'ਤੇ, ਅਤੇ ਅਸੀਂ ਵੀ ਬੈਠੇ ਮੇਨ ਦਰਵਾਜ਼ੇ 'ਤੇ ਕਿਉਂਕਿ ਵੈਸੇ ਜਾਂਦੇ ਰਹੀਦਾ ਸੀ, ਅਤੇ ਉਹਦਾ ਜਿਹੜਾ ਸਿਕਿਉਰਿਟੀ ਗਾਰਡ ਸੀ ਹੋਟਲ ਦਾ ਉਹ ਆਪਣਾ ਵਾਕ ਵੀ, ਅਤੇ ਉਹ ਕਹਿੰਦਾ ਤੁਸੀਂ ਆਹ ਵਾਲੀ ਕੁਰਸੀਆਂ 'ਤੇ ਬਹੁਤ ਯਾਰ, ਅਤੇ ਉੱਥੇ ਮਤਲਬ ਮੈਂ ਇਕੱਲਾ ਨਹੀਂ ਗਿਆ, 7 ਜਾਣੇ ਅਸੀਂ ਮੇਰੀ ਸਪੀਕਿੰਗ ਦੇਣਗੇ। ਪੂਰੀ ਉੱਥੇ ਬਾਹਰ ਹੈ ਨਾ ਮਾਹੌਲ ਬਣਾਇਆ ਤੇ ਬੈਠੇ, ਉਹ ਆਇਆ ਤੇ ਅਸੀਂ ਸਾਰੇ ਉਹਦੇ ਵੱਲ ਵੇਖ ਕੇ ਉੱਚੀ ਉੱਚੀ ਹੱਸਣ ਲੱਗ ਪਏ ਵੀ ਹੈ ਨਾ ਪਰ ਹਾਸਾ ਨਿਕਲ ਗਿਆ ਸਾਡਾ ਸਾਰਿਆਂ ਦਾ। ਉੱਥੋਂ ਜੇ ਇਕੱਲਾ ਹੁੰਦਾ ਤੇ ਚੁੱਪ ਕਰਕੇ ਬੈਠਾ ਰਹਿੰਦਾ, ਜਦੋਂ 5-7 ਜਣੇ ਗਏ, ਇੱਕ ਨੇ ਵੀ ਚੁੱਕ ਕਹਿਤਾ ਵੀ ਆਹ ਵੇ ਓਏ ਕੌਣ ਆ ਬਸ
0: ਫੇਰ
2: ਅੱਛਾ ਬੜਾ ਤੇ ਮਤਲਬ 15 ਮਿੰਟ ਉਹਨੇ ਨਾ ਵੇਖਿਆ ਭੈੜੀ ਜੀ ਨਿਗਾਹ ਨਾਲ ਸਾਡੇ ਵੱਲ ਤੇ ਅੰਦਰ ਚੱਲ ਗਿਆ। ਮੈਂ ਸੋਚਿਆ ਵੇਖੋ ਕਿੱਦਾਂ ਕਿੱਦਾਂ ਦੇ ਬੰਦੇ ਆਏ ਹਨਾ ਇੱਥੇ ਹੋਟਲ 'ਚ। ਅਸੀਂ ਅੰਦਰ ਗਏ, ਚਲੋ ਮੇਰੀ ਵਾਰੀ ਆ ਗਈ, ਆਵਾਜ਼ ਪੈ ਗਈ, ਉਹਨਾਂ ਨੇ ਫੋਨ ਫਾਨ ਜਿਹਾ ਮੇਰਾ ਰੱਖਿਆ ਵੀ ਆਹ ਚੀਜ਼ਾਂ ਹੈ ਨਾ, ਤੁਸੀਂ ਰੂਮ ਨੰਬਰ 12 'ਚੋਂ ਚੱਲ ਜਾਓ ਵੀ ਤੁਹਾਡੀ ਸਪੀਕਿੰਗ ਆ ਉੱਥੇ। ਉਹ ਵੇਟ ਕਰ ਰਿਹਾ, ਪਤਾ ਨਹੀਂ ਕੀ ਨਾਮ ਲਿਆ, ਮੈਂ ਤਾਂ ਨਾਮ ਹੀ ਨਹੀਂ ਸੁਣਿਆ ਚੰਗੀ ਤਰ੍ਹਾਂ, ਕੌਣ ਵੇਟ ਕਰਨ ਦਿਆ। ਆਪਣਾ ਤਾਂ ਮੋਟਿਵ ਹੀ ਬਸ ਜਾ ਕੇ ਦੱਸ ਦੇਣਾ ਸਾਰਾ ਅੰਗਰੇਜ਼ੀ,
0: ਚਿੰਨ ਸਵਾਮੀ ਮੁੱਤੂ ਸਵਾਮੀ ਵੇਣੂ ਗੋਪਾਲ ਅਈਅਰ,
2: ਹਾਂ ਬੂਹਾ ਖੜਕਾਇਆ, ਇੱਦਾਂ ਦਾ ਕੁਛ ਦੱਸਿਆ ਹੈ ਨਾ, ਮੈਂ ਨਹੀਂ ਕੇਅਰ ਕੀਤੀ ਕੌਣ, ਮੈਂ ਬੂਹਾ ਖੜਕਾਇਆ। ਅਤੇ ਉਹਨਾਂ ਨੇ ਸਿਖਾਇਆ ਹੁੰਦਾ ਸੀਗਾ ਕਿ ਇੱਦਾਂ ਨਹੀਂ ਕਿ ਐਵੇਂ ਮੂੰਹ ਚੁੱਕ ਕੇ ਅੰਦਰ ਚਲ ਜਾਣਾ, ਯੂ ਹੈਵ ਟੂ ਵੇਟ ਅੰਟਿਲ ਦੇ ਅਕਨੋਲੇਜ ਯੂ ਐਂਡ ਦੇ ਆਸਕ ਫੋਰ ਯੂ ਟੂ ਕਮ ਇਨ।
0: ਓਏ ਸਾਡੇ ਨਾਲ ਬੈਂਡ ਤੇ ਇੱਥੇ ਹੀ ਹੋ ਗਿਆ,
2: ਉੱਟ ਕੇ ਆਇਆ ਤੇ ਉਹਨੇ ਬੂਹਾ ਖੋਲਿਆ, ਤੇ ਭਰਾਵਾ ਬੂਹਾ ਖੋਲਿਆ, ਮੈਂ ਵੇਖਿਆ ਉਹਨੇ ਮੇਰੇ ਵੱਲ ਵੇਖਿਆ, ਉਹ ਵੀ ਬੰਦਾ ਹੀ, ਮੈਂ ਤੇ ਸਮਝ ਗਿਆ ਉੱਤੇ ਮੈਂ ਵੀ ਮੈਂ
1: ਮਿੱਤਰਾ ਰੈਡੀ ਹੋ ਜਾ ਨੈਕਸਟ ਸਪੀਕਿੰਗ ਆਹ ਵਾਲਾ ਤੇ ਗਿਆ, ਮੈਂ ਬਾਪੂ ਨੂੰ ਕਹਿਣਾ ਪੈਣਾ ਵੀ ਨਹੀਂ ਚਲੋ ਹਨਾ ਉਹ ਉਹਨੇ ਮੈਨੂੰ ਵਾਈ ਮਾਰੀ ਆ ਕਹਿੰਦਾ ਯੂ ਗਾਈਜ਼ ਵਰ ਡਾਊਨ ਸਟੇਅਰ, ਮੈਂ ਕਿਹਾ ਯੇ ਮੈਂ ਕਿਹਾ ਫਰੈਂਡ ਮਾਈ ਫਰੈਂਡ ਓਕੇ, ਕਹਿੰਦਾ ਦੇ ਗੋਡ ਸਪੀਕਿੰਗ ਐਜ਼ ਵੈਲ, ਮੈਂ ਯੈਸ ਯੈਸ ਦੇ ਆਰ ਇਨ ਦ ਅਦਰ ਰੂਮਸ, ਐਵੇਂ ਹੀ ਕਹਿਤਾ ਨਾ ਚੱਲ ਉਹਨੇ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਵੀ ਤੁਸੀਂ ਮੇਰਾ ਮਜ਼ਾਕ ਉਡਾਇਆ ਜੇ ਵੋ, ਉਹਨੇ ਆਪਣੀ ਸਪੀਕਿੰਗ ਉਹਨੇ ਕੀਤੀ ਹਨਾ, ਮਗਰ ਕ੍ਰਿਕਟ ਖੇਡਣ ਦੇ ਹੀ ਨਿਆਣੇ ਥੱਲੇ ਗਰਾਊਂਡ 'ਚ, ਮੈਨੂੰ ਤਾਂ ਤੈਨੂੰ ਕੀ ਵਧੀਆ ਲੱਗਦਾ, ਮੈਂ ਬਸ ਦ ਸੇਮ ਥਿੰਗ ਵਿੱਚ ਦੇ ਆਰ ਡੂਇੰਗ, ਮਤਲਬ ਇੱਦਾਂ ਦੀ ਗੱਲਾਂ ਬਾਤਾਂ ਹੋਈਆਂ, ਕਲੋਜ਼ ਅਪ ਹੋਇਆ ਜਾਣ ਲੱਗਾ ਉਹ ਮੈਨੂੰ ਕਹਿੰਦਾ ਯੇ ਯੇ ਗੁੱਡ ਮੈਨ ਨਾਈਸ ਹਨਾ, ਮੈਂ ਸੋਚਿਆ ਵੀ ਯਾਰ ਇਹਦੀ ਇੰਨੀ ਥੱਲੇ ਆਪਾਂ ਕੀਤੀ ਜਿਹਨੇ ਜਮਾ ਮਾਇੰਡ ਨਹੀਂ ਕੀਤਾ
3: ਅਸੀਂ ਰੱਜ ਕੇ ਜ਼ਲੀਲ ਕੀਤਾ,
1: ਪਰ ਮੈਂ ਤੂੰ ਪਾਸ ਨਹੀਂ ਹੁੰਦਾ ਤੂੰ ਰੈਡੀ ਹੋ ਜਾ, ਮੈਂ ਭਰਾਵਾ ਸ਼ਾਮ ਨੂੰ ਜਾ ਕੇ ਅਗਲਾ ਟੈਸਟ ਭਰਤਾ, ਕਿਉਂਕਿ ਉਹ ਵੇਟਿੰਗ ਵੀ ਹੁੰਦੀ ਹੈ ਨਾ ਇੱਦਾਂ ਥੋੜ੍ਹਾ ਜਿੱਦਣ ਮਰਜ਼ੀ ਟੈਸਟ,
3: ਹਾਂ ਠੀਕ ਠੀਕ ਠੀਕ,
1: ਅਤੇ ਪਰ ਮੈਂ ਜਦੋਂ ਰਿਜ਼ਲਟ ਆਇਆ ਅਤੇ ਸ਼ੋਕਿੰਗਲੀ ਵਧੀਆ ਨੰਬਰ ਦੇ
3: ਥੋੜਾ ਹੁੰਦਾ ਵੀ ਮੈਂ ਯੂਜੁਅਲੀ ਦੇਖਿਆ ਜਿਹੜੇ ਜਿੰਨਾ ਤੁਸੀਂ ਇੰਡੀਆ ਦੇ ਸਾਊਥ ਪਾਰਟ ਚ ਚਲ ਜਾਓ ਓਨੇ ਕੁ ਬੰਦੇ ਥੋੜੇ ਕਹਿ ਲੋ ਰਿਜ਼ਰਵ ਜੇ ਹੰਬਲ ਜੇ,
1: ਵੈਸੇ ਉਹ ਤੇ ਪਰਸਨ ਟੂ ਪਰਸਨ ਡਿਪੈਂਡ ਆ, ਵੀ ਗੋਟ ਸਮ ਹੰਬਲ ਜੇ ਨਾਰ ਪੰਜਾਬ ਐਸ ਵੈਲ,
3: ਸਮ ਹੰਬਲ ਸੀ ਹੰਬਲ ਪ੍ਰੋਡਕਸ਼ਨ,
1: ਓ ਯੈਸ ਸੌਰੀ ਮਾਈ ਵੀ ਡਿਡਨਟ ਮੀਨ ਇਟ,
3: ਪਰ ਹਾਂ ਗੱਲਬਾਤ ਹੋ ਰਹੀ ਸੀ ਜੀ
1: ਆਪਣੇ ਸਮਾਰਟ,
3: ਹਾਂਜੀ ਹਾਂਜੀ ਹਾਂਜੀ ਅਸੀਂ ਗੱਲਬਾਤ ਕਰ ਰਹੇ ਸੀ ਕਿ ਬਈ ਕੰਮਕਾਰ ਕਰੋ ਪਰ ਫੁੱਲੀ ਫੋਕਸ ਕਰੋ, ਜਿਸ 'ਚ ਪੈ ਗਏ ਹੋ ਉਹਦੇ ਅੰਦਰ ਇਸ ਤਰੀਕੇ ਨਾਲ ਪਾਓ ਕਿ ਬਈ ਦੇਖੀ ਜਾਊਗੀ, ਜਾਂ ਤਾਂ ਮੈਂ ਨਹੀਂ ਜਾਂ ਤਾਂ ਕੰਮ ਨਹੀਂ, ਸਹੀ ਕਿ ਨਹੀਂ ਇਹੀ ਚੱਲ ਰਿਹਾ,
1: ਕਿਉਂਕਿ ਕਈ ਵਾਰੀ ਨਾ ਆਪਾਂ ਨੂੰ ਲੱਗਦਾ ਕਿ ਯਾਰ ਜਿਹੜਾ ਸਮਾਰਟ ਵਰਕ ਆ ਨਾ ਇਹ ਸ਼ਾਇਦ ਇਹਦਾ ਮਤਲਬ ਇਹ ਆ ਕਿ ਘੱਟ ਕੰਮ ਕਰੋ ਤੁਸੀਂ, ਤੁਸੀਂ ਕੰਮ ਨਹੀਂ ਕਰਨਾ, ਸਮਾਰਟ ਵਰਕ ਨੂੰ ਕੀ ਆ ਡਿਫਾਈਨ, ਕੀ ਆ ਸਮਾਰਟ ਵਰਕ ਹੈ ਕੀ, ਉਹ ਤੁਹਾਨੂੰ ਅਸੀਂ ਦੱਸ ਦੇ ਕਿ ਸਮਾਰਟ ਵਰਕ ਇਹ ਆ ਕਿ ਕਿਹੜੀ ਚੀਜ਼ ਨੂੰ ਪ੍ਰਾਇਓਰਿਟੀ ਦੇਣੀ ਆ, ਕਿੱਥੇ ਦੇਣੀ ਆ, ਪਲੈਨਿੰਗ ਕੀ ਆ ਤੁਹਾਡੀ ਉਸ ਨੂੰ ਲੈ ਕੇ, ਟੈਕਨੋਲੋਜੀ ਕਿਹੜੀ ਯੂਜ਼ ਕਰਨੀ ਉਹਦੇ ਵਿੱਚ ਜਿਹੜਾ ਕਿ ਅੱਜ ਕੱਲ੍ਹ ਮਸਟ ਹੋਇਆ ਪਿਆ, ਸਭ ਤੋਂ ਮੇਨ ਚੀਜ਼ ਕਿ ਤੁਸੀਂ ਉਹਦੇ ਉੱਤੇ ਫੋਕਸ ਹੋ ਜੋ ਤੁਸੀਂ ਕਰ ਰਹੇ ਹੋ, ਜਿਹੜਾ ਤੁਸੀਂ ਪਲਾਨ ਬਣਾਇਆ, ਜਿਹੜੀ ਤੁਸੀਂ ਸਟ੍ਰੈਟਜੀ ਬਣਾਈ ਆ ਉਹਦੇ 'ਤੇ ਫੋਕਸ ਹੋ ਕੇ ਨਹੀਂ ਹੋ, ਇਹ ਨਹੀਂ ਕਿ ਤੁਸੀਂ ਇੱਕ ਵਾਰੀ ਸੋਚਦੇ ਹੋ ਵੀ ਹਾਂ ਮੈਂ ਕਰੂੰਗਾ, ਫਿਰ ਦੂਜਾ ਥੋਟ ਤੁਹਾਡਾ ਇਹ ਹੁੰਦਾ ਕਿ ਨਹੀਂ ਨਹੀਂ ਯਾਰ ਸ਼ਾਇਦ ਇਹ ਨਹੀਂ ਕਰਨੀ, ਅਤੇ ਇੱਕ ਮੇਨ ਚੀਜ਼ ਜਿਹੜੀ ਆ ਕਿ ਉਹਨੂੰ ਰਾਈਟ ਪ੍ਰੋਸੈਸ ਦੇ ਵਿੱਚ ਕਰਨਾ, ਇਹ ਨਹੀਂ ਕਿ ਜੇ ਦੋ ਨੰਬਰ ਵਾਲੀ ਚੀਜ਼ ਚਾਰ 'ਤੇ ਕਰ ਦੇਣੀ ਤਾਂ ਚਾਰ ਨੰਬਰ ਵਾਲੀ ਦੋ 'ਤੇ, ਇਹ ਚੀਜ਼ਾਂ ਨੂੰ ਜੇ ਤੁਸੀਂ ਇੱਕ ਡੈਲੀਗੇਸ਼ਨ ਕਹਿ ਦਿੰਦੇ ਇਹ ਚੀਜ਼ ਨੂੰ, ਜੇ ਤੁਸੀਂ ਉਹ ਪ੍ਰੋਪਰ ਵੇ 'ਚ ਵਿੱਚ ਕਰਦੇ ਹੋ ਤੇ ਉਹਨੂੰ ਕਹਿੰਦੇ ਨੇ ਸਮਾਰਟ, ਕਰਨਾ ਵਰਕ ਹੈਗਾ ਹੀ ਆ,
3: ਹਾਂ
1: ਪਰ ਉਹ ਸਮਾਰਟਲੀ ਕਰਨਾ,
3: ਦੈਟ ਇਜ਼ ਸੋ ਰਾਈਟ, ਵਧੀਆ। ਮੇਰੇ ਨਾ ਐਕਚੁਅਲੀ ਅਚਾਨਕ ਮਾਇੰਡ 'ਚ ਨਾ ਮੈਂ ਇੱਕ ਦੌਰ ਸੀ, ਵੈਸੇ ਮੈਨੂੰ ਫਿਕਸ਼ਨ ਪੜ੍ਹਨ ਦਾ ਬਹੁਤ ਸ਼ੌਂਕ ਹੈ, ਪਰ ਮੇਰੇ ਖਿਆਲ ਨਾਲ ਇੱਕ ਟਾਈਮ ਆ ਗਿਆ ਜਦੋਂ ਇੱਦਾਂ ਦੀ ਮੇਰੇ ਕੋਲ ਬੁੱਕ ਰਿਕਮੈਂਡੇਸ਼ਨਸ ਨਹੀਂ ਕਦੀ ਆਈਆਂ ਅੱਗੋਂ, ਮੈਨੂੰ ਲੱਗਦਾ ਸੀ ਕਿ ਮੈਂ ਆਲਮੋਸਟ ਸਭ ਪੜ੍ਹ ਚੁੱਕਾ, ਓਬਵੀਅਸਲੀ ਗੱਲ ਨਹੀਂ, ਪਰ ਮੈਂ ਨੋਨ ਫਿਕਸ਼ਨ ਵੱਲ ਧਿਆਨ ਦਿੱਤਾ।
1: ਓਕੇ,
3: ਫਿਰ ਉਹਦੇ ਅੰਦਰ ਮੈਂ ਕਾਫੀ ਸੈਲਫ ਹੈਲਪ ਬੁੱਕਸ ਵਗੈਰਾ ਹੁੰਦੀਆਂ ਹਨਾ, ਜੋ ਮਸ਼ਹੂਰ ਆ, ਬੈਸਟ ਸੈਲਰ ਹੈ ਜੀ ਹਨਾ, ਪੜ੍ਹ ਲਈਆਂ। ਜਿੰਨੀਆਂ ਵੀ ਪੜ੍ਹੀਆਂ ਉਹ ਸਾਰੀਆਂ ਵਿੱਚੋਂ ਤਿੰਨ ਕਿਤਾਬਾਂ ਇੱਦਾਂ ਦੀਆਂ ਨੇ ਕਿ ਇਹ ਤਿੰਨ ਪੜ੍ਹ ਲਓ ਜੇ ਤੁਹਾਨੂੰ ਸ਼ੌਂਕ ਹੈ ਮੋਟੀਵੇਸ਼ਨਲ ਜਾਂ ਫਿਰ ਸੈਲਫ ਹੈਲਪ ਬੁੱਕਸ ਪੜ੍ਹਨ ਦਾ, ਅਤੇ ਇੱਕ ਹੈ 80-20 ਪ੍ਰਿੰਸੀਪਲ, ਇੱਕ ਹੈ ਐਟੋਮਿਕ ਹੈਬਿਟਸ, ਅਤੇ ਇੱਕ ਹੈ ਕੰਪਾਊਂਡ ਇਫੈਕਟ। ਆ ਤਿੰਨ ਕਿਤਾਬਾਂ ਨੇ, ਜੇ ਉਹ ਵੀ ਨਹੀਂ ਪੜ੍ਹਨੀਆਂ ਮੈਂ ਤੁਹਾਨੂੰ ਤਿੰਨਾਂ ਦਾ ਸਾਰ ਦੱਸ ਦਿੰਦਾ, ਅਤੇ ਦੁਨੀਆਂ ਦੀ ਹਰ ਸੈਲਫ ਹੈਲਪ ਬੁੱਕ ਨਾ ਬੇਸਿਕਲੀ ਇਹ 'ਤੇ ਹੀ ਬੇਸਡ ਆ। ਸਭ ਤੋਂ ਪਹਿਲੇ ਕੰਪਾਊਂਡ ਇਫੈਕਟ, ਉਹਦੇ ਅੰਦਰ ਬੇਸਿਕ ਪੁਆਇੰਟ ਉਹ ਬੰਦੇ ਨੇ ਇਹ ਦੱਸਿਆ ਸੀ ਕਿ ਲਾਈਫ ਦੇ ਅੰਦਰ ਜੋ ਵੀ ਚੀਜ਼ਾਂ ਤੁਹਾਨੂੰ ਪਤਾ ਕਿ ਕਰਨੀਆਂ ਚਾਹੀਦੀਆਂ, ਸਾਨੂੰ ਸਭ ਨੂੰ ਪਤਾ ਕਿ ਟਾਈਮ ਸਿਰ ਉ੠ਣਾ ਚਾਹੀਦਾ, ਸਭ ਨੂੰ ਪਤਾ 1.5 ਘੰਟਾ ਹਨਾ, ਜਿਮ ਜਾਣਾ ਚਾਹੀਦਾ, ਚੰਗਾ ਖਾਣਾ ਚਾਹੀਦਾ, ਸ਼ਰਾਬ ਨਹੀਂ ਪੀਣੀ ਚਾਹੀਦੀ, ਲੋਕਾਂ ਨਾਲ ਮਿਲਣਾ ਚਾਹੀਦਾ, ਵਿਚਰਨਾ ਚਾਹੀਦਾ, ਹੈਲਪ ਕਰਨੀ ਚਾਹੀਦੀ ਆ, ਆਪਣੇ ਜੋ ਵੀ ਪੈਸ਼ਨਸ ਨੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ, ਬਲਾ ਬਲਾ ਬਲਾ ਐਟਸੈਟਰਾ ਐਟਸੈਟਰਾ, ਬੀਬਾ ਬੱਚਾ ਪਿਆਰਾ ਬੱਚਾ, ਇਹ ਸਭ ਪਤਾ। ਉਹ ਕਹਿੰਦਾ ਸੀ ਕਿ ਤੁਸੀਂ ਨਾ ਹੌਲੀ ਹੌਲੀ ਹਰ ਚੀਜ਼ ਨੂੰ ਹੱਥ ਪਾ ਲਓ ਐਂਡ ਉਹ ਕਰੋ ਹਨਾ, ਐਂਡ ਫਿਰ ਦੇਖੋ ਉਹਨਾਂ ਵਿੱਚੋਂ ਕਿਹੜੀ ਕਿਹੜੀ ਚੀਜ਼ ਪੂਰਨ ਹੋ ਪੈਂਦੀ ਆ। ਕਈ ਵਾਰੀ ਤੁਹਾਡਾ ਸਿਰਫ ਪਹੁੰਚਣਾ ਅਤੇ ਤੁਹਾਡਾ ਨਾ ਪਹੁੰਚਣਾ, ਇਹ ਦੋਨਾਂ ਦੇ ਅੰਦਰ ਹੀ ਬੜਾ ਕੰਪਾਊਂਡ ਇਫੈਕਟ ਦਾ ਫਰਕ ਹੁੰਦਾ। ਐਂਡ ਕੰਪਾਊਂਡ ਇਫੈਕਟ ਦਾ ਮਤਲਬ ਹੁੰਦਾ ਕਿ 2-4, 4 ਤੋਂ ਫਿਰ 8, 8 ਤੋਂ 16, 16, 32, 32, 64, 64, 128, ਫਿਰ 256, 512, 1024, 2048, 4096, ਅਤੇ ਉਸ ਤੋਂ ਅੱਗੇ ਵਾਲਾ ਮੈਨੂੰ ਨਹੀਂ ਪਤਾ, 8192, ਆਈ ਐਮ ਪ੍ਰੀਟੀ ਮਚ ਸ਼ੋਰ ਇਹੀ ਹੁੰਦਾ। ਪਰ ਬੇਸਿਕ ਪੁਆਇੰਟ ਹੁੰਦਾ ਕਿ ਲਾਈਫ ਡਬਲ ਕਰਦੀ ਰਹਿੰਦੀ ਚੀਜ਼ਾਂ, ਸੋ ਹਰ ਚੀਜ਼ ਜੋ ਤੁਹਾਨੂੰ ਸਹੀ ਕਰਨੀ ਚਾਹੀਦੀ ਹੈ, ਜੋ ਅਨਕੰਫਰਟੇਬਲ ਆ ਉਹ ਕਰਨ ਦੀ ਕੋਸ਼ਿਸ਼ ਕਰਨ ਲਈ ਤਾਂ ਨਿਕਲੋ, ਕਿਉਂਕਿ ਤੁਹਾਨੂੰ ਨਹੀਂ ਪਤਾ ਲਾਈਫ ਦੇ ਅੰਦਰ ਕਿਹੜੇ ਦਰਵਾਜ਼ੇ ਨੇ ਤੁਹਾਨੂੰ ਕੰਪਾਊਂਡਲੀ ਵਾਪਸੀ ਬਹੁਤ ਦੇ ਦੇਣੀ ਆ। ਸੋ ਇਹ ਬਹੁਤ ਵਧੀਆ ਗੱਲ ਲੱਗੀ ਮੈਨੂੰ ਜੋ ਮੈਂ ਅਪਲਾਈ, ਇਹ ਉਹ ਵਾਲੀ ਗੱਲਾਂ ਜੋ ਅਪਲਾਈ ਵੀ ਕੀਤੀਆਂ, ਬਾਕੀ ਹੈ ਨਾ ਕਾਫੀ ਹੁੰਦਾ। ਫਿਰ ਆ ਜਾਂਦੀ ਹੈ ਐਟੋਮਿਕ ਹੈਬਿਟਸ। ਹੁਣ ਇਹ ਕਿਤਾਬ ਜਿਹੜੀ ਦੱਸੀ ਮੈਂ ਤੁਹਾਨੂੰ, ਕੰਪਾਊਂਡ ਇਫੈਕਟ ਐਟੋਮਿਕ ਹੈਬਿਟਸ, ਇਸ ਤਰ੍ਹਾਂ ਕਹਿ ਲਓ ਤਾਏ ਚਾਚੇ ਦੇ ਮੁੰਡੇ।
1: ਓਕੇ,
3: ਬੇਸਿਕਲੀ ਸਿਮਿਲਰ ਗੱਲਾਂ ਨੇ
1: ਕੁਛ ਤਰੀਕੇ ਚੋਂ,
3: ਹਾਂ, ਪਰ ਇਹਦੇ ਅੰਦਰ ਵੀ ਜਿਸ ਤਰ੍ਹਾਂ ਕੰਪਾਊਂਡ ਇਫੈਕਟ ਦੇ ਅੰਦਰ ਕਾਫੀ ਕੇਸ ਸਟੱਡੀਜ਼ ਬੰਦੇ ਨੇ ਯੂਜ਼ ਕੀਤੀਆਂ, ਕਿਉਂਕਿ ਉਹ ਸਾਈਕੋਲੋਜਿਸਟ ਹੈ, ਉਹਨੇ ਆਪਣੇ ਪਰਸਨਲ ਹੈ ਨਾ ਬੰਦਿਆਂ ਜਿਨ੍ਹਾਂ ਨਾਲ ਕੰਮ ਕੀਤਾ ਓਵਰ ਅ ਪੀਰੀਅਡ ਆਫ ਟਾਈਮ, ਉਹਨਾਂ ਬਾਰੇ ਦੱਸਿਆ ਹੋਇਆ। ਐਟੋਮਿਕ ਹੈਬਿਟਸ ਦੇ ਅੰਦਰ ਵੀ ਸਿਮਿਲਰ ਆ, ਕੇਸ ਸਟੱਡੀਜ਼ ਬਹੁਤ ਯੂਜ਼ ਕੀਤੀ, ਪਰ ਐਟੋਮਿਕ ਹੈਬਿਟਸ ਦਾ ਬੜਾ ਬੇਸਿਕ ਪੁਆਇੰਟ ਆ। ਉਹ ਕਹਿੰਦਾ ਕਿ ਜੋ ਵੀ ਤੁਹਾਡੀ ਆਦਤ ਆ ਨਾ, ਜੋ ਮਾੜੀਆਂ ਜਾਂ ਜੋ ਚੰਗੀਆਂ, ਮਾੜੀਆਂ ਨੂੰ ਕਰੋ ਪਰੇ,
1: ਓਕੇ,
3: ਦਫਾ ਮਾਰੋ, ਸੋਚੋ ਹੀ ਨਾ, ਹੈ ਤੇ ਹੈ,
1: ਲਟਕੋ,
3: ਉਹਨੂੰ ਇੱਦਾਂ ਹੀ ਕਰੀ ਜਾਓ ਜੋ ਕਰ ਰਹੇ ਹੋ, ਪਰ ਜੋ ਚੰਗੀਆਂ ਨਾ ਜਾਂ ਫਿਰ ਜਿਹੜੀਆਂ ਚੰਗੀਆਂ ਸ਼ੁਰੂ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਸ਼ੁਰੂ ਕਰੋ, ਐਂਡ ਹਰ ਰੋਜ਼ ਨਾ, ਸਮਝੋ ਤੁਹਾਡੇ ਦਿਨ 'ਚ 20 ਟਾਸਕ ਹੁੰਦੇ ਆ, ਹੈ ਨਾ, ਤੁਸੀਂ ਇੱਕ ਟਾਸਕ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਹਰ ਰੋਜ਼ ਆਪਣੀ ਲਾਈਫ ਦੇ ਅੰਦਰ ਜੋ ਕੁਛ ਕਰ ਰਹੇ ਹੋ ਉਹਦਾ ਇੱਕ ਸਮ ਟੋਟਲ 1% ਬੈਟਰ ਕਰਨ ਦੀ ਕੋਸ਼ਿਸ਼ ਕਰਨੀ ਹੈ ਹਰ ਰੋਜ਼। ਲੈਟ ਸਪੋਜ਼ ਤੁਹਾਨੂੰ ਸ਼ੌਂਕ ਹੈ ਵੀਡੀਓਜ਼ ਬਣਾਉਣ ਦਾ, ਓਕੇ, ਤੁਸੀਂ ਰੀਲਾਂ ਬਣਾਉਣਾ ਚਾਹੁੰਦੇ ਹੋ, ਹੈ ਨਾ, ਹਰ ਰੋਜ਼ ਜਿਹੜੀ ਹਰ ਰੋਜ਼ ਰੀਲ ਪਾਣੀ ਹੈ, ਐਂਡ ਅਗਲੇ ਦਿਨ ਜਿਹੜੀ ਤੁਹਾਡੀ ਰੀਲ ਪਵੇ ਉਹ ਪਿਛਲੀ ਵਾਰ ਨਾਲੋਂ ਬੈਟਰ ਹੋਣੀ ਚਾਹੀਦੀ ਆ।
1: ਓਕੇ,
3: ਜੇ ਤੁਹਾਨੂੰ ਰਨਿੰਗ ਦਾ ਸ਼ੌਂਕ ਹੈ, ਜੇ ਤੁਹਾਨੂੰ ਜਿਮ ਦਾ ਸ਼ੌਂਕ ਹੈ, ਤਾਂ ਹਰ ਰੋਜ਼ ਵਰਕਆਊਟ ਕਰਨਾ, ਪਰ ਅਗਲੇ ਦਿਨ ਉਸ ਤੋਂ ਬੈਟਰ ਕਰਨਾ, ਬੈਟਰ ਫਾਰਮ, ਬੈਟਰ ਇਹ। ਕਹਿੰਦਾ ਅਲਟੀਮੇਟਲੀ ਜੋ ਤੁਸੀਂ ਇਸ ਤਰ੍ਹਾਂ ਕਰਦੇ ਹੋ ਇਟ ਇਜ਼ ਸਾਇੰਟੀਫਿਕਲੀ ਪ੍ਰੂਵਨ ਕਿ ਉਹ ਕੁਛ 28-30% ਇਨ ਰਿਐਲਿਟੀ 28-30% ਗਰੋਥ ਤੁਹਾਡੀ ਲਾਈਫ ਦੇ ਅੰਦਰ ਔਨ ਈਅਰਲੀ ਬੇਸਿਸ ਲੈ ਕੇ ਆਉਂਦੀ ਹੈ, ਤੁਹਾਡੀ ਪਰਸਨੈਲਿਟੀ, ਤੁਹਾਡੇ ਕੰਮ ਕਾਰ ਜਾਂ ਫਿਰ ਤੁਹਾਡਾ ਜੋ ਵੀ ਪੈਸ਼ਨ ਉਹਦੇ ਅੰਦਰ। ਸੋ ਆਈ ਲਵ ਦੈਟ। ਐਂਡ ਤੀਸਰੀ ਕਿਤਾਬ, ਕਿਉਂਕਿ ਹੁਣ ਤੁਹਾਡੇ ਲਈ ਤਿੰਨੋਂ ਕਿਤਾਬਾਂ ਆਪਾਂ ਫ੍ਰੀ ਕਰਤੀਆਂ, ਵਿਹਲੇ ਕਰਤੇ ਨਾ ਪੜਿਓ ਭਾਵੇਂ, ਉਹਦੇ ਆ 80-20 ਪ੍ਰਿੰਸੀਪਲ। ਇਹ ਮੈਨੂੰ ਸਭ ਤੋਂ ਘੈਂਟ ਲੱਗਦਾ। ਇਹ ਪਤਾ ਕੀ ਕਹਿੰਦਾ, ਇਹ ਕਹਿੰਦਾ ਲਾਈਫ ਦੇ ਅੰਦਰ ਜਿੰਨੇ ਕੰਮ ਫਸੇ ਪਏ ਆ ਨਾ, ਹੈ ਨਾ, ਉਹ ਸਾਰੇ ਲਿਖ ਲਓ, ਪੰਜ ਤਾਂ ਹੋਣਗੇ, ਇਹ ਫੈਕਟ ਆ,
1: ਹੋਣਗੇ।
3: ਹੁਣ ਜਦੋਂ ਤੁਸੀਂ ਪੰਜ ਲਿਖ ਲਿਆ ਨਾ, ਹੈ ਨਾ, ਹੁਣ ਇਹਨਾਂ ਨੂੰ ਰੈਂਕ ਕਰੋ ਪ੍ਰਾਇਓਰਿਟੀ ਵਾਈਸ, ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਰਨੀ, ਜਿਹੜੀ, ਹੈ ਨਾ, ਉਹ ਲਿਖ ਲਿਆ। ਫਿਰ ਜਿਹੜੀ ਸਭ ਤੋਂ ਟੋਪ 'ਤੇ ਹੋਏਗੀ ਉਹ ਹਮੇਸ਼ਾ ਉਹ ਵਾਲੀ ਪ੍ਰੋਬਲਮ ਹੋਏਗੀ ਜਿਹੜੀ ਤੁਸੀਂ ਕਰਨਾ ਨਹੀਂ ਚਾਹੁੰਦੇ, ਤੁਸੀਂ ਹਮੇਸ਼ਾ ਠੰਡੇ ਵਾਸਤੇ ਪਾ ਲੈਣਾ, ਕਿਉਂਕਿ ਉਹਨੇ ਬਹੁਤ ਟਾਈਮ ਜਾਂ ਬਹੁਤ ਹਿੰਮਤ ਜਾਂ ਫਿਰ ਤੁਹਾਨੂੰ ਬਹੁਤ ਅਨਕੰਫਰਟੇਬਲ ਫੀਲ ਕਰਾਉਣਾ। ਮੇ ਬੀ ਹੋ ਸਕਦਾ ਕਿ ਜੇ ਕੋਈ ਬੰਦਾ ਬਹੁਤ ਇੰਟਰੋਵਰਟ ਹੈ ਕਿ ਚਾਰ ਬੰਦਿਆਂ 'ਚ ਵਿਚਰਨਾ, ਹੋ ਸਕਦਾ ਤੁਹਾਡੇ ਘਰੇ ਗੰਦ ਬਹੁਤ ਪਿਆ ਅਤੇ ਤੁਸੀਂ ਮੇਰੇ ਵਰਗੇ ਪ੍ਰੋਕਰੈਸਟੀਨੇਸ਼ਨ ਵਾਲੇ ਆਦਮੀ ਹੋ, ਲੇਜ਼ੀ ਆਦਮੀ ਹੋ, ਕਿ ਕੋਈ ਨਹੀਂ ਕੱਲ੍ਹ ਕਰਾਂਗੇ ਕੱਲ੍ਹ ਕਰਾਂਗੇ, ਹੈ ਨਾ। ਸੇਮ ਗੋਜ਼ ਵਿਦ ਜਿਮਿੰਗ, ਹੈ ਨਾ, ਕੀ ਪਤਾ ਤੁਸੀਂ ਬਹੁਤ ਭਾਰੇ ਹੋ, ਤੁਹਾਨੂੰ ਸ਼ਰਮ ਆਉਂਦੀ ਆ, ਝਿਜਕ ਹੁੰਦੀ ਹੈ ਕਿ ਯਾਰ ਮੈਂ ਜਿਮ ਜਾਊਂਗਾ, ਉੱਥੇ ਲੋਕ ਫਿੱਟ ਵਗੈਰਾ ਹੁੰਦੇ, ਹੈ ਨਾ, ਮੈਂ ਕਿਸ ਤਰ੍ਹਾਂ, ਉਹ ਲਿਖ ਲਓ, ਹੈ ਨਾ। ਤੁਹਾਡੇ ਕੋਲ ਜਿੰਨੀ ਵੀ ਐਨਰਜੀ ਹੈ ਨਾ ਉਹ ਪੰਜ ਪ੍ਰੋਬਲਮਸ ਨੂੰ ਲੈ ਕੇ, ਜਿਹੜੀ ਟੋਪ ਵਾਲੀ ਆ ਉਹਨੂੰ ਤੁਸੀਂ 80% ਆਪਣਾ ਦੇਣਾ, ਬਾਕੀਆਂ ਨੂੰ ਤੁਸੀਂ 20 ਦੇਣਾ, ਜਦ ਤੱਕ ਉਹ ਖਤਮ ਨਹੀਂ ਹੋ ਜਾਂਦੀ, ਫਿਰ ਨੰਬਰ 2 ਵਾਲੀ ਨੂੰ 80 ਦਿਓ, ਫਿਰ 3 ਨੂੰ ਦਿਓ, 4 ਨੂੰ ਦਿਓ। ਸੋ ਦੀਜ਼ ਆਰ ਫਿਊ ਐਗਜ਼ਾਮਪਲਸ ਜੋ ਮਤਲਬ ਜਿੰਨਾ ਕੁਛ ਪੜ੍ਹਿਆ ਹੈ ਨਾ ਉਹਨਾਂ ਵਿੱਚੋਂ ਮੈਨੂੰ ਪ੍ਰੈਕਟੀਕਲੀ ਬਹੁਤ ਵਧੀਆ ਲੱਗੀਆਂ, ਐਂਡ ਇੱਕ ਦੋ ਚੀਜ਼ਾਂ 'ਚ ਮੈਨੂੰ ਪਰਸਨਲੀ ਫਾਇਦਾ ਵੀ ਕੀਤਾ ਉਹਨਾਂ ਚੀਜ਼ਾਂ,
1: ਕਿਉਂਕਿ ਫਿਰ ਵੀ ਕੀ ਕੀਤਾ, ਇੱਕ ਪਲੈਨਿੰਗ ਕਰ ਲਈ ਨਾ, ਉਹੀ ਤਾਂ ਆਪਾਂ ਗੱਲ ਕਰ ਲਈ, ਸਮਾਰਟ ਵਰਕ ਕੀ ਆ, ਪਲੈਨਿੰਗ ਹੋ ਗਈ, ਉਹਦੇ ਵਿੱਚ ਫੋਕਸ ਤੁਹਾਡਾ ਕਲੀਅਰ ਹੋ ਗਿਆ, ਰਾਈਟ ਪ੍ਰੋਸੈਸ ਕੀਤਾ ਤੁਸੀਂ ਜੋ ਸੋਚਿਆ ਸੀ, ਇਹੀ 5-7 ਚੀਜ਼ਾਂ ਨੂੰ ਮਿਲਾ ਕੇ ਹੀ ਤਾਂ ਕਹਿੰਦੇ ਆ ਸਮਾਰਟ ਵਰਕ। ਅਤੇ ਉਹ ਸਮਾਰਟ ਵਰਕ ਦੇ ਨਾਲ ਹੀ ਚੀਜ਼ਾਂ ਹੱਲ ਹੋਈਆਂ। ਹੁਣ ਮੰਨ ਲਓ ਤੁਸੀਂ ਰੋਜ਼ ਕਿਤੇ, ਮੰਨ ਲਓ ਕਿਸੇ ਦੇ ਨਾਲ ਹੀ ਮੰਨ ਲਓ ਪ੍ਰੋਬਲਮ ਆ, ਉੱਥੇ ਜਾ ਕੇ ਤੁਸੀਂ ਬੈਠੇ ਰਹੋ ਉਹਦੇ ਲੱਗ ਗਈ ਵੀ ਹਾਂ ਯਾਰ ਇਹਨੂੰ ਸੋਲਟ ਕਰ ਲਾ, ਇਹਨੂੰ ਸੋਲਟ ਕਰ ਲਾ, ਉਹ ਹੋਣੀ ਨਹੀਂ, ਰੋਜ਼ ਜਾਈ ਜਾਓ ਭਾਵੇਂ,
3: ਹਾਂ
1: ਬਹਿ ਕੇ ਉਹਨੂੰ ਸੋਚੋ ਕਿ ਵੀ ਆਈ ਕਿੱਥੋਂ ਹੀ ਪ੍ਰੋਬਲਮ, ਕਿੱਦੇ ਪਾਸੇ ਜਾ ਰਹੀ ਆ ਪ੍ਰੋਬਲਮ, ਕਿਹਦਾ ਕਿਹਦਾ ਨੁਕਸਾਨ ਕਰ ਰਹੀ ਆ ਪ੍ਰੋਬਲਮ, ਕਿੱਦਾਂ ਮੈਨੂੰ ਫਿਰ ਉਹਨੂੰ ਪ੍ਰੋਸੈਸ ਰਾਈਟ ਦੇ ਥਰੂ ਜਾਓਗੇ ਤੇ ਇਟ ਵਿਲ ਬੀ ਈਜ਼ੀਅਰ ਐਂਡ ਇਟ ਵਿਲ ਬੀ ਸੋਲਵ ਬਾਏ ਐਜ਼ ਸੂਨ ਐਜ਼ ਪੋਸੀਬਲ।
3: ਆ ਬਿਲਕੁਲ ਸਹੀ ਗੱਲ ਆ। ਅੱਛਾ ਆਪਾਂ ਨਾ ਇਹਨਾਂ ਚੀਜ਼ਾਂ 'ਚ ਬੜਾ ਮਾਤ ਖਾਂਦੇ, ਮੈਨੂੰ ਬਹੁਤ ਇਹ ਲੇਟ ਚੀਜ਼ ਸਮਝ ਆਈ, ਮੇਰੇ ਬਹੁਤ ਖਾਸ ਕਹਿ ਲਓ ਮੈਂਟਰ ਹੀ ਕਹਿ ਲਓ, ਹੈ ਨਾ, ਉਹਨਾਂ ਨੇ ਮੈਨੂੰ ਇਸ ਚੀਜ਼ ਦੇ ਅੰਦਰ ਤਵੱਜੋ ਇਸ ਤਰੀਕੇ ਨਾਲ ਦੇਣੀ ਸ਼ੁਰੂ ਕੀਤੀ ਕਿ ਵਾਈ ਡੋਂਟ ਯੂ ਸੀ ਵੋਟ ਯੂ ਆਰ ਟਰਾਇੰਗ ਟੂ ਸੀ। ਮਤਲਬ ਤੂੰ ਆ ਕੇ ਕਹਿੰਦਾ ਕਿ ਯਾਰ ਖਾਂਸੀ ਆ, ਜ਼ੁਕਾਮ ਆ, ਇਹ ਤਾਂ ਕੌਨਸੀਕੁਐਂਸ ਆ, ਇਹ ਡਾਇਗਨੋਸ ਥੋੜੀ ਆ,
1: ਹੋਇਆ ਕੀ ਆ,
3: ਇਹ ਤਾਂ ਕਾਰਨ ਆ, ਹੈ ਨਾ, ਇਹ ਕਿਸੇ ਚੀਜ਼ ਦਾ ਕਾਰਨ ਇਹ ਸਭ ਹੋ ਰਿਹਾ। ਪਰ ਇਹ ਕੀ ਆਪਾਂ ਕਈ ਵਾਰੀ ਕੀ ਹੁੰਦਾ ਕਿ ਉਹੀ ਵਾਲੀ ਗੱਲ ਕਿ ਆਪਾਂ ਕਈ ਵਾਰੀ ਇੰਪੋਸਚਰ ਬਣ ਜਾਂਦੇ ਆਪਣੇ ਮਾਇੰਡ ਦੇ ਅੰਦਰ ਕਿ ਯਾਰ ਇਹ ਸਭ ਤੋਂ ਮੈਂ ਡਿਜ਼ਰਵ ਨਹੀਂ ਕਰਦਾ, ਪਤਾ ਨਹੀਂ ਕਿਸ ਤਰ੍ਹਾਂ ਕਰ ਰਿਹਾ। ਇੱਕ ਹੋਰ ਬਹੁਤ ਚੱਲਦਾ, ਇਹ ਮੈਨੂੰ ਨਹੀਂ ਪਤਾ ਸੀਗਾ ਇਹਦੇ ਬਾਰੇ, ਪਰ ਇਹ ਇੱਕ ਇੱਥੇ ਦੀ ਜਿਹੜੀ ਬਹੁਤ ਮਸ਼ਹੂਰ ਆਹ ਵੈਬਸਾਈਟ ਹੈ ਜਿਹਦੇ ਤੁਸੀਂ ਜੋਬਸ ਲੱਭ ਸਕਦੇ ਹੋ, ਕੀ ਕਹਿੰਦੇ ਆ,
1: ਸੀਕ,
3: ਯਾ ਸੀਕ, ਹਾਂ ਸੀਕ, ਸੀਕ ਦਾ ਨਾ ਇੱਕ ਬਹੁਤ ਬਹੁਤ ਐਡ ਚੱਲਦੀ ਉਹਨਾਂ ਦੇ ਇੱਕ ਕੇਸ ਸਟੱਡੀ ਦੀ, ਟੋਲ ਪੋਪੀ ਸਿੰਡਰੋਮ ਨਾਮ ਦੀ, ਪਤਾ ਨਹੀਂ ਤੁਹਾਡੇ ਸਾਹਮਣੇ ਵੀ ਕਦੀ ਐਡ ਆਈ ਹੈ ਕਿ ਨਹੀਂ ਆਈ ਹੈ, ਉਹ ਉਹਨਾਂ ਨੇ ਬਹੁਤ ਵਧੀਆ ਆਰਟੀਕਲ ਲਿਖਿਆ ਹੋਇਆ ਐਂਡ ਅਗੇਨ ਉਹ ਜਿਹੜਾ ਤੁਸੀਂ ਕਿਹਾ ਸੀਗਾ ਨਾ ਡੇਟਾ ਪਹਿਲੇ ਦਿੱਤਾ ਸੀਗਾ ਆਹ ABS, ਉਹਨਾਂ ਦਾ ਡੇਟਾ ਹੀ ਹੈ ਕਿ ਟੋਲ ਪੋਪੀ ਸਿੰਡਰੋਮ ਦਾ ਮਤਲਬ ਇਹ ਹੈ ਕਿ ਇੱਕ ਬੰਦਾ ਇੱਕ ਕਿੱਤੇ 'ਚ ਇੱਕ ਨੌਕਰੀ 'ਚ ਕੰਮ ਕਰ ਰਿਹਾ ਅਤੇ ਆਸੇ ਪਾਸੇ ਉਹਦੇ ਲੋਕ ਨੇ ਜੋ ਉਹਦੇ ਸੇਮ ਲੈਵਲ 'ਤੇ ਕੰਮ ਕਰ ਰਹੇ ਨੇ ਜਾਂ ਫਿਰ ਅਲੱਗ ਡਿਪਾਰਟਮੈਂਟ 'ਚ ਕੰਮ ਕਰ ਰਹੇ ਨੇ, ਬਟ ਦੇ ਆਰ ਕਹਿ ਲਓ ਹੈ ਨਾ ਡੈਜ਼ਿਗਨੇਸ਼ਨ ਵਾਈਜ਼ ਸਿਮਿਲਰ ਨੇ, ਅਤੇ ਜੇ ਬੰਦਾ ਥੋੜ੍ਹਾ ਐਕਸਟਰਾ ਐਫਰਟ ਦਿਖਾਉਂਦਾ ਜਾਂ ਫਿਰ ਥੋੜ੍ਹਾ ਬੈਟਰ ਕੰਮ ਕਰਨ ਦੀ ਕੋਸ਼ਿਸ਼ ਕਰਦਾ ਅਤੇ ਸਾਰੇ ਆ ਕੇ ਉਹਦਾ ਉਹਨੂੰ ਹੌਸਲਾ ਅਫਜਾਈ ਕਰਨ ਲਈ ਜਾਂ ਫਿਰ ਉਹਨੂੰ ਕਹਿ ਲਓ ਪ੍ਰੇਜ਼ ਜਾਂ ਫਿਰ ਉਹਦੇ ਤੋਂ ਇੰਸਪਾਇਰ ਹੋਣ ਦੀ ਥਾਂ ਉਹਨੂੰ ਇਸ ਤਰ੍ਹਾਂ ਚੜਾਉਂਦੇ ਆ ਕਿ ਲੈ ਤੂੰ ਬੜਾ ਕੰਮ ਕਰਦਾ ਯਾਰ, ਕੰਮ ਤਾਂ ਤੂੰ ਹੀ ਕਰਦਾ, ਕਿ ਉਹਨੂੰ ਥੋੜ੍ਹਾ ਬੰਦੇ ਨੂੰ ਕੰਪਲੈਕਸ ਜਿਹਾ ਪਾਉਣਾ, ਅਤੇ ਜਿਸ ਕਾਰਨ ਕਿਉਂਕਿ ਉਹ ਬੰਦਾ ਓਬਵੀਅਸਲੀ ਬੰਦਾ ਚਾਹ ਨਾਲ ਤਾਂ ਹੀ ਕੰਮ ਕਰਦਾ ਬਹੁਤਾ, ਇਹ ਮੈਂ ਉਹ ਨਹੀਂ ਕਹਿ ਰਿਹਾ ਜਿਹੜਾ ਬੰਦਾ ਹਫ਼ਤੇ ਪੁਰਾਣੀ ਜੋਬ ਲੱਗੀ ਉਹ ਵਾਲਾ ਨਹੀਂ, ਮਤਲਬ ਕਹਿ ਲਓ ਕਿ ਬੰਦਾ ਜੋਬ ਦੇ ਅੰਦਰ ਹੈ ਐਂਡ ਪ੍ਰੋਪਰਲੀ ਪੈਸ਼ਨੇਟਲੀ, ਕਿ ਸ਼ਾਇਦ ਉਸ ਕਿੱਤੇ ਨੂੰ ਲੈ ਕੇ ਪੈਸ਼ਨੇਟ ਹੋਏਗਾ, ਮੇ ਬੀ ਅ ਸੋਫਟਵੇਅਰ ਡਿਵੈਲਪਰ ਹੈ ਨਾ, ਮੇ ਬੀ ਅ ਕ੍ਰਿਕਟ ਕੋਚ, ਮੇ ਬੀ ਅ ਮਿਊਜ਼ੀਸ਼ੀਅਨ, ਵਟ ਐਵਰ, ਹੈ ਨਾ, ਅਤੇ ਉਹ ਬੰਦੇ ਦਾ ਹੌਲੀ ਹੌਲੀ ਕਿਉਂਕਿ ਆਸੇ ਪਾਸੇ ਉਹਨੂੰ ਇੰਨੀ ਨੈਗੇਟਿਵਿਟੀ ਮਿਲਦੀ ਹੈ, ਆਪਾਂ ਚਾਹੀਏ ਨਾ ਚਾਹੀਏ ਕਿਉਂਕਿ ਆਪਾਂ ਹੈਗੇ ਸੋਸ਼ਲ ਐਨੀਮਲ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਜੁੜ ਜਾਈਏ ਜਿਸ ਸਮਾਜ 'ਤੇ ਜਿੰਨਾ ਲੋਕਾਂ, ਉਹੀ ਵਾਲੀ ਗੱਲ ਕਿ ਜਿਸ ਦਾਇਰੇ 'ਚ ਹੈ ਉਹਨਾਂ ਵਰਗੇ ਹੀ ਆਪਾਂ ਮੀਡੀਓਕਰ ਹੋ ਜਾਈਏ, ਅਤੇ ਜਦੋਂ ਬੰਦਾ ਖੁਦ ਮੀਡੀਓਕਰ ਹੋ ਜਾਂਦਾ ਉਹਦਾ ਮਨ ਉੱਠ ਜਾਂਦਾ ਕੰਮ ਤੋਂ, ਸੋ ਇਹ ਵੀ ਸਮਾਰਟ ਵਰਕ ਦਾ ਹਿੱਸਾ ਨਹੀਂ ਹੈ, ਕਈ ਵਾਰੀ ਆਪਾਂ ਕਹਿੰਦੇ ਕਿ ਐਕਸਟਰਾ ਕੰਮ ਨਾ ਕਰੋ, ਆਪਣੇ ਮਨ ਦਾ ਕਰੋ, ਦੈਟ ਇਜ਼ ਸਮਾਰਟ ਵਰਕ,
1: ਉਹੀ ਹੈ ਨਾ, ਕਿਉਂਕਿ ਹੁਣ ਇਹਦੇ ਵਿੱਚ ਇਹ ਵੀ ਆ ਜਾਂਦਾ ਵਾ ਕਿ ਜੇ ਤੁਸੀਂ ਸਮਾਰਟ ਵਰਕ ਕਰ ਰਹੇ ਹੋ ਤਾਂ ਤੁਸੀਂ ਤਾਂ ਹੀ ਗਰੋ ਕਰ ਰਹੇ ਹੋ, ਹੈ ਨਾ, ਜੇ ਤੁਸੀਂ ਗਰੋ ਕਰ ਰਹੇ ਹੋ ਤਾਂ ਉਹਦੇ ਨਾਲ ਨਾਲ ਲੋਕਾਂ ਨੇ ਉਹ ਗੱਲਾਂ ਤਾਂ ਹੋਣੀਆਂ ਹੀ ਨੇ, ਆ ਕੇ ਤੁਹਾਨੂੰ ਡੀਮੋਟੀਵੇਸ਼ਨ ਮਿਲਣੀ ਹੀ ਮਿਲਣੀ ਆ। ਹਾਂ, ਇਹ ਹੋ ਸਕਦਾ ਕਿ ਕਈਆਂ ਨੂੰ ਦੋ ਜਣਿਆਂ ਦੀ ਮਿਲਣ ਦੀ, ਕਈਆਂ ਨੂੰ ਚਾਰ ਦੀ ਅਤੇ ਕਈਆਂ ਨੂੰ ਛੇ ਦੀ ਕੁਆਂਟਿਟੀ ਦਾ ਡਿਫਰੈਂਸ ਹੋ ਸਕਦਾ, ਪਰ ਮਿਲਣੀ ਜ਼ਰੂਰ ਹੈਗੀ ਆ, ਇਹ ਚੀਜ਼ ਤੁਹਾਨੂੰ ਸਮਝਣੀ ਪੈਣੀ ਆ। ਪਰ ਉਹ ਜੇ ਤੁਹਾਨੂੰ ਮਿਲਦੀ ਦੇ ਉੱਤੇ ਵੀ ਤੁਸੀਂ ਆਪਣੇ ਆਪ ਨੂੰ ਕਿੱਦਾਂ ਕੰਟਰੋਲ ਕਰਕੇ ਕੰਟੀਨਿਊ ਕਰ ਰਹੇ ਹੋ, ਉਹ ਵੀ ਇੱਕ ਆਪ ਦੇ ਵਿੱਚ ਚੈਲੰਜ ਆ,
3: ਕਿਉਂਕਿ
1: ਕਿਤੇ ਨਾ ਕਿਤੇ ਆਪਾਂ ਉੱਥੇ ਵੀ ਪੈਰ ਪਿੱਛੇ ਪੁੱਟਦੇ ਵੀ ਛੱਡ ਆਪਾਂ ਹੀ ਲੈਣਾ, ਹੈ ਨਾ, ਪਰ ਨਹੀਂ, ਕਿਉਂਕਿ ਨਾਲ ਨਾਲ ਹੀ ਚੱਲਣੀਆਂ ਦੋਵੇਂ ਚੀਜ਼ਾਂ। ਜੇ ਤੁਹਾਨੂੰ ਆ ਕੇ ਕੋਈ ਕਹੂਗਾ ਇਹਦਾ ਮਤਲਬ ਸਮਝ ਜਾਓ ਕਿ ਤੁਸੀਂ ਗੁੱਡ ਕਰ ਰਹੇ ਹੋ ਕੁਛ,
3: ਹਾਂ
1: ਓਬਵੀਅਸਲੀ, ਉੱਦਾਂ ਕਿਹਨੂੰ ਕਹਿ ਲੂਗਾ ਕੋਈ ਜਾ ਕੇ, ਜੇ ਤਾਂ ਕੁਛ ਕਰੋਗੇ ਤਾਂ ਕੋਈ ਕਹੂਗਾ ਨਾ ਆ ਕੇ, ਉਹ ਵੀ ਕੋਈ ਕਹਿ ਰਿਹਾ ਤੇ ਇਟ ਮੀਨਸ ਕਿ ਤੁਸੀਂ ਉਹਦੀ ਚੀਜ਼ ਦੇ ਵਿੱਚ ਵੀ ਪੋਜ਼ਿਟਿਵ ਹੋਵੋ, ਖੁਸ਼ ਹੋਵੋ ਕਿ ਚੱਲ ਮੈਂ ਇੰਨਾ ਕੁ ਤਾਂ ਕਰਨ ਦਿਆਂ ਨਾ, ਵੀ ਕੋਈ ਆ ਕੇ ਐਟਲੀਸਟ ਭਾਵੇਂ ਮੈਨੂੰ ਗਲਤੀ ਕਹਿ ਰਿਹਾ ਯਾਰ, ਪਰ ਕਹਿ ਤੇ ਤਾਂ ਹੀ ਰਿਹਾ ਨਾ, ਜੇ ਤੁਸੀਂ ਕਰਨ ਦੇ ਹੋ ਤੇ ਬਿਨਾਂ ਕਰਦੇ ਕੌਣ ਤੁਹਾਨੂੰ ਗਲਤ ਕਹਿ ਦੂਗਾ, ਪਰ ਤੁਸੀਂ ਉਹ ਕੰਟੀਨਿਊ ਰੱਖੋ, ਜੇ ਤੁਸੀਂ ਆਪਣੇ ਮਨ ਨਾਲ ਕਰਨ ਡੇ ਹੋ ਨਾ ਤੁਸੀਂ ਗਲਤ ਨਹੀਂ ਕਰ ਰਹੇ ਹੋਗੇ, ਇਹ ਗੱਲ ਪੱਕੀ, ਕਿਉਂਕਿ ਕਦੀ ਵੀ ਕਿਸੇ ਦਾ ਮਨ ਕਿਸੇ ਕੋਲ ਗਲਤ ਨਹੀਂ ਕਰਾਉਂਦਾ, ਤੁਹਾਡਾ ਮਨ ਜੇ ਤੁਸੀਂ ਗਲਤ ਕਰ ਵੀ ਹੋਗੇ ਤੇ ਮਨ ਇਦਾਂ ਦਾ ਕਿ ਉਹ ਤੁਹਾਨੂੰ ਸਹੀ ਦੱਸ ਦੂਗਾ ਵੀ ਇਹ ਤੂੰ ਗਲਤੀ ਸਹੀ ਕਰ ਲਾ, ਉਹ ਵੱਖਰੀ ਗੱਲ ਆਪਾਂ ਗਲਤ ਕਰ ਦੇਈਦਾ, ਪਰ ਮਨ ਤੁਹਾਡਾ ਕਹਿ ਦੂਗਾ ਵੀ ਗਲਤੀ,
3: ਅਚਨਚੇਤ ਦਾ ਦੱਸ ਦਿੰਦਾ ਰੱਬ,
1: ਹਾਂ ਅਚਨਚੇਤ ਨਾ ਆਇਆ ਕਰ, ਬੰਦਾ ਮਰ ਵੀ ਸਕਦਾ,
4: ਮਰ ਵੀ ਸਕਦਾ,
1: ਇਦਾਂ ਦੀ ਗੱਲ ਨਹੀਂ ਆ, ਹਰ ਕੋਈ ਕੁਛ ਨਾ ਕੁਛ ਕਰ ਵੀ ਸਕਦਾ ਹੈ, ਤੁਸੀਂ ਕਰੋ ਯਾਰ,
3: ਸੋਰੀ ਬੁਸ਼ਰਾ ਨਾਜ਼ ਜੀ, ਪਰ ਵਧੀਆ ਵਧੀਆ, ਕਿਆ ਕਿਆ ਮਤਲਬ ਕੇ ਸਾਥ ਮਤਲਬ ਜੋੜਾ ਆਪਨੇ, ਬਹੁਤ ਖੂਬ ਬਹੁਤ ਖੂਬ,
1: ਐਸਾ ਹੀ ਭਾਈ, ਆਪ ਜੈਸੇ ਡੀਮੋਟੀਵੇਟ ਕਰਤੇ ਰਹਿੰਦੇ,
3: ਹੋਰ ਕੋਈ ਜਾਂਦਾ ਜਾਂਦਾ ਥੋਟ ਕੋਈ ਵਧੀਆ ਜਾ
1: ਯਾਰ, ਥੋਟ ਇਹੋ ਹੀ ਆ ਵੀ ਗੱਲ ਆਪਣੀ ਪਿਆਰ ਨਾਲ ਜੋ ਵੀ ਕਰਨਾ,
3: ਆਪਣੇ ਤੇ ਮਾਣ ਕਰੋ, ਤੇ ਆਪਣਾ ਸਤਿਕਾਰ ਕਰੋ, ਆਪਣੇ ਤੋਂ ਉੱਪਰ ਕੋਈ ਨਹੀਂ,
1: ਬੱਲਿਆਂ ਦਾ ਸਤਿਕਾਰ
3: ਕਰੋ, ਬੱਲਿਆਂ ਦਾ ਵੀ ਕਰੋ, ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ, ਮੈਨੂੰ ਪਤਾ
1: ਨੰਨੀ ਸ਼ਾਂ ਦੀ ਐਡ ਨਹੀਂ ਚਲਾਉਣੀ
3: ਭਰਾਵਾ,
1: ਬੌਸ ਨੂੰ ਨਾਰਾਜ਼ ਕਰ ਦੇਣਾ,
3: ਫੇਰ ਮੈਨੂੰ ਟੁਵਰਡਸ ਐਂਡ ਆਫ ਦਾ ਸ਼ੋਅ ਕੁਛ ਨਾ ਕੁਛ ਪੁੱਠਾ ਹੋ ਹੀ ਜਾਂਦਾ,
1: ਚਲੋ ਆਪਣੀ ਕਰਦੀ ਹੈ ਨਾ,
3: ਨਹੀਂ ਚਲੋ ਇਹ ਤਾਂ ਇੱਕ ਤਾਂ ਸਲੋਗਨ ਹੈ,
1: ਛੋਟੇ ਹੁੰਦੇ ਸੁਣਦੇ ਹੋ ਦੇ 5 ਸਾਲ 6 ਪਹਿਲੇ ਕਿ ਇਹ ਐਡ ਚਲਦੀ ਸੀ,
3: ਅੱਛਾ ਚਲ ਯਾਰ ਮੈਂ ਉਹਨੂੰ ਕਰ ਦਿੰਨਾ ਬੈਲੈਂਸ ਕਰ ਦਿੰਨਾ, ਬੇਟੀ ਪੜਾਓ ਬੇਟੀ ਬਚਾਓ,
1: ਹਾਂ
3: ਠੀਕ ਹੈ, ਹੋ ਗਿਆ ਬੈਲੈਂਸ ਹੋ ਗਿਆ ਨਾ ਹੁਣ, ਬਸ ਠੀਕ ਹੈ ਫਿਰ ਸਹੀ ਆ,
1: ਉਹ ਇਸ ਤੋਂ ਪਹਿਲਾਂ ਕਿ ਕ੍ਰਿਸ਼ਨਾ ਜੀ ਕੋਈ ਹੋਰ ਐਡ ਕਰ ਦੇਣਾ ਭਰਾਵਾ, ਮੈਂ ਕਹਿੰਦਾ ਆਪਾਂ ਛੁੱਟੀ ਲਈਏ
3: ਚਲੀਏ,
1: ਐਵੇਂ ਉਹਦੇ ਚੱਕਰ ਦੇ ਵਿੱਚ ਨਾ ਟਾਈਮ ਵੱਧ ਲੱਗਣ ਡਿਆ ਤੇ ਇਹਨਾਂ ਨੂੰ ਲੱਗਦਾ ਵੀ ਕੋਈ ਨੀ ਫਿਰ ਆਪੇ ਹਟਾਉਣਗੇ, ਆਪੇ ਕਹਿਣਗੇ ਕਿ ਭਾਜੀ ਬਚ ਕਰੋ ਹੁਣ ਟਾਈਮ ਹੋ ਗਿਆ,
3: ਚਲੀਏ ਫਿਰ ਟਾਈਮ ਹੋ ਗਿਆ,
1: ਹਾਂ ਚਲੀਏ ਬਸ ਕੇ,
3: ਚਲੀਏ ਓਕੇ ਆ,
1: ਹਾਂ
3: ਟਾਟਾ ਬਾਏ ਕਰਦੇ
1: ਬੋਲੋ ਪਰ ਨਿਕਲੀਏ,
3: ਹਾਂਜੀ ਬੋਲ ਭਾਵੇਂ ਨਾ ਬੋਲ ਲੱਗ ਚੁੱਕੀ ਹੈ ਥੀਏਟਰਾਂ 'ਚ,
1: ਹਾਂ ਬੱਲੇ
3: ਤੁਸੀਂ ਜਾ ਕੇ ਜ਼ਰੂਰ ਦੇਖਣਾ,
1: ਮੈਂ ਸੱਚ ਦੱਸਾਂ ਤੁਹਾਨੂੰ ਹੱਲਗੀ ਨਹੀਂ ਆ, ਪਰ ਜਦੋਂ ਦੀ ਸੁਣ,
3: ਹਾਂ ਜਦੋਂ ਤੁਸੀਂ ਸੁਣ ਰਹੇ ਹੋਗੇ ਉਹੀ ਯਾਰ, ਜਦੋਂ ਤੁਸੀਂ ਸੁਣ ਰਹੇ ਹੋਗੇ ਤਾਂ ਤੇ ਲੱਗ ਚੁੱਕੀ ਹੋਏਗੀ
1: ਯਾਰ, ਸੱਚ ਦੱਸਿਆ ਕਰੋ।
3: ਹਾਂਜੀ,
1: ਗੁੰਮਰਾਹ ਬਹੁਤ ਕਰਦੇ ਬੰਦੇ,
3: ਬਹੁਤ ਗੁੰਮਰਾਹ ਹੋਏ ਤਭੀ ਰਾਹ ਪਰ ਆਏ ਹੈ।
1: ਚਲੋ ਆਏ, ਰਾਹਗੀਰ ਕੇ ਸਾਥ ਇੰਟਰਵਿਊ ਵੀ ਹੋਈ ਹੈ।
3: ਹਾਂ ਯਾਰ, ਰਾਹਗੀਰ ਨਾਲ ਇੰਨੀ ਘੈਂਟ ਇੰਟਰਵਿਊ ਹੋਈ ਆ,
1: ਕੋਈ ਆਦਮੀ
3: ਭੂਤੀਆ ਹੈ ਕੁਛ ਵੀ ਚਾਹਤਾ ਹੈ ਫੂਲੋਂ ਕੀ ਲਾਸ਼ੋਂ ਮੈਂ ਤਾਜ਼ਗੀ ਚਾਹਤਾ ਹੈ ਫੂਲੋਂ ਕੀ ਲਾਸ਼ੋਂ ਮੈਂ ਤਾਜ਼ਗੀ।
1: ਯਾਰ ਉਹਦਾ ਵੀ ਤਾਂ ਹੈ ਯਾਰ ਗਾਣਾ, ਉਹਦੀ ਉਹ ਕਿੰਨੀ ਸੋਹਣੀ ਲਾਈਨ ਆ ਉਹ ਵਾਲੀ,
3: ਯੇ ਜੋ ਹੱਸ ਰਹੀ ਹੈ ਦੁਨੀਆ ਮੇਰੀ ਨਾਕਾਮੀਓ ਪੇ। ਬਸ ਮੈਂ ਅੱਗੇ ਗਾਣਾ ਨਹੀਂ, ਕਿਉਂਕਿ ਮੈਨੂੰ ਬੌਸ ਨੇ ਮਨਾ ਕੀਤਾ ਗਾਣਾ ਗਾਣ ਤੋਂ। ਇਹ ਮੈਨੂੰ ਹਮੇਸ਼ਾ, ਇਹ ਮੈਨੂੰ ਫਾਇਰ ਕਰਵਾਉਣਾ ਚਾਹੁੰਦਾ। ਦੇਖੋ ਗਾਇਸ, ਟੌਲ ਪੋਪੀ ਸਿੰਡਰੋਮ ਆ ਰਿਹਾ ਮੇਰੇ ਅੰਦਰ।
1: ਚਲੋ ਪੋਪੀ ਟੋਲ ਜੀ,
3: ਚਲੀਏ। ਚਲੋ ਜੀ, ਅਸੀਂ ਟੌਲ ਅਤੇ ਪੋਪੀ ਦੋਨੋਂ ਨਿਕਲਦੇ ਹਾਂ। ਅੱਜ ਦਾ ਸਫ਼ਰ ਇੰਨਾ ਹੀ ਸੀ, ਉਮੀਦ ਕਰਦੇ ਹਾਂ ਤੁਸੀਂ
1: ਆਪਣਾ ਸ਼ੋਅ ਇੰਗਲਿਸ਼ 'ਚ ਹੁੰਦਾ ਫਿਰ ਆਪਾਂ ਹੀ ਨਾਂ ਰੱਖਣਾ ਸੀ ਟੌਲ ਪੋਪੀ,
3: ਹੈ ਨਾ,
1: ਪੋਪੀ ਟੋਲ,
3: ਪੋਪੀ ਟੋਲ, ਹੈ ਨਾ। ਪਰ ਸਾਡਾ ਸ਼ੋਅ ਪੰਜਾਬੀ 'ਚ, ਅਤੇ ਉੱਧਰੋਂ ਸਾਨੂੰ ਘਰੋਂ ਫੋਨ ਵੀ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਪੰਜਾਬੀ ਦੇ ਅੰਦਰ ਹੀ ਛੇਤੀ ਛੇਤੀ ਘਰ ਵਾਪਸ ਆਓ। ਅਸੀਂ ਨਿਕਲਦੇ ਹਾਂ ਜੀ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 ਆ। ਮੈਂ ਸੀ ਕ੍ਰਿਸ਼ਨਾ, ਮੇਰੇ ਨਾਲ ਬਲਕੀਰ, ਤੁਸੀਂ ਸੁਣ ਰਹੇ ਸੀਗਾ ਘੈਂਟ ਜਿਹਾ ਐਪੀਸੋਡ ਬੋਇਜ਼ ਮੀਟ ਅਪ ਦਾ, ਅਤੇ ਜਾਂਦੇ ਜਾਂਦੇ ਆਪਣਾ 52 12 ਬਾਰੇ ਗੱਲ ਕਰਦਾ ਪਿਆ ਸਾਡਾ ਵੀਰ, ਸਾਡਾ ਭਰਾ, ਸਾਰਿਆਂ ਦਾ ਚਹੇਤਾ, ਨੰਬਰ 1 ਆਦਮੀ ਕਰਨ ਔਜਲਾ।

से जलने वाला अगले साल बर्बाद है।

0: ਮੈਨੂੰ ਨੀ ਲੱਗਦਾ ਤੁਸੀਂ ਸਾਡਾ ਪਿੰਡ ਘੁੰਮਿਆ ਹੋ।
1: ਕਿਸੇ ਨੇ ਘੁਮਾਇਆ ਹੀ ਨੀ।
0: ਜੇ ਤੁਸੀਂ ਕਹੋ ਤਾਂ ਘੁਮਾ ਦਿੰਦੇ ਹਾਂ ਜੀ ਅੱਜ।

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ

जो हम तुम संग है तो फिर क्या गम। तू मेरा दिल, तू मेरी जान।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਪਿਆਰੀ ਹੈ ਮੇਰਾ, ਅੱਜ ਤੋਂ ਬਾਅਦ ਤੈਨੂੰ ਕਦੇ ਚਿਹਰਾ ਦੇਖਣਾ ਨਹੀਂ ਮੇਰਾ। ਮੈਂ ਇਸ਼ਕ ਤੇ ਤੂੰ ਵਪਾਰ ਕੀਤਾ ਸੀ, ਗਲਤੀ ਤੇਰੀ ਨਹੀਂ, ਗਲਤੀ ਤਾਂ ਮੇਰੀ ਸੀ, ਕਿਉਂਕਿ ਤੂੰ ਨਹੀਂ ਪਿਆ ਮੇਰਾ। ਅੱਜ ਤੋਂ ਬਾਅਦ ਤੈਨੂੰ ਕਦੇ ਚਿਹਰਾ ਦੇਖਣਾ ਨਹੀਂ ਮੇਰਾ। ਮੈਂ ਇਸ਼ਕ ਤੇ ਤੂੰ ਵਪਾਰ ਕੀਤਾ ਸੀ,

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: 8 Grace Way, Ravenhall.
1: हाँ जी

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਮੋਕ ਬੋਲਣ ਬੋਲਿਆ ਜਿਸ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਖਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ

ਜਾਣੇ ਮਨ ਕੋਇ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਹੀਂ ਖਾਇ, ਮੰਨੈ ਜਮ ਕੈ ਸਾਥ ਨ ਜਾਇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ, ਮੰਨੈ

ਜੋ ਤੁਦ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅੱਤੇ ਵਾਹ।

ਅੰਤ ਕਾਰਨ ਕੇਤੇ ਬਿਲਲਾ ਹੈ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਕੇਵਲ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ। ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੁੱਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ। ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ

0: ਪੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ ਨੂੰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਹਰ ਸਾਚੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਕੌਣ ਨੇ ਗੁਰੂ ਕੇ ਪਿਆਰੇ ਗੁਰੂ ਕੀਆਂ ਬਖਸ਼ਾਂ ਦੇ ਪਾਤਰ ਧੰਨ ਬਾਬਾ ਬੁੱਢਾ ਸਾਹਿਬ ਜੀ ਔਰ ਧੰਨ ਭਾਈ ਗੁਰਦਾਸ ਸਾਹਿਬ ਜੀ ਆਗਿਆ ਕਿਸ ਦੀ ਨਜ਼ਰਸਾਨੀ ਕਿਸ ਦੀ ਹੈ ਦੀਨ ਦੁਨੀ ਦੇ ਮਾਲਕ ਜਿਨ੍ਹਾਂ ਦੇ ਬਾਬਤ ਭਾਈ ਸਾਹਿਬ ਦੀ ਰਚਨਾ ਦਾ ਇਹ ਬਚਨ ਪੜ੍ਹਦੇ ਹਾਂ ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਬਹੁ ਪਰ ਉਪਕਾਰੀ ਸਤਿ ਸੰਗਤ ਜੀ ਸਰੀਰ ਦੀ ਅਵਸਥਾ ਕਿੰਨੀ ਸੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਕੇਵਲ 11 ਕੁ ਸਾਲ ਦੀ 11 ਕੁ ਸਾਲਾਂ ਦੀ ਸਰੀਰ ਦੀ ਅਵਸਥਾ ਹੈ ਸਤਿਗੁਰੂ ਜੀ ਦੀ ਪਰ ਭਾਈ ਸਾਹਿਬ ਜੀ ਦਾ ਬਚਨ ਚੇਤੇ ਵਿੱਚ ਰੱਖਣਾ ਰਾਏ ਬਲਵੰਡ ਸੱਤਾ ਡੂਮ ਜੀ ਦਾ ਉਹ ਕਹਿੰਦੇ ਨੇ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ ਕਾਇਆ ਸਰੀਰ ਦੀ ਗੱਲ ਨਹੀਂ ਹੈ ਇੱਥੇ ਇੱਥੇ ਜੋਤ ਤੇ ਜੁਗਤੀ ਦੀ ਬਾਤ ਹੈ ਇਹ ਉਹੋ ਹੀ ਚੱਲ ਰਹੀ ਹੈ ਜਿਹੜੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਆਰੰਭ ਹੋਈ ਤੇ ਸਤਿਗੁਰੂ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਫਿਰ ਉਸ ਪਾਵਨ ਅਸਥਾਨ ਦੀ ਸਾਧ ਸੰਗਤ ਜੀ ਉਹ ਸਾਰੀ ਕਰਵਾਈ ਦੁਨੀਆਂ ਦੇ ਉੱਤੇ ਜਿੰਨੇ ਅੱਜ ਤੱਕ ਰਾਜੇ ਹੋਏ ਨੇ ਉਹਨਾਂ ਨੇ ਸਦਾ ਇਹ ਚਾਹਿਆ ਹੈ ਕਿ ਸਾਡੇ ਸਾਹਮਣੇ ਹੋਰ ਕੋਈ ਵੀ ਆਪਣਾ ਰਾਜ ਸਥਾਪਿਤ ਨਾ ਕਰੇ ਸਮੇਂ ਦੇ ਬਾਦਸ਼ਾਹ ਨੇ ਸਤਿਗੁਰੂ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਇਹ ਬੋਲ ਕਹੇ ਸਨ ਕਿ ਤੁਸੀਂ ਇਸ ਤਖ਼ਤ ਦੀ ਇਵੇਂ ਸਥਾਪਨਾ ਨਾ ਕਰੋ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖ਼ਤ ਰਚ ਕੇ ਸਿੱਖਾਂ ਨੂੰ ਇਹ ਆਗਿਆ ਕੀਤੀ ਸੀ ਕਿ ਜਦੋਂ ਸਾਡੇ ਦਰਸ਼ਨਾਂ ਲਈ ਆਉਣਾ ਹੈ ਸਾਡੇ ਮਿਲਣ ਵਾਸਤੇ ਆਉਣਾ ਹੈ ਆਪਣੇ ਤਨ ਦੇ ਉੱਤੇ ਸੋਹਣੇ ਸ਼ਸਤਰ ਸਜਾ ਕੇ ਘੋੜਿਆਂ ਦੀ ਸਵਾਰੀ ਔਰ ਇਹ ਭੇਟਾਵਾਂ ਲੈ ਕੇ ਸਾਡੇ ਪਾਸ ਆਉਣਾ ਹੈ ਸਾਨੂੰ ਹੋਰ ਕੋਈ ਭੇਟਾ ਨਹੀਂ ਚਾਹੀਦੀ ਹੈ ਇਹ ਭੇਟਾਵਾਂ ਮਹਾਰਾਜ ਜੀ ਨੇ ਲੈਣ ਵਾਸਤੇ ਆਗਿਆ ਕੀਤੀ ਸੀ ਸਿੱਖਾਂ ਦੇ ਉੱਤੇ ਖੁਸ਼ੀ ਦਾ ਬਚਨ ਮਹਾਰਾਜ ਜੀ ਨੇ ਕਿਹਾ ਸੀ ਤੇ ਸਤਿ ਸੰਗਤ ਜੀ ਸਮੇਂ ਦੇ ਬਾਦਸ਼ਾਹ ਨੇ ਇਸ ਗੱਲ ਨੂੰ ਜਾਣ ਕੇ ਸਤਿਗੁਰੂ ਜੀ ਨੂੰ ਕੁਝ ਨਜ਼ਰਾਨੇ ਭੇਟ ਕਰਨ ਦੀ ਬਾਤ ਵੀ ਕਹੀ ਸੀ ਕਿ ਜੇ ਤੁਸੀਂ ਆਪਣੇ ਇਸ ਤਖ਼ਤ ਨੂੰ ਰਚਨਾ ਹੈ ਤੇ ਸਾਡੇ ਵੱਲੋਂ ਕੁਝ ਭੇਟਾਵਾਂ ਪਦਾਰਥ ਮਾਇਆ ਲਓ ਤੇ ਇਹਦੀ ਉਸਾਰੀ ਕਰੋ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਇਹ ਤਖ਼ਤ ਕਿਸੇ ਰਾਜਨੀਤਿਕ ਪੁਰਖ ਦਾ ਤਖ਼ਤ ਨਹੀਂ ਹੈ ਰਾਜਸੀ ਸ਼ਕਤੀ ਦੇ ਮਾਲਕ ਦਾ ਤਖ਼ਤ ਨਹੀਂ ਹੈ ਇਹ ਅਕਾਲ ਦਾ ਤਖ਼ਤ ਹੈ ਗੁਰੂ ਕੀਆਂ ਸੰਗਤਾਂ ਸਿੱਖਾਂ ਦੀ ਕਾਰ ਭੇਟ ਦਸਵੰਧ ਦੀ ਮਾਇਆ ਦੇ ਨਾਲ ਇਸ ਦੀ ਉਸਾਰੀ ਹੋਵੇਗੀ ਮਹਾਰਾਜ ਜੀ ਨੇ ਫਿਰ ਸਤਿਸੰਗਤ ਦੀ ਸੰਗਤਾਂ ਦੀ ਦਸਵੰਧ ਦੀ ਮਾਇਆ ਦੇ ਨਾਲ ਇਹਦੀ ਉਸਾਰੀ ਕਰਵਾਈ ਇਸੇ ਤਰ੍ਹਾਂ ਫਿਰ ਸਤਿਸੰਗਤ ਦੀ ਸਮਾਂ ਬਣਦਾ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਉਸਾਰੀ ਵੱਡੀ ਕੀਤੀ ਕੋਠਾ ਸਾਹਿਬ ਦਾ ਸਥਾਨ ਵੀ ਵਿੱਚੇ ਵਲਿਆ ਤੇ ਇਸੇ ਤਰ੍ਹਾਂ ਫਿਰ ਨਵਾਬ ਸਾਹਿਬ ਜੀ ਨੇ ਬਾਅਦ ਵਿੱਚ ਇਸ ਦੀਆਂ ਉੱਪਰਲੀਆਂ ਮੰਜ਼ਲਾਂ ਦੀ ਉਸਾਰੀ ਕਰਵਾਈ ਸੀ ਸਮੇਂ ਸਮੇਂ ਦੇ ਰਾਜਨੀਤਿਕ ਲੋਕਾਂ ਨੇ ਆਪਣੇ ਬਲ ਤਾਕਤ ਦੇ ਨਾਲ ਇਸ ਨੂੰ ਢਾਉਣ ਦੇ ਯਤਨ ਕੀਤੇ ਚਾਹੇ ਉਹ ਸਾਧ ਸੰਗਤ ਜੀ ਜ਼ਕਰੀਆ ਸੀ ਮੀਰ ਮੰਨੂ ਸੀ ਜਾਂ ਫਿਰ ਉਹ ਅਬਦਾਲੀ ਦੁਰਾਨੀ ਸੀ ਤੇ ਜਾਂ ਫਿਰ ਮੌਕੇ ਦੀਆਂ ਸਰਕਾਰਾਂ 84 ਦੇ ਵੇਲੇ ਤੱਕ ਇਹਨਾਂ ਨੇ ਬਾਹਰੀ ਤੌਰ ਤੇ ਇਸ ਨੂੰ ਢਾਉਣ ਦੇ ਯਤਨ ਕੀਤੇ ਪਰ ਜਦੋਂ ਇਸ ਗੱਲ ਨੂੰ ਜਾਣ ਲਿਆ ਵੀ ਇਸ ਨੂੰ ਬਾਹਰੋਂ ਢਾਇਆ ਸਿੱਖਾਂ ਦੇ ਹੌਸਲੇ ਖਾਲਸਾ ਪੰਥ ਦੇ ਮਨੋਬਲ ਨੂੰ ਡੇਗ ਨਹੀਂ ਸਕਦੇ ਢਾਲ ਨਹੀਂ ਸਕਦੇ ਫਿਰ ਉਹਨਾਂ ਨੇ ਸਿਧਾਂਤਕ ਹਮਲੇ ਕਰਨੇ ਸ਼ੁਰੂ ਕੀਤੇ ਤੇ ਅੱਜ ਸਾਧ ਸੰਗਤ ਜੀ ਉਹ ਆਪਣੇ ਮਨਸੂਬੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੁੰਦੇ ਦਿਸ ਰਹੇ ਨੇ ਉਸ ਦਾ ਕਾਰਨ ਹੈ ਸਾਡੀ ਢਲਿਆਈ ਸਾਡੀ ਢਿੱਲ ਕਿਉਂਕਿ ਘਰਾਂ ਵਿੱਚ ਚੋਰੀ ਉਦੋਂ ਹੁੰਦੀ ਹੈ ਜਦੋਂ ਸਾਧ ਸੰਗਤ ਜੀ ਮਾਲਕ ਅਚੇਤ ਹੋ ਜਾਵੇ ਸਾਵਧਾਨਤਾ ਤੋਂ ਰਹਿਤ ਹੋ ਜਾਵੇ ਚੇਤਨਾ ਨਾ ਰੱਖੇ ਸਾਵਧਾਨ ਹੋਈਏ ਸਾਡੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਰਚਨਾ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਸ਼ਾਂਤੀ ਦੇ ਪੁੰਜ ਸੱਚ ਦੇ ਸੂਰਜ ਕਹਿੰਦੇ ਹਾਂ ਤਿੰਨਾਂ ਸਤਿਗੁਰਾਂ ਜੀ ਦੀ ਪਾਵਨ ਸ਼ਹਾਦਤ ਦੇ ਵਿੱਚੋਂ ਸਤਿਗੁਰੂ ਜੀ ਕੇ ਡੁੱਲੇ ਹੋਏ ਲਹੂ ਦੇ ਵਿੱਚੋਂ ਸਤ ਸੰਗਤ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਹੋਈ ਫਿਰ ਇਹ ਕੱਲੀ ਕੋਈ ਇਮਾਰਤ ਨਹੀਂ ਹੈ ਸਿੱਖ ਦਾ ਇੱਕ ਸਿਧਾਂਤਕ ਸਰੂਪ ਹੈ ਸਾਧ ਸੰਗਤ ਜੀ ਜਿੱਥੋਂ ਸਿੱਖ ਨੂੰ ਸਭ ਤਰ੍ਹਾਂ ਦੀ ਤਾਕਤ ਸ਼ਕਤੀ ਬਖਸ਼ਿਸ਼ ਦੀ ਪ੍ਰਾਪਤੀ ਹੁੰਦੀ ਹੈ ਸੱਚੇ ਪਾਤਸ਼ਾਹ ਮਹਾਰਾਜ ਮਿਹਰਾਮਤ ਕਰਨ ਬਖਸ਼ਿਸ਼ ਕਰਨ ਇਹ ਬੇਨਤੀ ਇਸ ਵਾਸਤੇ ਕੀਤੀ ਕਿ ਪਰਸੋਂ ਨੂੰ ਸਾਧ ਸੰਗਤ ਦੀ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਦਾ ਦਿਵਸ ਆ ਰਿਹਾ ਹੈ। ਆਪਣੇ ਮਨਾਂ ਦੇ ਵਿੱਚ ਇਸ ਭਾਵ ਨੂੰ ਲਿਆਈਏ, ਖਿਆਲ ਧਾਰਨ ਕਰੀਏ ਕਿ ਇਹ ਉਹ ਦਿਨ ਸਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸੇ ਧਰਤੀ ਦੇ ਉੱਤੇ ਬੈਠ ਕਰਕੇ ਆਪਣੇ ਮਨ ਦੇ ਵਿੱਚ ਖਿਆਲ ਧਾਰਨ ਕਰ ਰਹੇ ਹੋਣਗੇ, ਵਿਚਾਰ ਲਿਆ ਰਹੇ ਹੋਣਗੇ ਕਿ ਅਸੀਂ ਇੱਕ ਅਕਾਲ ਦਾ ਤਖ਼ਤ ਬੁੰਗਾ ਰਚਣਾ ਹੈ ਜਿਸ ਦੇ ਅਧੀਨ ਸਾਰੇ ਸਿੱਖ ਆਪ ਆਣ ਕਰਕੇ ਸਦਾ ਆਪਣਾ ਸੀਸ ਝੁਕਾਇਆ ਕਰਨਗੇ। ਇੱਥੋਂ ਆਪਣੀ ਅਗਵਾਈ ਲੈ ਕਰਕੇ, ਸਿੱਖਿਆ ਲੈ ਕਰਕੇ ਆਪਣੇ ਜੀਵਨ ਦੀ ਸਫਲਤਾ ਪ੍ਰਾਪਤ ਕਰਨਗੇ। ਇੱਥੋਂ ਆਪਣੇ ਰਾਜਸੀ, ਵਿਵਹਾਰਕ, ਸੰਸਾਰੀ ਤੇ ਪਰਮਾਰਥ ਦੇ ਸਭ ਕਾਰਜਾਂ ਨੂੰ ਸੰਪੂਰਨ ਕਰਿਆ ਕਰਨਗੇ। ਇਹ ਉਹ ਦਿਨ ਸੀ ਨਾ, ਮਹਾਰਾਜ ਜੀ ਵਿਚਾਰ ਰਹੇ ਹੋਣਗੇ ਕਿ ਬਾਬਾ ਬੁੱਢਾ ਸਾਹਿਬ ਨੂੰ ਲਾਈਏ, ਭਾਈ ਗੁਰਦਾਸ ਜੀ ਨੂੰ ਲਾਈਏ, ਜਾਂ ਫਿਰ ਕੋਈ ਸਿਆਣਾ ਮਿਸਤਰੀ ਲੱਭ ਕੇ ਲਿਆਈਏ। ਅਸੀਂ ਇੱਕ ਤਖ਼ਤ ਰਚਨਾ ਹੈ, ਘਰ ਬਣਾਉਣਾ ਹੋਵੇ ਤੇ ਆਪਾਂ ਮਿਸਤਰੀ ਲੱਭਦੇ ਹਾਂ ਨਾ, ਚੰਗਾ ਕਿ ਬਹੁਤ ਸਿਆਣਾ ਕੋਈ ਮਿਸਤਰੀ ਲੈ ਆਈਏ। ਤੇ ਮਹਾਰਾਜ ਜੀ ਸਾਧ ਸੰਗਤ ਜੀ ਇਹ ਕੋਈ ਕੁਝ ਸਮੇਂ ਲਈ ਰਹਿਣ ਵਾਲਾ ਘਰ ਥਾਂ ਨਹੀਂ ਸਨ ਬਣਾਉਣ ਲੱਗੇ, ਮਹਾਰਾਜ ਜੀ ਉਹ ਸਥਾਨ ਬਣਾਉਣ ਲੱਗੇ ਸੀ। ਦੁਨੀਆਂ ਦੇ ਤਖ਼ਤ ਖਤਮ ਹੋ ਜਾਣੇ ਪਰ ਇਹ ਤਖ਼ਤ ਸ੍ਰੀ ਅਕਾਲ ਤਖ਼ਤ ਕਦੇ ਖਤਮ ਨਹੀਂ ਹੋਣਾ, ਇਸ ਦੀ ਹਸਤੀ ਕਦੇ ਨਾਸ਼ ਨਹੀਂ ਹੋਣੀ। ਮਹਾਰਾਜ ਜੀ ਨੇ ਇਸ ਤਖ਼ਤ ਦੀ ਰਚਨਾ ਕਰਨੀ ਸੀ। ਇਹ ਉਹ ਦਿਨ ਸਨ, ਮਹਾਰਾਜ ਜੀ ਜਾਣ ਰਹੇ ਵਿਚਾਰ ਰਹੇ ਹੋਣਗੇ। ਅਸੀਂ ਵੀ ਆਪਣੇ ਮਨਾਂ ਵਿੱਚ ਖਿਆਲ ਲਿਆਈਏ, ਸਤਿਗੁਰੂ ਕਿਰਪਾ ਕਰਨ, ਆਓ ਸਾਰੇ ਮਨੋਬਿਰਤੀਆਂ ਇਕਾਗਰ ਕਰੀਏ। ਜੋ ਪਾਵਨ ਬਚਨ ਸ੍ਰੀ ਮੁਖ ਵਾਕ ਔਰ ਲੜੀਵਾਰ ਗੁਰਬਾਣੀ ਦੇ ਵਿੱਚ ਸਾਨੂੰ ਸਾਡੀ ਕਲਿਆਣ ਭਲੇ ਵਾਸਤੇ ਸਭ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਤਿੰਨਾਂ ਬਚਨਾਂ ਦੀ ਵਿਚਾਰ ਵਿੱਚ ਜੁੜੀਏ। ਸਾਰੀਆਂ ਸੰਗਤਾਂ ਮਿਲ ਕਰਕੇ ਮਨੋਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰੂ ਜੀ ਕੇ ਚਰਨਾਂ ਦਾ ਧਿਆਨ ਕਰੀਏ, ਮਿਲ ਸਿਮਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ।

0: ਇਹ ਸ਼ਬਦ ਹੈ ਸਾਧ ਸੰਗਤ ਜੀ ਮਹਾਰਾਜ ਜੀ ਨੇ ਗੁਰਮੰਤਰ ਸਰੂਪ ਵਿਚ ਸਭ ਤੋਂ ਸੌਖਾ ਸਾਡੀ ਕਲਿਆਣ ਭਲੇ ਵਾਸਤੇ ਸਾਨੂੰ ਬਖਸ਼ਿਆ। ਇਸ ਨੂੰ ਆਪਣੇ ਹਿਰਦੇ ਵਸਾਈਏ। ਆਓ ਲੜੀਵਾਰ ਪਾਵਨ ਬਾਣੀ ਦੇ ਬਚਨ ਜੋ ਦੱਖਣੇ ਦੀ ਵਾਰ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੁਲਤਾਨ ਦੀਆਂ ਸੰਗਤਾਂ ਦੇ ਕਲਿਆਣ ਭਲੇ ਵਾਸਤੇ ਉਚਾਰਨ ਕੀਤੀ ਤੇ ਇਸ ਦੇ 21 ਸਲੋਕ ਮਹੱਲੇ ਪੌੜੀਆਂ ਦੇ ਸਮੇਤ ਆਪ ਜੀ ਨੇ ਪਿੱਛੇ ਸ਼ਰਵਣ ਕੀਤੇ ਨੇ। 22ਵੇਂ ਸਲੋਕ ਦੀ ਮਹਾਰਾਜ ਸਾਹਿਬ ਮਹੱਲਿਆਂ ਤੇ ਪੌੜੀ ਸਮੇਤ ਬਖਸ਼ਿਸ਼ ਕਰ ਰਹੇ ਹਨ।
1: ਸਲੋਕ ਦੱਖਣ ਮਹੱਲਾ ਪੰਜਵਾਂ।
0: ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਪਾਵਨ ਬਚਨ ਦੀ ਬਖਸ਼ਿਸ਼

ਉਪਦੇਸ਼ ਦੇ ਰਹੇ ਨੇ ਮਹਾਰਾਜ ਕਹਿੰਦੇ ਕੱਚੜਿਆਂ ਦੇ ਨਾਲੋਂ ਆਪਣਾ ਸੰਗ ਤੋੜ ਲੈ ਪਈ ਜਿਹੜੇ ਪੱਕੇ ਨੇ ਉਹਨਾਂ ਦੇ ਨਾਲ ਆਪਣੀ ਸਾਂਝ ਪਾਉਣ ਵਾਸਤੇ ਉਹਨਾਂ ਦੀ ਖੋਜ ਕਰ ਪੱਕੇ ਕੌਣ ਨੇ ਸੰਤ ਕੱਚੇ ਕੌਣ ਨੇ ਸਾਧ ਸੰਗਤ ਜੀ ਜਿਨ੍ਹਾਂ ਦਾ ਮੁੱਖ ਗੁਰੂ ਵੱਲੋਂ ਟੁੱਟਾ ਹੋਇਆ ਗੁਰੂ ਵੱਲੋਂ ਵਿਛੜੇ ਹੋਏ ਨੇ ਜਿਹੜੇ ਉਹ ਕੱਚੇ ਹਨ ਤੇ ਉਹਨਾਂ ਦੇ ਨਾਲੋਂ ਮਹਾਰਾਜ ਕਹਿੰਦੇ ਆਪਣਾ ਸੰਗ ਤੋੜ ਦੇ ਮਹਾਰਾਜ ਹੋਰ ਵੀ ਕੁਝ ਕੱਚਾ ਹੈ ਸਾਹਿਬ ਕਹਿੰਦੇ ਜਿਹੜੇ ਮਨ ਵਿੱਚ ਵਿਕਾਰ ਤੇ ਵਿਸ਼ੇ ਲਾਏ ਹੋਏ ਨੇ ਇਹ ਵੀ ਕੱਚੇ ਹਨ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਆਪਣਾ ਚਿੱਤ ਲਾਇਆ ਹੋਇਆ ਨਾ ਇਹ ਵੀ ਕੱਚੇ ਹਨ ਇਹਨਾਂ ਦੇ ਨਾਲੋਂ ਤੋੜ ਤੇ ਢੂੰਡ ਸੱਜਣ ਸੰਤ ਪੱਕਿਆਂ ਜਿਹੜੇ ਪਰਮੇਸ਼ਰ ਦੇ ਪ੍ਰੇਮ ਵਿੱਚ ਪੱਕੇ ਸੰਤ ਹਨ ਤਿਨ੍ਹਾਂ ਦੇ ਨਾਲ ਜੁੜ ਜਾਣਾ।

0: ਕਿਉਂਕਿ ਜਿਹੜੇ ਕੱਚੇ ਨੇ ਨਾ ਉਹ ਜੀਵਨ ਦੇ ਵਿਛੜੇ ਹੋਏ ਉਹ ਤਾਂ ਜਿਉਂਦਿਆਂ ਦਾ ਹੀ ਸੰਗ ਛੱਡ ਜਾਂਦੇ ਹਨ, ਜਿਹੜੇ ਪੱਕੇ ਨੇ ਉਹ ਮੋਇਆ ਨਾ ਜਾਹੀ ਛੋੜ। ਫਿਰ ਭਾਵੇਂ ਜੀ ਸੰਸਾਰ ਤੋਂ ਚਲੇ ਵੀ ਜਾਵੇ, ਪਰਮੇਸ਼ਰ ਦੇ ਪਿਆਰੇ ਕਦੇ ਸਾਧ ਸੰਗਤ ਦੀ ਸੰਗ ਵਿਛੋੜਦੇ ਨਹੀਂ ਹਨ। ਜਿਹੜੇ ਪੱਕੇ ਹਨ, ਪੱਕੇ ਕੌਣ ਨੇ? ਸਤ ਸੰਤੋਖ ਦਇਆ ਧਰਮ ਧੀਰਜ ਕਰਨਾ ਮੈਤੀ ਮੁਤਰਾ ਅਪੇਖਿਆ ਆਦਿ ਸਾਰੇ ਸ਼ੁਭ ਗੁਣ ਜਿਹੜੇ ਹਨ, ਇਹ ਜੇ ਇਹਨਾਂ ਦੇ ਨਾਲ ਸੰਗ ਬਣ ਜਾਵੇ ਤੇ ਫਿਰ ਸਾਧ ਸੰਗਤ ਦੀ ਮਰਨ ਤੋਂ ਬਾਅਦ ਵੀ ਇਹ ਕਦੇ ਸੰਗ ਨਹੀਂ ਵਿਛੋੜਦੇ ਹਨ। ਉਹ ਜੀਵਨ ਦੇ ਵਿਛੜੇ ਉਹ ਤਾਂ ਜਿਹੜੇ ਕੱਚੇ ਨੇ, ਵਿਕਾਰ ਨੇ, ਤਾਂ ਜਿਹੜੇ ਕੱਚਿਆਂ ਦੇ ਨਾਲ ਸੰਗ ਲਾਇਆ, ਜਿਨ੍ਹਾਂ ਨੂੰ ਆਪਣੇ ਸੰਗੀ ਸਮਝ ਕੇ ਬੈਠਾ ਸੀ, ਜਿਸ ਵੇਲੇ ਸਾਧ ਸੰਗਤ ਜੀ ਜਿਨ੍ਹਾਂ ਨਾਲ ਬਹੁਤਾ ਪਿਆਰ ਸੀ, ਉਹ ਵੀ ਸੰਗ ਛੱਡ ਕੇ ਚਲੇ ਜਾਂਦੇ ਹਨ, ਉਹ ਵੀ ਸਾਥ ਤਿਆਗ ਕੇ ਚਲੇ ਜਾਂਦੇ ਜਿਸ ਵੇਲੇ ਮੌਤ ਦਾ ਸਮਾਂ ਆ ਜਾਂਦਾ। ਸਰੀਰ ਨਾਸ ਹੋਣ ਤੋਂ ਬਾਅਦ ਜੀ ਦੇ ਨਾਲ ਕੌਣ ਨਿਭਦਾ ਹੈ? ਜਿਹੜੇ ਸ਼ੁਭ ਗੁਣ ਧਾਰਨ ਕੀਤੇ ਹਨ, ਸਤ ਸੰਤੋਖ ਦਇਆ ਧਰਮ ਧੀਰਜ ਦੇ, ਇਹਨਾਂ ਗੁਣਾਂ ਦਾ ਸੰਗ ਹੀ ਨਾਲ ਨਿਭਣ ਵਾਲਾ ਹੈ। ਜਿਹੜੇ ਕੱਚੇ ਨੇ ਉਹ ਤੇ ਸਰੀਰ ਦੇ ਨਾਲ ਹੀ ਸਾਥ ਛੱਡ ਜਾਂਦੇ ਨੇ, ਵਿਕਾਰ ਵੀ ਸਾਥ ਛੱਡ ਜਾਂਦੇ, ਜਿਨ੍ਹਾਂ ਦੇ ਸਰੀਰ ਦੇ ਬਲ ਕਰਕੇ ਵਿਕਾਰ ਵਿਸ਼ੇ ਭੋਗਦਾ ਸੀ ਨਾ। ਪਰ ਸਾਧ ਸੰਗਤ ਜੀ, ਜਿਸ ਵਕਤ ਸਰੀਰ ਦਾ ਬਲ ਗਿਆ, ਸਰੀਰ ਦੇ ਵਿੱਚੋਂ ਜੋਤ ਗਈ, ਉਸ ਵੇਲੇ ਇਹ ਸਾਰੇ ਹੀ ਸਾਥ ਛੱਡ ਗਏ, ਤੇ ਨਾਲ ਕੌਣ ਨਿਭਦਾ ਹੈ? ਕੇਵਲ ਵਾਹਿਗੁਰੂ ਪਰਮੇਸ਼ਰ ਦਾ ਨਾਮ।
1: ਮਹੱਲਾ ਪੰਜਵਾ।
0: ਅਰਜਨ ਦੇਵ ਸਾਹਿਬ ਅਗਲਾ ਬਚਨ ਬਖਸ਼ਿਸ਼ ਕਰ ਰਹੇ ਹਨ।
1: ਨਾਨਕ ਬਿਜਲੀਆਂ ਚਮਕਨ ਕੁਰਨ ਘਟਾਂ ਅੱਧ ਕਾਲੀਆਂ।
0: ਬਿਜਲੀਆਂ ਚਮਕਦੀਆਂ ਸਾਵਣ ਦੇ ਮਹੀਨੇ ਵਿੱਚ ਆਕਾਸ਼ ਵਿੱਚ ਆ ਕੇ ਲਿਸ਼ਕੋਰਾਂ ਪੈਂਦੀਆਂ ਹਨ। ਕੁਰਨ ਘਟਾਂ ਅੱਧ ਕਾਲੀਆਂ, ਕਾਲੀਆਂ ਘਟਾਵਾਂ ਚੜ ਕੇ ਆਉਂਦੀਆਂ ਤੇ ਬਦਲ

0: ਵਰਸਨ ਮੇਘ ਅਪਾਰ ਬੱਦਲ ਚੜ ਕੇ ਆਉਂਦਾ ਹੈ ਤੇ ਬੜੀ ਭਾਰੀ ਵਰਖਾ ਕਰਦਾ ਹੈ। ਨਾਨਕ ਸੰਗਮ ਪਿਰੀ ਸੋਹੰਦੀਆਂ ਜਿਹਨਾਂ ਇਸਤਰੀਆਂ ਨੂੰ ਪਤੀ ਦਾ ਸੰਗ ਹੈ ਉਹ ਸੋਭਨੀਕ ਹੁੰਦੀਆਂ ਸਾਵਣ ਦਾ ਮਹੀਨਾ। ਪਰ ਸਾਧ ਸੰਗਤ ਦੀ ਇਸੇ ਪ੍ਰਕਾਰ ਇਹਦੇ ਅੰਤਰੀ ਭਾਵ ਨਾਨਕ ਬਿਜਲੀਆਂ ਚਮਕਨ ਘੁਰਨ ਘਟਾ ਅਤ ਕਾਲੀਆਂ, ਜਿਹੜੀ ਵਿਕਾਰਾਂ ਦੀ ਸਾਧ ਸੰਗਤ ਦੀ ਲੋਹ ਹੈ ਨਾ ਵਿਸ਼ੇਸ਼ ਕਰਕੇ ਉਹ ਬਿਜਲੀ ਦੀ ਤਰ੍ਹਾਂ ਲਿਸ਼ਕੋਰ ਮਾਰ ਰਹੀ ਹੈ ਤੇ ਜਿਹੜੀਆਂ ਘਟਾਵਾਂ ਨੇ ਮੋਹ ਦੀਆਂ ਉਹ ਆਣ ਕਰਕੇ ਚੜੀਆਂ ਹੋਈਆਂ ਨੇ। ਤੇ ਫਿਰ ਸਾਧ ਸੰਗਤ ਦੀ ਬਰਸਨ ਮੇਘ ਅਪਾਰ, ਪਰ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਅਪਾਰ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਆਣ ਕਰਕੇ ਵਰਸਦਾ ਹੈ ਨਾ ਜਿਵੇਂ ਬੱਦਲਾਂ ਤੋਂ ਵਰਖਾ ਹੁੰਦੀ ਹੈ, ਉਹ ਨਾਨਕ ਸੰਗਮ ਪਿਰੀ ਸੁਹੰਦੀਆਂ ਫਿਰ ਪਤੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਹਦੇ ਸੰਗ ਵਿੱਚ ਉਹ ਜੀ ਰੂਪ ਇਸਤਰੀਆਂ ਫਿਰ ਸੋਭਦੀਆਂ ਹਨ।
1: ਮਹੱਲਾ ਪੰਜਵਾ ਜਲ ਥਰ ਨੀਰ ਭਰੇ ਸੀਤਲ ਪਵਨ ਚੁਲਾਰ ਦੇ।
0: ਜਲ ਪਾਣੀ ਵਾਲੇ ਥਾਂ ਥਲ ਜਿਹੜੇ ਖੁਸ਼ਕ ਥਾਂ ਸੀ ਉਹ ਸਾਰੇ ਨੀਰ ਪਾਣੀ ਨਾਲ ਭਰ ਗਏ ਤੇ ਸਾਧ ਸੰਗਤ ਦੀ ਸੀਤਲ ਤਾਈ ਠੰਡੀ ਹਵਾਵਾਂ ਦੇ ਚੁਲਾਰੇ ਹੱਲੇ ਉਲਾਰੇ ਆਉਣ ਲੱਗ ਪਏ।
1: ਸੇਜੜੀਆਂ ਸੋਇਨ ਹੀਰੇ ਲਾਲ ਜੜੰਦੀਆਂ,
0: ਫਿਰ ਸੋਹਣੀਆਂ ਸੇਜਾਵਾਂ ਸੱਚ

ਸ਼ਬਰ ਸਾਧ ਸੰਗਤ ਜੀ, ਸੁਹਾਗਵੰਤੀਆਂ ਦਾ ਸੋਹਣਾ ਸੁਹਾਵਣਾ ਜਿਹੜਾ ਵਸਤਰ ਹੈ, ਸੁਹਾਗ ਵਾਲਾ ਤਨ ਤੇ ਕੱਪੜ ਵਸਤਰ ਧਾਰਨ ਕੀਤਾ ਹੋਇਆ, ਉਹ ਭੋਗ ਉਹਨਾਂ ਦੇ ਰੰਗ ਆਨੰਦ ਮਾਣੇ ਹੋਏ, ਇਹ ਸਾਰੇ ਸੋਭਨੀਕ ਹਨ। ਪਰ ਪ੍ਰੀ ਵਿਹੂਣੀ ਤੱਤੀਆਂ, ਪਰ ਜੇ ਪਤੀ ਪਰਮੇਸ਼ਰ ਦਾ ਸੰਗ ਨਹੀਂ, ਪ੍ਰਤੱਖ ਪਤੀ ਦਾ ਸੰਗ ਨਹੀਂ ਇਸਤਰੀ ਵਾਸਤੇ, ਤੇ ਫਿਰ ਤਨ ਤੇ ਸੁਹਾਗ ਵਾਲਾ ਜੋੜਾ ਧਾਰਨ ਕੀਤਾ, ਸੋਹਣੇ ਵਸਤਰ ਧਾਰਨ ਕੀਤੇ, ਸੋਹਣੇ ਪਦਾਰਥਾਂ ਦੇ ਭੋਗ ਵਾਸਤੇ, ਉਹ ਆਨੰਦ ਮਾਨਣ ਵਾਸਤੇ ਤਿਆਰੀ ਕੀਤੀ, ਸਾਰਾ ਕੁਝ ਹੀ ਤੱਤੀਆਂ ਦੁੱਖ ਦੇਣ ਵਾਲਾ ਹੀ ਹੈ। ਮੈਨੇ ਜੇ ਸਾਧ ਸੰਗਤ ਦੀ ਕੱਲਾ ਲਿਬਾਸ ਹੀ ਹੈ ਪਰ ਪਤੀ ਦਾ ਸੰਗ ਨਹੀਂ, ਤੇ ਫਿਰ ਵੀ ਦੁੱਖ। ਤੇ ਜੇ ਹਿਰਦੇ ਵਿੱਚ ਐਸਾ ਪ੍ਰੇਮ ਨਹੀਂ, ਬਾਹਰੋਂ ਹੀ ਲਿਬਾਸ ਧਾਰਨ ਕੀਤੇ, ਵਿਖਾਵਾ ਹੀ ਕੀਤਾ, ਤੇ

0: ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਕਾਰਨ ਕਰਤਾ ਜੋ ਕੀਆ ਜੋ ਉਸਨੇ ਕੀਤਾ ਹੈ ਸੋਈ ਹੈ ਕਰਨਾ ਉਹੋ ਕੁਝ ਹੋਣਾ ਕਰਦਾ ਹੈ ਉਹੋ ਕੁਝ ਪਹਿਲਾਂ ਪਿਛਲੇ ਸਮੇਂ ਵਿੱਚ ਹੁੰਦਾ ਸੀ ਉਹ ਕੁਝ ਹੁਣ ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ ਤੇ ਉਹ ਕੁਝ ਅੱਗੇ ਨੂੰ ਵੀ ਹੋਏਗਾ
1: ਜੇ ਸੌ ਧਾਵੇ ਪ੍ਰਾਣੀਆਂ ਬਾਵੇ ਧੁਰ ਲਹਿਣਾ
0: ਜੇ ਸੌ ਧਾਵੇ ਪ੍ਰਾਣੀਆਂ ਸਤ ਸੰਗਤ ਜੀ ਜੇ ਇਹ ਪ੍ਰਾਣਾ ਧਾਰੀ ਜੀ ਜੇ ਮਹਾਰਾਜ ਕਹਿੰਦੇ ਤੂੰ ਬਹੁਤਾ ਧਾਵੇ ਦੌੜ ਭਜਾਈ ਕਰੇ ਨਾ ਪਾਵਹਿ ਧੁਰ ਲਹਿਣਾ ਜੋ ਤੇਰੇ ਧੁਰ ਮਾਦ ਮਸਤਕ ਦੇ ਉੱਤੇ ਲੇਖ ਲਿਖਿਆ ਮੁੱਢ ਤੋਂ ਉਹੀ ਤੈਨੂੰ ਪ੍ਰਾਪਤ ਹੋਣਾ ਕੀਤੇ ਹੋਏ ਕਰਮ ਦੇ ਅਨੁਸਾਰ ਇਹ ਨਹੀਂ ਹੈ ਬਾਬਾ ਫਰੀਦ ਸਾਹਿਬ ਬਚਨ ਕਰਕੇ ਸਮਝਾਉਂਦੇ ਕਿ ਫਰੀਦਾ ਲੋੜ ਹੈ ਦਾਖ ਵਜਾਉਰੀਆਂ ਕਿੱਕਰ ਬੀਜਾ ਜੱਟ ਹੰਡੈ ਉਨ ਕਤਾਇੰਦਾ ਪੈਦਾ ਲੋੜ ਹੈ ਪੱਟ ਇਹ ਨਹੀਂ ਹੋ ਸਕਦਾ ਕਦੇ ਵੀ ਇਹ ਜਿੰਨੇ ਮਰਜ਼ੀ ਹੋਰ ਯਤਨ ਕਰ ਪਰਮੇਸ਼ਰ ਦਾ ਪ੍ਰੇਮ ਹਿਰਦੇ

0: ਪਾਵੇ ਬਿਨ ਕਰਮਾ। ਕਰਮਾ ਨਾਮ ਹੁੰਦਾ ਬਖਸ਼ਿਸ਼ ਦਾ, ਕਰਮਾ ਨਾਮ ਕੀਤੇ ਹੋਏ ਕਰਮਾਂ ਦੇ ਕਰਕੇ। ਕਰਮਾ ਨਾਮ ਗੁਰੂ ਕੀ ਬਖਸ਼ਿਸ਼ ਤੋਂ ਬਿਨਾਂ ਬਿਨ ਕਰਮਾ ਕਿਸ਼ੂ ਨਾ ਲੱਭੇ, ਕੁਝ ਵੀ ਨਹੀਂ ਲੱਭਦਾ ਹੈ। ਜੇ ਸ੍ਰੇਸ਼ਟ ਕਰਮ ਨਹੀਂ ਕੀਤਾ ਤੇ ਕੁਝ ਵੀ ਪ੍ਰਾਪਤੀ ਨਹੀਂ। ਸੰਸਾਰੀ ਪੱਖ ਵਿੱਚ ਵਿਚਾਰ ਕੇ ਵੇਖ ਲਓ, ਕੋਈ ਕਰਮ ਨਾ ਕਰੇ, ਕੰਮ ਨਾ ਕਰੇ ਤੇ ਕਿਸੇ ਨੂੰ ਪ੍ਰਾਪਤੀ ਹੁੰਦੀ ਹੈ? ਕੁਝ ਮੰਗਣਾ ਹੀ ਪੈਂਦਾ ਨਾ, ਦੂਸਰਿਆਂ ਦੇ ਸਾਹਮਣੇ ਹੱਥ ਜੋੜ ਕੇ ਅੱਡ ਕੇ ਹੱਥ ਵੀ ਮੈਨੂੰ ਦੇ ਦੇ ਭਾਈ, ਉੱਥੇ ਤਾਂ ਨਹੀਂ ਇਹ ਕੁਝ ਮਿਲਣਾ, ਇੱਥੇ ਤਾਂ ਹੋ ਸਕਦਾ ਕੋਈ ਸਹਾਇਤਾ ਕਰ ਦੇਵੇ। ਤੇ ਕਰਮਾ ਨਾਮ ਬਖਸ਼ਿਸ਼ ਦਾ ਵੀ ਹੈ, ਜੇ ਗੁਰੂ ਕੀ ਬਖਸ਼ਿਸ਼ ਨਾ ਪ੍ਰਾਪਤ ਕਰ ਸਕੇ, ਕਿਸ਼ੂ ਨਾ ਲੱਭੇ, ਕੁਝ ਨਹੀਂ ਲੱਭੇਗਾ ਸਾਧ ਸੰਗਤ ਜੀ, ਕੇਵਲ ਜਨਮਾਂ ਜਨਮਾਂਤਰਾਂ ਦਾ ਗੇੜਾ, ਜੰਮਣ ਤੇ ਮਰਨ ਦਾ ਗੇੜਾ ਹੀ ਬਣਿਆ ਰਹੇਗਾ। ਤਾਂ ਮਹਾਰਾਜ ਕੀ ਕਹਿ ਰਹੇ, ਕਹਿੰਦੇ ਬਿਨ ਕਰਮਾ ਕਿਸ਼ੂ ਨਾ ਲੱਭੇ, ਜੇ ਫਿਰ ਸਭ ਧਰਨਾ, ਧਰਨਾ ਨਾਮ ਧਰਤੀ ਦਾ, ਕਹਿੰਦੇ ਫਿਰ ਭਾਵੇਂ ਸਾਰੀ ਧਰਤੀ ਤੇ ਜਾ ਕੇ ਫਿਰਦਾ ਰਹੇ, ਸਾਰੀ ਧਰਤੀ ਦੀ ਯਾਤਰਾ ਕਰਦਾ ਰਹੇ, ਥਾਂ ਥਾਂ ਤੇ ਭਟਕਦਾ ਫਿਰਦਾ ਰਹੇ, ਪਰ ਬਿਨਾਂ ਗੁਰੂ ਕੀ ਬਖਸ਼ਿਸ਼ ਤੋਂ ਕੁਝ ਵੀ ਲੱਭਦਾ ਨਹੀਂ, ਬਿਨਾਂ ਗੁਰੂ ਕੀ ਮਿਹਰ ਤੋਂ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਹੈ।
1: ਗੁਰ ਮਿਲ ਪਾਉ ਗੋਇੰਦ ਕਾ, ਭੈ ਡਰ ਦੂਰ ਕਰਨਾ।
0: ਗੁਰ ਮਿਲ, ਗੁਰੂ ਸਾਹਿਬ ਜੀ ਦੇ ਨਾਲ ਮਿਲ ਕਰਕੇ, ਗੋ ਧਰਤੀ ਦੀ ਵਿੰਦ ਰੱਖਿਆ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਭਾਉ ਪ੍ਰੇਮ ਹਿਰਦੇ ਵਿੱਚ ਧਾਰਨ ਕਰਕੇ, ਜੰਮਣ ਮਰਨ ਦਾ ਭੈ ਤੇ ਸੰਸਾਰ ਦੇ ਵਿੱਚ ਜਿਹੜਾ ਮੌਤ ਦਾ ਭੈ ਹੁੰਦਾ ਉਸ ਨੂੰ ਦੂਰ ਕਰ ਲਈਦਾ ਹੈ। ਸੱਤ ਤਰ੍ਹਾਂ ਦਾ ਡਰ ਮੰਨਿਆ ਜਾਂਦਾ। ਇੱਕ ਡਰ ਹੁੰਦਾ ਸਾਧ ਸੰਗਤ ਜੀ, ਜੀ ਭੈ ਦੇ ਵਿੱਚ ਡਰ ਦੇ ਸਹਿਤ ਹੋਇਆ ਹੋਇਆ ਕਦਮ ਵੀ ਨਹੀਂ ਪੁੱਟਦਾ, ਤੇ ਇੱਕ ਭੈ ਪ੍ਰੇਮ ਵਾਲਾ ਹੁੰਦਾ, ਭਾਉ ਭਗਤੀ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਆਪਣਾ ਸੀਸ ਵੀ ਕੁਰਬਾਨ ਕਰ ਦਿੰਦੇ ਨੇ ਗੁਰਮੁਖ, ਆਪਣੀ ਸੀਸ ਦੀਆਂ ਕੁਰਬਾਨੀਆਂ ਵੀ ਦੇ ਦਿੰਦੇ, ਤਨ ਚਰਖੜੀਆਂ ਤੇ ਚੜ ਜਾਂਦੇ, ਸੀਸ ਤੇ ਆਰੇ ਚੱਲ ਜਾਂਦੇ ਨੇ, ਫਿਰ ਸਾਧ ਸੰਗਤ ਜੀ ਬੰਦ ਬੰਦ ਕੱਟੇ ਜਾਂਦੇ, ਖੋਪਰੀ ਲੈ ਜਾਂਦੀ। ਇਹ ਪ੍ਰੇਮ ਹੈ, ਇਹ ਪ੍ਰੇਮ ਵਾਲਾ ਭਾਉ ਹੈ। ਕਹਿੰਦੇ ਗੁਰੂ ਨਾਲ ਮਿਲ ਤੇ ਇਹ ਗੋਬਿੰਦ ਪਰਮੇਸ਼ਰ ਵਾਹਿਗੁਰੂ ਦਾ ਭਾਉ ਪ੍ਰੇਮ ਆਪਣੇ ਹਿਰਦੇ ਵਿੱਚ ਧਾਰਨ ਕਰ। ਜਿਹੜਾ ਸੰਸਾਰੀ ਡਰ ਤੇ ਭੈ ਹੈ ਨਾ, ਜੰਮਣ ਮਰਨ ਦਾ, ਜਮਾਂ ਦਾ,

0: ਕਰਨ ਦੇ ਨਾਲ ਵੈਰਾਗ ਵਿਸ਼ੇਸ਼ ਕਰਕੇ ਰਾਗ ਪ੍ਰੇਮ ਹਿਰਦੇ ਚ ਪੈਦਾ ਹੋ ਜਾਏਗਾ। ਹਰ ਖੋਜਤ ਫਿਰਨਾ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਖੋਜਣਾ ਲੱਭਣਾ।
1: ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨਾ ਮਰਨਾ।
0: ਜਦੋਂ ਉਹਦੇ ਖੋਜਣ ਵਾਸਤੇ ਚੱਲ ਪਏ ਵੀ ਮੈਨੂੰ ਹੁਣ ਪਰਮੇਸ਼ਰ ਚਾਹੀਦਾ, ਜਦੋਂ ਉਹਦਾ ਪ੍ਰੇਮ ਵੈਰਾਗ ਹਿਰਦੇ ਵਿੱਚ ਪੈਦਾ ਹੋ ਗਿਆ ਸ਼ੁਭ ਗੁਣਾਂ ਦੇ ਸਹਿਤ, ਫਿਰ ਕਹਿੰਦੇ ਖੋਜਤ ਖੋਜਤ ਸਹਿਜ ਉਪਜਿਆ। ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ ਵੇਦਾਂ ਨੂੰ ਸ਼ਾਸਤਰਾਂ ਨੂੰ ਖੋਜ ਖੋਜ ਕੇ ਗ੍ਰੰਥਾਂ ਨੂੰ ਥਾਂ ਥਾਂ ਨੂੰ ਕੀ ਲੱਭਾ? ਜਦੋਂ ਹਿਰਦੇ ਚ ਭੈ ਸੀ, ਪ੍ਰੇਮਾ ਭਗਤੀ ਸੀ, ਫਿਰ ਸਹਿਜ ਗਿਆਨ ਪ੍ਰਗਟ ਹੋਇਆ ਹਿਰਦੇ ਵਿੱਚ, ਸਹਿਜ ਦੀ ਅਵਸਥਾ ਪੈਦਾ ਹੋ ਗਈ, ਫਿਰ ਜਨਮ ਨਾ ਮਰਨਾ। ਜਦੋਂ ਸਹਿਜ ਗਿਆਨ ਅਵਸਥਾ ਦੀ ਪ੍ਰਾਪਤੀ ਹੋਈ ਫਿਰ ਸਾਧ ਸੰਗਤ ਦੀ ਜਨਮ ਤੇ ਮਰਨ ਨਹੀਂ ਹੁੰਦਾ ਹੈ, ਫਿਰ ਜੰਮਣ ਤੇ ਮਰਨ ਤੋਂ ਰਹਿਤ ਹੋ ਜਾਂਦਾ।
1: ਵਿਆਏ ਕਮਾਏ ਧਿਆਇਆ ਪਾਇਆ ਸਾਧ ਸਰਣਾ।
0: ਚਾਹੇ ਹਿਰਦੇ ਚ ਕਮਾ ਕਰਕੇ ਕਮਾਈ ਕਰਕੇ, ਜਿਹੜਾ ਕਿਹਾ ਸੀ ਨਾ ਵੀ ਧਿਆਉਣਾ ਨਾਮ ਕਿਵੇਂ ਜਪਣਾ, ਮਹਾਰਾਜ ਕਹਿੰਦੇ ਧਿਆਏ ਹਿਰਦੇ ਦੀ ਧਿਆਕਾਰ ਬਿਰਤੀ ਦੇ ਨਾਲ, ਇਹ ਕਮਾਈ ਕਰਨੀ, ਇਹ ਨਹੀਂ ਕਿ ਮੁਖੋਂ ਪੜੀ ਗਏ, ਹਿਰਦੇ ਤੋਂ ਕਮਾਇਆ। ਹਿਆਏ ਕਮਾਏ ਧਿਆਇਆ ਕਿੱਥੋਂ ਪ੍ਰਾਪਤੀ ਹੋਈ? ਪਾਇਆ ਸਾਧ ਸਰਣਾ, ਪਰਮੇਸ਼ਰ ਦੇ ਪਿਆਰਿਆਂ ਦੀ ਸ਼ਰਨ ਵਿੱਚੋਂ।
1: ਗੋਸਥ ਨਾਨਕ ਦੇਓ ਗੁਰ ਜਿਸ ਹਰ ਚੜਾਏ ਤਿਸ ਭਉ ਜਲ ਤਰਣਾ।
0: ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਿੱਖਿਆ ਦੇ ਰਹੇ ਨੇ, ਕਹਿੰਦੇ ਬੋਹਿਥ ਨਾਨਕ ਦੇਓ ਗੁਰ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹ ਜਹਾਜ਼ ਹਨ ਜਿਸ ਹਰ ਚੜਾਏ, ਜਿਸ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਆਪਣੇ ਇਸ ਨਾਮ ਦੇ ਆਪਣੇ ਸੰਗ ਦੇ ਜਹਾਜ਼ ਤੇ ਮਹਾਰਾਜ ਚੜਾ ਲੈਂਦੇ ਨੇ, ਤਿਸ ਭਉ ਜਲ ਤਰਨਾ, ਉਸੇ ਨੇ ਭੈ ਦਾਏ ਕਿ ਸੰਸਾਰ ਸਾਗਰ ਨੂੰ ਤਰਨਾ ਕੀਤਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਕਾ ਬਚਨ ਉਹ ਜਹਾਜ਼ ਹੈ ਸਾਧ ਸੰਗਤ ਜੀ, ਜਿਸ ਦੇ ਸੰਗ ਵਿੱਚ ਮਿਲਿਆ ਇਹ ਸੰਸਾਰ ਰੂਪ ਸਾਗਰ ਤੋਂ ਪਾਰ ਲੰਘ ਜਾਈਦਾ, ਤਰ ਜਾਈਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਬਚਨਾਂ ਦੀ ਵਿਚਾਰ ਸਾਨੂੰ ਬਖਸ਼ੀ ਹੈ। ਸਾਹਿਬ ਜੀ ਦੇ ਚਰਨਾਂ ਪਾਸ ਬੇਨਤੀ ਕਰੀਏ, ਮਹਾਰਾਜ ਦਇਆ ਕਰੋ, ਆਪ ਜੀ ਦਾ ਬਖਸ਼ਿਆ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਸ ਜਾਵੇ, ਸਾਡਾ ਜੀਵਨ ਜ਼ਿੰਦਗੀ ਸਫਲ ਹੋਵੇ। ਇੱਕ ਵਿਸ਼ੇਸ਼ ਬੇਨਤੀ ਹੈ ਸਾਧ ਸੰਗਤ ਦੀ, ਜਿਵੇਂ ਅਸੀਂ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਹਮੇਸ਼ਾ ਸੁੱਖ ਮੰਗਦੇ ਹਾਂ ਕਿ ਮਹਾਰਾਜ ਸਾਨੂੰ ਸੁੱਖ ਦੇਵੀਂ, ਸਾਡਾ ਪਰਿਵਾਰ ਸੁੱਖ ਦੇ ਸਹਿਤ ਵਸੇ। ਬੇਨਤੀ ਇਹ ਸਾਧ ਸੰਗਤ ਦੀ, ਖਾਲਸਾ ਪੰਥ ਪਰਿਵਾਰ ਹੈ ਸਾਡਾ, ਆਪਣੇ ਪਰਿਵਾਰ ਖਾਲਸਾ ਪੰਥ ਦੀ ਹਰ ਰੋਜ਼ ਜਿੱਥੇ ਆਪਣੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ, ਵਿਸ਼ੇਸ਼ ਕਰਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ। ਔਰ ਗੁਰੂ ਕੇ ਪ੍ਰੇਮ ਦੇ ਵਿੱਚ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਹੈ, ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰੀਏ। ਇਹ ਦੋ ਬਚਨ ਆਪਣੀ ਅਰਦਾਸ ਵਿੱਚ ਜ਼ਰੂਰ ਸ਼ਾਮਿਲ ਕਰੀਏ। ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸਾਹਿਬ ਜੀ ਦਾ, ਸਾਰੇ ਗ੍ਰੰਥੀ ਸਿੰਘ ਸਾਹਿਬਾਨ ਸਤਿਕਾਰਯੋਗ ਸੇਵਾਦਾਰ ਸਿੰਘ ਸਾਹਿਬਾਨ ਜੀ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਅਸੀਂ

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: आप सुन रहे हैं पुण्य दर्शन।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tirefors.com.au।

0: ਰੇਡੀਓ ਹਾਂਜੀ 1674 ਐਮ ਏਕਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ ਆਪਾਂ ਇੱਕ ਪ੍ਰੋਗਰਾਮ ਹਫ਼ਤਾਵਾਰੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਹਰਮਿੰਦਰ ਢਿੱਲੋਂ ਜੀ ਸਾਡੇ ਨਾਲ ਜੁੜਦੇ ਨੇ ਕੈਨੇਡਾ ਤੋਂ ਅਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਨੇ ਆਪਣੇ ਵਾਤਾਵਰਣ ਦੇ ਬਾਰੇ, ਆਸ ਪਾਸ ਵਾਪਰ ਰਹੀਆਂ ਘਟਨਾਵਾਂ ਦੇ ਬਾਰੇ, ਸਾਡੀਆਂ ਗਲਤੀਆਂ ਦੇ ਬਾਰੇ ਅਤੇ ਸਾਡੇ ਸੁਧਾਰਾਂ ਦੇ ਬਾਰੇ ਅਤੇ ਬਹੁਤ ਸਾਰਾ ਕੁਛ। ਨਵੀਂ ਅਪਡੇਟਸ ਇਸ ਹਫ਼ਤੇ ਦੀ ਕੀ ਆ, ਆਓ ਇਸ ਵਿਸ਼ੇ ਦੇ ਉੱਤੇ ਆਪਾਂ ਜਾਣਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਭਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ ਅਤੇ ਖਾਸ ਕਰਕੇ ਆਪਣੇ ਸੁਣਨ ਵਾਲਿਆਂ ਨੂੰ
0: ਜੀ। ਕੀ ਹਾਲ ਚਾਲ ਭਾਈ, ਕੀ ਚੱਲ ਰਿਹਾ ਤੁਹਾਡੇ ਦੇਸ਼ ਦੁਨੀਆਂ 'ਚ ਉੱਧਰਲੇ ਪਾਸੇ?
1: ਸਾਡੇ ਇੱਥੇ ਕੈਨੇਡਾ ਦੇ ਵਿੱਚ ਹੁਣ ਸਤੰਬਰ ਸ਼ੁਰੂ ਹੋ ਗਿਆ, ਅਗਸਤ ਵਿੱਚ ਪੂਰੀ ਗਰਮੀ ਹੁੰਦੀ, ਪਰ ਪਿਛਲਾ ਜਿਹੜਾ ਹਫ਼ਤਾ ਸੀ ਉਹਦਾ ਅੱਧਾ ਕਾਫੀ ਠੰਡਾ ਰਿਹਾ, ਜਿਹੜਾ ਕਿ ਬੇਸ ਮੌਸਮ ਸੀ, ਤੇ ਅੱਜ ਫਿਰ ਮੁੜ ਕੇ ਗਰਮੀ ਸ਼ੁਰੂ ਹੋ ਰਹੀ ਹੈ। ਤੇ ਪਰ ਹੁਣ ਸਤੰਬਰ ਸਾਡਾ ਹੁੰਦਾ ਆਖਰੀ ਗਰਮੀ ਦਾ ਮਹੀਨਾ, ਤੇ ਫਿਰ ਅਕਤੂਬਰ ਤੋਂ ਬਾਅਦ ਜਿਹੜੀ ਤੁਸੀਂ ਠੰਡ ਮਹਿਸੂਸ ਕਰਨ ਲੱਗ ਜਾਂਦੇ ਹੋ। ਤੇ ਪਰ ਇਸ ਵਾਰੀ ਜਿਵੇਂ ਪੰਜਾਬ 'ਚ ਮੌਨਸੂਨ ਕਦੀ ਆਉਂਦੀ ਸੀ ਕਦੀ ਰੁਕ ਜਾਂਦੀ ਸੀ, ਇਵੇਂ ਹੀ ਸਾਡੀ ਪੂਰੀ ਜਿਹੜੀ ਗਰਮੀਆਂ ਦੀ ਰੁੱਤ ਸੀ ਉਹ ਜਦੋਂ ਕਿਸੇ ਦਿਨ ਠੰਡ ਕਿਸੇ ਦਿਨ ਮੀਂਹ, ਜਦੋਂ ਮੀਂਹ ਨਹੀਂ ਸੀ ਉਦੋਂ ਗਰਮੀ, ਸੋ ਪੂਰੇ ਦਾ ਪੂਰਾ ਜਿਹੜਾ ਸੀ ਉਥਲ ਪੁਥਲ ਹੀ ਰਹੀ ਇਸ ਵਾਰੀ ਦੀ ਗਰਮੀਆਂ ਦੀ ਪੂਰੀ ਰੁੱਤ ਵਿੱਚ
0: ਜੀ। ਸੋ ਇਹ ਹਰ ਜਗ੍ਹਾ ਦੇ ਉੱਤੇ ਆਪਾਂ ਵੇਖ ਰਹੇ ਹਾਂ ਵੀ ਇਹ ਚੀਜ਼ਾਂ, ਚਲੋ ਆਪਾਂ ਲਗਾਤਾਰ ਇਸ ਚੀਜ਼ ਦੇ ਉੱਤੇ ਕਾਫੀ ਚਰਚਾ ਚੱਲਦੀ ਵੀ ਰਹੀ ਹੈ। ਸੋ ਅੱਜ ਦੇ ਦਿਨ ਦੀਆਂ ਕੀ ਖਾਸ ਅਪਡੇਟਸ ਨੇ ਸਰੋਤਿਆਂ ਦੇ ਲਈ?
1: ਹਾਂਜੀ ਬਾਈ ਜੀ, ਤੁਸੀਂ ਸੁਣੇ ਹੋਣਾ ਸਾਰਿਆਂ ਨੇ ਤੇ ਆਪਣੇ ਸੁਣਨ ਵਾਲਿਆਂ ਨੇ ਵੀ, ਜੋ ਨੇਪਾਲ ਦੇ ਵਿੱਚ ਇੱਕ ਗਲੇਸ਼ੀਅਰ ਸੀ ਉਹਦਾ ਹਿੱਸਾ ਟੁੱਟ ਕੇ ਡਿੱਗਿਆ ਤੇ ਉੱਥੇ ਬੜੀ ਬਰਬਾਦੀ ਆਈ, ਉਹ ਜਿਹੜਾ ਉਹਦੇ ਨਾਲ ਬਾਅਦ 'ਚ ਇੱਕ ਹੜ੍ਹ ਆਇਆ ਤੇ ਉਹਦੇ ਵਿੱਚ ਤਕਰੀਬਨ 5000 ਲੋਕ ਗਾਇਬ ਨੇ ਹਾਲੇ ਤੱਕ, ਤੇ ਚੀਨ ਵਾਲੇ ਆਪਣੀ ਦੱਸ ਨਹੀਂ ਰਹੇ ਬਿਲਕੁਲ ਜਿਵੇਂ ਕੋਈ ਕਰਦੇ ਹੁੰਦੇ ਨੇ। ਸੋ ਤਕਰੀਬਨ ਉੱਥੇ ਡਰ ਇਹ ਹੈ ਵੀ ਉਹ 6-7 ਤੋਂ ਲੈ ਕੇ 10,000 ਤੱਕ ਮੌਤਾਂ ਜਿਹੜੀਆਂ ਹੋ ਸਕਦੀਆਂ ਨੇ, ਉਹ ਏਡੀ ਵੱਡੀ ਸੀ। ਤੇ ਇਹ ਸਾਰਾ ਸ਼ੁਰੂ ਹੋਇਆ ਇੱਕ ਗਲੇਸ਼ੀਅਰ ਦੇ ਟੁੱਟਣ ਦੇ ਨਾਲ
0: ਜੀ। ਸੋ ਇਹ ਕਾਫੀ ਆਪਾਂ ਕਹਿ ਲਈਏ ਕਿ ਆਸਟ੍ਰੇਲੀਆ ਤੱਕ ਜਾਂ ਫਿਰ ਸਾਰੀ ਦੁਨੀਆ ਤੱਕ ਹੀ ਪਹੁੰਚੀਆਂ ਇਹ ਖਬਰਾਂ, ਤੇ ਸਾਰੀ ਦੁਨੀਆ ਦੇ ਵਿੱਚ ਇਹ ਸੋਚ ਵਿਚਾਰ ਚੱਲ ਰਹੇ ਨੇ। ਜਿਹੜੇ ਤਰੀਕੇ ਦੀਆਂ ਆਪਾਂ ਵੀਡੀਓ ਵੇਖੀਆਂ, ਸਾਡੇ ਸਰੋਤਿਆਂ ਨੇ ਵੀ ਵੇਖੀਆਂ ਹੋਣਗੀਆਂ, ਉਹ ਵੀਡੀਓ ਵੇਖ ਕੇ ਇੱਦਾਂ ਲੱਗਦਾ ਵੀ ਜਿੱਦਾਂ ਆਪਾਂ ਕੋਈ ਫਿਲਮ ਵੇਖ ਰਹੇ ਹੋਈਏ, ਕੋਈ ਗੇਮ ਵੇਖ ਰਹੇ ਹੋਈਏ, ਇਸ ਤਰੀਕੇ ਦੇ ਨਾਲ ਇੱਕਦਮ ਹੀ ਸਾਰਾ ਕੁਛ ਹੀ ਆਪਾਂ ਕਹਿ ਲਈਏ ਕਿ ਘਰ ਬਿਲਡਿੰਗਾਂ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਮਿੰਟਾਂ ਦੇ ਵਿੱਚ ਹੀ ਪਾਣੀ ਵਹਾ ਕੇ ਲੈ ਗਿਆ। ਸੋ ਇਸ ਸਭ ਦੇ ਵਿੱਚ ਸਾਰਾ ਕੁਛ ਤਾਂ ਆਪਾਂ ਜਿਹੜਾ ਅਖਬਾਰਾਂ ਦੇ ਵਿੱਚ ਜਾਂ ਫਿਰ ਡਿਟੇਲ ਦੇ ਵਿੱਚ ਜਾਣ ਹੀ ਰਹੇ ਹਾਂ। ਐਸੀਆਂ ਕੀ ਚੀਜ਼ਾਂ ਨੇ ਬਾਈ ਜਿਹੜੀਆਂ ਆਪਾਂ ਵੇਖ ਰਹੇ ਹਾਂ ਵੀ ਹਾਲੇ ਤੱਕ ਨਹੀਂ ਸਾਹਮਣੇ ਆਈਆਂ?
1: ਹਾਂਜੀ ਹਾਂ, ਉਸ ਤਰ੍ਹਾਂ ਬਾਈ ਜੀ ਜਦੋਂ ਅਸੀਂ ਇੱਦਾਂ ਖਬਰ ਆਉਂਦੀ ਆ ਵੀ ਫਲਾਣੇ ਥਾਂ ਤੇ ਗਲੇਸ਼ੀਅਰ ਡਿੱਗ ਗਿਆ, ਪਹਾੜ ਡਿੱਗ ਗਿਆ ਨਾ, ਸਾਨੂੰ ਕਿਉਂਕਿ ਮਨੁੱਖੀ ਮਨ ਜਿਹੜਾ ਉਹ ਜਿਹੜੀਆਂ ਪੁਰਾਣੀਆਂ ਘਟਨਾਵਾਂ ਨੂੰ ਉਹਨਾਂ ਨਾਲ ਜੋੜ ਕੇ ਵੇਖਦਾ ਵੀ ਜੇ ਡਿੱਗ ਗਿਆ ਤਾਂ ਠੀਕ ਆ ਜੀ, ਜਿਵੇਂ ਸਾਡੇ ਜੰਮੂ ਕਸ਼ਮੀਰ 'ਚ ਕਿਤੇ ਢਿੱਗਾਂ ਡਿੱਗਦੀਆਂ ਨੇ, ਸੜਕਾਂ ਬੰਦ ਹੁੰਦੀਆਂ ਨੇ, ਇੱਦਾਂ ਦੀ ਡਿੱਗੇ ਹੋ, ਇੱਦੂ ਥੋੜ੍ਹਾ ਵੱਡਾ ਡਿੱਗ ਗਿਆ ਹੋ, 20 ਕੁਇੰਟਲ ਦਾ ਡਿੱਗ ਗਿਆ ਹੋ, 40 ਕੁਇੰਟਲ ਦਾ ਡਿੱਗ ਗਿਆ ਹੋ। ਸੋ ਬਾਈ ਜੀ ਸਾਡੇ ਇਹ ਨਾ ਤਾਂ ਸਾਡੇ, ਕਿਉਂਕਿ ਭਾਸ਼ਾ ਜਿਹੜੀ ਆ, ਭਾਸ਼ਾ ਦੇ ਸ਼ਬਦਾਂ ਨੂੰ ਅਰਥ ਅਸੀਂ ਦਿੰਦੇ ਹਾਂ, ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦਾ। ਸੋ ਸਾਡੇ ਲਈ ਜਿਹੜੇ ਸ਼ਬਦ ਨੇ, ਸੰਕਟ ਉਹ ਵੀ ਹੈ, ਤੁਹਾਡੇ ਸ਼ਹਿਰ ਦੇ ਵਿੱਚ ਕਿਤੇ ਅੱਗ ਲੱਗ ਜਾਓ ਸੰਕਟ ਹੈ, ਜੇ ਪੰਜਾਬ ਚੜਾ ਜਾਓ ਉਹ ਵੀ ਸੰਕਟ ਹੈ, ਜੇ ਕਿਤੇ ਮੌਨਸੂਨ ਆ ਉਹ ਵੀ ਸੰਕਟ ਹੈ। ਸੋ ਅਸੀਂ ਉਹਦੇ ਹਿਸਾਬ ਨਾਲ ਉਹਨੂੰ ਨਾ ਇੱਕ ਨੋਰਮਲਾਈਜ਼ ਕਰ ਲੈਂਦੇ ਵੀ ਇੰਨਾ ਕੁ ਨੁਕਸਾਨ ਹੋਇਆ ਹੋਣਾ, ਪਰ ਜਿਹੜੀਆਂ ਗੱਲਾਂ ਦਾ ਵਰਤਾਰਾ ਹੁਣ ਚੱਲ ਰਿਹਾ ਕਿਉਂਕਿ ਇਹਨਾਂ ਦੀ ਵਰਗੀਆਂ ਗੱਲਾਂ ਸਾਡੇ ਪਿਛੋਕੜ ਚ ਹੋਈਆਂ ਹੀ ਨਹੀਂ, ਤੇ ਇਸ ਲਈ ਸਾਡੇ ਕੋਲ ਉਹਨਾਂ ਨੂੰ ਬਿਆਨ ਕਰਨ ਵਾਲੇ ਢੁਕਵੇਂ ਸ਼ਬਦ ਨਹੀਂ, ਤੇ ਅਸੀਂ ਕਈ ਵਾਰੀ ਉਹਨਾਂ ਨੂੰ ਗਲਤ ਸਮਝ ਲੈਂਦੇ ਹਾਂ। ਹੁਣ ਜਿਵੇਂ ਉਹ ਜਿਹੜਾ ਗਲੇਸ਼ੀਅਰ ਦਾ ਹਿੱਸਾ ਡਿੱਗਿਆ, ਮਤਲਬ ਉਹ ਏਡਾ ਵੱਡਾ ਸੀ ਕਿ ਉਹ 60 ਏਕੜ ਉਹਦਾ ਆਕਾਰ ਸੀ।
0: ਬੱਲੇ ਬੱਲੇ 60 ਏਕੜ
1: 60 ਏਕੜ ਸੀ ਉਹਦਾ ਆਕਾਰ, ਤੇ ਅੱਧਾ ਮੀਲ ਉਹ ਚੌੜਾ ਸੀ, ਥੱਲੇ ਡੂੰਘਾ ਸੀ।
0: ਬੱਲੇ ਬੱਲੇ
1: ਤੋਂ ਇੱਕੋ ਵਾਰੀ ਟੁੱਟ ਕੇ ਡਿੱਗਿਆ, ਜਦੋਂ ਡਿੱਗਿਆ ਤੇ ਇੰਨੀ ਜ਼ੋਰ ਇੰਨੀ ਵੱਡੀ ਚੀਜ਼ ਡਿੱਗੇ ਤਾਂ ਭੂਚਾਲ ਆ ਗਿਆ। ਉਹ ਭੂਚਾਲ ਜਿਹੜਾ ਨੇਪਾਲ ਚ ਡਿੱਗਣ ਦੇ ਬਾਵਜੂਦ ਅਮਰੀਕਾ ਦੇ ਜਿੰਨੇ ਉਹਨਾਂ ਦੇ ਸਿਸਮੋਲੋਜੀ ਦੇ ਇੰਸਟਰੂਮੈਂਟਸ ਨੇ, ਉਹਨਾਂ ਨੇ ਉਹਨੂੰ ਕੈਪਚਰ ਕੀਤਾ, 5.4 ਸਕੇਲ ਸੀ ਉਹਦੀ ਇੱਕ ਦਿਨ। ਹੁਣ ਜਦੋਂ ਏਡਾ ਵੱਡਾ ਡਿੱਗਦਾ ਹੈ ਉਹ, ਤੇ ਜਦੋਂ ਉਹ ਡਿੱਗਿਆ ਟੁੱਟ ਕੇ, ਤੋਂ ਜਿਹੜੀ ਉਚਾਈ ਤੋਂ ਡਿੱਗਿਆ ਉਹ ਥੱਲੇ ਇਹਦਾ ਪਹਾੜ ਦੇ ਉੱਪਰ ਸੀ, ਤੇ ਪਹਾੜ ਸੀ ਤੇ ਥੱਲੇ ਝੀਲ ਸੀ, ਤੇ ਉਹ ਜਿਹੜੀ ਉਚਾਈ ਤੋਂ ਡਿੱਗਿਆ ਝੀਲ ਦੇ ਵਿੱਚ ਉਹ 1200 ਮੀਟਰ ਦੀ, 1.25 ਕਿਲੋਮੀਟਰ ਦੀ ਉਚਾਈ ਤੋਂ ਡਿੱਗਿਆ
0: ਜੀ। ਸੋ ਇਸ ਕਰਕੇ ਹੋਰ ਜ਼ਿਆਦਾ ਖਤਰਨਾਕ ਹੋ ਗਿਆ।
1: हाँ वो इन्नी जोर ना डिग्या कि वो जी लखा फरना की जमी हुई सी बर्फ वो मिनट सकिंटा दे विच भी पानी बन गई, इन्नी गर्मी पैदा हुई तो जिहड़ी झील सी उहदा पानी भी फारा वाले कढ के बाहर मारिया। तो वो फिर जिहड़ी उत्थों इक तकरीबन तुसीं कह लो बई पानी की कंध तुर पई, जिहड़ा हड़ आया ना आपां हुण हड़ कहिंदे हां जी, चलो जी वधी जा रिहा होर अद्धा मीटर फुट वध गया फिर अद्धा फुट वध गया दरिया दा लैवल, अपने हड़ दे कंसैप्ट ने,
0: जी
1: पर इह हड़ नहीं सी, इह सुनामी सी। ਸੋ ਇੰਜ ਉਹ ਪਾਣੀ ਦੀ ਕੰਧ ਚੱਲੀ ਤੇ ਬਾਈ ਜੀ ਉਹ ਜਿਹੜੀ ਪਾਣੀ ਦੀ ਕੰਧ ਦੀ ਉਚਾਈ ਸੀ ਉਹ 300 ਫੁੱਟ ਸੀ।
0: 300 ਫੁੱਟ
1: 300 ਫੁੱਟ ਆਮ ਤੌਰ ਤੇ ਸਾਡਾ ਜਿਹੜਾ ਬੰਦੇ ਦਾ ਕੱਦ ਹੁੰਦਾ ਉਹ 5.5-6 ਫੁੱਟ ਦੇ ਕਰੀਬ ਆਪਾਂ ਹੁੰਦੇ ਹਾਂ, ਤੁਸੀਂ ਇਹਨੂੰ ਦੇਖ ਲਓ ਵੀ ਉਹ 50 ਬੰਦੇ ਖੜੇ ਹੋਣਗੇ ਇੱਕ ਦੂਜੇ ਦੇ ਸਿਰਾਂ ਤੇ ਤਾਂ ਜਾ ਕੇ ਉਹਦੀ ਉਚਾਈ ਬਣਦੀ ਹੈ।
0: ਬੋਲੋ ਸੋ ਕਈ
1: 300 ਫੁੱਟ ਦੀ ਉਚਾਈ। ਹਾਂ ਤੇ ਉਹ ਹੁਣ ਉਹਦੇ ਵਿੱਚ ਜਿਹੜਾ ਮਲਬਾ ਆ ਉਹਦੇ ਵਿੱਚ ਪਾਣੀ ਆ ਉਹਦੇ ਚ ਗਾਰਾ ਆ ਉਹਦੇ ਚ ਪੱਥਰ ਨੇ ਉਹ ਚ ਮਿੱਟੀ ਆ ਤੇ ਉਹ ਜਿਸ ਸਪੀਡ ਨਾਲ ਆ ਰਿਹਾ ਸੀ ਉਹ ਸਪੀਡ ਉਹਦੀ ਸੀਗੀ 170 ਕਿਲੋਮੀਟਰ ਪ੍ਰਤੀ ਘੰਟਾ।
0: ਬੱਲੇ ਬੱਲੇ
1: ਹੁਣ ਤੁਸੀਂ ਇਹ ਵੇਖ ਲਓ ਵੀ ਹੁਣ ਇਹਨੂੰ ਆਪਾਂ ਜਿਹੜਾ ਤੁਹਾਡਾ ਇਮੇਜ ਆ ਮੇਰੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸੀ ਉਹ ਪੂਰੇ ਦਾ ਪੂਰਾ ਬਦਲ ਗਿਆ।
0: ਬਿਲਕੁਲ
1: ਸੋ ਸਾਨੂੰ ਇਹਨੂੰ ਸਮਝਣ ਦੇ ਲਈ ਥੋੜਾ ਜਿਹਾ ਰੁਕ ਕੇ ਸੋਚਣ ਦੀ ਲੋੜ ਹੈ ਵੀ ਅਸੀਂ ਧਰਤੀ ਨੂੰ ਕਿਸ ਹੱਦ ਤੱਕ ਅਸੀਂ ਇੱਕ ਬਰਬਾਦੀ ਦੇ ਕੰਢੇ ਤੇ ਕਰਤਾ ਕਿ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿ ਪਰਬਤ ਡਿੱਗਦਾ ਹੈ ਹਿਮਾਚਲ ਚ ਨੇਪਾਲ ਚ ਤੇ ਪੂਰੀ ਦੁਨੀਆਂ ਚ ਉਹਦਾ ਭੂਚਾਲ ਮਹਿਸੂਸ ਹੁੰਦਾ ਹੈ। ਤੇ ਆਪਾਂ ਇੱਕ ਤੈਨੂੰ ਯਾਦ ਹੋਣਾ ਇੱਕ 1.5 ਸਾਲ ਪਹਿਲਾਂ ਗੱਲ ਕੀਤੀ ਸੀ ਵੀ ਇੱਕ ਗਲੇਸ਼ੀਅਰ ਡੈਨਮਾਰਕ ਦੇ ਵਿੱਚ ਡਿੱਗਿਆ ਸੀ ਪਰ ਉਹ ਸਮੁੰਦਰ ਦੇ ਥੱਲੇ ਸੀ, ਬਹੁਤ ਡੂੰਘਾ ਸੀਗਾ, ਟੁੱਟ ਕੇ ਡਿੱਗਿਆ ਤੇ ਉਦੋਂ ਧਰਤੀ 7 ਦਿਨ ਕੰਬਦੀ ਰਹੀ ਸੀ ਤੇ ਉਦੋਂ ਸਾਇੰਟਿਸਟਾਂ ਨੂੰ ਵੀ ਪਤਾ ਨੀ, ਉਹਨਾਂ ਨੂੰ 1.5 ਸਾਲ ਲੱਗਾ ਹੈ ਪਤਾ ਕਰਨ ਲਈ ਵੀ ਇਹ ਕੰਬਦੀ ਕਿਉਂ ਸੀ। ਸੋ ਇੱਡੀਆਂ ਇਹ ਜਿਹੜੇ ਗਲੇਸ਼ੀਅਰ ਨੇ ਲੱਖਾਂ ਸਾਲਾਂ ਦੇ ਪਏ ਨੇ ਉਹਨਾਂ ਚ 8 ਵਾਰ ਦੇ ਕਰੀਬ ਗਲੇਸ਼ੀਅਰ ਨੇ ਇਕੱਲੇ ਹਿਮਾਲਿਆ ਦੇ ਵਿੱਚ ਯੂਰਪ ਚ ਅਲੱਗ ਨੇ ਤੇ ਉਹਨਾਂ ਵਿੱਚੋਂ ਕਈ ਜਿਹੜੇ ਗਲੇਸ਼ੀਅਰ ਨੇ ਉਹਨਾਂ ਦੀ ਲੰਬੀ ਗਲੇਸ਼ੀਅਰ ਕੀ ਹੈ ਇੱਕ ਪੂਰਾ ਬਰਫ਼ ਜੰਮੀ ਹੋਈ ਬਰਫ਼ ਬਹੁਤ ਜ਼ਿਆਦਾ ਜੰਮੀ ਹੋਈ ਪੱਥਰ ਵਰਗੀ ਹੋਈ ਬਰਫ਼ ਜਿਹੜੀ ਆ ਉਹਦਾ ਪਹਾੜ ਹੈ। ਸੋ ਉਹ ਕਈ ਥਾਵਾਂ ਤੇ ਇਹ 30-40 ਮੀਲ ਲੰਬੇ ਨੇ 4-5 ਮੀਲ ਚੌੜੇ ਨੇ 1-2 ਮੀਲ ਡੂੰਘੇ ਨੇ। ਹੁਣ ਤੁਸੀਂ ਇਮੇਜਿਨ ਕਰੋ ਵੀ ਬਰਫ਼ ਦਾ ਆਈਸ ਦਾ ਏਡਾ ਵੱਡਾ ਇੱਕ ਟੁਕੜਾ ਹੋਵੇ ਤੇ ਜਿਹੜਾ ਇਹ ਡਿੱਗਿਆ ਬਿਲਕੁਲ ਜਿਹੜਾ ਇਹ ਡਿੱਗਿਆ ਇਹ ਜਿਹੜੇ ਆਈਸ ਵਰਗੇ ਤੋਂ ਡਿੱਗਿਆ ਉਹਦਾ ਸਿਰਫ 300ਵਾਂ ਹਿੱਸਾ ਸੀ, ਉਹ ਇਹਦੇ ਵਰਗੇ 300 ਹੋਰ ਹਿੱਸੇ ਉਹਦੇ ਬਣ ਸਕਦੇ ਆ।
0: ਓਕੇ ਤੇ ਉਹਦਾ ਵੀ ਹਲੇ ਆਪਾਂ ਕੋਈ ਉਹਦੇ ਉੱਤੇ ਕੋਈ ਰੋਕਥਾਮ ਨਹੀਂ, ਕੋਈ ਉਹਦੇ ਉੱਤੇ ਹਲੇ ਕੋਈ ਜ਼ੋਰ ਜ਼ਬਰਦਸਤੀ ਨਹੀਂ, ਕੋਈ ਉਸ ਪਾਸੇ ਨੂੰ ਕਦਮ ਨਹੀਂ ਪੁੱਟੇ ਵੀ ਉਹਨੂੰ ਆਪਾਂ ਰੋਕਣਾ ਕਿੱਦਾਂ।
1: ਨਹੀਂ ਬਿਲਕੁਲ, ਇਨਫੈਕਟ ਅੱਜ ਦੀ ਖ਼ਬਰ ਤੇ ਆ ਕਿ ਉਹ ਉਹਦੇ ਹੋਰ ਹਿੱਸੇ ਟੁੱਟਣ ਨੇ ਤੇ ਡਿੱਗਣ ਨੂੰ ਤਿਆਰ ਪਏ ਨੇ ਕਿਉਂਕਿ ਹਲੇ ਗਰਮੀ ਦੀ ਰੁੱਤ ਹੈ। ਸੋ ਅੱਜ ਚੀਨ ਵਾਲੇ ਨੇ ਵਾਰਨਿੰਗ ਦਿੱਤੀ ਆ ਵੀ ਜਿਹੜੀਆਂ ਇਹਦੇ ਨਾਲ ਹੋਰ ਨਵੀਆਂ ਝੀਲਾਂ ਬਣ ਗਈਆਂ। ਹੁਣ ਤੁਸੀਂ ਵੇਖ ਲਓ ਜਿਹੜੇ ਦਰਿਆ ਦੀ ਵਾਦੀ ਸੀ ਜਿੱਥੋਂ ਦਰਿਆ ਲੰਘਦਾ ਸੀ ਹੁਣ ਉੱਥੇ 300 ਫੁੱਟ ਡੂੰਘਾ ਗਾਰਾ ਤੇ ਰੇਤਾ ਪਈ ਆ, ਦਰਿਆ ਪਤਾ ਹੀ ਨਹੀਂ ਕਿੱਥੇ ਗਿਆ। ਉਹ ਜਿਹੜੀ ਉਹ ਤੁਸੀਂ ਵੀਡੀਓ ਵੇਖੀ ਆ ਵੀ ਉਹ ਚਾਈਨਾ ਵਾਲਿਆਂ ਦੀ ਬਾਰਡਰ ਪੋਸਟ ਆ ਕਿੱਡੀ ਸਾਰੀ ਮਹਿਲ ਦਾ ਮਹਿਲ, ਉਹ ਪਤਾ ਹੀ ਨਹੀਂ ਲੱਗਾ ਕਿੱਥੇ ਗਿਆ, ਕਿਸੇ ਨੂੰ ਲੱਭਦਾ ਹੀ ਨਹੀਂ, ਤਾਂ ਕੋਈ ਛੋਟਾ ਵਾਲਾ ਹਿੱਸਾ ਨਹੀਂ ਲੱਭਦਾ। ਤੇ ਉਹ ਇੰਨੀ ਇਹਦੀ ਚ ਸ਼ਕਤੀ ਹੈ ਤੇ ਇੰਨੀ ਉਹ ਹੁਣ ਉਹਦਾ ਜਿਹੜਾ ਪਾਣੀ ਚੱਲਿਆ ਸੀ ਉਹ ਦੇਖ ਲਓ ਕਿੱਥੇ ਬਿਹਾਰ ਹੈ ਤੇ ਬਿਹਾਰ ਦੇ ਕਈ ਡੈਮ ਨੇ ਜਿਹੜੇ ਹੁਣ ਟੁੱਟਣ ਦੇ ਕਿਨਾਰੇ ਖੜੇ ਨੇ, ਇੰਨਾ ਪਾਣੀ ਉਹਨਾਂ ਚ ਪਹੁੰਚ ਗਿਆ ਵੀ ਉਹਨਾਂ ਦੇ ਗੇਟ ਹੈਂਡਲ ਨਹੀਂ ਕਰ ਸਕਦੇ ਤੇ ਹਾਲੇ ਵੀ ਡਰ ਹੈ ਵੀ ਉਹਨਾਂ ਚ ਕੋਈ ਉਹ ਗੇਟ ਟੁੱਟ ਨਾ ਜਾਵੇ। ਸੋ ਬਾਈ ਜੀ ਇਹ ਸੀ ਇਹ ਟੁੱਟਾ ਕਿਉਂ, ਕਿਉਂਕਿ ਜਿਹੜੇ ਗਲੇਸ਼ੀਅਰ ਨੇ ਇਹ ਲੱਖਾਂ ਸਾਲਾਂ ਤੋਂ ਜੰਮੀ ਹੋਏ ਨੇ ਆਈਸ ਤੇ ਜਿਉਂ ਜਿਉਂ ਸਾਡੀ ਆਲਮੀ ਤਪਸ਼ ਵੱਧ ਰਹੀ ਹੈ ਗਲੋਬਲ ਵਾਰਮਿੰਗ ਵੱਧ ਰਹੀ ਹੈ ਉਹਦੇ ਨਾਲ ਫਿਰ ਇਹ ਪੰਘਰਨੇ ਸ਼ੁਰੂ ਹੋ ਗਏ, ਕਿਉਂਕਿ ਹਿਮਾਲਿਆ ਦੇ ਚੋਟੀਆਂ ਤੇ ਨੇ ਉੱਥੇ ਕਦੀ ਵੀ ਇੰਨੀ ਗਰਮੀ ਨਹੀਂ ਹੁੰਦੀ ਕਿ ਪੰਘਰਨ ਤੇ ਜਿਹੜਾ ਇਹ ਗਲੇਸ਼ੀਅਰ ਸੀ ਜਿਸ ਇਲਾਕੇ ਚ ਟੁੱਟਿਆ ਉੱਥੇ ਜਿਹੜੀ ਗਲੇਸ਼ੀਅਰ ਪੰਘਰਨ ਦੀ ਸਪੀਡ ਹੈ ਉਹ 2 ਵਾਰ ਤੋਂ ਲੈ ਕੇ ਹੁਣ ਤੱਕ ਦੁੱਗਣੀ ਹੋ ਗਈ ਤੇ ਸਾਡੇ ਦਰਿਆਵਾਂ ਦੇ ਆਕਾਰ ਥੋੜੇ ਦੁੱਗਣੇ ਹੋਣੇ ਨੇ ਤੇ ਉਹਦਾ ਪਾਣੀ ਡਿੱਗ ਰਿਹਾ, ਦੁੱਗਣਾ ਪਾਣੀ ਡਿੱਗ ਰਿਹਾ ਤੇ ਔਰ ਇਹ ਪਿਛਲੇ 5 ਦਹਾਕਿਆਂ ਚ ਜਿਹੜਾ ਗਲੇਸ਼ੀਅਰ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਇਹਦੀ ਜਿਹੜੀ ਪੰਘਰ ਪੰਘਰ ਕੇ ਇਹ 33 ਫੁੱਟ ਪੰਗਰ ਚੁੱਕਾ ਸੀ, 33 ਫੁੱਟ ਥੱਲੇ ਆ ਗਿਆ ਸੀ ਇਹਦਾ ਚੌੜਾਈ ਜਿਹੜੀ ਆ
0: ਜੀ।
1: 33 ਫੁੱਟ ਦਾ ਮਤਲਬ ਹੈ 3 ਮੰਜ਼ਲਾ ਬਿਲਡਿੰਗ ਜਿੱਡਾ ਇਹ ਛੋਟਾ ਹੋ ਗਿਆ ਸੀ। ਅੱਜ ਤੋਂ 30-40 ਸਾਲ ਪਹਿਲਾਂ ਇਹ 3 ਮੰਜ਼ਲਾ ਜਿੰਨੀ ਉਚਾਈ ਹੋਰ ਵੱਧ ਸੀ ਇਹਦੇ ਉੱਤੇ, ਹਾਲੇ ਵੀ ਬਹੁਤ ਵੱਡਾ
0: ਜੀ।
1: ਸੋ ਇੰਨੀ ਤੇਜ਼ੀ ਨਾਲ ਪੰਗਰ ਰਹੇ ਨੇ, ਤੇ ਜਦੋਂ ਉਹ ਆਇਆ ਇਹਨੂੰ ਕੋਈ ਦੁਨੀਆਂ ਦੀ ਤਾਕਤ ਨੀ ਰੋਕ ਸਕਦੀ ਇਹੋ ਜਿਹੀ ਪਾਣੀ ਨੂੰ, ਕੋਈ ਪੁਲ ਨੀ ਜੋੜ ਰੋਕ ਸਕਦਾ, ਕੋਈ ਕੁਛ ਨੀ ਕਰ ਸਕਦਾ ਇਹਦੀ ਬਰਬਾਦੀ ਨੂੰ, ਜੇ ਸ਼ੁਰੂ ਹੋ ਗਈ ਰੋਕ ਕੋਈ ਨੀ ਸਕਦਾ।
0: ਸੋ ਆਪਾਂ ਜੇ ਇਹ ਕਹਿ ਲਈਏ ਵੀ ਅਗਾਉਂ ਕਦਮ ਕੋਈ ਇਸ ਚੀਜ਼ ਦੇ ਪੁੱਟਣ, ਕਿਉਂਕਿ ਕੁਛ ਇੱਕ ਖਬਰਾਂ ਇਹ ਵੀ ਆ ਰਹੀਆਂ ਸੀ ਕਿ ਇੱਕ ਲਗਭਗ ਸਾਲ ਕੁ ਪਹਿਲਾਂ ਇੱਕ ਚੇਤਾਵਨੀ ਜ਼ਰੂਰ ਦੇ ਦਿੱਤੀ ਗਈ ਪਰ ਉਹਦੇ ਉੱਤੇ ਕੁਛ ਕੀਤਾ ਨਹੀਂ ਗਿਆ। ਪਰ ਇਹ ਸਾਰਾ ਜਿਹੜਾ ਉਹ ਚਿਰਾਂ ਦਾ ਅਤੇ ਦਿਨ ਬ ਦਿਨ ਹੌਲੀ ਹੌਲੀ ਜੋ ਇਨਸਾਨ ਦੇ ਦੁਆਰਾ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੇ ਜਿਨ੍ਹਾਂ ਦੇ ਉੱਤੇ ਇੱਕ ਲਗਾਤਾਰ ਆਪਾਂ ਜਾਣਕਾਰੀ ਇਸ ਪ੍ਰੋਗਰਾਮ 'ਚ ਦਿੰਦੇ ਰਹਿੰਦੇ ਹਾਂ, ਸੋ ਉਹਨਾਂ ਦਾ ਇੱਕ ਨਤੀਜਾ ਵਾ ਹੌਲੀ ਹੌਲੀ ਤਾਪਮਾਨ ਜਿਹੜਾ ਉਹ ਵੱਧ ਰਿਹਾ ਵਾ, ਬਰਫ਼ ਨੇ ਹੌਲੀ ਹੌਲੀ ਪਿਘਲਣਾ ਹੀ ਆ। ਸੋ ਉਹਨੂੰ ਰੋਕਣ ਦੇ ਲਈ ਹੁਣ ਮਤਲਬ ਇਹ ਨਹੀਂ ਹੋ ਸਕਦਾ ਕਿ ਇਮੀਡੀਏਟਲੀ ਕੁਛ ਨਾ ਕੁਛ ਕਰ ਲਿਆ ਜਾਵੇ,
1: ਬਿਲਕੁਲ ਨਹੀਂ ਹੋ ਸਕਦਾ। ਇਹਦੀ ਜਿਹੜੀ ਬਰਬਾਦੀ ਸੀ ਇਹ ਗਲੇਸ਼ੀਅਰ ਪੰਘਰਨ ਦੀ ਮਤਲਬ ਨੀਂਹ ਰੱਖੀ ਗਈ ਸੀ ਕਹਿ ਲਓ, ਜਾਂ ਪਹਿਲਾਂ ਤਰੇੜ ਜਿਹੜੀ ਆਈ ਸੀ ਜਦੋਂ ਮਨੁੱਖ ਨੇ 200 ਸਾਲ ਪਹਿਲਾਂ ਕੋਲੇ ਦੀ ਪਾਵਰ ਨੂੰ ਲੱਭਿਆ, ਉਹ ਤੋਂ ਸਟੀਮ ਬਣਾ ਕੇ ਆਪਣੇ ਰੇਲਵੇ ਇੰਜਣ ਬਣਾਏ ਅਤੇ ਫੈਕਟਰੀਆਂ ਚਲਾਈਆਂ ਸਟੀਮ ਦੇ ਨਾਲ, ਉਦੋਂ ਅਸੀਂ ਜਿਹੜੀ ਕਾਰਬਨ ਡਾਈਆਕਸਾਈਡ ਪਾਉਣੀ ਸ਼ੁਰੂ ਹੋਈ ਇਹਦੀ ਨੀਂਹ ਉਦੋਂ ਰੱਖੀ ਗਈ ਸੀ 200 ਸਾਲ ਪਹਿਲਾਂ। ਸੋ ਇਹ ਵਾਪਰਨਾ ਵਾਪਰਨਾ ਹੀ ਸੀ, ਅਤੇ ਜਿਹੜੇ ਬਾਕੀ ਦੇ 8,000 ਨੇ ਉਹਨਾਂ ਵਿੱਚੋਂ ਵੀ ਜਿਹੜੇ ਬਹੁਤੇ ਨੇ ਇਸ ਸਦੀ ਦੇ ਹੱਦ ਅੰਤ ਤੱਕ ਉਹ ਸਾਰੇ ਪੰਗਰ ਜਾਣੇ ਨੇ, ਅਤੇ ਇਸ ਤਰ੍ਹਾਂ ਦੇ ਹੋਰ ਡਿੱਗਣਗੇ। ਕਿ ਹਿਮਾਚਲ 'ਚ ਡਿੱਗ ਸਕਦੇ ਨੇ, ਇੱਧਰੋਂ J&K ਡਿੱਗ ਸਕਦੇ ਨੇ, ਬਿਲਕੁਲ ਡਿੱਗ ਸਕਦੇ ਨੇ। ਜੇ ਪਹਾੜ ਦੇ ਉੱਪਰ ਐਡਾ ਵੱਡਾ ਇੱਕ ਆਇਸ ਦਾ ਪਹਾੜ ਪਿਆ ਤੇ ਜੇ ਉਹ ਪੰਗਰ ਗਿਆ, ਉਹ ਪੰਗਰ ਕੇ ਪਤਲਾ ਹੋ ਗਿਆ ਤੇ ਉਹ ਕਮਜ਼ੋਰ ਹੋ ਗਿਆ, ਉਹਨੇ ਟੁੱਟਣਾ ਹੀ ਆ, ਟੁੱਟ ਕੇ ਡਿੱਗੇਗਾ। ਸੋ ਇਹ ਜਿਹੜਾ ਖਤਰਾ ਆ ਇਹ ਟਲਣ ਵਾਲਾ ਨਹੀਂ ਹੈ, ਇਹ ਸਗੋਂ ਹੋਰ ਜ਼ਿਆਦਾ ਗੰਭੀਰ ਹੋਣਾ। ਤੇ ਇਹਦਾ ਜਿਹੜਾ ਕਾਰਨ ਹੈ ਜਿਵੇਂ ਤੁਸੀਂ ਹੁਣੇ ਦੱਸਿਆ, ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਮੇਰੇ ਸਮੇਤ ਤੁਸੀਂ, ਅਸੀਂ ਸਾਰੇ ਦੇ ਭਾਗੀਦਾਰ ਹੈ। ਇਹ ਜਿਹੜਾ ਤੁਹਾਡੇ ਘਰ ਵਿੱਚ, ਸਾਡੇ ਘਰ ਵਿੱਚ ਜਿਹੜਾ ਗੈਸ ਵਾਲਾ ਚੁੱਲ੍ਹਾ, ਤੁਹਾਡੀ ਕਾਰ ਚੋਂ ਜਿਹੜੀ ਨਿਕਲਦੀ ਕਾਰਬਨ ਡਾਈਆਕਸਾਈਡ, ਤੁਹਾਡੇ ਸਕੂਟਰ ਚੋਂ ਨਿਕਲਦੀ, ਤੇ ਜਾਂ ਜਿਹੜੀ ਬਿਜਲੀ ਪੰਜਾਬ ਚ ਬਣਦੀ ਆ ਕੋਲੇ ਨਾਲ, ਉਹਦਾ ਜਿਹੜਾ ਕਾਰਬਨ ਡਾਈਆਕਸਾਈਡ ਹੈ, ਇਹ ਇਹਦੀ ਵਜ੍ਹਾ ਉਹ ਚੀਜ਼ਾਂ ਨੇ। ਸੋ ਇਹਦੇ ਜ਼ਿੰਮੇਦਾਰੀ ਸਾਡੇ ਦੇ ਮਨੁੱਖਤਾ ਦੇ ਸਿਰ ਤੇ ਆਉਂਦੀ ਆ। ਇਹਨੂੰ ਰੱਬ ਦੀ ਕਰੋਪੀ ਕਹਿਣਾ ਜਾਂ ਕੁਦਰਤ ਦੀ ਆਫ਼ਤ ਕਹਿਣਾ ਵੀ ਗਲਤ ਹੈ, ਇਹ ਮਨੁੱਖ ਦੀ ਕਰੋਪੀ ਹੈ ਤੇ ਮਨੁੱਖੀ ਆਫ਼ਤ ਹੈ।
0: ਸੋ ਕਰ ਕੋਈ ਕਿਤੇ ਰਿਹਾ, ਭੁਗਤ ਕੋਈ ਕਿਤੇ ਹੋਰ ਵੀ ਸਕਦਾ। ਇਹਦੇ 'ਚ ਇਹ ਨਹੀਂ ਆ ਵੀ ਆਪਾਂ ਇੱਕ ਜਗ੍ਹਾ ਦੇ ਉੱਤੇ ਬੈਠੇ ਹਾਂ ਅਤੇ ਆਪਾਂ ਬੜੇ ਸੁਰੱਖਿਅਤ ਹਾਂ, ਅਸੀਂ ਆਪਣੇ ਬਣਦੇ ਫਰਜ਼ ਨਿਭਾ ਰਹੇ ਹਾਂ, ਨਹੀਂ ਨਿਭਾ ਰਹੇ ਕੀ ਫਰਕ ਪੈਂਦਾ, ਜਿੱਥੇ ਕਿਤੇ ਆਇਆ ਉਹ ਕਰ ਲੈਣ ਆਪਣਾ ਜੋ ਕਰਨਾ। ਪਰ ਇਹ ਆ ਵੀ ਸਾਰੀ ਇੱਥੋਂ ਸਮਝਣੀ ਚੀਜ਼ ਬਹੁਤ ਜ਼ਰੂਰੀ ਹੈ ਕਿ ਸਾਰੀ ਦੁਨੀਆ ਹੀ ਇੱਕ ਘਰ ਆ, ਉਸ ਘਰ ਦੇ ਵਿੱਚ ਹਰ ਇੱਕ ਜੀਅ ਦੀ ਜ਼ਿੰਮੇਵਾਰੀ।
1: ਬਿਲਕੁਲ ਜੀ ਬਿਲਕੁਲ, ਇਹ ਸਾਰੀ ਦੁਨੀਆ ਜੁੜੀ ਹੋਈ ਹੈ। ਸੋ ਜੇ ਅਸੀਂ ਇੱਥੇ ਗਲਤ ਕੰਮ ਕਰਦੇ, ਉਹਦਾ ਨਤੀਜਾ ਜਿਹੜਾ ਜੋ ਸਜ਼ਾ ਨੇਪਾਲ ਦੇ ਲੋਕਾਂ ਨੂੰ ਲੱਗੀ, ਜਿਹਦੇ ਚੋਂ 10,000 ਦੇ ਕਰੀਬ ਮੌਤਾਂ ਹੋ ਸਕਦੀਆਂ ਨੇ, ਉਹਦੇ ਲਈ ਨੇਪਾਲ ਵਾਲਿਆਂ ਨੇ ਕੁਛ ਨਹੀਂ ਕੀਤਾ, ਉਹਨਾਂ ਦਾ ਇਹਦੇ 'ਚ ਕੋਈ ਜ਼ੀਰੋ ਕਸੂਰ ਹੈ। ਕਿਉਂਕਿ ਜਿਹੜਾ ਉੱਥੇ ਬੰਦਾ ਰਹਿੰਦਾ ਉਹਦਾ ਕਾਰਬਨ ਫੁੱਟਪ੍ਰਿੰਟ ਨਾਮ ਹੋਣ ਦੇ ਬਰਾਬਰ ਹੈ, ਉਹ ਇੰਨੀਆਂ ਸਿਫਰ ਡੋਟ ਤੋਂ ਬਾਅਦ ਇੰਨੀਆਂ ਸਿਫਰਾਂ ਲੱਗਦੀਆਂ ਵੀ ਤੁਹਾਨੂੰ ਗ੍ਰਾਫ ਤੇ ਪਲੋਟ ਵੀ ਨਹੀਂ ਹੁੰਦਾ। ਇਹਨੂੰ ਕਰਨ ਵਾਲੇ ਨੇ ਯੂਰਪ ਦੀਆਂ ਜਿਹੜੀਆਂ ਇਕੋਨਮੀ ਦੇ ਮਿਸ਼ਨਸ ਨੇ, G7 G20 ਨੇ, 70% ਦੁਨੀਆ ਦੇ ਜਿਹੜੇ ਕਾਰਬਨ ਡਾਈਆਕਸਾਈਡ ਮਿਸ਼ਨ ਨੇ ਉਹ ਸਿਰਫ ਜਿਹੜੀਆਂ 5 ਕੰਟਰੀ 'ਚ ਆਉਂਦੇ ਨੇ, ਚੀਨ, ਅਮਰੀਕਾ, ਇੰਡੀਆ, ਯੂਰਪੀਅਨ ਯੂਨੀਅਨ, ਰਸ਼ੀਆ ਅਤੇ ਜਪਾਨ, 70% ਇਹਨਾਂ ਦੇ ਨੇ। ਸੋ ਬਾਕੀ ਜਿਹੜੇ ਨੇਪਾਲ ਜਾਂ ਜਿਹੜੀ ਬਾਕੀ ਹੋਰ ਕੰਟਰੀ ਨੇ ਉਹਨਾਂ ਦਾ ਇਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਸੀ। ਸੋ ਇਸ ਲਈ ਸਾਨੂੰ ਜਿੱਥੇ ਸਾਡੇ ਕੀਤੇ ਦਾ ਨੁਕਸਾਨ ਉੱਥੇ ਹੁੰਦਾ, ਜੇ ਅਸੀਂ ਚੰਗਾ ਕੰਮ ਕਰਾਂਗੇ, ਜੇ ਤੁਸੀਂ ਆਸਟ੍ਰੇਲੀਆ 'ਚ ਰਹਿ ਕੇ ਇਲੈਕਟ੍ਰਿਕ ਕਾਰ ਲੈਂਦੇ ਹੋ ਅਤੇ ਤੁਹਾਡੀ ਪੈਟਰੋਲ ਦੇ ਫਿਊਮ ਖਤਮ ਹੋ ਗਏ, ਜਾਂ ਤੁਸੀਂ ਆਪਣੇ ਘਰ 'ਤੇ ਸੋਲਰ ਪੈਨਲ ਲਗਾਉਂਦੇ ਹੋ ਤਾਂ ਕਿ ਸਰਕਾਰ ਨੂੰ ਕੋਲੇ ਤੋਂ ਬਿਜਲੀ ਨਾ ਬਣਾਉਣੀ ਪਵੇ, ਜਾਂ ਤੁਸੀਂ ਮੀਟ ਘਟਾ ਦਿੱਤਾ, ਜਿਹੜੇ ਮੀਟ ਇੰਡਸਟਰੀ ਦੇ ਕਾਰਬਨ ਮਿਸ਼ਨਸ ਨੇ ਉਹ ਘੱਟ ਗਏ, ਜਾਂ ਮੀਟ ਬੰਦ ਕਰ ਦਿੱਤਾ, ਜਾਂ ਤੁਸੀਂ ਰੈੱਡ ਮੀਟ ਬਿਲਕੁਲ ਬੰਦ ਕਰਤਾ, ਉਹਨੂੰ ਚਿਕਨ 'ਤੇ ਆ ਗਏ, ਅਤੇ ਜਾਂ ਤੁਸੀਂ ਡੇਅਰੀ ਪ੍ਰੋਡਕਸ਼ਨ ਘਟਾ ਦੀ, ਜਿਹੜੇ ਵੀ ਸਟੈਪ ਤੁਸੀਂ ਲਓਗੇ ਉਹਦਾ ਇਕੱਲੇ ਆਸਟ੍ਰੇਲੀਆ ਨੂੰ ਉਹਦਾ ਫਾਇਦਾ ਨਹੀਂ ਹੋਏਗਾ, ਉਹਦਾ ਨੇਪਾਲ, ਪੰਜਾਬ, ਦੁਨੀਆ ਭਰ ਨੂੰ ਹੋਏਗਾ। ਕਿਉਂਕਿ ਹੁਣ ਸਾਡੀ ਜਿਹੜੀ ਸਾਡੀ ਕਿਸਮਤ ਹੈ, ਸਾਡੀ ਡੈਸਟਨੀ ਆ, ਉਹ ਹੁਣ ਜੁੜੀ ਹੋਈ ਆ। ਹੁਣ ਜੇ ਅਸੀਂ ਮਰਾਂਗੇ ਤਾਂ ਵੀ ਇਕੱਠੇ ਤੇ ਜੇ ਅਸੀਂ ਬਚਾਂਗੇ ਤਾਂ ਵੀ ਇਕੱਠੇ।
0: ਸੋ ਇਹ ਸਾਰਿਆਂ ਨੂੰ ਇੱਕ ਦੂਸਰੇ ਦੇ ਪ੍ਰਤੀ ਜਾਂ ਫਿਰ ਇਸ ਧਰਤੀ ਦੇ ਪ੍ਰਤੀ, ਇਸ ਵਾਤਾਵਰਨ ਦੇ ਪ੍ਰਤੀ, ਇਸ ਕੁਦਰਤ ਦੇ ਪ੍ਰਤੀ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ। ਸੋ ਲਗਾਤਾਰ ਆਪਾਂ ਇੱਦਾਂ ਦਾ ਕੁਛ ਨਾ ਕੁਛ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ ਤੋਂ ਆਪਾਂ ਜ਼ਰੂਰ ਸੁਣਨ ਨੂੰ ਕਰਨ ਨੂੰ ਆਪਾਂ ਵੇਖਦੇ ਹਾਂ। ਹੁਣ ਇਹ ਸਭ ਕੁਛ ਤੋਂ ਬਾਅਦ ਜਿੱਦਾਂ ਤੁਸੀਂ ਇਨਟੱਚ ਰਹਿੰਦੇ ਹੋ ਖਬਰਾਂ ਦੇ ਨਾਲ, ਖਾਸ ਤੌਰ ਦੇ ਉੱਤੇ ਇਸ ਸੰਬੰਧ ਦੇ ਵਿੱਚ ਜਿਹੜੇ ਮਾਹਰ ਗੱਲਾਂ ਬਾਤਾਂ ਜੋ ਕਰ ਰਹੇ ਨੇ ਜਾਂ ਜਿਹੜੇ ਤਰੀਕੇ ਦੇ ਨਾਲ ਐਕਸਪਰਟ ਦੱਸ ਰਹੇ ਨੇ, ਕੀ ਸੋਚ ਵਿਚਾਰ ਸ਼ੁਰੂ ਹੋਏ ਨੇ ਜਾਂ ਇਸ ਪਾਸੇ ਨੂੰ ਕੋਈ ਗੱਲਾਂ ਬਾਤਾਂ ਹੋ ਰਹੀਆਂ ਨੇ ਜਾਂ ਫਿਰ ਹਾਲੇ ਤੱਕ ਸਿਰਫ ਉਹੀ ਸਟੇਟਸ ਹੈ ਪਹਿਲਾਂ ਵਾਲਾ ਹੀ?
1: ਬਿਲਕੁਲ ਹੋ ਰਹੀਆਂ ਨੇ ਜੀ। ਨੇਪਾਲ ਜਿਹੜਾ ਇੰਨਾ ਡਰਿਆ ਹੋਇਆ ਹੈ, ਉਹ ਪੂਰੀ ਦੁਨੀਆ ਤੋਂ ਮੰਗ ਕਰ ਰਿਹਾ, ਕਿਉਂਕਿ ਨੇਪਾਲ ਜਿਹੜਾ ਆ ਉਹ ਹਿਮਾਲਾ ਪਰਬਤ ਦੇ ਪੈਰਾਂ ਦੇ ਵਿੱਚ ਹੈ ਤੇ ਉੱਥੇ ਤਿੱਬਤ ਜਿਹੜਾ 6000 ਮੀਟਰ ਉੱਚਾ ਉੱਥੋਂ ਤਿੱਬਤ ਹੈ ਤੇ ਤਿੱਬਤ ਦੇ ਵਿੱਚ ਸਾਰੇ ਦੇ ਗਲੇਸ਼ੀਅਰ ਤੇ ਗਲੇਸ਼ੀਅਰ ਪਏ ਨੇ। ਸੋ ਜੇ ਇਹ ਮਿਲਟ ਹੋਇਆ ਤਾਂ ਹੋਰ ਕਿੰਨੇ ਆਉਣ ਵਾਲੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹੋ ਜਿਹੀ ਘਟਨਾ ਵਾਪਰੇਗੀ। ਸਿਰਫ ਇਹੀ ਸਾਨੂੰ ਨਹੀਂ ਪਤਾ ਵੀ ਉਹ ਕਦੋਂ ਵਾਪਰਨੀ ਹੈ ਤੇ ਕਿੰਨੀ ਵੱਡੀ ਹੋਣੀ ਹੈ, ਤੇ ਸਾਨੂੰ ਇਹਦੇ ਬਾਰੇ ਵੀ ਕੋਈ ਸ਼ੰਕਾ ਨਹੀਂ ਕਿ ਇਦੋਂ ਵੱਡੀਆਂ ਘਟਨਾਵਾਂ ਵੀ ਵਾਪਰਨਗੀਆਂ, ਇਹ ਸਭ ਤੋਂ ਵੱਡੀ ਨਹੀਂ ਹੈ। ਸੋ ਨੇਪਾਲ ਬਹੁਤ ਡਰਿਆ ਹੋਇਆ, ਉਹਨਾਂ ਦੇ ਪ੍ਰਧਾਨ ਮੰਤਰੀ ਦੀ ਬਿਆਨ ਸੀ ਵੀ ਤੁਸੀਂ ਕੋਈ ਫੰਡ ਕਾਇਮ ਕਰੋ, ਅਸੀਂ ਇਕੱਲੇ ਤੇ ਇਹਨੂੰ ਗਰੀਬ ਮੁਲਕ ਹੈ ਵੀ ਅਸੀਂ ਤਾਂ ਖਤਮ ਹੋ ਜਾਵਾਂਗੇ ਇਹਦੇ ਨਾਲ, ਸਾਡੇ ਕੋਲ ਤਾਂ ਇੰਨੇ ਵਸੀਲੇ ਹੀ ਹੈ ਨਹੀਂ ਵੀ ਅਸੀਂ ਜਿਹੜੀ ਉੱਥੇ ਇੰਨਾ ਮਲਬਾ ਸੁੱਟ ਗਿਆ ਉਹ ਆ ਕੇ ਜਿਹੜਾ ਹੜ੍ਹ ਵੀ ਅਸੀਂ ਉਹਨੂੰ ਕਿਵੇਂ ਉੱਥੇ ਚੱਕ ਕੇ ਮੁੜ ਕੇ ਦਰਿਆ ਦਾ ਰਸਤਾ ਬਣਾਵਾਂਗੇ। 800 ਬੰਦਾ ਨੇਪਾਲ ਦਾ ਉੱਥੇ ਜਿਹੜੀਆਂ ਡੈਮ ਦੀਆਂ ਸੁਰੰਗਾਂ ਬਣ ਰਹੀਆਂ ਸੀ ਉਹਨਾਂ 'ਚ ਫਸਿਆ ਹੋਇਆ, ਜਿਹਨਾਂ ਨੂੰ ਇਸ ਹੜ੍ਹ ਨੇ ਮੋਹਰੇ ਗਾਰਾ ਲਿਆ ਕੇ ਪੂਰਾ ਸੁਰੰਗਾਂ ਨੂੰ ਬੰਦ ਕਰਤਾ ਤੇ ਹਾਲੇ ਤੱਕ ਉਹ ਸੁਰੰਗਾਂ 'ਚ ਪਹੁੰਚ ਨਹੀਂ ਸਕੇ ਤੇ ਉਹ ਮਰ ਜਾਣਗੇ। ਉਹਨਾਂ ਕੋਲ ਇੰਨੀ ਕੁ ਆਕਸੀਜਨ ਹੁੰਦੀ ਆ, ਹਫ਼ਤਾ ਹੋ ਗਿਆ, 2-4-5 ਦਿਨ ਕੱਢ ਸਕਦੇ ਨੇ, ਪਰ ਉਹਨਾਂ ਨੂੰ ਥੱਲੇ 300 ਫੁੱਟ ਦਾ ਗਾਰਾ, 300 ਫੁੱਟ ਪੱਟ ਕੇ ਤੁਸੀਂ ਕਿੱਥੇ ਜਾਓਗੇ ਥੱਲੇ? ਸੋ ਮੇਰੀ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਇਹ ਬੇਨਤੀ ਆ ਵੀ ਅੱਜ ਤੁਸੀਂ ਜਦੋਂ ਸ਼ਾਮ ਨੂੰ ਆਪਣੇ ਖਾਣੇ ਦੇ ਟੇਬਲ ਤੇ ਬੈਠੋਗੇ ਤੇ ਤੁਸੀਂ 5 ਮਿੰਟ ਇਹਦੇ ਬਾਰੇ ਜ਼ਰੂਰ ਲਗਾਉਣਾ ਵੀ ਇਹ ਕੀ ਹੋ ਗਿਆ ਤੇ ਇਹਦੇ ਵਿੱਚ ਸਾਡਾ ਰੋਲ ਕੀ ਆ, ਮੇਰਾ ਰੋਲ ਕੀ ਆ ਤੇ ਮੈਂ ਇਹਦੇ ਵਿੱਚ ਕੀ ਹੱਥ ਵੰਡਾ ਸਕਦਾ, ਆਪਣੇ ਘਰ ਦੀਆਂ ਆਪਣੇ ਜੀਵਨ ਸ਼ੈਲੀ 'ਚ ਕਿਹੜੀਆਂ ਤਬਦੀਲੀਆਂ ਲਿਆ ਸਕਦੇ ਹਾਂ ਅਸੀਂ। ਇਦੋਂ ਵੱਡੀ ਜਿਹੜੀ ਸ਼ਰਧਾਂਜਲੀ ਆ, ਜਿਹੜਾ 10 ਵਾਰ ਬੰਦਾ ਮਰਿਆ ਉੱਥੇ, ਉਦੋਂ ਵੱਡੀ ਤੁਸੀਂ ਨਹੀਂ ਦੇ ਸਕਦੇ ਤੇ ਇਹ ਤੁਹਾਡੇ ਹੱਥ ਵਿੱਚ ਹੈ, ਤੁਸੀਂ ਬਹੁਤ ਕਰ, ਅਸੀਂ ਸਾਰੇ ਰਲ ਮਿਲ ਕੇ ਕਰ ਸਕਦੇ ਹਾਂ, ਅਸੀਂ ਆਪਣੇ ਕਾਰਬਨ ਮਿਸ਼ਨ ਜਿਹੜੇ ਸੀ ਘਟਾ ਸਕਦੇ ਹਾਂ, 0 ਤੇ ਲਿਆ ਸਕਦੇ ਹਾਂ, ਤੇ ਜੇ ਅਸੀਂ ਨਹੀਂ ਲਿਆਉਣ ਨੂੰ ਤਿਆਰ ਤੇ ਫਿਰ ਇਹ ਘਟਨਾਵਾਂ ਸਿਰਫ ਇਹੋ ਜਿਹੀਆਂ ਵਾਪਰਨਗੀਆਂ ਨਹੀਂ, ਇਦੋਂ ਵੱਧ ਬਰਬਾਦੀ ਵਾਲੀਆਂ ਵਾਪਰਨਗੀਆਂ ਤੇ ਛੇਤੀ ਵਾਪਰਨਗੀਆਂ।
0: ਸੋ ਇਹ ਵੱਡੇ ਦੇਸ਼ ਵੀ ਕੁਛ ਕਰ ਰਹੇ ਨੇ ਜਿਨ੍ਹਾਂ ਦੇ ਕਹਿੰਦੇ ਨੇ ਕਿ ਕੀਤਿਆਂ ਪਾਇਆ ਫਰਕ ਬੜਾ ਪੈਣਾ ਵਾ, ਹਾਲੇ ਗੁੱਝੇ ਜਿਹੇ ਰੂਪ ਦੇ ਵਿੱਚ ਚਾਈਨਾ ਦੇ ਮੂੰਹ ਵੱਲ ਜ਼ਰੂਰ ਵੇਖਿਆ ਜਾ ਰਿਹਾ ਕਿ ਇਹ ਕੀ ਜਵਾਬ ਦਿੰਦੇ ਨੇ ਜਾਂ ਇੱਥੋਂ ਕੀ ਨਿਕਲਦਾ ਵਾ ਜਾਂ ਇਹਨਾਂ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਪਿੱਛੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤੀ ਜਾਣੀ ਆ। ਸੋ ਇੱਦਾਂ ਦੀਆਂ ਤਾਂ ਜ਼ਰੂਰ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਦਿਖਣੀਆਂ ਸ਼ੁਰੂ ਹੋ ਗਈਆਂ, ਪਰ ਕੁੱਲ ਮਿਲਾ ਕੇ ਜਿੱਦਾਂ ਆਪਾਂ ਹਰ ਵਾਰੀ ਗੱਲ ਕਰਦੇ ਹਾਂ ਕਿ ਯੂਰਪ ਹੋ ਗਿਆ, ਅਮੈਰੀਕਾ ਹੋ ਗਿਆ, ਚੀਨ ਹੋ ਗਿਆ, ਇਹ ਵੱਡੇ ਦੇਸ਼ ਨੇ, ਵੱਡੀ ਇਹਨਾਂ ਕੋਲ ਟੈਕਨੋਲੋਜੀ ਆ ਅਤੇ ਜ਼ਿਆਦਾ ਨੁਕਸਾਨ ਵੀ ਇਸੇ ਵਜ੍ਹਾ ਕਰਕੇ ਹੋ ਰਿਹਾ ਵਾ ਇਹਨਾਂ ਕੋਲ ਉਸੇ ਟੈਕਨੋਲੋਜੀ ਦੇ ਕਰਕੇ। ਸੋ ਉਸ ਪਾਸੇ ਨੂੰ ਵੀ ਕੋਈ ਵਿਚਾਰ ਚਰਚੇ ਇਸ ਤੋਂ ਬਾਅਦ?
1: ਬਿਲਕੁਲ ਚੱਲ ਰਿਹਾ ਜੀ, ਡਰੇ ਹੋਏ ਨੇ ਯੂਰਪ ਦੇ ਵਿੱਚ, ਜਿੰਨੀਆਂ ਅੱਗਾਂ ਇਨਫਰੀ ਲੱਗੀਆਂ, ਜਿੰਨੇ ਉੱਥੇ, ਅੱਜ ਦੀ ਖਬਰ ਆ ਬਾਈ ਜੀ ਕਿ 25% ਚਾਂਸ ਨੇ ਕਿ ਬਹੁਤ ਜਲਦੀ ਇੰਗਲੈਂਡ ਦਾ ਇੱਕ ਸ਼ਹਿਰ ਹੈ ਜਿਹੜਾ ਬਿਨਾਂ ਪਾਣੀ ਤੋਂ ਬਿਲਕੁਲ ਵਾਂਝਿਆ ਜਾਏਗਾ, ਉਹਨਾਂ ਕੋਲ ਪੀਣ ਲਈ ਪਾਣੀ ਨਹੀਂ ਹੋਏਗਾ।
0: ਓਕੇ,
1: ਸੋ ਇਹਦੀ ਜਿਹੜੀ ਬਰਬਾਦੀ ਹੈ, ਇਹ ਚਲੋ ਗਲੇਸ਼ੀਅਰ ਡਿੱਗਿਆ ਹੋਰ ਤਰ੍ਹਾਂ ਦੀ ਆ, ਇੱਥੇ 10 ਵਾਰ ਬੰਦਾ ਮਰ ਰਿਹਾ, ਪਰ ਇਸ ਵਾਰੀ ਗਰਮੀਆਂ ਦੀ ਰੁੱਤ ਦੇ ਵਿੱਚ ਇੰਨੀ ਗਰਮੀ ਯੂਰਪ 'ਚ ਪਈ, ਹਾਲੇ 2 ਮਹੀਨੇ ਪੁਰਾਣੀ ਗੱਲ ਹੈ, ਕਿ ਉੱਥੇ 10 ਵਾਰ ਤੋਂ ਵੀ ਵੱਧ ਬੰਦੇ ਮਰ ਗਏ। ਸੋ ਯੂਰਪ ਵਾਲੇ ਇਹਨੂੰ ਲੀਡ ਕਰ ਰਹੇ ਨੇ, ਆਸਟ੍ਰੇਲੀਆ ਗੌਰਮੈਂਟ ਜਿਵੇਂ ਦੱਸਿਆ ਆਪਾਂ ਗੱਲ ਕਰਦੇ ਹਾਂ, ਜਿੰਨੀਆਂ ਸੋਲਰ ਤੇ ਬੈਟਰੀਆਂ ਲਗਾਈਆਂ ਨੇ ਉਹ ਦੁਨੀਆਂ ਭਰ 'ਚ ਮਿਸਾਲ ਹੈ, ਤੇ ਜਿਹੜੇ ਇੰਡੀਆ, ਚਾਈਨਾ, ਕਿਉਂਕਿ ਸਭ ਤੋਂ ਵੱਡੀ ਨੇ ਕਾਰਬਨ ਮਿਸ਼ਨਸ ਦੇ, ਤੇ ਉੱਥੇ ਜਿਹੜੀ ਸੋਲਰ ਐਨਰਜੀ ਹੈ ਉਹ ਬਿਲਕੁਲ ਰਿਕਾਰਡ ਕਾਇਮ ਕਰ ਰਹੀ, ਇੰਨੀ ਤੇਜ਼ੀ ਨਾਲ ਲੱਗ ਰਹੀ ਹੈ, ਤੇ ਜੇ ਸਾਡੇ ਉੱਥੋਂ ਦੀ ਜਿਹੜੀ ਬਿਜਲੀ ਉਹਦੇ ਤੇ ਇਲੈਕਟ੍ਰਿਕ ਕਾਰਾਂ, ਹੁਣ ਇਲੈਕਟ੍ਰਿਕ ਕਾਰਾਂ, ਅੱਜ ਦੀ ਖਬਰ ਸੀ ਵੀ ਜੁਲਾਈ ਅਗਸਤ ਮਹੀਨੇ ਦੇ ਵਿੱਚ ਇੰਡੀਆ ਦੀਆਂ ਇਲੈਕਟ੍ਰਿਕ ਕਾਰਾਂ ਜਿਹੜੀਆਂ ਨੇ ਉਹ ਤਕਰੀਬਨ 8% ਹੋ ਗਈਆਂ। 2% ਸ਼ੁਰੂ ਕੀਤਾ ਸੀ ਤੇ ਹੁਣ 8% ਤੇ ਨੇ ਤੇ ਉਹ ਅਮਰੀਕਾ ਦੀ ਬਰਾਬਰ ਨੇ ਇੰਨੀਆਂ ਨਵੀਂ ਜੇ ਜੇ ਉੱਥੇ 100 ਕਾਰ ਵਿਕਦੀ ਆ ਤੇ ਚੋਂ 8 ਕਾਰਾਂ ਇਲੈਕਟ੍ਰਿਕ ਹੁੰਦੀਆਂ ਨੇ ਤੇ ਉਹ ਟਾਟਾ ਦੀ ਖ਼ਬਰ ਇਹ ਸੀ ਕਿ ਉਹਨਾਂ ਦੇ ਕੋਲ ਜਿੰਨੀ ਉਹਨਾਂ ਕੋਲ ਰੈਜ਼ਰਵੇਸ਼ਨ ਆ ਰਹੀਆਂ ਬੁਕਿੰਗ ਆ ਰਹੀਆਂ ਉਹਨਾਂ ਨੂੰ ਸਪਲਾਈ ਨਹੀਂ ਹੋ ਰਹੀਆਂ 300 ਗੁਣਾ ਵੱਧ ਗਈਆਂ 300% ਵੱਧ ਗਈਆਂ ਸੋਰੀ
0: ਸੋ ਇਦਾਂ ਦੀ ਕਦਮ ਨੇ ਜਿਹੜੇ ਲਗਭਗ ਹਰ ਇੱਕ ਨੂੰ ਚੁੱਕਣੇ ਪੈਣੇ
1: ਹਾਂਜੀ ਹਾਂਜੀ ਚੁੱਕਣੇ ਪੈਣੇ ਨੇ ਚੁੱਕ ਰਹੇ ਨੇ ਪਰ ਅਸੀਂ ਇਹਨੂੰ ਇਹਨੂੰ ਇਹ ਸਿਰਫ ਸਰਕਾਰਾਂ ਦੇ ਕਰਨ ਵਾਲਾ ਕੰਮ ਨਹੀਂ ਇਹ ਸਾਡੇ ਸਾਰਿਆਂ ਦੇ ਕਰਨ ਵਾਲਾ ਤੇ ਸਾਨੂੰ ਆਪਣੇ ਘਰਾਂ ਦੇ ਵਿੱਚ ਇਹਦੇ ਬਾਰੇ ਗੱਲ ਚਲਾਉਣ ਦੀ ਲੋੜ ਹੈ ਕਿ ਅਸੀਂ ਆਪਣਾ ਜਿਹੜਾ ਕਿਚਨ ਵੇਸਟਾਂ ਨੂੰ ਕੰਪੋਸਟ ਕਰਦੇ ਕਿ ਨਹੀਂ ਕਰਦੇ ਹਰ ਗੱਲ ਦਾ ਇਹਦੇ ਨਾਲ ਸੰਬੰਧ ਹੈ ਇਹ ਇੱਕੋ ਹੀ ਲੜੀ ਦੀਆਂ ਕੜੀਆਂ ਨੇ ਇਹ ਕਾਰ ਚੋਂ ਨਿਕਲਦਾ ਧੂੰਆਂ ਨੇਪਾਲ ਚ ਡਿੱਗਦਾ ਇਹ ਗਲੇਸ਼ੀਅਰ ਤੁਹਾਡੇ ਸਟੋਵ ਦਾ ਧੂੰਆਂ ਪੰਜਾਬ ਚ ਆਉਂਦੇ ਹੜ੍ਹ ਪੰਜਾਬ ਚ ਮਰਦੀਆਂ ਫਸਲਾਂ ਇਹ ਫਾਰ ਯੂਰਪ ਚ ਲੱਗੀਆਂ ਅੱਗਾਂ ਇਹ ਸਾਰੀਆਂ ਇੱਕੋ ਹੀ ਲੜੀ ਹੈ ਉਹਦੇ ਵੱਖ ਵੱਖ ਨਾਂ ਨੇ ਤੇ ਇਹਨਾਂ ਦਾ ਕਾਰਨ ਆ ਸਾਡੇ ਕਾਰਬਨ ਡਾਈਆਕਸਾਈਡ ਐਮਿਸ਼ਨ
0: ਜੀ ਸੋ ਬੇਨਤੀ ਇਹੋ ਹੀ ਆ ਕਿ ਆਪਣਾ ਆਪਣਾ ਜੋ ਵੀ ਆਪਣੇ ਪੱਧਰ ਦੇ ਉੱਤੇ ਕਰੀਂ ਬੈਠੇ ਕੰਮ ਕਾਰ ਕਰਦੇ ਹਾਂ ਜੋ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ ਉਹ ਤੁਸੀਂ ਜ਼ਰੂਰ ਪਾਇਓ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਕਿ ਕੀ ਅਤੇ ਕਿੱਦਾਂ ਕਿੱਦਾਂ ਕੀ ਤੁਸੀਂ ਵੀ ਕਰ ਸਕਦੇ ਹੋ ਬਹੁਤ ਸ਼ੁਕਰੀਆ ਭਾਈ ਤੁਹਾਡਾ ਸਮਾਂ ਦੇਣ ਦੇ ਲਈ
1: ਹਾਂਜੀ ਭਾਈ ਜੀ ਬਹੁਤ ਬਹੁਤ ਧੰਨਵਾਦ
0: ਜੀ ਦੋਸਤੋ ਇਹ ਸਨ ਸਾਡੇ ਨਾਲ ਰਮਿੰਦਰ ਢਿੱਲੋਂ ਜੀ ਅਤੇ ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਏਗਾ ਸੋ ਇਸੇ ਤਰ੍ਹਾਂ ਦੇ ਨਾਲ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਅਤੇ ਜੇਕਰ ਵਧੀਆ ਲੱਗਦਾ ਤਾਂ ਪੋਡਕਾਸਟ ਤੋਂ ਜਾ ਕੇ ਅਤੇ ਅੱਗੇ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਬਾਕੀਆਂ ਦੇ ਨਾਲ ਹੋਰਾਂ ਦੇ ਨਾਲ ਜਿਨ੍ਹਾਂ ਨੂੰ ਉਸ ਢੰਗ ਸਾਹਿਬ ਦੇ ਨਾਲ ਅਹਿਸਾਸ ਨਹੀਂ ਆ ਕਿ ਇਹ ਗੱਲਾਂ ਬਾਤਾਂ ਕਿਹੜੇ ਪਾਸੇ ਨੂੰ ਜਾ ਰਹੀਆਂ ਫਿਲਹਾਲ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674

ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਸੇ ਤਰ੍ਹਾਂ ਦੇ ਨਾਲ ਸਾਰਾ ਦਿਨ ਚਿਹਰੇ ਹੱਸਦੇ ਖੇਡਦੇ ਰਹਿਣ ਅਤੇ ਬਾਕੀ ਪਰੇਸ਼ਾਨੀਆਂ ਫਿਰ ਆਪਣੇ ਆਪ ਹੀ ਤੁਹਾਨੂੰ ਨਿੱਕੀਆਂ ਨਿੱਕੀਆਂ ਲੱਗਣ ਲੱਗ ਪੈਣਗੀਆਂ, ਕਿਉਂਕਿ ਜਿੰਦੀ ਜਾਨ ਨੂੰ ਨਿੱਕੀਆਂ ਮੋਟੀਆਂ ਪਰੇਸ਼ਾਨੀਆਂ ਇਸੇ ਤਰ੍ਹਾਂ ਦੇ ਨਾਲ ਮਿਲਦੀਆਂ ਰਹਿਣੀਆਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਜੈਨ ਧਰਮ ਦੇ ਵਿੱਚੋਂ, ਜਪਾਨ ਦੇ ਵਿੱਚ ਕਹਿੰਦੇ ਨੇ ਕਿ ਅਲੱਗ ਅਲੱਗ ਜਗ੍ਹਾ ਦੇ ਉੱਤੇ ਇੱਕ ਸਮਾਂ ਸੀ ਜਦੋਂ ਮੱਠ ਬਣ ਗਏ ਅਤੇ ਉਹਨਾਂ ਮੱਠਾਂ ਦੇ ਵਿੱਚ ਸੌਖਾ ਨਹੀਂ ਸੀ ਜਾ ਕੇ ਰਹਿਣਾ। ਉੱਥੇ ਸਿਰਫ ਸਾਧਨਾ ਨਹੀਂ ਸੀ ਕਰਾਈ ਜਾਂਦੀ, ਉੱਥੇ ਸਰੀਰਕ ਮੁਸ਼ਕਤ ਵੀ ਕਰਨੀ ਪੈਂਦੀ ਸੀ। ਇਸੇ ਤਰ੍ਹਾਂ ਦੇ ਨਾਲ ਇੱਕ ਮੱਠ ਸੀ 80 ਸਾਲਾ ਹੈਕੂਯੂ ਦਾ। ਹੈਕੂਯੂ ਜਿਹੜਾ ਬਿਰਧ ਅਵਸਥਾ ਦੇ ਵਿੱਚ ਵੀ ਆਪਣੇ ਚੇਲਿਆਂ ਦੇ ਨਾਲ ਉਨੀ ਮਿਹਨਤ ਕਰਦਾ ਜਿੰਨੀ ਜਵਾਨ ਮੁੰਡੇ ਕਰਦੇ। ਪਹਾੜੀ ਦੇ ਉੱਤੇ ਬਣਿਆ ਇਹ ਆਸ਼ਰਮ, ਇਹ ਮੱਠ, ਅਤੇ ਉੱਥੇ ਪਿਛਲੇ ਪਾਸੇ ਖੁੱਲ੍ਹੀ ਜ਼ਮੀਨ, ਉਹ ਸਾਰਾ ਕੁਛ ਉੱਥੇ ਹੀ ਬੀਜਦੇ, ਖੇਤੀਬਾੜੀ ਕਰਦੇ ਅਤੇ ਉਸੇ ਨੂੰ ਹੀ ਖਾਂਦੇ। ਉਸੇ ਜਗ੍ਹਾ ਦੇ ਉੱਤੇ ਉਹ ਆਪਣੀ ਸਾਧਨਾ ਕਰਦੇ, ਪਾਠ ਪੂਜਾ ਕਰਦੇ, ਯਾਨੀ ਕਿ ਢਿੱਡ ਭਰਨ ਦਾ ਕੰਮ ਵੀ ਉੱਥੋਂ ਚੱਲਦਾ ਅਤੇ ਮਨ ਦੀ ਤ੍ਰਿਪਤੀ ਵੀ ਉੱਥੋਂ ਹੀ ਹੁੰਦੀ। ਰੂਲ ਇਹ ਸੀ ਕਿ ਸਾਰਿਆਂ ਦੇ ਸਾਰਿਆਂ ਨੇ ਖੇਤਾਂ ਦੇ ਵਿੱਚ ਕੰਮ ਕਰਨਾ ਹੀ ਕਰਨਾ, ਅਤੇ ਕੰਮ ਕਰਨਾ ਕੋਈ ਇੰਨਾ ਆਸਾਨ ਨਹੀਂ ਸੀ। ਕਹਿੰਦੇ ਨੇ ਕਿ ਉਹ ਜਗ੍ਹਾ ਕਾਫੀ ਸਖਤ ਸੀ, ਮੀਂਹ ਪੈ ਜਾਵੇ ਤਾਂ ਸਮੱਸਿਆ, ਨਾ ਪੈ ਜਾਵੇ ਤਾਂ ਸਮੱਸਿਆ। ਵੱਡੇ ਵੱਡੇ ਜਿਹੜੇ ਤਿੜੇ ਨੌਜਵਾਨ ਵੀ ਆਉਂਦੇ ਸੀ, ਉਹਨਾਂ ਦੇ ਵੀ ਥੋੜ੍ਹੇ ਦਿਨਾਂ ਦੇ ਵਿੱਚ ਬੱਸ ਹੋ ਜਾਂਦੇ, ਹੱਥਾਂ ਦੇ ਉੱਤੇ ਛਾਲੇ ਪੈ ਜਾਂਦੇ ਸੀ, ਸਰੀਰ ਗਿੱਜਾ ਨਹੀਂ ਇੰਨੀ ਮਿਹਨਤ ਕਰਨ ਦੇ ਲਈ, ਅਤੇ ਛੇਤੀ ਉਹ ਭੱਜ ਜਾਂਦੇ। ਪਰ ਇਹ ਸਭ ਕੁਛ ਦੇ ਵਿੱਚ 80 ਸਾਲਾਂ ਦਾ ਇਹ ਗੁਰੂ ਉਹਨਾਂ ਦੇ ਨਾਲ ਸਾਵੀਂ ਮਿਹਨਤ ਕਰਨ ਨੂੰ ਲੱਗਾ ਰਹਿੰਦਾ। ਸਾਰਾ ਦਿਨ ਜਦੋਂ ਵੀ ਸਮਾਂ ਲੱਗਦਾ ਹੱਥ ਦੇ ਵਿੱਚ ਕਈ, ਜੇ ਕਈ ਛੱਡਣੀ ਤਾਂ ਫਿਰ ਰੱਬ ਦਾ ਨਾਂ, ਸਵੇਰੇ ਸਵੇਰੇ ਉੱਠਣਾ, ਨੇਮ ਦੇ ਮੁਤਾਬਿਕ ਸਾਰਿਆਂ ਨੇ ਆਪਣੀ ਸਾਧਨਾ ਕਰਨੀ, ਸ਼ਾਮ ਦੇ ਸਮੇਂ ਫਿਰ ਦੁਬਾਰਾ ਸਾਧਨਾ ਕਰਨੀ, ਰੱਬ ਦਾ ਨਾਂ ਲੈਣਾ, ਸ਼ੁਕਰ ਕਰਨਾ, ਅਤੇ ਦਿਨ ਦੇ ਸਮੇਂ ਉਹਨਾਂ ਨੇ ਖੂਬ ਮਿਹਨਤ ਕਰਨੀ, ਯਾਨੀ ਕਿ ਆਪਣੇ ਖਾਣ ਦੇ ਲਈ ਉਹਨਾਂ ਨੇ ਖੇਤਾਂ ਦੇ ਵਿੱਚ ਸਬਜ਼ੀ ਭਾਜੀ ਬੀਜਣੀ, ਅਨਾਜ ਬੀਜਣਾ, ਵੱਢਣਾ ਕਰਨਾ, ਜ਼ਮੀਨ ਗੋਡਣੀ, ਇਸੇ ਤਰ੍ਹਾਂ ਦੇ ਨਾਲ ਸਾਰਾ ਦਿਨ ਮਿਹਨਤ ਮੁਸ਼ਕਤ ਦੇ ਵਿੱਚ ਬੀਜਦਾ। ਜਿਹੜੇ ਕੁਛ ਪਹਿਲਾਂ ਦੇ ਆਏ ਚੇਲੇ ਸੀ, ਜਿਨ੍ਹਾਂ ਨੂੰ ਹੁਣ ਸਮਾਂ ਹੋ ਚੁੱਕਾ ਹੈ, ਜਿਨ੍ਹਾਂ ਨੂੰ ਲੱਗਦਾ ਸੀ ਕਿ ਹੁਣ ਉਹ ਕਾਫੀ ਕੁਛ ਜਾਣ ਚੁੱਕੇ ਨੇ, ਅਤੇ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਹੁਣ ਅੱਗੇ ਸ਼ਾਇਦ ਇਹ ਆਸ਼ਰਮ, ਇਹ ਡੇਰਾ ਆਪਾਂ ਹੀ ਸਾਂਭਣਾ, ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਕਿ ਸਾਡਾ ਗੁਰੂ ਇਸ ਤਰ੍ਹਾਂ ਤਰੀਕੇ ਦੇ ਨਾਲ ਸਾਰਾ ਦਿਨ ਕਈ ਫੜੀ ਸਵੇਰੇ। ਉਹਨਾਂ ਨੂੰ ਇਸ ਚੀਜ਼ ਦੀ ਸ਼ਰਮ ਮਹਿਸੂਸ ਹੁੰਦੀ ਸੀ, ਜਾ ਕੇ ਬੇਨਤੀ ਕੀਤੀ, ਹੁਣ ਤੁਸੀਂ ਮਿਹਨਤ ਨਾ ਕਰਿਆ ਕਰੋ, ਹੁਣ ਆਪਾਂ ਤੁਹਾਡੀ ਥਾਂ ਦੇ ਉੱਤੇ ਇਹ ਗੋਡਾ ਗਡਾਈ ਕਰ ਸਕਦੇ ਹਾਂ। ਅਤੇ ਹੈਕੂਯੂ ਨੇ ਕਿਹਾ ਇਹ ਕੋਈ ਬਹੁਤਾ ਉੱਤਮ ਕਾਰ ਨਹੀਂ ਕਿ ਮੈਂ ਵਿਹਲਾ ਬਹਿ ਕੇ ਖਾਵਾਂ। ਵਾਰ ਵਾਰ ਕਹਿਣ ਦੇ ਉੱਤੇ ਹੈਕੂਯੂ ਨਹੀਂ ਮੰਨਿਆ, ਅਤੇ ਇੱਕ ਵਾਰੀ ਕਹਿੰਦੇ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਹੋਵੇ ਨਾ ਅਤੇ ਸਾਰੇ ਸੰਦ ਹੀ ਲਿਖਾ ਦਿੰਦੇ ਹਾਂ। ਇੱਕ ਰਾਤ ਜਦੋਂ ਹੈਕੂਯੂ ਸੌਂ ਗਿਆ ਤਾਂ ਉਹਨਾਂ ਨੇ ਜੋ ਵੀ ਛੰਦ ਹੈਕੂਯੂ ਵਰਤਦਾ ਸੀ, ਕਈ ਕੁਹਾੜਾ, ਜੋ ਵੀ ਬਾਲਟਾ, ਉਹ ਸਾਰਾ ਕੁਛ ਲਿਖਾ ਦਿੱਤਾ। ਅਗਲੇ ਦਿਨ ਜਦੋਂ ਪਾਠ ਪੂਜਾ ਕਰਨ ਤੋਂ ਬਾਅਦ ਸਮਾਂ ਆਇਆ ਖੇਤਾਂ 'ਚ ਕੰਮ ਕਰਨ ਦਾ, ਜਦੋਂ ਆਪਣੀ ਕਈ ਨਹੀਂ ਲੱਭੀ ਤਾਂ ਹੈਕੂਯੂ ਨੇ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਪਾਇਆ। ਰੱਬ ਦਾ ਭਾਣਾ ਉਹ ਨਹੀਂ ਲੱਭੀ ਤਾਂ ਨਾ ਸੀ। ਉਹਨੇ ਉਸ ਦਿਨ ਥੋੜ੍ਹਾ ਵੱਧ ਸਮਾਂ ਰੱਬ ਦਾ ਨਾਂ ਲੈਣ ਲਈ ਬਿਤਾ ਦਿੱਤਾ।
ਤੇ ਉਹਨਾਂ ਸ਼ਿਸ਼ਿਆਂ ਨੂੰ ਲੱਗਾ ਕਿ ਸ਼ਾਇਦ ਮਸਲਾ ਹੱਲ ਹੋ ਗਿਆ। ਉਹ ਵਿਦਿਆਰਥੀ ਬੜੇ ਖੁਸ਼ ਹੋਏ ਕਿ ਉਹ ਆਪਣੀ ਤਰਕੀਬ ਦੇ ਵਿੱਚ ਕਾਮਯਾਬ ਹੋ ਗਏ ਨੇ। ਸ਼ਾਮ ਨੂੰ ਜਦੋਂ ਸਾਰੇ ਰੋਟੀ ਪਾਣੀ ਖਾਣ ਦੇ ਲਈ ਬੈਠੇ ਤਾਂ ਅੱਜ ਗੁਰੂ ਰੋਟੀ ਖਾਣੀ ਆ। ਉਹਨਾਂ ਨੂੰ ਲੱਗਾ ਕਿ ਸ਼ਾਇਦ ਉਹ ਠੀਕ ਨਹੀਂ ਹੋਣਗੇ ਜਾਂ ਫਿਰ ਅੱਜ ਉਹ ਲੰਮਾ ਸਮਾਂ ਸਮਾਧੀ ਦੇ ਵਿੱਚ ਰਹਿਣਗੇ, ਕਿਉਂਕਿ ਇਹ ਕੋਈ ਪਹਿਲੀ ਵਾਰ ਦਾ ਵਰਤਾਰਾ ਨਹੀਂ ਸੀ। ਕਈ ਵਾਰ ਲੰਮਾ ਸਮਾਂ ਬੈਠਣ ਨੂੰ ਜੀ ਕਰਦਾ ਤਾਂ ਕਈ ਲੋਕ ਬੈਠੇ ਰਹਿੰਦੇ ਸੀ। ਉਸ ਦਿਨ ਉਹਨਾਂ ਨੇ ਕੋਈ ਖਾਸ ਤਵੱਜੋ ਨਹੀਂ ਦਿੱਤੀ, ਪਰ ਅਗਲੇ ਦਿਨ ਸਵੇਰੇ ਫਿਰ ਦੁਬਾਰਾ ਤੋਂ ਜਦੋਂ ਰਸੋਈ ਦੇ ਵਿੱਚ ਸਾਰੇ ਇਕੱਠੇ ਹੋਏ ਤਾਂ ਵੇਖਦੇ ਨੇ ਕਿ ਗੁਰੂ ਅੱਜ ਫਿਰ ਨਹੀਂ ਆਏ। ਉਹਨਾਂ ਨੂੰ ਲੱਗਾ ਕਿ ਸ਼ਾਇਦ ਤਬੀਅਤ ਠੀਕ ਨਹੀਂ ਹੋਊਗੀ। ਆਪਣੇ ਆਪਣੇ ਕੰਮੀ ਸਾਰੇ ਜੁੱਟ ਗਏ, ਪਰ ਵੇਖਦੇ ਨੇ ਕਿ ਅੱਜ ਦੂਸਰੇ ਦਿਨ ਫਿਰ ਦੁਬਾਰਾ ਆਇਆ ਕੁਝ ਉਹ ਰੋਟੀ ਖਾਣਾ ਖਾਣ ਦੇ ਲਈ ਨਹੀਂ ਆਇਆ। ਹੁਣ ਥੋੜ੍ਹੀ ਜਿਹੀ ਚਿੰਤਾ ਵਧੀ ਕਿ ਆਖਿਰਕਾਰ ਐਸਾ ਕੀ ਹੋ ਗਿਆ। ਜਾ ਕੇ ਗੁਜ਼ਾਰਿਸ਼ ਕੀਤੀ, ਗੁਰੂ ਜੀ ਤੁਸੀਂ ਰੋਟੀ ਖਾਣ ਦੇ ਲਈ ਨਹੀਂ ਆ ਰਹੇ ਅੱਜ ਕੱਲ੍ਹ। ਤਾਂ ਹਿਆਕੀ ਉਹਨੇ ਕਿਹਾ ਮੈਂ ਐਸਾ ਕੁਛ ਕਰ ਹੀ ਨਹੀਂ ਰਿਹਾ ਕਿ ਮੈਂ ਰੋਟੀ ਖਾਣ ਦੇ ਲਈ ਆਵਾਂ। ਮੈਂ ਰੋਟੀ ਜਿੰਨੀ ਕਮਾਈ ਨਹੀਂ ਕਰ ਪਾ ਰਿਹਾ ਇੰਨੀ ਦਿਨੀ, ਜੇ ਮੈਂ ਅੰਨ ਕਮਾ ਹੀ ਨਹੀਂ ਪਾ ਰਿਹਾ ਤਾਂ ਫਿਰ ਮੈਂ ਖਾ ਵੀ ਕਿੱਦਾਂ ਲਵਾਂ। ਇੰਨਾ ਕਹਿ ਕੇ ਫਿਰ ਦੁਬਾਰਾ ਉਹ ਸਮਾਧੀ ਦੇ ਵਿੱਚ ਬਹਿ ਗਿਆ। ਹੁਣ ਚੇਲਿਆਂ ਨੂੰ ਥੋੜ੍ਹੀ ਜਿਹੀ ਚਿੰਤਾ ਹੋਈ, ਹੋਵੇ ਨਾ ਤਾਂ ਇਸ ਗੱਲ ਦੇ ਉੱਤੇ ਥੋੜ੍ਹਾ ਜਿਹਾ ਹੋਰ ਵਿਚਾਰ ਵਟਾਂਦਰਾ ਜ਼ਰੂਰ ਕਰ ਲੈਣਾ ਚਾਹੀਦਾ। ਫਿਰ ਦੁਬਾਰਾ ਤੋਂ ਗੱਲ ਛਿੜੀ ਤਾਂ ਚੇਲਿਆਂ ਨੇ ਕਿਹਾ ਗੁਰੂ ਜੀ ਇਹ ਕਿੱਦਾਂ ਦੀ ਗੱਲ ਹੋਈ, ਅਸੀਂ ਸਾਰੇ ਕਰ ਹੀ ਰਹੇ ਹਾਂ, ਅਨਾਜ ਤਾਂ ਰਸੋਈ ਦੇ ਵਿੱਚ ਪਿਆ ਹੀ ਆ, ਅਤੇ ਨਾਲੇ ਤੁਸੀਂ ਇੱਦਾਂ ਕਿਉਂ ਕਹਿੰਦੇ ਹੋ ਕਿ ਮੈਂ ਕੀਤਾ ਹੀ ਨਹੀਂ ਅਨਾਜ ਜੋਗਾ। ਤਾਂ ਹਿਆਕੀ ਉਹਨੇ ਕਿਹਾ ਹਾਂ ਮੈਂ ਪਿਛਲੇ 2 ਦਿਨ ਤੋਂ ਖੇਤਾਂ ਦੇ ਵਿੱਚ ਕਈ ਨਹੀਂ ਪਾਈ, ਮੈਂ ਹੱਥੀਂ ਕਿਰਤ ਨਹੀਂ ਕੀਤੀ, ਮੈਂ ਉਹ ਅਨਾਜ ਨੂੰ ਉਗਾਉਣ ਦੇ ਵਿੱਚ ਕੋਈ ਯੋਗਦਾਨ ਨਹੀਂ ਪਾ ਸਕਿਆ। ਵੇਖਿਆ ਜਾਵੇ ਤਾਂ ਇਸ ਕੁਦਰਤ ਦੇ ਨਿਯਮ ਦੇ ਮੁਤਾਬਿਕ ਜੇਕਰ ਮੈਂ ਉਗਾਉਣ ਦੇ ਵਿੱਚ ਵੱਢਣ ਦੇ ਵਿੱਚ ਕੋਈ ਯੋਗਦਾਨ ਨਹੀਂ ਨਾ ਪਾਇਆ ਤਾਂ ਫਿਰ ਮੈਂ ਹੱਕਦਾਰ ਵੀ ਨਹੀਂ ਹਾਂ ਇਸ ਕੁਦਰਤ ਦੇ ਉਗਾਏ ਬੀਜਾਂ ਦੇ ਵਿੱਚੋਂ, ਉਹ ਮੈਂ ਕਿਸੇ ਤਰ੍ਹਾਂ ਦੇ ਨਾਲ ਗ੍ਰਹਿਣ ਕਰਾਂ। ਕੁਦਰਤ ਦਾ ਇਹੋ ਨਿਯਮ ਹੈ ਜੋ ਜਿੰਨੀ ਮਿਹਨਤ ਕਰੂਗਾ ਉਹ ਓਨਾ ਕੁ ਖਾ ਲਏ। ਇੱਕ ਪੰਛੀ ਸਵੇਰੇ ਨਿਕਲਦਾ ਹੈ ਨਾ, ਮਿਹਨਤ ਕਰਦਾ, ਪਤਾ ਨਹੀਂ ਕਿੰਨਾ ਕੁ ਉਹਨੂੰ ਉੱਡਣਾ ਪੈਂਦਾ, ਫਿਰ ਜਾ ਕੇ ਇੱਕ ਦਾਣਾ ਲੱਭਦਾ, ਅਤੇ ਜੇ ਉਹ ਆਲ੍ਹਣੇ ਦੇ ਵਿੱਚ ਬੈਠਾ ਰਹੇ ਉੱਥੇ ਚਾਹੇ ਕਿ ਮੇਰੇ ਕੋਲ ਦਾਣਾ ਆ ਜਾਵੇ ਅਤੇ ਕਿੰਨਾ ਕੁ ਚਿਰ ਮਿਲੂਗਾ। ਹੌਲੀ ਹੌਲੀ ਤਾਂ ਉੱਡਣਾ ਭੁੱਲ ਜੂ, ਹੌਲੀ ਹੌਲੀ ਉਹਦੇ ਖੰਭ ਵੀ ਕੰਮ ਕਰਨ ਉੜ ਜਾਣਗੇ, ਉਹ ਇੰਨੀ ਲੰਮੀ ਅਤੇ ਇੰਨੀ ਉੱਚੀ ਉਡਾਰੀ ਕਿੱਦਾਂ ਮਾਰ ਪਾਊ, ਉਹ ਆਪਣੇ ਆਪ ਦਾ ਕਿੱਦਾਂ ਖਿਆਲ ਰੱਖੂ, ਉਹ ਆਪਣੇ ਬੱਚਿਆਂ ਦਾ ਕਿੱਦਾਂ ਖਿਆਲ ਰੱਖੂ। ਪਰ ਤੁਸੀਂ ਤਾਂ ਹੁਣ ਕਾਫੀ ਬਿਰਧ ਅਵਸਥਾ ਦੇ ਵਿੱਚ ਚਲੇ ਗਏ, ਹੁਣ ਅਸੀਂ ਤੁਹਾਡਾ ਖਿਆਲ ਰੱਖਣਾ ਸਾਨੂੰ ਇਹ ਚੰਗਾ ਨਹੀਂ ਲੱਗਦਾ, ਤੁਸੀਂ ਸਾਰਾ ਦਿਨ ਕਈ ਫੜਕੇ ਲੱਗੇ ਰਹਿੰਦੇ। ਤਾਂ ਆਖੀ ਉਹਨੇ ਕਿਹਾ ਉਸ ਰੱਬ ਨੇ ਜੋ ਮੈਨੂੰ ਹੱਡ ਪੈਰ ਦਿੱਤੇ ਨੇ ਇਹ ਜਿੰਨਾ ਚਿਰ ਚੱਲਦੇ ਨੇ ਉਨਾ ਚਿਰ ਮੈਂ ਜ਼ਰੂਰ ਚਲਾਊਂਗਾ। ਹਾਂ ਮੈਨੂੰ ਇਸ ਗੱਲ ਦਾ ਇਲਮ ਹੈ ਕਿ ਤੁਸੀਂ ਮੇਰੀ ਕਈ ਲਕਾਈ ਹੈ, ਤੁਸੀਂ ਨਹੀਂ ਚਾਹੁੰਦੇ ਕਿ ਮੈਂ ਮਿਹਨਤ ਮੁਸ਼ਕਤ ਕਰਾਂ, ਪਰ ਸ਼ਾਇਦ ਇਹ ਇੱਕ ਵਾਜਬ ਸਮਾਂ ਆ ਤੁਹਾਨੂੰ ਇਹ ਗੱਲ ਦੱਸਣ ਦਾ, ਤੁਹਾਨੂੰ ਇਹ ਗੱਲ ਸਮਝਾਉਣ ਦਾ, ਪੜ੍ਹਾਉਣ ਦਾ ਕਿ ਆਪਾਂ ਇਸ ਆਸ਼ਰਮ ਦੇ ਵਿੱਚ 2 ਤਰੀਕੇ ਦਾ ਫਲ ਕਮਾਉਂਦੇ ਹਾਂ। ਜੋ ਅਸੀਂ ਸਾਧਨਾ ਕਰਦੇ ਹਾਂ, ਜੋ ਅਸੀਂ ਭਗਤੀ ਕਰਦੇ ਹਾਂ, ਉਹ ਹੋ ਗਿਆ ਸਾਡੇ ਮਨ ਦਾ ਫਲ, ਉਹ ਸਾਡੇ ਮਨ ਦੀ ਖੁਰਾਕ ਹੋ ਗਈ।

ਨਾਲੇ ਵੇਖਿਆ ਜਾਵੇ ਤੇ ਤੁਸੀਂ ਜਿਹੜੇ ਤਰੀਕੇ ਦੇ ਨਾਲ ਮੇਰੀ ਕਹੀ ਲਿਖਾਈ ਹੈ ਉਹ ਇਸ ਕਰਕੇ ਨਹੀਂ ਕਿ ਤੁਹਾਨੂੰ ਮੈਂ ਕੰਮ ਕਰਦਾ ਚੰਗਾ ਨਹੀਂ ਲੱਗਦਾ, ਸ਼ਾਇਦ ਉਹ ਇਸ ਕਰਕੇ ਕਿ ਤੁਹਾਡੇ ਮਨ ਦੇ ਵਿੱਚ ਹੰਕਾਰ ਆ, ਤੁਹਾਨੂੰ ਇਹ ਲੱਗਦਾ ਕਿ ਆਪਾਂ ਸੀਨੀਅਰ ਹਾਂ, ਜੇ ਗੁਰੂ ਬਹੂਗਾ ਤਾਂ ਕੱਲ੍ਹ ਨੂੰ ਸਾਨੂੰ ਵੀ ਮੌਕਾ ਮਿਲੂਗਾ, ਆਪਾਂ ਵੀ ਬਹਿ ਕੇ ਖਾਵਾਂਗੇ। ਪਰ ਮੇਰੇ ਜੀ ਨੇ ਜੀ, ਮੈਂ ਇੱਦਾਂ ਹੋਣ ਨਹੀਂ ਦਊਂਗਾ। ਮੈਂ ਆਪਣੇ ਕਿਸੇ ਵੀ ਚੇਲੇ ਨੂੰ ਇਸ ਤਰੀਕੇ ਦੀ ਕੋਈ ਵੀ ਸਿੱਖਿਆ ਨਹੀਂ ਦੇਣੀ ਚਾਹੁੰਦਾ। ਮੇਰੇ ਵੱਲੋਂ ਕਦੀ ਵੀ ਤੁਹਾਨੂੰ ਇਹ ਸਿੱਖਿਆ ਨਹੀਂ ਰਹੂਗੀ, ਚਾਹੇ ਤੁਸੀਂ ਵੱਡੇ ਹੋ, ਚਾਹੇ ਤੁਸੀਂ ਪਹਿਲਾਂ ਦੇ ਆਏ ਹੋ, ਚਾਹੇ ਦੂਸਰਿਆਂ ਦੇ ਨਾਲੋਂ ਕੁਛ ਵੱਧ ਜਾਣਦੇ ਹੋ, ਤੁਹਾਨੂੰ ਵੀ ਓਨੀ ਮਿਹਨਤ ਕਰਨੀ ਪਊਗੀ ਜਿੰਨੀ ਨਵੇਂ ਆਏ ਕਰਦੇ। ਅਤੇ ਜੇਕਰ ਮੈਂ ਮਿਹਨਤ ਕਰਨੀ ਛੱਡ ਦੂੰਗਾ, ਤੁਸੀਂ ਮਿਹਨਤ ਕਰਨੀ ਛੱਡ ਦਿਓਗੇ, ਤੁਸੀਂ ਛੱਡ ਦਿਓਗੇ, ਅਤੇ ਫਿਰ ਹੌਲੀ ਹੌਲੀ ਬਾਕੀ ਵੀ ਢੀਠ ਹੁੰਦੇ ਜਾਣਗੇ। ਸਭ ਤੋਂ ਪਹਿਲਾਂ ਸਾਨੂੰ ਕਈ ਫੜਕੇ ਆਪ ਅੱਗੇ ਲੱਗਣਾ ਪੈਂਦਾ, ਕਿਰਤ ਕਮਾਈ ਦੇ ਲਈ ਰੱਬ ਨੇ ਤੁਹਾਨੂੰ ਸਰੀਰ ਦਿੱਤਾ, ਤੰਦਰੁਸਤੀ ਦਿੱਤੀ। ਜਦੋਂ ਆਪਾਂ ਇਹਦੀ ਵਰਤੋਂ ਨਹੀਂ ਨਾ ਕਰਦੇ ਤਾਂ ਫਿਰ ਹੌਲੀ ਹੌਲੀ ਉਹ ਅੰਗ ਪੈਰ ਉੱਦਾਂ ਦੇ ਨਹੀਂ ਰਹਿੰਦੇ ਜਿੱਦਾਂ ਦੇ ਪਹਿਲਾਂ ਹੁੰਦੇ ਆ, ਹੌਲੀ ਹੌਲੀ ਉਹ ਅੰਗ ਪੈਰ ਕੰਮ ਕਰਨਾ ਛੱਡ ਦਿੰਦੇ। ਸੋ ਇਸ ਕਰਕੇ ਮੈਨੂੰ ਤੁਸੀਂ ਆਪਣਾ ਕੰਮ ਕਰਨ ਦਿਓ ਅਤੇ ਤੁਸੀਂ ਆਪਣਾ ਕੰਮ ਕਰੋ ਭਾਈ। ਰੱਬ ਨੇ ਸਾਨੂੰ ਇਹ ਹੱਥ ਪੈਰ ਇਸ ਕਰਕੇ ਦਿੱਤੇ ਨੇ ਕਿ ਆਪਾਂ ਕਰਕੇ ਖਾ ਸਕੀਏ। ਵਿਹਲੇ ਬਹਿ ਕੇ ਬਹੁਤਾ ਚਿਰ ਨਹੀਂ ਕੋਈ ਖਾ ਸਕਦਾ, ਅਤੇ ਸ਼ਾਇਦ ਆਪਾਂ ਵੀ ਇਸੇ ਤਰੀਕੇ ਦੇ ਨਾਲ ਚਾਹੁੰਦੇ ਹਾਂ। ਦੁਨੀਆ ਦਾ ਹਰ ਇੱਕ ਇਨਸਾਨ ਸ਼ਾਇਦ ਇਹੀ ਚਾਹੁੰਦਾ ਕਿ ਮੈਂ ਇੰਨਾ ਕੁ ਧਨ ਕਮਾ ਲਾਂ ਕਿ ਉਸ ਤੋਂ ਬਾਅਦ ਮੈਂ ਬਹਿ ਕੇ ਖਾਵਾਂ, ਮੇਰੇ ਕੋਲ ਇੰਨਾ ਕੁ ਧਨ ਹੋ ਗਿਆ ਕਿ ਹੁਣ ਮੈਂ ਨੌਕਰ ਚਾਕਰ ਰੱਖ ਲਵਾਂ, ਹੁਣ ਕੋਈ ਮੇਰੇ ਲਈ ਕਰੇ। ਪਰ ਸੱਚ ਇਹ ਹੈ ਕਿ ਜਿਨ੍ਹਾਂ ਦੇ ਲਈ ਕੋਈ ਕੰਮ ਕਰਦਾ ਉਹਨਾਂ ਦਾ ਸਰੀਰ ਫਿਰ ਹੌਲੀ ਹੌਲੀ ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ, ਉਹਨਾਂ ਦਾ ਫਿਰ ਡਾਕਟਰਾਂ ਦੇ ਕੋਲ ਆਉਣਾ ਜਾਣਾ ਹੋਰ ਵੱਧ ਜਾਂਦਾ, ਅਤੇ ਜਿੰਨਾ ਜਿੰਨਾ ਉਹ ਕੰਮ ਘਟਾਈ ਜਾਂਦੇ ਨੇ ਉਨੀ ਉਨੀ ਫਿਰ ਡਾਕਟਰਾਂ ਦੇ ਕੋਲ ਆਵਾਜਾਈ ਹੋਰ ਵੱਧਦੀ ਜਾਂਦੀ। ਸੋ ਇਹ ਆਪਾਂ ਵੇਖਣਾ ਕਿ ਆਪਾਂ ਕਿਹੜੇ ਤਰੀਕੇ ਦੇ ਨਾਲ ਵਿਚਰਨਾ ਇਸ ਰੱਬ ਦੇ ਦਿੱਤੇ ਸਰੀਰ ਨੂੰ ਕੰਮ 'ਚ ਲਿਆਉਣਾ, ਵਰਤਣਾ, ਅਤੇ ਜਾਂ ਫਿਰ ਵਿਹਲੇ ਬਹਿ ਕੇ ਇਹਨੂੰ ਬਿਮਾਰ ਕਰਨਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਵਿਚਲਾ ਮਨੋਰਥ ਤੁਸੀਂ ਖੂਬ ਸਮਝੇ ਹੋਵੋਗੇ। ਧੰਨਵਾਦ। ਰੇਡੀਓ ਹਾਂਜੀ 1674।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ।
1: ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿੱਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ
0: स्टोन मेसन फाड़े करनु बनाए एकदम क्लासी असी बनाने आ डिजाइनर स्टोन बेंच टॉप्स फॉर किचन स्टाइलिश वेनिटी अते मॉडर्न लॉन्ड्री ओ भी पोर्सिलिन अते मार्बल नाल जिथे एलिगेंस मिलती है ड्यूरेबिलिटी नाल हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल कॉल करो 0410 045 555 या अज ही विजिट करो 104 कॉलिंस रोड मेल्टन।

0: ਜੀ ਬਿਲਕੁਲ ਜੀ, ਜਿਹੜੀ ਲੈਨ ਸੀ ਨਾ ਸਾਰੇ ਗਾਣੇ ਦੇ ਵਿੱਚ ਕਿ ਕੈਂਗਰੂ ਵਾਲਾ ਪਾਸਪੋਰਟ ਦਵਾ ਦੇਵਾਂ, ਉਹ ਲੈਨ ਭਾਜੀ ਮੈਨੂੰ ਸਭ ਤੋਂ ਘੈਂਟ ਲੱਗੀ। ਅਤੇ ਮੇਰੇ ਨਾਲ ਨੇ ਜੀ ਅੱਜ ਅਰੁਣ ਬੰਸਲ ਜੀ, ਬੰਸਲ ਇਮੀਗ੍ਰੇਸ਼ਨ ਤੋਂ, ਉਹਨਾਂ ਦਾ ਸਵਾਗਤ ਕਰਦੇ ਹਾਂ। ਕੀ ਹਾਲ ਭਾਜੀ, ਠੀਕ ਠਾਕ ਜੀ?
1: ਸਤਿ ਸ਼੍ਰੀ ਅਕਾਲ ਬਲਕਿ ਵੀਰੇ, ਬਹੁਤ ਵਧੀਆ। ਅਤੇ ਮੈਂ ਅਰਦਾਸ ਕਰਦਾ ਸਾਡੇ ਸਰੋਤੇ ਸੁਣਨ ਵਾਲੇ ਸਾਨੂੰ, ਅਤੇ ਤੁਸੀਂ ਵੀ ਚੜ੍ਹਦੀ ਕਲਾ 'ਤੇ ਘੈਂਟ ਹੋਵੋਗੇ
0: ਜੀ। ਬਿਲਕੁਲ ਜੀ ਬਿਲਕੁਲ, ਪੂਰੇ ਘੈਂਟ ਘੈਂਟ, ਬਸ ਆ ਗਾਣਾ ਐਨਰਜੀ ਦੇ ਦਿੰਦਾ ਹੈ ਨਾ, ਟਿਊਨ ਦਾ, ਕਈਆਂ ਦੀ ਗਾਣਿਆਂ ਦੀ ਟਿਊਨ ਹੀ ਇੱਦਾਂ ਦੀ ਹੁੰਦੀ।
1: ਅਤੇ ਭੈਣ ਭਰਾਵਾਂ ਦਾ ਜਿਹਨਾਂ ਸਾਡੇ 'ਤੇ ਯਕੀਨ ਕੀਤਾ, ਕਹਿੰਦੇ ਤੁਹਾਡੇ ਕਰਕੇ ਧੰਨਵਾਦ ਉਹਨਾਂ ਦਾ ਜਿਹਨਾਂ ਦੇ ਬੰਸਲ ਨੂੰ ਬੰਸਲ ਬਣਾਇਆ
0: ਜੀ। ਬਿਲਕੁਲ, ਨਹੀਂ ਇਹ ਵੀ ਵਧੀਆ ਗੱਲ ਹੈ। ਵੈਸੇ ਕਹਿੰਦੇ ਕਿ ਜਦੋਂ ਬੰਦਾ ਕੁਛ ਬਣ ਜਾਂਦਾ ਵਾ ਨਾ, ਅਤੇ ਫਿਰ ਉਹ ਜਿਨ੍ਹਾਂ ਨੇ ਬਣਾਇਆ ਹੁੰਦਾ ਵਾ, ਅਤੇ ਉਹਨਾਂ ਨੂੰ ਜੇ ਯਾਦ ਕਰਦਾ ਰਹੇ, ਯਾਨੀ ਆਪਣੇ ਸਰੋਤਿਆਂ ਨੂੰ, ਅਤੇ ਫਿਰ ਸਮਝ ਲਓ ਵੀ ਬਹਿ ਜਾ ਹੀ ਆ ਕੰਮ। ਅਤੇ ਜੇ ਆਪਾਂ ਅੱਜ ਦਾ ਦਿਨ ਦੱਸ ਦਈਏ ਸਰੋਤਿਆਂ ਨੂੰ ਕਿ ਅੱਜ ਬੁੱਧਵਾਰ ਦਾ ਦਿਨ ਹੈ ਜੀ, ਸ਼ਾਮ ਦਾ ਸਮਾਂ ਹੋ ਚੁੱਕਾ। ਜੇ ਰਿਪੀਟ ਸੁਣ ਰਹੇ ਹੋ ਸਾਨੂੰ, ਅਤੇ ਤੁਸੀਂ ਉਸ ਹਿਸਾਬ ਨਾਲ ਆਪਣਾ ਸਮਾਂ ਅਤੇ ਡੇਟ ਜਿਹੜੀ ਆ ਉਹ ਤੁਸੀਂ ਐਡਜਸਟ ਕਰ ਲਿਓ, ਅੱਗੇ ਪਿੱਛੇ ਹੋ ਸਕਦਾ। ਕੀ ਲੈ ਕੇ ਆਇਓ ਅੱਜ ਅਰੁਣ ਜੀ, ਕਿਹਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ?
1: ਉਹਨੇ ਗੱਲ ਕਹਿਤੀ ਕਿ ਵੀ ਬੁੱਧਵਾਰ ਦਾ ਸਮਾਂ, ਪਰ 2 ਸਪਤੰਬਰ ਵੀ ਡੇਟ ਆ ਡੇਟ ਦੱਸਣੀ ਭੁੱਲ ਗਈ ਸੀ।
0: ਮੈਂ ਤਾਂ ਹੀ ਤੁਹਾਨੂੰ ਅਨੇਰ ਕੀਤਾ ਵਾ ਜੀ, ਸਾਰਾ ਕੁਝ ਮੈਂ ਦੱਸਦਾ ਤੇ ਨਾਲ ਵਾਲਾ ਬੰਦਾ ਕੀ ਦੱਸੂ।
1: ਬਿਲਕੁਲ ਬਿਲਕੁਲ ਅਗਰੀ। ਤੇ ਜਿਹੜਾ ਵੀਰੇ ਅੱਜ ਆਪਾਂ ਗੱਲ ਕਰਾਂਗੇ, ਅੱਜ ਆਪਾਂ ਗੱਲ ਕਰਾਂ ART,
0: ਓਕੇ,
1: ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ।
0: ਰਿਵਿਊ ਟ੍ਰਿਬਿਊਨਲ, ਓਕੇ।
1: ਮਾਇਆ ਤੇਰੇ ਤੀਨਾ ਪਰਸੂ ਪਰਸਾ ਪਰਸਰਾਮ, ਓਹੀ ਚੀਜ ART ਦਾ।
0: ਜਾਣਕਾਰੀ ਦਿਓਗੇ ਫਿਰ? ਗੁੱਡ,
1: ਬਿਲਕੁਲ। ਅੱਜ ਆਪਾਂ ਇਹਦੇ ਬਾਰੇ ਕਹੋਗੇ, ਸਾਨੂੰ ਕਾਫੀ ਕੁਸ਼ਚਨ ਪੁੱਛਦੇ ਸਾਡੇ ਭੈਣ ਭਰਾ ਕਿ ਭਾਜੀ ART ਦਾ ਸੀਨ ਕੀ ਹੈ, ਕਿੰਨਾ ਟਾਈਮ ਲੱਗੂ, ਕਿਵੇਂ ਹੋ, ਕਿਉਂ ਹੋ, ਕਦੋਂ ਹੋ, ਕੀ ਕਰ ਸਕਦੇ ਹਾਂ, ਕੀ ਨਹੀਂ ਕਰਨਾ ਚਾਹੀਦਾ, ਕਿਵੇਂ ਕਰ ਸਕਦੇ ਹਾਂ, ਕਦੋਂ ਕਰ ਸਕਦੇ ਹਾਂ, ਕੀ ਤੋਂ ਕਰਾ ਸਕਦੇ ਹਾਂ, ਇਹ ਸਾਰੀਆਂ ਗੱਲਾਂ ਆਪਾਂ ਕਰਾਂਗੇ।
0: ਡਨ ਹੋ ਗਿਆ ਜੀ ਫਿਰ ਅੱਜ। ਅੱਜ ਫਿਰ ਥੋੜਾ ਜਿਹਾ ਤੁਸੀਂ ਆਪ ਸੁਣ ਕੇ ਚੰਗੀ ਤਰ੍ਹਾਂ, ਅਤੇ ਗਾਂਹ ਫਿਰ ਸਾਰਿਆਂ ਨੂੰ ਸ਼ੇਅਰ ਵੀ ਕਰ ਦਿਓ, ਕਿਉਂਕਿ ਇਹ ਜੇ ਆਪਾਂ ਹੁਣ ਪੱਕੇ ਹੋ ਵੀ ਚੁੱਕੇ, ਜੇ ਕੈਂਗਰੂ ਪਾਸਪੋਰਟ ਆ ਵੀ ਗਿਆ ਵਾ, ਅਤੇ ਉਹ ਸਾਦਾ ਗਾਂਹ ਆਪਣੇ ਕਿਸੇ ਰਿਸ਼ਤੇਦਾਰ, ਕਿਸੇ ਯਾਰ ਮਿੱਤਰ ਨੂੰ ਕਦੀ ਲੋੜ ਪੈ ਜੇ, ਅਤੇ ਫਿਰ ਨੌਲੇਜ ਕਹਿੰਦੇ ਹੁੰਦੇ ਆ ਵੀ ਜਿੱਥੋਂ ਦੀ ਵੀ ਹੋਵੇ ਉਹ ਘੱਟ ਹੀ ਹੁੰਦੀ ਆ, ਅਤੇ ਜਿੰਨੀ ਮਿਲਦੀ ਹੋਵੇ ਲੈ ਲੈਣੀ ਚਾਹੀਦੀ ਆ।
1: ਬਿਲਕੁਲ ਭਾਜੀ
0: ਜੀ। ਅਰੁਣ ਜੀ, ਅਤੇ ਜੇ ART ਦੀ ਤੁਸੀਂ ਗੱਲ ਕੀਤੀ, ਇਹਦਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਹੈ ਕੀ ਆ, ਚੀਜ਼ ਕੀ ਹੈ?
1: ਬਿਲਕੁਲ, ਬਲਕਿ ਜਿਹੜਾ ਸਭ ਤੋਂ ਬੇਸਿਕ ਕੁਸ਼ਚਨ ਕਿ ਵੀ ART ਹੁੰਦੀ ਕੀ ਹੈ, ART ਦਾ ਫੁੱਲ ਫੋਰਮ ਹੈਗਾ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ, ਜਿਹੜਾ 2024 ਦੇ ਵਿੱਚ ART ਨੂੰ ਰਿਪਲੇਸ ਕਰਕੇ ਬਣਿਆ ਸੀਗਾ।
0: ਓਕੇ,
1: ਹੁਣ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਵੀ ਐਲੀਜੀਬਲ ਮਾਈਗ੍ਰੇਸ਼ਨ ਡਿਸੀਜ਼ਨ ਨੇ, ਉਹਨਾਂ ਦੇ ਰਿਫਿਊਜ਼ਲ ਜਾਂ ਕੈਂਸਲੇਸ਼ਨ ਤੋਂ ਬਾਅਦ ਜਿਹੜੀ ART ਕੋਲ ਇੰਡੀਪੈਂਡੈਂਟ ਮੈਰਿਟਸ ਰਿਵਿਊ ਲਈ ਜਿਹੜੀ ਐਪਲੀਕੇਸ਼ਨ ਦਿੱਤੀ ਜਾਂਦੀ ਆ,
0: ਓਕੇ,
1: ਟੈਕਨੀਕਲੀ ਇਹਨੂੰ ਐਪਲੀਕੇਸ਼ਨ ਫੋਰ ਰਿਵਿਊ ਕਿਹਾ ਜਾਂਦਾ।
0: ਓਕੇ, ਯਾਨੀ ਆਪਣੀ ਜਿਹੜੀ ਤੁਹਾਡਾ ਡਿਸੀਜ਼ਨ ਆ ਗਿਆ ਉਹਨੂੰ ਰਿਵਿਊ ਕਰਾਉਣ ਦੇ ਲਈ ਇਹਨੂੰ ਯੂਜ਼ ਕੀਤਾ ਜਾਂਦਾ। ਓਕੇ, ਅਤੇ ਕਿਹੜੇ ਕਿਹੜੇ ਡਿਸੀਜ਼ਨਸ ਨੇ ਜਿਨ੍ਹਾਂ ਨੂੰ ਆਪਾਂ ਰਿਵਿਊ ਕਰਾ ਸਕਦੇ ਇਹਦੇ ਵਿੱਚ, ਯਾਨੀ ਵੀਜ਼ਾ ਕੰਡੀਸ਼ਨਸ?
1: ਹੁਣ ਇਹਦੇ ਹੁਣ ਸਭ ਤੋਂ ਪਹਿਲੀ ਗੱਲ ਇੱਕ ਨਾ ਹੋਰ ਇਹਦੇ ਵਿੱਚ ਐਡ ਔਨ ਕਰਦਾ, ਕਈ ਵਾਰ ਲੱਗਦਾ ਕਿ ਵੀ ਡਿਪਾਰਟਮੈਂਟ ਆਫ ਹੋਮ ਅਫੇਅਰ ਦਾ ਪਾਰਟ ਹੈ, ਕਈਆਂ ਨੂੰ ਲੱਗਦਾ ਠੀਕ ਹੈ ਇਹਦੇ ਵਿੱਚ ਨਾ, ਯਾਨੀ ਕਿ ਕਈ ਨੂੰ ਸਾਡੇ ਭੈਣ ਭਰਾ ਨੂੰ ਲੱਗਦਾ ਕਿ ਵੀ ਇਹਦੇ ਵਿੱਚ ਕੀ ਵੀ ਇਹ ਇਸ ਆ ਪਾਰਟ ਆਫ ਹੋਮ ਅਫੇਅਰ, ਤਾਂ ਮੈਂ ਦੱਸਣਾ ਚਾਹੂੰ ਕਿ ਵੀ ਇਹ ਡਿਪਾਰਟਮੈਂਟ ਹੋਮ ਅਫੇਅਰ ਤੋਂ ਇੰਡੀਪੈਂਡੈਂਟ ਆ।
0: ਓਕੇ,
1: ਡਿਪਾਰਟਮੈਂਟ ਪਹਿਲਾਂ ਡਿਸੀਜ਼ਨ ਕਰਦਾ, ART ਮੈਂਬਰ ਐਵੀਡੈਂਸ ਤੇ ਐਪਲੀਕੇਬਲ ਲੋ ਦੇ ਆਧਾਰ ਤੇ
0: ਓਕੇ
1: ਉਸ ਡਿਸੀਜ਼ਨ ਨੂੰ ਇੰਡੀਪੈਂਡੈਂਟਲੀ ਰੀਕਨਸੀਡਰ ਕਰਦਾ।
0: ਓਕੇ ਓਕੇ,
1: ਹੁਣ ਜਿਹੜਾ ART ਮੈਂਡੇਟਰੀ ਵੀਜ਼ਾ ਕ੍ਰਾਈਟੀਰੀਆ ਇਗਨੋਰ ਕਰਕੇ ਸਿਰਫ ਸਿੰਪਤੀ ਦੇ ਆਧਾਰ ਤੇ ਵੀਜ਼ਾ ਨਹੀਂ ਦੇ ਸਕਦੀ, ਠੀਕ ਹੈ ਜੀ?
0: ਓਕੇ ਜੀ,
1: ਹੁਣ ਜਿਹੜਾ ਤੁਹਾਡਾ ਕੁਐਸਚਨ ਸੀਗਾ ਕਿ ਵੀ ਕਿਹੜੇ ਕਿਹੜੇ ਯਾਨੀ ਕਿ ਆਪਣਾ ਵੀਜ਼ਾ ਰਿਫਿਊਜ਼ ਜਿਹੜੇ ਹੈਗੇ ਨੇ ਉਹ ਅਪੀਲੇਬਲ ਨੇ, ਹੁਣ ਹਰੇਕ ਅਪੀਲ ਨਹੀਂ ਹੋ ਸਕਦਾ, ਉਹਦੇ ਵਿੱਚ ਕੀ ਹੁੰਦਾ ਕਿ ਵੀ ਜੇ ਹੁਣ ਕੋਈ ਰਿਫਿਊਜ਼ਲ ਆ ਜਾਂ ਕੈਂਸਲੇਸ਼ਨ ਆ ਉਹ ਹਰੇਕ ਰਿਵਿਊ ਨਹੀਂ ਹੁੰਦੀ, ਰਿਵਿਊ ਰਾਈਟ ਵੀਜ਼ਾ ਸਬਕਲਾਸ ਐਪਲੀਕੈਂਟ ਦੀ ਲੋਕੇਸ਼ਨ, ਐਪਲੀਕੇਸ਼ਨ ਡੇਟ, ਡਿਸੀਜਨ ਮੇਕਰ, ਸਪੋਂਸਰ ਜਾਂ ਨੋਮੀਨੇਟਰ ਦੀ ਇਨਵੋਲਵਮੈਂਟ, ਡਿਟੈਂਸ਼ਨ ਸਟੇਟਸ ਅਤੇ ਹੋਰ ਫੈਕਟਰ ਉੱਤੇ ਡਿਪੈਂਡ ਕਰਦੇ ਨੇ।
0: ਓਕੇ,
1: ਹੁਣ ਐਗਜੈਕਟ ਰਿਵਿਊ ਰਾਈਟ ਜਿਹੜੇ ਰਾਈਟ ਹੁੰਦੇ ਨੇ ਉਹ ਐਲੀਜੀਬਲ ਐਪਲੀਕੈਂਟ ਉਹਦੇ ਨਾਲ ਡੈਡਲਾਈਨ ਡਿਪਾਰਟਮੈਂਟ ਦੀ ਡਿਸੀਜਨ ਦੇ ਲੈਟਰ ਤੇ ਲਿਖੀ ਹੁੰਦੀ ਆ
0: ਓਕੇ
1: ਉਦੋਂ ਮਿਲਦੇ ਨੇ ਅਦਰਵਾਈਜ਼ ਨਹੀਂ ਮਿਲਦੇ
0: ਤੇ ਜੇ ਮੰਨ ਲਓ ਨਹੀਂ ਹੈਗੇ ਤੇ ਉਹ ਲੈ ਵੀ ਸਕਦਾ ਵਾ ਆਪਣੇ ਰਾਈਟਸ ਕੇ
1: ਨਹੀਂ
0: ਜਿਹਨੂੰ ਮਿਲ ਗਏ
1: ਹੁਣ ਇਹ ਜੇ ਜਿਸ ਕੋਲ ਕਈ ਵਾਰ ਲੈਟਰ ਤੇ ਨਹੀਂ ਹੁੰਦੇ ਨਾ ਕਈ ਵਾਰ ਡਿਪਾਰਟਮੈਂਟ ਟੈਕਨੀਕਲੀ ਜਿਵੇਂ 407 ਨਾਲ ਨੂੰ ਕਈ ਵਾਰ ਲੈਟਰ ਸਿੰਪਲ ਇਸ਼ੂ ਕਰ ਦਿੰਦਾ ਜਿਹਦੇ ਉੱਤੇ ਨਹੀਂ ਲਿਖੇ ਹੁੰਦੇ ਬਟ ਤੁਹਾਡੇ ਮਾਈਗ੍ਰੇਸ਼ਨ ਏਜੰਟ ਨੂੰ ਪਤਾ ਲੱਗ ਜਾਂਦਾ ਕਿ ਵੀ ਜੇ ਰਿਵਿਊਰੇਬਲ ਹੈਗਾ ਦੈਨ ਯੂ ਕੈਨ ਅਪਲਾਈ
0: ਓਕੇ ਯਾਨੀ ਇਹਦਾ ਕੋਈ ਪੱਕਾ ਨਹੀਂ ਆ ਵੀ ਜੇ ਆ ਵਾ ਤੇ ਹੋਊਗਾ ਹੀ ਹੋਊਗਾ ਮਤਲਬ ਹਰ ਇੱਕ ਦਾ ਡਿਪੈਂਡ ਕਰਦਾ ਵਾ
1: ਕੋਈ ਤੁਹਾਨੂੰ ਚੈੱਕ ਕਰਨਾ ਪਊ ਨਾ ਸਪੋਜ਼ ਕਰੋ ਜੇ ਕੋਈ ਬਲੱਡ ਰਿਲੇਸ਼ਨਸ਼ਿਪ ਦੇ ਵਿੱਚ ਜਿਹੜਾ ਬੰਦਾ ਕੋਈ ਪੀਆਰ ਸਿਟੀਜ਼ਨ ਆਸਟ੍ਰੇਲੀਅਨ ਹੈਗਾ ਉਹਨੇ ਆਪਣੇ ਭੈਣ ਭਰਾ ਦਾ ਵੀਜ਼ਾ ਵਿਸ਼ਟ ਵੀਜ਼ਾ ਪਾਇਆ ਸੀ ਤੇ ਉਹ ਰਿਫਿਊਜ਼ ਹੋ ਗਿਆ ਜੇ ਉਹਦੇ ਰਿਵਿਊਅਰ ਨਹੀਂ ਵੀ ਲਿਖੇ ਈਵਨ ਦੋ ਦੇ ਕੈਨ ਸ਼ੀ ਕੈਨ ਚੈਲੰਜ ਇਟ ਠੀਕ ਹੈ
0: ਓਕੇ
1: ਤਾਂ ਇਹ ਯਾਨੀ ਤੁਹਾਨੂੰ ਆਪਣੇ ਏਜੰਟ ਨੂੰ ਚੈੱਕ ਕਰਾਉਣਾ ਪਊਗਾ ਕਿ ਦੇਖੋ ਜੀ ਮੈਂ ਆਹ ਮੇਰੀ ਸਿਚੁਏਸ਼ਨ ਆ ਤੇ ਆਹ ਮੇਰੀ ਲੋਕੇਸ਼ਨ ਆ ਦੱਸੋ ਕਿ ਮੈਂ ਰਿਵਿਊ ਕਰਾ ਸਕਦਾ ਨਹੀਂ ਕਰਾ ਸਕਦਾ
0: ਓਕੇ
1: ਦੈਨ ਏਜੰਟ ਕੈਨ ਚੈੱਕ ਉਹਦੀ ਸਾਰੀ ਹਿਸਟਰੀ ਚੈੱਕ ਕਰ ਲਓ ਐਂਡ ਹੀ ਵਿਲ ਨੋਟ ਡਿਸਾਈਡ ਹੀ ਵਿਲ ਟੈਲ ਯੂ ਐਡਵਾਈਸ ਕਰੋ ਕਿ ਤੁਸੀਂ ਕਰ ਸਕਦੇ ਨਹੀਂ ਕਰ ਸਕਦੇ
0: ਓਕੇ ਤੇ ਇਹਦੀ ਕੋਈ ਇਦਾਂ ਦੀ ਡੈਡਲਾਈਨ ਵੀ ਹੁੰਦੀ ਹੈ ਕਿ ਤੁਸੀਂ ਵੱਲੋਂ ਡਿਸੀਜਨ ਤੋਂ ਇੰਨੇ ਕੁ ਦਿਨ ਬਾਅਦ ਚ ਹੀ ਲੌਜ ਕਰਨਾ ਜਾਂ ਇਸ ਤੋਂ ਬਾਅਦ ਵੀ ਕਰ ਸਕਦੇ ਹੋ
1: ਬਿਲਕੁਲ ਜਿਹੜਾ ਹੁਣ ਇਹਦੇ ਵਿੱਚ ਵੀਰੇ ਕੀ ਹੁੰਦਾ ਜਦੋਂ ਵੀ ਮਾਈਗ੍ਰੇਸ਼ਨ ਰਿਵਿਊ ਲਈ ਪਹਿਲਾਂ ਕਈ ਵਾਰੀ ਇੱਕ ਡੈਡਲਾਈਨ ਦਿੰਦੇ ਨੇ ਉਹ ਤੁਹਾਨੂੰ ਉਹ ਚ ਲਿਖਿਆ ਹੁੰਦਾ ਰਿਫਿਊਜ਼ਲ ਲੈਟਰ ਦੇ ਵਿੱਚ
0: ਜੀ
1: ਕਿ ਕਿੰਨੇ ਦਿਨਾਂ ਵਿੱਚ ਕਰ ਸਕਦੇ ਹੁਣ ਹਰੇਕ ਦੇ ਜਿਹੜੇ ਵੀਜ਼ਾ ਸਪਲਾਈਸ ਨੇ ਕਈ ਦੇ ਅਲੱਗ ਅਲੱਗ ਹੁੰਦੇ ਨੇ ਜੇ ਆਪਾਂ ਨੋਰਮਲ ਗੱਲ ਕਰੀਏ ਕਿਸੇ 28 ਦਿਨ ਹੁੰਦੇ ਨੇ ਕਈਆਂ ਐਪਲੀਕੇਸ਼ਨ ਦੇ ਵਿੱਚ 9 ਦਿਨ ਦੇ ਦਿੰਦੇ ਨੇ ਇਹ ਤੇ ਉਹ ਆਪਣੇ ਆਪ ਨੀ ਦਿੰਦੇ ਯਾਨੀ ਕਿ ਸਪੋਜ਼ ਡਿਪਾਰਟਮੈਂਟ ਖੁਦ ਆਪਣੇ ਕੋਲ ਨਹੀਂ ਲਗਾ ਸਕੇ ਉਹਨਾਂ ਅਸੀਂ 15 ਦਿਨ ਦੇ ਰਿਵਿਊ ਕਰਨ ਦੇ ਉਹ ਇੱਕ ਸੈੱਟ ਫਾਰਮ ਬਣਿਆ ਹੋਇਆ ਉਹਦੇ ਮੁਤਾਬਿਕ ਹੋਊਗਾ ਹੁਣ ਜੇ ਇੱਕ ਦਿਨ ਵੀ ਬੰਦਾ ਲੇਟ ਕਰ ਲਏ ਸਪੋਜ਼ ਕਿ ਤੁਹਾਡੇ 28 ਦਿਨ ਸੀ ਤੁਸੀਂ 29ਵੇਂ ਦਿਨ ਫਾਈਲ ਲੌਂਚ ਕੀਤੀ ਆ ਤਾਂ ਤੁਹਾਡੀ ਜਿਹੜੀ ਲੇਟ ਐਪਲੀਕੇਸ਼ਨ ਆ ਉਹ ਇਨਵੈਲਿਡ ਹੋ ਸਕਦੀ ਆ
0: ਓਕੇ ਤੇ ਵੈਸੇ ਜੇ ਮੰਨ ਲਓ ਆਪਣੀ ਡੇਟ ਲੰਘੀ ਆ ਤੇ ਸਟਿਲ ਆਪਾਂ ਉਹਨੂੰ ਲੌਂਚ ਕਰ ਸਕਦੇ ਆ
1: ਲੇਕਿਨ ਲੌਂਚ ਕਰੋਗੇ ਤਾਂ ਡਿਪਾਰਟਮੈਂਟ ਉਹਨੂੰ ਇਹ ਕਿ ਇੱਕ ਡਿਸੀਜਨ ਭੇਜ ਦੂਗਾ ਕਿ ਵੀ ਯੂ ਆਰ ਨੋਟ ਐਲੀਜੀਬਲ ਟੂ ਅਪਲਾਈ ਦੀ ਰਿਵਿਊ ਰਾਈਟ ਸੌਰੀ ਰਿਵਿਊ
0: ਓਕੇ ਕਿ ਤੁਸੀਂ ਆਪਣੇ ਟਾਈਮ ਫਰੇਮ ਦੇ ਵਿੱਚ ਅਪਲਾਈ ਨਹੀਂ ਕੀਤਾ
1: ਯੈਸ
0: ਯਾਨੀ ਇਹਦਾ ਵੀ ਫਿਰ ਕਰਨਾ ਵਾ ਤੇ ਤੁਸੀਂ ਜਾ ਕੇ ਤੇ ਚੈੱਕ ਕਰਾ ਕੇ ਤੇ ਫਿਰ ਉਹਦੀ ਡੇਟ ਵੀ ਵੇਖਣੀ ਪੈਣੀ ਆ ਵੀ ਕਦੋਂ ਦੀ ਡੈਡਲਾਈਨ ਆ ਤੇ ਜਿਹਦੀ ਆਪਾਂ ਕਿਉਂਕਿ ਪੈਸੇ ਹਰ ਚੀਜ਼ ਦੇ ਵਿੱਚ ਹੀ ਕਹਿੰਦੇ ਵੀ ਇਨਵੋਲਵ ਹੁੰਦੇ ਆ ਤੇ ਇਹਦੇ ਵਿੱਚ ਵੀ ਪੈਸੇ ਤੇ ਲੱਗਦੇ ਹੀ ਆ ਕਰਨ ਨੂੰ ਇਹਨੂੰ ਅਪਲਾਈ ਤੇ ਜੇ ਫੀਸ ਦੀ ਗੱਲ ਕਰੀਏ ਤੇ ਉਹ ਕਿੰਨਾ ਕੁ ਅੰਦਾਜ਼ਾ ਜੇ ਲਾ ਕੇ ਚੱਲੀਏ ਵੀ ਕਿੰਨੇ ਕੁ ਪੈਸੇ ਇਹਦੇ ਤੇ ਆਪਾਂ ਨੂੰ ਲਾਉਣੇ ਪੈ ਜਾਂਦੇ ਆ
1: ਬਿਲਕੁਲ ਰੀਸੈਂਟਲੀ ਫੀਸਾਂ ਵਧੀਆ ਨੇ ਤਾਂ ਇਹਦੀ $3727 ਦੇ ਕਰੀਬ ਇਹਦੀ ਫੀਸ ਆ
0: ਓਕੇ
1: ਤੇ ਜੇ ਤੁਸੀਂ ਚੈਲੰਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਨੀ ਫੀਸ ਪੇ ਕਰਨੀ ਪਊਗੀ ਡਿਪਾਰਟਮੈਂਟ ਦੀ ਪਲੱਸ ਤੁਹਾਡੇ ਏਜੰਟ ਦੀ ਫੀਸ ਹੋਣੀ
0: ਓਕੇ
1: ਬਟ ਜੇ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਦਿਖਾ ਦਿੰਦੇ ਹੋ ਤਾਂ ਤੁਹਾਨੂੰ 50% ਫੀਸ ਰਿਡਕਸ਼ਨ ਰਿਕੁਐਸਟ ਕੀਤੀ ਜਾ ਸਕਦੀ ਆ ਬਟ ਉਹਦੇ ਵਾਸਤੇ ਸਪੋਰਟਿੰਗ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇਣੀ ਪਊਗੀ
0: ਓਕੇ
1: ਹੁਣ ਜਿਹੜੇ ਇਹਦੇ ਵਿੱਚ ਇੱਕ ਹੋਰ ਚੀਜ਼ ਆ ਜਿਹੜੇ ਡਿਟੈਨਸ਼ਨ ਰਿਲੇਟਡ ਬਿਜ਼ੀ ਵੀਜ਼ਾ ਮੈਟਰ ਨੇ ਉਹ 'ਚ ਫੀਸ ਕੋਈ ਵੀ ਨਹੀਂ ਹੁੰਦੀ ਪ੍ਰੋਟੈਕਸ਼ਨ ਰਿਵਿਊ ਨੂੰ ਲੈ ਕੇ ਵੀ ਕੋਈ ਸੈਪਰੇਟ ਅਰੇਂਜਮੈਂਟ ਕੀਤੇ ਹੋਏ ਨੇ
0: ਓਕੇ
1: ਤਾਂ ਇੱਕ ਵਾਰ ਜਦੋਂ ਤੁਹਾਨੂੰ ਕਿਹੜੀ ਤੁਹਾਡੀ ਫਾਈਲ ਲੱਗ ਰਹੀ ਆ ਜਸਟ ਹੈਵ ਅ ਲੁੱਕ ਆਪਣੇ ARTD ਦੀ ਵੈਬਸਾਈਟ ਚੈੱਕ ਕਰ ਲਓ ਆਪਣੇ ਏਜੰਟ ਤੋਂ ਰਿਟਰਨ ਕਨਫਰਮੇਸ਼ਨ ਲੈ ਲਓ ਕਿ ਵਟ ਕਿ ਵੀ ਉਹ ਕਿਹੜੀ ਫਾਈਲ ਲੌਂਚ ਕਰ ਰਿਹਾ ਤੇ ਕਿੰਨੀ ਫੀਸ ਹੋਊਗੀ ਤਾਂ ਕਿ ਤੁਹਾਨੂੰ ਕਲੀਅਰਟੀ ਹੋ ਜਾਏ
0: ਓਕੇ ਤੇ ਜੇ ਮੰਨ ਲਓ ਇਹਦੇ ਉੱਤੇ ਆਪਣੇ ਨੈਗੇਟਿਵ ਹੋ ਜਾਂਦਾ ਵਾ ਮਤਲਬ ਸਾਡੇ ਹਿੱਸੇ ਦਾ ਨਹੀਂ ਉਹਨਾਂ ਦਾ ਜਿਹੜਾ ਡਿਸੀਜ਼ਨ ਹੈ ਉਹ ਨਹੀਂ ਸਾਡੇ ਪੱਖੀ ਆਉਂਦਾ ਤੇ ਫਿਰ ਉਹ ਮਤਲਬ ਫੀਸ ਗਈ ਆ ਮਤਲਬ ਉਹਦੇ ਵਿੱਚੋਂ ਫਿਰ ਕੁਛ ਰਿਫੰਡ ਰਿਫੁੰਡ ਦੀ ਪੋਸੀਬਿਲਟੀ ਨਹੀਂ ਹੈਗੀ
1: ਹਾਂ ਬਿਲਕੁਲ ਜੇ ਉਹ ਚੀਜ਼ ਗਈ ਫਿਰ ਉਹਦੇ ਵਿੱਚ ਜੇ ਤੁਸੀਂ ਜਿੱਤ ਗਏ ਤਾਂ ਤੁਹਾਨੂੰ ਅੱਧੇ ਪੈਸੇ ਮੁੜ ਜਾਣਗੇ ਜੇ ਨਹੀਂ ਜਿੱਤੇ ਫਿਰ ਤੁਹਾਨੂੰ ਕੁਛ ਨਹੀਂ ਮਿਲਣਾ
0: ਓਕੇ ਯਾਨੀ ਜਿੱਤੇ ਨੂੰ 50% ਵਾਪਸ ਹੋ ਜਾਂਦਾ ਵਾ
1: ਹਾਂਜੀ
0: ਗੁੱਡ ਤੇ ਜੇ ਇਹਨਾਂ ਦੇ ਕੇਸਿਸ ਦੀ ਗੱਲ ਕਰ ਲਈਏ ਤੇ ਇਸ ਟਾਈਮ ਕਿੰਨੇ ਕੁ ਕੇਸ ਨੇ ਜਿਹੜੇ ਉਹ ਪੈਂਡਿੰਗ ਨੇ
1: ਬਿਲਕੁਲ ਵੀਰੇ ਇਸ ਟਾਈਮ ਯਾਨੀ ਕਿ ਜੇ ਆਪਾਂ ਹੁਣ ਦੇਖੀਏ ਇਹਨਾਂ ਦੇ ਕਾਫੀ ਕੇਸਿਸ ਪੈਂਡਿੰਗ ਨੇ ਇਹਨਾਂ ਦੇ ਉਹਦੇ ਵਿੱਚ ਕੀ ਹੁੰਦਾ ਕਿਉਂਕਿ ਜਿਹੜਾ ਬੈਕਲੋਗ ਪਿਆ ਉਹ ਵੱਧ ਹੀ ਰਿਹਾ 30 June 2026 ਦੇ ਓਫੀਸ਼ੀਅਲ ਫਿਗਰ ਦੇ ਮੁਤਾਬਿਕ 80,855 ਐਕਟਿਵ ਮਾਈਗ੍ਰੇਸ਼ਨ ਕੇਸਿਸ ਪੈਂਡਿੰਗ ਨੇ ARTD ਕੋਲੇ
0: ਮੋਰ ਦੈਨ 80,000
1: ਜਿਹਦੇ ਵਿੱਚ 47,976 ਐਪਲੀਕੇਸ਼ਨ ਨਵੀਆਂ ਲਾਂਚ ਹੋਈਆਂ 23,830 ਮਾਈਗ੍ਰੇਸ਼ਨ ਜਿਹੜੀ ਮੈਟਰ ਸੀਗੇ ਉਹ ਫਾਈਨਲਾਈਜ਼ ਕਰਤੇ
0: ਓਕੇ
1: 80,000 ਹਜੇ ਵੀ ਪੈਂਡਿੰਗ ਪਏ ਨੇ ਹੁਣ ਇਹਦਾ ਮਤਲਬ ਕੀ ਹੋਇਆ ਕਿ ਜਿੰਨੇ ਮੈਟਰ ARTD ਡਿਸਾਈਡ ਕੀਤੇ ਉਸ ਤੋਂ ਡਬਲ ਇਹਨਾਂ ਨੂੰ ਨਵੇਂ ਕੇਸਿਸ ਆ ਗਏ
0: ਬਿਲਕੁਲ
1: ਬਟ ਹੁਣ ਇਹ ਚ ਇੱਕ ਚੀਜ਼ ਹੋਰ ਮੈਂ ਦੱਸਦਾ ਸਾਡੇ ਸਰੋਤਿਆਂ ਨੂੰ ਹੋਰ ਇਹ ਚੀਜ਼ ਇਨਫੋਰਮੇਸ਼ਨ ਵਧੀਆ ਪਤਾ ਲੱਗ ਜੂ ਕਿ ਵੀ ਜਿਹੜੇ ਮੈਟਰ ਪੈਂਡਿੰਗ ਨੇ ਕਿਹੜੇ ਕਿਹੜੇ ਸਬ ਕਲਾਸ ਯਾਨੀ ਕਿਹੜੇ ਕਿਹੜੇ ਕੈਟੇਗਰੀ ਦੇ ਮੈਟਰ ਪੈਂਡਿੰਗ ਨੇ ਫਿਗਰ ਦੇ ਮੁਤਾਬਿਕ।
0: ਹਾਂਜੀ,
1: ਹੁਣ ਜੇ ਆਪਾਂ ਗੱਲ ਕਰੀਏ ਸਟੱਡੀ ਵੀਜ਼ਾ, 54,176 ਐਪਲੀਕੇਸ਼ਨ ਪੈਂਡਿੰਗ ਨੇ। ਵਰਕਿੰਗ ਸਕਿੱਲਡ ਅਤੇ ਇਨਵੈਸਟਮੈਂਟ ਵੀਜ਼ਾ ਦੀ 9,632 ਐਪਲੀਕੇਸ਼ਨ ਪੈਂਡਿੰਗ ਨੇ। ਵਿਜ਼ਟਰ ਵੀਜ਼ਾ ਅਤੇ ਅਦਰ ਵੀਜ਼ਾ 5,908, ਫੈਮਿਲੀ ਅਤੇ ਪਾਰਟਨਰ ਵੀਜ਼ਾ 5,751, ਗ੍ਰੈਜੂਏਟ ਅਤੇ ਟ੍ਰੇਨੀ ਵੀਜ਼ਾ 4,917, ਐਂਡ ਚ ਕਰੈਕਟਰ ਅਤੇ ਸਿਟੀਸ਼ਿਪ ਦੀਆਂ 471 ਐਪਲੀਕੇਸ਼ਨਾਂ ਪੈਂਡਿੰਗ ਪਈਆਂ ਨੇ ਏ ਆਰ ਟੀ ਦੇ ਵਿੱਚ।
0: ਸਭ ਤੋਂ ਘੱਟ ਸਿਟੀਜ਼ਨਸ਼ਿਪ ਦੀਆਂ ਆਈਆਂ ਨੇ।
1: ਯੈਸ, ਸਭ ਤੋਂ ਵੱਧ ਕਿਹੜੀਆਂ ਨੇ?
0: ਆਈ ਥਿੰਕ ਸਟੂਡੈਂਟ ਵੀਜ਼ਾ, ਸਟੱਡੀ।
1: ਹਾਂ ਬਿਲਕੁਲ। ਹੁਣ ਇਹਦੇ ਵਿੱਚ ਵੀਰੇ ਕੀ ਹੋਇਆ, ਜਿਹੜਾ ਵੀ ਸਟੱਡੀ ਵੀਜ਼ਾ ਪੈਂਡਿੰਗ ਨੇ ਉਹ ਹੈਗੇ 67% ਤੋਂ ਜ਼ਿਆਦਾ ਲੋਡ ਤਾਂ ਏ ਆਰ ਟੀ ਉੱਤੇ ਸਟੱਡੀ ਵੀਜ਼ਾ ਦਾ।
0: ਬਿਲਕੁਲ, ਤਾਂ ਹੀ ਫਿਰ ਇਹ ਜਿਹੜਾ ਚੇਂਜਸ ਕਰਦੇ ਫਿਰਦੇ ਨੇ ਉਹਦੇ ਵਿੱਚ ਸਟੱਡੀ ਵੀਜ਼ੇ ਨੂੰ ਥੋੜ੍ਹਾ ਜਿਹਾ ਇਹਨਾਂ ਨੇ ਉਹ ਕੀਤਾ ਵਾ ਕਿ ਰਿਫਿਊਜ਼ਲ ਰੇਟ ਵਧੇ ਨੇ।
1: ਹਾਂਜੀ ਬਿਲਕੁਲ, ਇਹ ਵੀ ਉਹੀ ਕਿਉਂਕਿ ਇਹਨੂੰ ਸਟ੍ਰਿਕਨੈਸ ਕਰੀ ਜਾਂਦੇ ਕਿ ਫਾਈਲਾਂ ਪੈਂਡਿੰਗ ਬਹੁਤ ਜ਼ਿਆਦਾ ਪਈਆਂ ਨੇ, ਤਾਂ ਇਹ ਕਹਿੰਦੇ ਕਿ ਵੀ ਗਰੀਬੀ ਨਾ ਹਟਾਓ, ਗਰੀਬ ਮਾਰ ਦਿਓ।
0: ਇੱਦਾਂ ਇਹ ਵੀ ਇਹ ਵੇਖੋ ਆਪਾਂ ਆਪਣਾ ਤਰੀਕਾ ਵਾ, ਇਹਨਾਂ ਦਾ ਤਰੀਕਾ ਇਹ ਆ, ਉਹ ਚੱਲੀ ਜਾਣ ਡਿਆ ਅਤੇ ਅਗਲਿਆਂ ਦੀ ਟਾਈਮ ਹੈ ਉਹਨਾਂ ਦਾ, ਉਹਨਾਂ ਦੇ ਹੱਥ ਆ ਜੋ ਉਹਨਾਂ ਨੇ ਕਰਨਾ। ਅਤੇ ਵੈਸੇ ਇੱਕ ਮਤਲਬ ਮੇਰਾ ਉੱਦਾਂ ਹੀ ਸਵਾਲ ਆ ਕਿ ਜਦੋਂ ਇਹਨਾਂ ਨੇ ਰਿਵਿਊ ਰਾਈਟਸ ਦੇਣੇ ਆ, ਮੰਨ ਲਓ ਜਿੱਦਾਂ ਤੁਸੀਂ ਕਿਹਾ ਵਾ ਕਿ ਉਹਦੇ ਉੱਤੇ ਲੱਗ ਕੇ ਆਊਗਾ, ਉਸ ਪੇਪਰ ਦੇ ਉੱਤੇ ਲਿਖਿਆ ਹੋਊਗਾ ਕਿ ਹਾਂ ਇਹਦੇ ਕੋਲ ਰਾਈਟਸ ਹੈਗੇ ਆ ਕਿ ਨਹੀਂ ਰਿਵਿਊ ਪਾਉਣ ਦੇ ਜਾਂ ਲੌਜ ਕਰਨ ਦੇ ਏ ਆਰ ਟੀ, ਅਤੇ ਉਹ ਕੇਸ ਬਿਹਾਫ 'ਤੇ ਇਹ ਦਿੰਦੇ ਹੋਣਗੇ ਵੇਖ ਕੇ, ਉਹ ਕਿੱਦਾਂ ਰਿਵਿਊ ਕਰਦੇ ਨੇ ਕਿ ਹਾਂ ਇਹਨੂੰ ਦੇਣੇ ਆ ਰਾਈਟਸ, ਵੀ ਇਹ ਕਰ ਸਕੂਗਾ ਜਾਂ ਇਹਨੂੰ ਨਹੀਂ ਦੇਣੇ ਰਾਈਟ। ਕਿਹੜੀ ਚੀਜ਼ ਨਾਲ ਜੱਜ ਕਰਦੇ ਨੇ ਕਿ ਹਾਂ ਇਸ ਨੂੰ ਦੇਣੇ ਚਾਹੀਦੇ ਆ ਰਿਵਿਊ ਰਾਈਟਸ, ਇਹਨੂੰ ਦੇ ਦੋ?
1: ਉਹਦਾ ਵੀਰੇ ਉਹਦੀ ਬੰਦੇ ਲੋਕੇਸ਼ਨ ਦੇ ਫਰਕ ਪੈਂਦਾ ਨਾ, ਕਿਉਂਕਿ ਉਹ ਚ ਹੁੰਦਾ ਕੀ ਆ, ਸਪੋਜ਼ ਕਰੋ ਹੁਣ ਜਿਹੜੇ ਬੰਦੇ ਕੋਲ ਕਈ ਵਾਰ ਤਾਂ ਲਿਖਿਆ ਹੁੰਦਾ, ਮੋਸਟਲੀ ਆਪਾਂ ਕੀ ਹੈ ਕਿ ਵੀ 80% ਕੇਸਾਂ 'ਚ ਲਿਖਿਆ ਹੁੰਦਾ ਕਿ ਤੁਹਾਨੂੰ ਯੂ ਹੈਵ ਦੀ ਰਿਵਿਊ ਆਰ ਯੂ ਕੈਨ ਚੈਲੰਜ ਦੀ ਡਿਸੀਜਨ।
0: ਓਕੇ,
1: ਠੀਕ ਹੈ। ਹੁਣ ਜਿਹੜੀ ਔਨਸ਼ੋਰ ਮੋਸਟਲੀ ਐਪਲੀਕੇਸ਼ਨਾਂ 'ਚ ਰਿਵਿਊ ਮਿਲ ਜਾਂਦੇ ਨੇ।
0: ਓਕੇ,
1: ਮੋਸਟਲੀ।
0: ਓਕੇ,
1: ਆਫਸ਼ੋਰ 'ਚ ਕੁਛ ਕੁੱਤੇ ਹੁੰਦੇ ਨੇ, ਜੇ ਨਹੀਂ ਡਿਪਾਰਟਮੈਂਟ ਲਿਖਣਾ ਭੁੱਲ ਗਿਆ ਤਾਂ ਤੁਸੀਂ, ਤੁਹਾਡੀ ਗਲਤੀ ਨਹੀਂ ਹੈਗੀ, ਯੂ ਕੈਨ ਡੂ ਇਟ ਐਜ਼ ਵੈਲ, ਤੁਸੀਂ ਉਹਨੂੰ ਚੈਲੰਜ ਕਰ ਸਕਦੇ ਹੋ। ਤਾਂ ਬੈਟਰ ਕੀ ਹੁੰਦਾ, ਤੁਸੀਂ ਮਾਈਗ੍ਰੇਸ਼ਨ ਏਜੰਟ ਜਾਂ ਵਕੀਲ ਕੋਲ ਜਾ ਕੇ ਉਹ ਤੋਂ ਸਲਾਹ ਲੈ ਸਕਦੇ ਹੋ ਕਿ ਭਾਜੀ ਮੇਰੀ ਸਿਚੁਏਸ਼ਨ ਇਹ ਆ ਤੇ ਮੈਂ ਆਪਣਾ ਵੀਜ਼ਾ ਅਪਲਾਈ ਕੀਤਾ ਸੀ, ਆਪਣੇ ਭੈਣ ਭਰਾ ਦਾ ਵਿਜ਼ਟਰ ਵੀਜ਼ਾ ਜੋ ਵੀ ਵੀਜ਼ਾ ਅਪਲਾਈ ਕੀਤਾ ਤੇ ਵੀਜ਼ਾ ਰਿਫਿਊਜ਼ ਹੋ ਗਿਆ, ਤੇ ਮੈਂ ਉਹ ਚੈਲੰਜ ਕਰਨਾ ਚਾਹੁੰਦਾ ਉਹ ਡਿਸੀਜਨ ਨੂੰ, ਤਾਂ ਉਹ ਕਰ ਸਕਦਾ।
0: ਤੇ ਜੇ ਮੰਨ ਲਓ ਜਿੱਦਾਂ ਤੁਸੀਂ ਦੱਸਿਆ ਕਿ ਇਹਦੇ ਇੰਨੇ ਇੰਨੇ ਪੈਂਡਿੰਗ ਪਈਆਂ ਨੇ ਫਾਈਲਾਂ 80,000 ਤੋਂ ਵੱਧ ਕੇ, ਤੇ ਉਹਦੇ ਵਿੱਚ ਜਿਹੜਾ ਟਾਈਮ ਫਰੇਮ ਆ, ਵੇਟਿੰਗ ਪੀਰੀਅਡ ਜਿਹਨੂੰ ਆਪਾਂ ਕਹਿ ਲਈਏ, ਜਿੰਨਾ ਚਿਰ ਹਾਲੇ ਨਹੀਂ ਕੋਈ ਡਿਸੀਜ਼ਨ ਆ ਰਿਹਾ, ਤੇ ਉਹਦੇ ਦਰਮਿਆਨ ਕੋਈ ਬ੍ਰਿਜਿੰਗ ਵੀਜ਼ਾ ਵੀ ਦੇ ਦਿੰਦੇ ਨੇ ਫਿਰੇ?
1: ਬਿਲਕੁਲ, ਜਦੋਂ ਵੀ ਤੁਹਾਨੂੰ ਕੋਈ ਵੀ ਆਪਣੀ ਅਪੀਲ ਜਦੋਂ ਕਰਤੀ ਤੁਹਾਨੂੰ ਕਿਸੇ ਕੇਸ ਦੀ, ਹੁਣ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਊਗੀ ਕਿ ਵੀ ਯਾਨੀ ਕਿ ਪ੍ਰੋਸੈਸਿੰਗ ਟਾਈਮ ਲੱਗ ਕਿੰਨਾ ਟਾਈਮ ਰਿਹਾ, ਸਪੋਜ਼ ਇੰਨੀ ਐਪਲੀਕੇਸ਼ਨਾਂ ਪਈਆਂ ਨੇ।
0: ਹਾਂਜੀ,
1: ਠੀਕ ਹੈ। ਹੁਣ ਦੋ ਜਾਂ ਵਿੱਚ ਕਵਰ ਹੋਣਗੀਆਂ, ਪਹਿਲੀ ਗੱਲ ਤਾਂ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਅੱਜ ਕੱਲ੍ਹ, ਜੇ ਇੰਨੀ ਫਾਈਲਾਂ ਪਈਆਂ ਨੇ ਕਿਹੜੀਆਂ ਸਬ ਕਲਾਸ ਲੱਗ ਗਏ। ਸੈਕਿੰਡਲੀ ਕਿ ਜਿੰਨਾ ਟਾਈਮ ਵੀਜ਼ਾ ਪ੍ਰੋਸੈਸ ਨਹੀਂ ਹੋਇਆ ਤਾਂ ਜਿਹੜੇ ਬੰਦੇ ਨੇ ਅਪੀਲ ਪਾਈ ਉਹਦਾ ਕੀ ਬਣੂਗਾ?
0: ਜੀ
1: ਠੀਕ ਹੈ। ਹੁਣ ਜਿਹੜੀ ਇਹ ਪ੍ਰੋਸੈਸਿੰਗ ਟਾਈਮ ਆ, ਇਹ ਕਿਸੇ ਇੰਡੀਵਿਜੁਅਲ ਮੈਟਰ ਲਈ ਐਗਜੈਕਟ ਡੇਟ ਗਰੰਟੀ ਨਹੀਂ ਕੀਤੀ ਜਾਂਦੀ।
0: ਓਕੇ,
1: ਹੁਣ ਜਿਹੜਾ ਐਜ਼ ਪਰ ਡਾਟਾ, ਐਜ਼ ਪਰ ਡਿਪਾਰਟਮੈਂਟ, ਜੇ 30 June 2024 ਤੱਕ ਇਹਨਾਂ ਦਿੱਤਾ ਸੀਗਾ, ਕਹਿੰਦੇ ਜਿਹੜਾ ਓਵਰਆਲ ਜਿਹੜਾ ਮਾਈਗ੍ਰੇਸ਼ਨ ਮੈਟਰ ਦੇ ਵਿੱਚ 50% ਕੇਸਿਸ 1.5 ਸਾਲ ਦੇ ਵਿੱਚ ਨਿਬੇੜਤੇ।
0: ਓਕੇ,
1: ਤੇ 95% ਕੇਸਿਸ 2 ਸਾਲ 10 ਮਹੀਨੇ ਦੇ ਅੰਦਰ ਅੰਦਰ ਫਾਈਨਲਾਈਜ਼ ਕਰਤੇ। ਠੀਕ ਹੈ ਜੀ। ਹੁਣ ਇਹਦੇ ਵਿੱਚ ਬ੍ਰਿਜਿੰਗ ਵੀਜ਼ਾ ਆ ਗਿਆ, ਜੇ ਸਭ ਤੋਂ ਜਲਦੀ ਪ੍ਰੋਸੈਸ ਕਰਦੇ ਨੇ 12 ਦਿਨਾਂ ਤੋਂ ਲੈ ਕੇ ਮੈਕਸੀਮ 1 ਸਾਲ ਦੇ ਵਿੱਚ।
0: ਓਕੇ,
1: ਜੇ ਸਟੂਡੈਂਟ ਵੀਜ਼ਾ ਕੈਂਸਲੇਸ਼ਨ ਆ, ਉਹ ਹੈਗੀ ਆ 1.5 ਸਾਲ ਤੋਂ ਲੈ ਕੇ 2 ਸਾਲ ਦੇ ਵਿੱਚ ਵਿੱਚ। ਹੁਣ ਜਿਹੜੇ ਇਦੋਂ ਬਾਅਦ ਜਿਹੜੀ ਕੈਂਸਲੇਸ਼ਨ ਤੋਂ ਬਾਅਦ ਰਿਫਿਊਜ਼ਲ ਆ ਗਈ, ਤਾਂ ਉਹ 1.5 ਸਾਲ ਤੋਂ 2 ਸਾਲ ਟੈਂਪਰੇਰੀ ਵੀ ਸੇਮ, ਯਾਨੀ ਕਿ 2 ਸਾਲ ਦੇ ਵਿੱਚ ਵਿੱਚ, ਤਾਂ ਮੋਸਟਲੀ ਯਾਨੀ ਕਿ 1 ਸਾਲ ਤੋਂ 2 ਸਾਲ ਦਾ ਪ੍ਰੋਸੈਸ ਚੱਲਦੀ ਰਿਹਾ।
0: ਓਕੇ,
1: ਜਿਹੜੀ 2 ਕਿਹੋ ਜਿਹੀ ਕੈਟੇਗਰੀ ਆਉਂਦੀ, ਫੈਮਿਲੀ ਤੇ ਪਾਰਟਨਰ, ਜਿਹਨੂੰ ਯਾਨੀ ਕਿ 3 ਸਾਲ ਤੋਂ ਪਲੱਸ ਦਾ ਟਾਈਮ ਲੱਗ ਜਾਂਦਾ।
0: ਓਕੇ,
1: ਤੇ ਜੇ ਇਹਦਾ ਮਤਲਬ,
0: ਮੈਂ ਉਹੀ ਅਗਲਾ ਪੁੱਛ ਰਿਹਾ ਹਾਂਗਾ ਕਿ ਜੇ ਇੰਨਾ ਇੰਨਾ ਟਾਈਮ ਲੱਗ ਰਿਹਾ ਤੇ ਉਹਦੇ ਦਰਮਿਆਨ ਰਹਿਣ ਸਹਿਣ ਦਾ ਕਿੱਦਾਂ?
1: ਬਿਲਕੁਲ ਹੁਣ ਵੀਰੇ ਹੋਊਗਾ ਕੀ ਹੁਣ ਜਿਹੜੀ ਇਹ ਫਾਈਲਾਂ ਜਿਹੜੀਆਂ ਲੱਗੀਆਂ ਸੀਗੀਆਂ ਹੁਣ ਕਈ ਵਾਰੀ ਕਈ ਫਾਈਲਾਂ ਜਲਦੀ ਖੋਲ ਲੈਂਦੇ ਨੇ
0: ਜੀ
1: ਇਹਨਾਂ ਕੇ ਬਫਰ ਰੱਖਿਆ ਹੋਇਆ ਸਪੋਜ਼ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਹਾਡੇ ਪਾਰਟਨਰ ਵੀਜ਼ਾ ਤੁਹਾਡੇ ਯਾਰ ਦੋਸਤ ਨੇ ਪਹਿਲਾਂ ਪਾਇਆ ਸੀ ਤੇ ਉਹਦਾ ਪਹਿਲਾਂ ਏ ਆਰ ਟੀ ਖੁੱਲ ਗਈ ਤੇ ਤੁਹਾਡੀ ਖੁੱਲੀ ਨਹੀਂ ਐਗਜ਼ਾਮਪਲ ਹੈ ਨਾ
0: ਜੀ
1: ਤਾਂ ਉਹ ਸਰਕਮਸਟਾਂਸਿਸ ਉਹਦੀ ਰਿਕੁਐਸਟ ਉਹਨੇ ਕੀਤੀ ਸਪੀਡੀ ਕਰਨ ਦੀ ਇਹ ਚੀਜ਼ਾਂ ਮੈਟਰ ਕਈ ਵਾਰ ਕਰ ਜਾਂਦੀਆਂ ਨੇ ਇਸ ਤੋਂ ਬਾਅਦ ਜੇ ਤੁਹਾਨੂੰ ਹੁਣ ਏ ਆਰ ਟੀ ਪਾਤੀ ਜਿਹੜਾ ਤੁਹਾਡਾ ਕੁਐਸਚਨ ਸੀਗਾ
0: ਜੀ
1: ਏ ਆਰ ਟੀ ਪਾਤੀ ਕਿ ਇਨ ਬਿਟਵੀਨ ਤੁਹਾਡਾ ਕੀ ਬਣੂਗਾ ਕਿ ਤੁਸੀਂ ਕਿਹੜੇ ਵੀਜ਼ੇ ਤੇ ਹੋਵੋਗੇ ਏ ਆਰ ਟੀ ਕਦੇ ਵੀ ਐਪਲੀਕੇਸ਼ਨ ਆਪਣੇ ਆਪ ਤੁਹਾਨੂੰ ਵੀਜ਼ਾ ਜਾਂ ਵਰਕ ਐਡ ਗ੍ਰਾਂਟ ਨਹੀਂ ਕਰਦੀ
0: ਓਕੇ
1: ਇਹ ਸਿਰਫ ਕੀ ਹੁੰਦਾ ਕਿ ਜਿਹੜਾ ਤੁਹਾਡਾ ਐਪਲੀਕੈਂਟ ਦਾ ਜਿਹੜਾ ਲੋਫੁਲ ਸਟੇਟਸ ਡਿਪੈਂਡ ਕਰੂਗਾ ਉਹਦਾ ਐਗਜ਼ਿਸਟਿੰਗ ਸਰਕਮਸਟਾਂਸਿਸ ਵੀਜ਼ਾ ਕਦੋਂ ਐਕਸਪਾਇਰ ਹੋਇਆ ਬ੍ਰਿਜਿੰਗ ਵੀਜ਼ਾ ਗ੍ਰਾਂਟ ਕਦੋਂ ਹੋਇਆ ਸੀ ਉਹਦਾ ਬ੍ਰਿਜਿੰਗ ਵੀਜ਼ਾ ਕਦੋਂ ਇਫੈਕਟ ਹੋਇਆ ਸੀਗਾ ਉੱਥੇ ਕਿਹੜੀਆਂ ਕੰਡੀਸ਼ਨਾਂ ਸੀਗੀਆਂ ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ ਨੇ
0: ਓਕੇ ਫਿਰ ਉਹਦੇ
1: ਇਹ ਚੀਜ਼ਾਂ ਦੇਖਣਗੀਆਂ
0: ਫਿਰ ਉਹਦੇ ਬਿਹਾਫ ਤੇ ਵਰਕ ਰਾਈਟਸ ਤੇ ਟਰੈਵਲ ਵੀ ਕਰ ਸਕਦਾ ਜਾਂ ਨਹੀਂ ਉਹ ਸਾਰਾ ਕੁਝ ਉਸੇ ਬੇਸ ਦੇ ਉੱਤੇ ਐਨਾਲਿਸ ਕੀਤਾ ਜਾਊ
1: ਯੈਸ ਜੇ ਉਦੋਂ ਵੀ ਟਰੈਵਲ ਕਰਨਾ ਤਾਂ ਬਿਜ਼ਨਸ ਬੀ ਉੱਤੇ ਕਰਨਾ ਹੁਣ ਇਹ ਚ ਐਗਜ਼ਾਮਪਲ ਹੈ ਨੇ ਜਦੋਂ ਕੋਈ ਬੰਦਾ ਸਟੱਡੀ ਵੀਜ਼ਾ ਦੇ ਉੱਤੇ ਹੈਗਾ ਉਹਨੂੰ ਸਟੱਡੀ ਵੀਜ਼ਾ ਗ੍ਰਾਂਟ ਹੋਇਆ ਹੋਇਆ
0: ਜੀ
1: ਜਦੋਂ ਉਹਨੇ ਕੋਈ ਵੀਜ਼ਾ ਪਾਇਆ ਸੀ ਸਟੱਡੀ ਵੀਜ਼ਾ ਨਵਾਂ ਵੀਜ਼ਾ ਲਾਂਚ ਕਰਤਾ ਉਹਨੇ ਠੀਕ ਹੈ ਉਦੋਂ ਬਾਅਦ ਚੋਂ ਉਹਨੇ ਕੀ ਕੀਤਾ ਲਾਂਚ ਕਰਨ ਤੋਂ ਬਾਅਦ ਜਦੋਂ ਉਹਦਾ ਵੀਜ਼ਾ ਜੇ ਰਿਫਿਊਜ਼ ਹੋ ਗਿਆ ਉਹਦਾ ਬਿਜ਼ੀ ਵੀਜ਼ਾ ਏ ਐਕਟਿਵ ਸੀਗਾ ਤਾਂ ਉਹਨੇ ਉਹਦੇ ਦੌਰਾਨ ਏ ਆਰ ਟੀ ਪਾ ਦਿੱਤੀ ਤਾਂ ਉਹਦੇ ਜਿਹੜੇ ਪੁਰਾਣੇ ਸਟੱਡੀ ਵੀਜ਼ਾ ਵਾਲੇ ਵਰਕ ਰਾਈਟ ਨੇ ਤੇ ਕੰਡੀਸ਼ਨ ਉਹੀ ਐਪਲੀਕੇਬਲ ਹੋਣਗੀਆਂ
0: ਓਕੇ ਲੌਜ ਕਰ ਦੋ ਤੇ ਫਿਰ ਮਤਲਬ ਇਹਦਾ ਪ੍ਰੋਸੈਸ ਮੈਨੂੰ ਦੱਸੋ ਵੀ ਜਿਹੜੀ ਹੀਅਰਿੰਗ ਹੈ ਏ ਆਰ ਟੀ ਦੀ ਉਹ ਕਿੱਦਾਂ ਮਤਲਬ ਏ ਟੂ ਜੈਡ ਉਹਦਾ ਕੀ ਪ੍ਰੋਸੈਸ ਆ ਹੁੰਦੀ ਕਿੱਦਾਂ ਉਹ
1: ਜਿਹੜੀ ਵੀ ਤੁਹਾਡੀ ਏ ਆਰ ਟੀ ਹੀਅਰਿੰਗ ਆ
0: ਜੀ
1: ਐਕਚੁਅਲੀ ਇਹ ਇੱਕ ਹੇਅਰਿੰਗ ਕੋਰਟ ਦੇ ਨਾਲ ਕਈ ਬੰਦੇ ਕਨਫਿਊਜ਼ ਕਰਦੇ ਕਿ ਸਾਡੀ ਕੋਰਟ ਦੀ ਹੇਅਰਿੰਗ ਵਰਗੀ ਹੁੰਦੀ ਆ ਉਵੇਂ ਨਹੀਂ ਹੁੰਦੀ ਥੋੜੀ ਲੈਸ ਫਾਰਮਲ ਹੁੰਦੀ ਆ
0: ਓਕੇ
1: ਪਰ ਇਹ ਵੀ ਧਿਆਨ ਦੇਣ ਦੀ ਗੱਲ ਹੈ ਕਿ ਸੀਰੀਅਸ ਲੀਗਲ ਪ੍ਰੋਸੀਡਿੰਗ ਹੀ ਨੇ ਬਟ ਲੈਸ ਫਾਰਮਲ ਹੁਣ ਇਹ ਤਿੰਨ ਤਰੀਕੇ ਨਾਲ ਹੋ ਸਕਦੀ ਆ
0: ਓਕੇ
1: ਵੀਡੀਓ ਤੇ ਟੈਲੀਫੋਨ ਤੇ ਜਾਂ ਇਨ ਪਰਸਨ
0: ਓਕੇ
1: ਠੀਕ ਹੈ ਹੁਣ ਇਹ ਜੋ ਮੋਸਟਲੀ ਹੁੰਦਾ ਕੀ ਹੈ ਜਿਹੜੇ ਯਾਨੀ ਕਈ ਵਾਰ ਹੋਰ ਆਦਾ ਜਿਹੜਾ ਮੈਂਬਰ ਆ ਜੋ ਤੁਹਾਨੂੰ ਐਲੋਕੇਟ ਹੋ ਜਾਂਦਾ ਤੁਹਾਡੀ ਹੀਅਰਿੰਗ ਦਾ ਦਿਨ ਹੁੰਦਾ
0: ਜੀ
1: ਤਾਂ ਪਹਿਲਾਂ ਇੰਟਰੋਡਿਊਸ ਕਰਦਾ
0: ਜੀ
1: ਫਿਰ ਉਹ ਪੂਰਾ ਪ੍ਰੋਸੈਸ ਐਕਸਪਲੇਨ ਕਰਦਾ ਉਦੋਂ ਬਾਅਦ ਓਥ ਜਾਂ ਇਨਫੋਰਮੇਸ਼ਨ ਲੈਂਦਾ ਐਪਲੀਕੈਂਟ ਤੋਂ
0: ਜੀ
1: ਤੇ ਫਿਰ ਬਾਅਦ ਚੋਂ ਰਿਫਿਊਜ਼ਲ ਦੇ ਰੀਜ਼ਨ ਜਾਂ ਜਿਹੜਾ ਵੀਜ਼ਾ ਕਿਹੜੀ ਆ ਉਹ ਸਾਰੇ ਕੁਐਸਚਨ ਪੁੱਛਦਾ
0: ਜੀ
1: ਫਿਰ ਜਿਹੜੇ ਡਾਕੂਮੈਂਟ ਜੇ ਇਨਕਨਸਿਸਟੈਂਸੀ ਆ ਉਹ ਕੁਐਸਚਨ ਪੁੱਛਦਾ
0: ਜੀ
1: ਜੇ ਕੋਈ ਵਿਟਨੈਸ ਆ ਐਵੀਡੈਂਸ ਆ ਉਹ ਤੋਂ ਕੁਐਸਚਨ ਪੁੱਛੂਗਾ
0: ਓਕੇ
1: ਨਹੀਂ ਤਾਂ ਉਹ ਡਿਸਾਈਡ ਕਰ ਦੂਗਾ ਔਨ ਦੀ ਸਪੋਰਟ ਜਾਂ ਫਿਰ ਰਿਜ਼ਰਵ ਕਰ ਲੂਗਾ ਜਾਂ ਫਿਰ ਤੁਹਾਨੂੰ ਹੋਰ ਡਾਕੂਮੈਂਟ ਦੇਣ ਲਈ ਅਗਲੀ ਤਰੀਕ ਪਾ ਦੂਗਾ
0: ਓਕੇ
1: ਇਹ ਨੋਰਮਲ ਸਿੰਪਲ ਜਿਹਾ ਪ੍ਰੋਸੈਸ ਜਿਹੜਾ ਹੁੰਦਾ ਹੈ ਫੋਲੋ ਕਰਦਾ
0: ਤੇ ਜੇ ਇਹਦੇ ਜਿੱਦਾਂ ਤੁਸੀਂ ਕਿਹਾ ਵੀਡੀਓ ਆ ਟੈਲੀਫੋਨ ਆ ਜਾਂ ਇਨ ਪਰਸਨ ਆ ਇਹ ਕੌਣ ਡਿਸਾਈਡ ਕਰਦਾ ਵਾ ਮਤਲਬ ਹਰ ਇੱਕ ਇੰਡੀਵਿਜੂਅਲ ਦਾ ਵੱਖਰਾ ਹੁੰਦਾ ਵਾ ਇਹ
1: ਟ੍ਰਿਬਿਊਨਲ ਡਿਸਾਈਡ ਕਰਦੀ
0: ਆ ਓਕੇ ਅੱਛਾ ਉਹ ਹੀ ਤੁਹਾਨੂੰ ਦੱਸਣਗੇ ਕਿ ਤੁਹਾਡੀ ਵੀਡੀਓ ਤੇ ਹੋਣੀ ਆ ਜਾਂ ਫਿਰ ਇਨ ਪਰਸਨ ਹੋਣਾ ਪੈਣਾ
1: ਬਿਲਕੁਲ ਹੁਣ ਇਹ ਚ ਇੱਕ ਚੀਜ਼ ਹੋਰ ਐਡ ਕਰਨੀ ਰਹਿ ਗਈ ਸੀ ਮੇਰੀ ਸਪੋਜ਼ ਕਰੋ ਕਿ ਮਾਤਰ ਭਾਈ ਵਰਗੇ ਜਿਹੜੇ ਅੰਗਰੇਜ਼ੀ ਬੋਲ ਨਹੀਂ ਸਕਦੇ ਉਹਨਾਂ ਦਾ ਕੀ ਹੋਊਗਾ
0: ਹਾਂਜੀ
1: ਮੈਂਬਰ ਦਾ ਗੋਲਾ ਅੰਗਰੇਜ਼ੀ ਬੋਲ ਰਿਹਾ ਤਾਂ ਤੁਸੀਂ ਇੰਟਰਪ੍ਰੇਟਰ ਵੀ ਚੂਜ਼ ਕਰ ਸਕਦੇ ਹੋ ਤੁਸੀਂ ਰਿਕੁਐਸਟ ਪਹਿਲਾਂ ਕਰ ਦੋਗੇ ਕਿ ਸਰ ਮੈਨੂੰ ਇੰਟਰਪ੍ਰੇਟਰ ਚਾਹੀਦਾ
0: ਓਕੇ
1: ਤਾਂ ਕਿ ਮੈਂ ਬੈਟਰ ਅੰਡਰਸਟੈਂਡ ਕਰਨਾ ਕਿ ਤੁਸੀਂ ਕੀ ਗੱਲ ਕਰ ਰਹੇ ਹੋ ਜਾਂ ਕੀ ਪੁੱਛ ਰਹੇ ਹੋ ਤਾਂ ਵੀ ਕਰ ਸਕਦੇ ਹੋ
0: ਗੁੱਡ ਯਾਨੀ ਤੁਹਾਡਾ ਮੈਸੇਜ ਜਿਹੜਾ ਉਹ ਕਲੀਅਰਲੀ ਇੱਕ ਦੂਜੇ ਨਾਲ ਪਾਸ ਹੋ ਜੇ
1: ਜੀ
0: ਤੇ ਜੇ ਇਸ ਤੋਂ ਬਾਅਦ ਡਿਸੀਜ਼ਨ ਜਿਹੜਾ ਵਾ ਮੰਨ ਲਓ ਸਾਡੇ ਪੱਖੀ ਆਉਂਦਾ ਵਾ ਜਾਂ ਨਹੀਂ ਸਾਡੇ ਪੱਖੀ ਆਉਂਦਾ ਤੇ ਉਸ ਤੋਂ ਬਾਅਦ ਆਪਾਂ ਕੀ ਕਰ ਸਕਦੇ ਹਾਂ ਜੇ ਨਹੀਂ ਸਾਡੇ ਪੱਖੀ ਆਇਆ ਗਾਂ ਵੀ ਕੋਈ ਪ੍ਰੋਸੈਸ ਹੈ
1: ਜਿਹੜਾ ਤੁਸੀਂ ਜੇ ਤੁਹਾਡਾ ਡਿਸੀਜ਼ਨ ਹੈ ਜਿਹੜਾ ਜੇ ਕੋਈ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਕਿ ਵੀ ਜ਼ਿਆਦਾ ਅਨਸਕਸੈਸਫੁਲ ਹੋ ਗਿਆ ਜਾਂ ਸਕਸੈਸਫੁਲ ਹੋ ਗਿਆ
0: ਓਕੇ
1: ਜੇ ਅਨਸਕਸੈਸਫੁਲ ਹੋ ਗਿਆ ਤਾਂ ਤੁਸੀਂ ਅੱਗੇ ਫੈਡਰਲ ਤੇ ਚੈਲੰਜ ਕਰ ਸਕਦੇ ਜੇ ਤੁਸੀਂ ਵਕੀਲ ਨਾਲ ਗੱਲ ਕਰਨੀ ਪਊ ਤੁਹਾਨੂੰ ਬਿਕੋਜ਼ ਨੋ ਮਾਈਗ੍ਰੇਸ਼ਨ ਏਜੰਟ ਕੈਨ ਡੂ ਵੈਰੀ ਕਰ ਸਕਦਾ ਕਿ ਜੇ ਡਿਸੀਜ਼ਨ ਦੇ ਵਿੱਚੋਂ ਕੋਈ ਚੀਜ਼ ਚੇਂਜ ਕਰਤੀ ਸੈਟਸਲ ਕਰ ਸਕਦਾ ਕਿ ਵੀ ਨਵਾਂ ਡਿਸੀਜ਼ਨ ਅਸੀਂ ਰਿਪਲੇਸ ਕਰਤਾ ਰੈਮਿਟ ਕਰਤਾ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਵੀ ਰੀਕਨਸੀਲੇਸ਼ਨ ਲਈ ਭੇਜਦਾ ਡਿਸਮਿਸ ਕਰ ਦੂਗਾ ਜੇ ਲੱਗਿਆ ਕਿ ਜਿਹੜਾ ਐਪਲੀਕੈਂਟ ਆ ਆਏ ਨੀ ਪਹੁੰਚੇ ਨੀ, ਜੇ ਉਹਨੂੰ ਲੱਗਿਆ ਕਿ ਉਦੋਂ ਨੋ ਜੁਡੀਸ਼ੀਅਲ ਬੇਸ ਉੱਤੇ ਕਹਿ ਦੋ ਕਿ ਮੇਰੀ ਜੁਡੀਸ਼ੀਅਲ ਨੀ ਬਣਦੀ, ਜਿਵੇਂ ਆਪਾਂ ਕਹਿ ਸਕੀਏ ਲੇਟ ਫਾਈਲ ਕੀਤੀ ਆ, ਇਹ ਚੀਜ਼ਾਂ ਫੋਲੋ ਕਰ ਸਕਦੇ ਹਾਂ।
0: ਓਕੇ, ਇਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਡਿਫਰੈਂਸ ਕੀ ਆ ਜਾਂਦਾ ਵਾ? ਮੰਨ ਲਓ ਇੱਕ ਪਾਸੇ ਏ ਆਰ ਟੀ ਦਾ ਰਿਵਿਊ ਆ ਜਾਂ ਫਿਰ ਕੋਰਟ ਦੇ ਵਿੱਚ ਅਪੀਲ ਜਿਹੜੀ ਆਪਾਂ ਕਰ ਦਿੰਦੇ ਹਾਂ, ਜਿਹੜਾ ਤੁਸੀਂ ਨੈਕਸਟ ਪ੍ਰੋਸੈਸ ਦੱਸਿਆ ਕਿ ਫਿਰ ਵਕੀਲ ਕੋਲ ਜਾਣਾ, ਇਹਨਾਂ ਦੋਵਾਂ ਦੇ ਵਿੱਚ
1: ਜਿਹੜਾ ਏ ਆਰ ਟੀ ਰਿਵਿਊ ਆ, ਏ ਆਰ ਟੀ ਰਿਵਿਊ ਤਾਂ ਟ੍ਰਿਬਿਊਨਲ ਕਰਦੀ ਆ, ਬਟ ਜਿਹੜੀ ਪੋਸੀਬਲ ਜਿਹੜਾ ਦੂਜਾ ਵਾਲਾ ਕੋਰਟ ਰਿਵਿਊ ਵਾਲਾ ਉਹ ਫੈਡਰਲ ਹੀ ਕਰਦੀ ਆ, ਉਹ ਚ ਟ੍ਰਿਬਿਊਨਲ ਦਾ ਕੰਮ ਨਹੀਂ ਹੈਗਾ।
0: ਜਿਹੜਾ ਐਪਲੀਕੈਂਟ ਹੈ ਮੰਨ ਲਓ ਜਿਹਨੇ ਅਪਲਾਈ ਕਰ ਦਿੱਤੀ ਆ, ਉਹਨੂੰ ਕੋਈ ਨੰਬਰ ਨੰਬਰ ਮਿਲਦਾ ਹੈ ਵੇਟਿੰਗ ਲਿਸਟ ਦੇ ਵਿੱਚ ਕਿ ਸਿਰਫ ਉਹ ਬਸ ਟਾਈਮ ਫਰੇਮ ਦੇ ਹਿਸਾਬ ਨਾਲ ਜਦੋਂ ਵਾਰੀ ਆ ਗਈ ਆ ਗਈ?
1: ਇਹਦੇ ਵਿੱਚ ਵੀਰੇ ਕੋਈ ਵੇਟਿੰਗ ਲਿਸਟ ਯਾਨੀ ਕਿ ਐਵੇਂ ਕੋਈ ਨੰਬਰ ਨਹੀਂ ਹੁੰਦਾ ਹੁੰਦਾ
0: ਜੀ,
1: ਕਿ ਵੀ ਜਨਰਲੀ ਇਹਦਾ ਕੀ ਹੁੰਦਾ ਹੁੰਦਾ ਕਿ ਵੀ ਤੁਹਾਡਾ ਜਿਵੇਂ ਸਪੋਜ਼ ਕਈ ਬੰਦੇ ਕਹਿੰਦੇ ਭਾਈ ਮੇਰਾ ਕਿਊ ਨੰਬਰ 10 ਜਾਂ 500 ਦਾ, 8 ਫਾਈਲਾਂ ਪ੍ਰੋਸੈਸ ਹੋਈ ਮੇਰੀ ਹੋਣੀ ਨਹੀਂ ਅਗਲੇ ਸਾਲ ਹੋਊਗੀ, ਉਹ ਰੈਂਡਮਲੀ ਦੇ ਗਨ ਪਿਕ ਐਂਡ ਡੂ, ਤਾਂ ਇਹਦਾ ਕੋਈ ਨੰਬਰ ਵੇਟਿੰਗ ਨੰਬਰ ਕੁਛ ਵੀ ਨਹੀਂ ਹੈਗਾ।
0: ਇਹਦੇ ਜਿਹੜੀ ਮੰਨ ਲਓ ਹੀਅਰਿੰਗ ਹੁੰਦੀ ਆ, ਤੁਸੀਂ ਕਿਹਾ ਵੀਡੀਓ 'ਤੇ ਹੁੰਦੀ ਆ ਜਾਂ ਫਿਰ ਇਨ ਪਰਸਨ ਹੋਊਗੀ ਜਾਂ ਫਿਰ ਟੈਲੀਫੋਨ 'ਤੇ ਹੋਊਗੀ, ਅਤੇ ਜੇ ਕਿਸੇ ਦੀ ਮੈਂ ਮਤਲਬ ਇਹ ਚੀਜ਼ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜੇ ਕਿਸੇ ਦੀ ਹੈਗੀ ਆ ਹੀਅਰਿੰਗ, ਜੇ ਕਿਸੇ ਕੋਈ ਇਸ ਰਾਹ ਦੇ ਉੱਤੇ ਗਿਆ ਵਾ ਜਾਂ ਜਿਹਨੂੰ ਕਿਸੇ ਨੂੰ ਪਾਉਣੀ ਪਈ ਅਪੀਲ, ਅਤੇ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੇ, ਮਤਲਬ ਕਿਸ ਤਰੀਕੇ ਨਾਲ ਉਹ ਗਾੜੀ ਮੰਨ ਲਓ ਆਪਣਾ ਜਿਹੜਾ ਪੱਖ ਆ ਉਹਨਾਂ ਨੂੰ ਰੱਖੇ ਕਿ ਜੇ ਕਿਸੇ ਦੀ ਰਿਫਿਊਜ਼ਲ ਆ ਗਈ ਤਾਂ?
1: ਬਿਲਕੁਲ ਵੀਰੇ, ਹੁਣ ਜੇ ਤੁਸੀਂ ਗੱਲ ਜੇ ਥੋੜੀ ਐਕਚੁਅਲੀ ਹੈ, ਮੈਂ ਦੱਸਦਾ ਕਿ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਪੁੱਛ ਸਕਦੇ ਨੇ, ਤਾਂ ਮੋਸਟਲੀ ਹੁੰਦਾ ਕੀ ਆ ਕਿ ਵੀ ਜਿਹੜਾ ਡਿਪਾਰਟਮੈਂਟ ਆ
0: ਜੀ,
1: ਸੋਰੀ, ਜੇ ਟ੍ਰਿਬਿਊਨਲ ਤੁਹਾਨੂੰ ਕਾਫੀ ਕੁਸ਼ਚਨ ਪੁੱਛਦਾ, ਤਾਂ ਥੋੜਾ ਜਿਹੜਾ ਮਾਈਗ੍ਰੇਸ਼ਨ ਏਜੰਟ ਹੀ ਕੈਨ ਐਕਸਪਲੇਨ ਵੈਰੀ ਵੈਲ ਕਿ ਵੀ ਕੀ ਹੋ ਸਕਦਾ, ਕਿਵੇਂ ਹੋ ਸਕਦਾ। ਹੁਣ ਜਿਵੇਂ ਜੇ ਮੈਂ ਐਗਜ਼ਾਮਪਲ ਗੱਲ ਕਰਕੇ ਕਈ ਕਈ ਡਾਕੂਮੈਂਟ ਤੁਹਾਨੂੰ ਦੇਣੇ ਨੇ ਐਵੀਡੈਂਸ ਵਾਸਤੇ ਨਾ
0: ਜੀ,
1: ਹੁਣ ਹੋਇਆ ਕੀ ਆ, ਤੁਸੀਂ ਆਪਣੇ ਤੁਹਾਨੂੰ ਮੈਂਬਰ ਨੇ ਸਾਰਾ ਐਕਸਪਲੇਨ ਕਰਤਾ, ਉਦੋਂ ਜੇ ਸਟੱਡੀ ਵੀਜ਼ਾ ਆ ਗਿਆ, ਤਾਂ ਸਟੱਡੀ ਵੀਜ਼ਾ ਵਿੱਚ ਉਹ ਕੀ ਚੈੱਕ ਕਰੇਗਾ ਕਿ ਤੁਹਾਡਾ ਕੋਰਸ ਸਿਲੈਕਸ਼ਨ ਕੀ ਸੀ, ਐਜੂਕੇਸ਼ਨ ਪ੍ਰੋਵਾਈਡਰ ਕਿਹੜਾ ਸੀਗਾ, ਪ੍ਰੀਵੀਅਸ ਐਜੂਕੇਸ਼ਨ, ਸਟੱਡੀ ਗੈਪ, ਕੋਰਸ ਚੇਂਜ ਕਿਉਂ ਕੀਤਾ, ਫਾਈਨੈਂਸ਼ੀਅਲ ਕਪੈਸਿਟੀ ਹੈਗਾ ਨਹੀਂ, ਤੁਹਾਡੇ ਕਰੀਅਰ ਪਲਾਨ ਕੀ ਨੇ, ਹੋਮ ਕੰਟਰੀ ਸਰਕਮਸਟੈਂਸਿਸ ਕੀ ਨੇ, ਇਹੋ ਜਿਹਾ ਕਈ ਚੀਜ਼ਾਂ ਉਹ ਆਪਾਂ ਨੂੰ ਐਡਰੈਸ ਕਰਨੀਆਂ ਪੈਣਗੀਆਂ
0: ਜੀ,
1: ਤੁਹਾਨੂੰ ਪੁੱਛ ਸਕਦੇ ਹੋ। ਜੇ ਹੁਣ ਪਾਰਟਨਰ ਵੀਜ਼ਾ ਗੱਲ ਕਰੀ ਤਾਂ ਜੁਆਇੰਟ ਫਾਈਨੈਂਸ਼ੀਅਲ, ਸ਼ੇਅਰਡ ਹਾਊਸ ਹੋਲਡ, ਜੁਆਇੰਟ ਬਿੱਲ, ਸੋਸ਼ਲ ਰਿਕੋਗਨੇਸ਼ਨ, ਟ੍ਰੈਵਲ ਹਿਸਟਰੀ, ਇਸ ਸੈਕਟਰ, ਇਹ ਚੀਜ਼ਾਂ ਆਪਾਂ ਨੂੰ ਐਕਸਪਲੇਨ ਕਰਨੀਆਂ ਪੈਣਗੀਆਂ, ਤਾਂ ਕਿ ਜਿਹੜਾ ਆਪਣਾ ਕੇਸ ਆ ਸਟਰੋਂਗ ਹੋ ਸਕੇ, ਤਾਂ ਕਿ ਮੈਂਬਰ ਕਨਵਿੰਸ ਹੋ ਸਕੇ ਕਿ ਤੁਹਾਡੇ ਨਾਲ ਧੱਕਾ ਹੋਇਆ ਡਿਪਾਰਟਮੈਂਟ ਵੱਲੋਂ। ਇਦੂ ਬਾਅਦ ਚੋਂ ਜਿਹੜੀ ਸਕਿੱਲਡ ਇੰਪਲਾਇਰ ਸਪੋਂਸਰ ਵੀਜ਼ਾ ਦੀ ਕੈਟਾਗਰੀ, ਉਹ 'ਚ ਜੈਨੂਇਨ ਪੋਜੀਸ਼ਨ, ਬਿਜ਼ਨਸ ਓਪਰੇਸ਼ਨਸ, ਸੈਲਰੀ ਇਨਫੋਰਮੇਸ਼ਨ, ਔਰਗਨਾਈਜੇਸ਼ਨ ਸਟਰਕਚਰ ਕੀ ਆ, ਵਰਕ ਐਕਸਪੀਰੀਅੰਸ ਤੁਹਾਡਾ ਜੈਨੂਇਨ ਹੈ ਕਿ ਨਹੀਂ ਹੈਗਾ, ਇਹੋ ਜਿਹਾ ਕੋਈ ਚੀਜ਼ਾਂ ਐਕਸਪਲੇਨ ਕਰਨੀਆਂ ਚਾਹੀਦੀਆਂ ਨੇ।
0: ਓਕੇ,
1: ਇਹ ਤੁਹਾਡੇ ਐਵੀਡੈਂਸ ਦੇ ਵਿੱਚ ਆਉਣਾ ਚਾਹੀਦੀਆਂ ਨੇ। ਹੁਣ ਜੇ ਹੁਣ ਇਦੂ ਬਾਅਦ ਚੋਂ ਵਿਸ਼ਟ ਵੀਜ਼ਾ ਗੱਲ ਕਰੀਏ, ਵਿਸ਼ਟ ਵੀਜ਼ਾ 'ਚ ਜੈਨੂਇਨ ਰੀਜ਼ਨ ਫੋਰ ਟਰੈਵਲ, ਆਈਟਨਰੀ, ਅਵੇਲੇਬਲ ਫੰਡ ਤੁਹਾਡੇ ਕਿੰਨੇ ਨੇ, ਪ੍ਰੀਵੀਅਸ ਜਿਹੜਾ ਤੁਸੀਂ ਟਰੈਵਲ ਕੀਤਾ ਉਹਦਾ ਕੀ ਹੋ ਸਕਦਾ, ਇਹ ਸਾਰੀ ਚੀਜ਼ਾਂ ਨੂੰ ਧਿਆਨ ਦੇਣੀ ਪੈਣੀਆਂ।
0: ਓਕੇ, ਯਾਨੀ ਜਿਹੜੀਆਂ ਤੁਹਾਡੀ ਵੀਜ਼ਾ ਸੀਗਾ ਉਹਦੇ ਰਿਲੇਟਿਡ ਜਿੰਨੇ ਵੀ ਡਾਕੂਮੈਂਟਸ ਨੇ ਉਹ ਸਾਰੇ ਹੀ ਤੁਹਾਨੂੰ ਦੁਬਾਰਾ ਤੋਂ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਦੇਣੇ ਪੈਣੇ ਨੇ,
1: ਕਿਉਂਕਿ ਪ੍ਰੋਪਰਲੀ ਪਹਿਲਾਂ ਐਕਸਪਲੇਨ ਨਹੀਂ ਹੋਇਆ, ਕਈ ਵਾਰੀ ਜਦ ਡਿਪਾਰਟਮੈਂਟ ਦੇਖੇ ਨਹੀਂ ਤਾਂ ਤੁਹਾਨੂੰ ਐਕਸਪਲੇਨ ਕਰਨੇ ਚਾਹੀਦੇ ਨੇ ਕਿ ਜਿਹੜੇ ਸਬਮਿਸ਼ਨ ਜਾਊਗੀ, ਕਿਉਂਕਿ ਹੁਣ ਕੁਛ ਪਿੱਛੇ ਕੀ ਹੋਇਆ, ਡਿਪਾਰਟਮੈਂਟ ਨੇ ਏ ਆਰ ਟੀ ਟ੍ਰਿਬਿਊਨਲ ਦੇ ਵਿੱਚ ਕੁਛ ਚੇਂਜ ਇਹ ਆਏ ਨੇ ਕਿ ਵੀ ਉਹ ਓਰਲ ਡਿਸੀਜਨ ਕਰ ਸਕਦੇ ਨੇ ਜਾਂ ਉਹ ਪੇਪਰ ਬੇਸ ਕਰ ਲੈਣਗੇ, ਉਹਨੂੰ ਹੀਅਰਿੰਗ ਤੋਂ ਬਿਨਾਂ ਹੀ ਡਿਸੀਜਨ ਦੇ ਸਕਦੇ ਨੇ ਸਬਮਿਸ਼ਨ ਦੇ ਬੇਸ ਤੇ। ਤਾਂ ਜਿਹੜੀ ਸਬਮਿਸ਼ਨ ਤੁਸੀਂ ਸਬਮਿਟ ਕਰਨੀ ਆ ਉਹ ਪੂਰੀ ਡਿਟੇਲਡ ਤੇ ਕੰਸਾਈਜ਼ ਹੋਣੀ ਚਾਹੀਦੀ ਆ।
0: ਓਕੇ,
1: ਠੀਕ ਹੈ, ਤੇ ਉਹ ਤੁਸੀਂ ਤੁਹਾਨੂੰ ਕੁਝ ਜਿਹਾ ਸਮੁੰਦਰ ਸਮਾਣਾ
0: ਜਿਹੜੀ ਤੁਸੀਂ ਓਰਲ ਹੀਅਰਿੰਗ ਦੀ ਗੱਲ ਕੀਤੀ ਆ, ਇਹ ਜਿਹੜਾ ਪਿੱਛੇ ਜੇ ਮੈਂ ਵੀ ਆਈ ਥਿੰਕ ਕੀਤਾ ਸੀਗਾ ਆਪਾਂ ਡਿਸਕਸ ਕਿ ਉਹਨਾਂ ਨੇ ਜਿਹੜਾ ਉਹ ਚੇਂਜ ਕੀਤਾ ਵਾ ਕਿ ਹੁਣ ਕਈ ਜਿਹੜੀਆਂ ਹੀਅਰਿੰਗਸ ਨੇ ਉਹ ਮਤਲਬ ਟਾਈਮ ਫਰੇਮ ਉਹਨਾਂ ਦਾ ਘਟਾ ਦਿੱਤਾ ਗਿਆ ਸੀਗਾ ਕਿ ਉਹ ਸਿੱਧੀਆਂ ਹੀ ਆਪਾਂ ਡਿਸੀਜ਼ਨ ਦੇਵਾਂਗੇ ਵਿਦਆਊਟ ਐਨੀ ਹੀਅਰਿੰਗਸ, ਮਤਲਬ ਉੱਥੇ ਇਨ ਪਰਸਨ ਜਾਣ ਦੀ ਬਜਾਏ। ਅਤੇ ਉਹਦਾ ਕੀ ਰੁਝਾਨ ਚੱਲ ਰਿਹਾ ਕਿ ਦੇ ਰਹੇ ਨੇ ਕਿ ਜਾਂ ਫਿਰ ਹਾਲੇ ਵੀ ਸਟਿਲ ਸੇਮ ਚੱਲ ਰਿਹਾ ਜਿੱਦਾਂ ਪਹਿਲਾਂ ਹੀ?
1: ਬਿਲਕੁਲ ਪ੍ਰੋਸੈਸ ਤਾਂ ਓਰਲ ਤਾਂ ਚੱਲ ਹੀ ਰਿਹਾ ਕਿਉਂਕਿ ਓਰਲ ਡਿਸੀਜਨ ਕਰਨ ਲੱਗ ਗਏ ਡਿਪਾਰਟਮੈਂਟ ਵਾਲੇ ਹੁਣ
0: ਓਕੇ
1: ਤੇ ਉਹ ਚ ਕੀ ਹੁੰਦਾ ਕਿ ਵੀ ਉਹ ਪਹਿਲਾਂ ਆਪਾਂ ਨੂੰ ਸਿੰਪਲ ਈਮੇਲ ਕਰਦੇ ਕਿ ਸਾਨੂੰ ਲੱਗਦਾ ਕਿ ਵੀ ਤੁਹਾਡੀ ਅਸੀਂ ਪੇਪਰ ਬੇਸ ਕਰ ਲਾਂਗੇ ਵੀ ਡੋਨਟ ਨੀਡ ਟੂ ਕੰਡਕਟ ਐਨੀ ਹੀਅਰਿੰਗ
0: ਓਕੇ
1: ਤਾਂ ਕਈ ਕੇਸ ਸਿਰਫ ਸਬਮਿਸ਼ਨ ਬੇਸ ਤੇ ਪ੍ਰੋਸੈਸ ਕਰ ਦਿੰਦੇ ਨੇ ਤੇ ਉਹ ਚੱਲ ਹੀ ਰਿਹਾ ਹੁਣ
0: ਤੇ ਉਹਦੇ ਲਈ ਕੋਈ ਸਪੈਸ਼ਲ ਕੈਟਾਗਰੀ ਹੈ ਕੋਈ ਵੀਜ਼ਾ ਕਿ ਸਾਰਿਆਂ
1: ਨੇ ਜਿਵੇਂ ਸਟੱਡੀ ਵੀਜ਼ਾ ਮੋਸੀ ਜਿਹੜੇ ਸਟੱਡੀ ਵੀਜ਼ਾ ਵਗੈਰਾ ਨੇ ਜਿਹੜੇ ਇਹ ਟੈਂਪਰੇਰੀ ਵੀਜ਼ਾ ਹੋਲਡਰ ਵਾਲੇ ਰਿਫਿਊਜ਼ਲ ਨੇ ਉਹਨਾਂ ਨੂੰ ਕਰ ਦਿੰਦੇ ਨੇ ਜੇ ਪਾਰਟਨਰ ਵੀਜ਼ਾ ਜਾਂ ਦੂਜੇ ਜਿਹੜੇ ਪੀ ਆਰ ਦੀ ਫਾਈਲ ਨੇ ਉਹ ਚ ਨਹੀਂ ਕਰਦੇ ਮੋਸਟਲੀ ਉਹ ਚ ਹੀਅਰਿੰਗ ਅਟੈਂਡ ਹੀਅਰਿੰਗ ਕਰਾ ਕੇ ਹੀ ਪ੍ਰੋਸੈਸ ਕਰਦੇ ਨੇ
0: ਓਕੇ ਓਕੇ ਗੁੱਡ ਤੇ ਇਸ ਤੋਂ ਇਲਾਵਾ ਜਿਹੜਾ ਇਹਦਾ ਸਕਸੈਸ ਰੇਟ ਕਿੰਨਾ ਕਿਆ ਮੰਨ ਲਓ ਜੇ ਕਿਸੇ ਨੇ ਪਾਈ ਆ ਤੇ ਉਹਦੇ ਮਤਲਬ ਉਹਦੇ ਪੱਖੀ ਜਾਣੀਆਂ ਹਿੱਸੇ ਆਉਣੀਆਂ ਕਿ ਜਾਂ ਫਿਰ ਡਿਕਲਾਈਨ ਹੋ ਜਾਣੀਆਂ ਇਹਦਾ ਕੇਸ ਮਤਲਬ ਸਮਝ ਸਕਦੇ ਕਿ ਇੰਨਾ ਸਕਸੈਸ ਰੇਟ ਹੈਗਾ ਵਾ
1: ਬਿਲਕੁਲ
0: ਅੰਦਾਜ਼ੇ ਨਾਲ
1: ਨਹੀਂ ਬਿਲਕੁਲ ਹੁਣ ਅੰਦਾਜ਼ੇ ਨਾਲ ਆਪਾਂ ਤੁਹਾਨੂੰ ਐਗਜੈਕਟਲੀ ਦੱਸਾਂਗੇ ਕਿਉਂਕਿ ਸਾਡੇ ਸਰੋਤਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਬੰਸਲ ਇਮੀਗ੍ਰੇਸ਼ਨ ਜਿਹੜੀ ਬੁਨਿਆਦ ਜਿਹੜੀ ਫਾਊਂਡੇਸ਼ਨ ਆ ਉਹ ਡਾਟਾ ਤੇ ਐਗਜੈਕਟ ਇਨਫੋਰਮੇਸ਼ਨ ਦੇ ਬੇਸ ਉੱਤੇ ਬਣੀ ਆ ਜਿਹੜੇ ਐਸ ਪਰ ਦੀ ਡਾਟਾ ਇਹਨਾਂ 2025-26 ਦੇ ਮੁਤਾਬਿਕ ਜਿਹੜੀ ਓਵਰਆਲ ਮਾਈਗ੍ਰੇਸ਼ਨ ਕੈਟਾਗਰੀ ਦੇ ਵਿੱਚ ਅਪਰੋਕਸੀਮੇਟਲੀ 70% ਫਾਈਨਲ ਐਪਲੀਕੇਸ਼ਨ ਚ ਓਰੀਜਨ ਜਿਹੜੇ ਡਿਸੀਜਨ ਸੀਗੇ ਉਹ ਚੇਂਜ ਹੋਏ ਨੇ ਠੀਕ ਹੈ ਜੀ ਜਿਹੜੇ ਪਹਿਲਾਂ ਗੱਲ ਕਰੀ ਸੀ ਕਿੰਨੇ ਕਿੰਨੇ ਫਾਈਲਾਂ ਪਈਆਂ ਨੇ 85,000 ਦੇ ਵਿੱਚੋਂ 80,000-85,000 ਦੇ ਵਿੱਚੋਂ ਹੁਣ ਜੇ ਕੈਟਾਗਰੀ ਵਾਈਜ਼ ਜੇ ਗੱਲ ਕਰੀਏ ਤਾਂ ਫੈਮਿਲੀ ਦੇ ਪਾਰਟਨਰ ਵੀਜ਼ਾ 54% ਦੇ ਵਿੱਚ ਸਕਸੈਸ ਹੋਇਆ ਸਟੱਡੀ ਵੀਜ਼ਾ 41% ਤੇ ਆ ਵਰਕਿੰਗ ਸਕਿੱਲਡ ਅਤੇ ਇਨਵੈਸਟਮੈਂਟ ਵੀਜ਼ਾ 38% ਤੇ ਆ ਕਰੈਕਟਰ ਸਿਟੀਜ਼ਨਸ਼ਿਪ 36% ਗ੍ਰੈਜੂਏਟ ਟ੍ਰੇਨਿੰਗ ਵੀਜ਼ਾ 30% ਵਿਜ਼ਟਰ ਬ੍ਰੀਜ਼ਿੰਗ ਤੇ ਬਾਕੀ ਹੋਰ ਵੀ ਜਿਹੜੇ ਵੀਜ਼ੇ ਰਹਿ ਗਏ 15% ਸਕਸੈਸ ਰੇਟ ਹੋਏਗਾ ਉਹਨਾਂ ਦਾ ਮਤਲਬ ਬਾਕੀ ਜੇ 15% ਪ੍ਰੋਸੈਸ ਯਾਨੀ ਰੈਮਿਟ ਹੋਏ ਨੇ ਤਾਂ ਜਿਹੜੇ ਬਾਕੀ ਬਚ ਗਏ 85 ਉਹ ਰੈਮਿਟ ਨਹੀਂ ਹੋਏ ਉਹ ਐਜ਼ ਇਟ ਇਜ਼ ਡਿਪਾਰਟਮੈਂਟ ਨੇ ਟ੍ਰਿਬਿਊਨਲ ਨੇ ਮੰਨ ਲਏ
0: ਓਕੇ
1: ਤਾਂ ਹੁਣ ਇਹ ਸਾਰਾ ਕ੍ਰਾਈਟੀਰੀਆ ਦੇ ਮੁਤਾਬਿਕ ਇਹ ਪਤਾ ਲੱਗਦਾ ਕਿ ਜੇ ਸਟੱਡੀ ਵੀਜ਼ਾ ਜਿਹੜਾ ਫਿਗਰ ਆ ਉਹ 43% ਆ ਤਾਂ 41% ਯਾਨੀ ਕਿ ਚਾਂਸ ਹੈਗੇ ਨੇ ਉਹ ਵੀ ਸਰ ਵੱਧ ਵੀ ਹੋ ਸਕਦਾ ਕਿਉਂਕਿ ਇਹ ਚ ਕਈ ਸੈਟ ਸਾਈਡ ਵੈਰੀ ਕੀਤੇ ਹੋਏ ਜਿਹੜੇ ਇਹ ਚ ਆ ਜਾਂਦੇ ਨੇ
0: ਓਕੇ
1: ਕਿਸੇ ਨੇ ਵੈਰੀ ਕਰਤਾ ਸੈਟ ਸਾਈਡ ਕਰਤਾ ਓਰਡਰ ਰੈਮਿਟ ਕਰਤਾ ਤਾਂ 3 ਚੀਜ਼ ਆ ਗਈਆਂ
0: ਯਾਨੀ ਜੇ ਆਪਾਂ ਓਵਰਆਲ ਵੇਖੀਏ ਤੇ ਇਹ ਕਿਤਨਾ ਕਿਤੇ ਐਪਲੀਕੈਂਟ ਦੇ ਜ਼ਿਆਦਾ ਪੱਖੀ ਆ ਹਨਾ ART ਜਿੰਨਾ ਤੁਸੀਂ ਸਕਸੈਸ ਰੇਟ ਦੱਸਿਆ
1: ਠੀਕ ਹੈ ਇਸ ਮਿਕਸ ਵਿਊ
0: ਓਕੇ
1: ਤਾਂ ਇਹਦਾ ਹੀ ਆਪਣੇ ਮਿਕਸ ਵਿਊ ਹੈ ਇਹਨਾਂ ਦਾ ਕਿਵੇਂ ਕਰ ਵੀ ਦਿੰਦਾ ਤੇ ਨਹੀਂ ਵੀ ਕਰਦੇ ਕਈ ਵਾਰੀ
0: ਓਕੇ ਤੇ ਇਹ ਸਿਰਫ ਹੋਰ ਵੀ ਕੋਈ ਡਿਸੀਜਨ ਕਰ ਸਕਦੇ ਨੇ ਇਹ ਕਿ ਸਿਰਫ ਇਹੀ ਹੈ ਕਿ ਜਿਹੜਾ ਤੁਸੀਂ ਵੀਜ਼ਾ ਲਾਇਆ ਸੀ ਕਿ ਉਹ ਤੁਹਾਡਾ ਨਹੀਂ ਆਇਆ ਤੇ ਉਹ ਇਹਨਾਂ ਨੇ ਰਿਵਿਊ ਕਰਤਾ ਸਿਰਫ ਇਹੀ ਓਕੇ ਯਾਨੀ ਹੋਰ ਡਿਪਾਰਟਮੈਂਟ ਹੋਰ ਕੁਝ ਕਰ
1: ਸਕਦਾ ਬਾਕੀ ਜਿਹੜੇ ਵੀ ਹੈਗੇ ਨੇ ਬਾਕੀ ਜਿਹੜੇ ਆਰਡਰ ਕਰ ਸਕਦੇ ਨਹੀਂ ਕਰ ਸਕਦੇ ਫਾਰਮ ਵੈਰੀ ਜਾਂ ਸੈਟ ਸੈਲ ਕਰੂ ਜਾਂ ਐਗਜ਼ਾਮਿਟ ਕਰੂਗਾ
0: ਜੀ
1: ਇਹਦਾ ਇਹ ਕਰ ਸਕਦਾ ਕਿਉਂਕਿ ਜਿਹੜਾ ਮੇਨ ਸੀ ਜਿਹੜਾ ਜਿਸ ਪੋਜੇ ਅਨਸਕਸੈਸਫੁਲ ਹੁੰਦਾ ਕਿ ਉਦੋਂ ਬਾਅਦ ਸਟ੍ਰੈਸ ਦਾ ਕੰਮ ਸਟਾਰਟ ਹੁੰਦਾ ਕਿ ਵੀ ਸਾਡੀ ARTI ਹਾਰ ਗਏ ਸੀ ਤਾਂ ਬੰਦੇ ਨੂੰ ਲੀਗਲ ਐਡਵਾਈਸ ਲੈ ਕੇ ਜੁਡੀਸ਼ੀਅਲ ਰਿਵਿਊ ਭਰਾ ਲਏ ਅਨਦਰ ਵੀਜ਼ਾ ਐਪਲੀਕੇਸ਼ਨ ਜੇ ਉਹ ਹੈਗਾ ਤਾਂ ਕਰ ਲਏ ਮਨਿਸਟਰ ਇੰਟਰਵੈਂਸ਼ਨ ਕਰ ਸਕਦਾ ਆਸਟ੍ਰੇਲੀਆ ਛੱਡ ਕੇ ਜਾ ਸਕਦਾ ਜੇ ਉਹ ਜਾਣਾ ਚਾਹੁੰਦਾ ਜਾਂ ਫਿਰ ਕੋਈ ਹੋਰ ਮਾਈਗ੍ਰੇਸ਼ਨ ਪਾਥਵੇ ਚੂਜ਼ ਕਰ ਸਕਦਾ
0: ਜੀ ਬਿਲਕੁਲ
1: ਠੀਕ ਹੈ
0: ਤੇ ਮੈਨੂੰ ਲੱਗਦਾ ਕਿ ARTI ਬਾਰੇ ਆਪਾਂ ਸਾਰੇ ਨੂੰ ਹੁਣ ਕਲੀਅਰ ਹੋ ਗਿਆ ਹੋਊਗਾ ਮੋਟਾ ਮੋਟਾ ਕੀ ਇਨ ਡਿਟੇਲ ਹੀ ਚੰਗੀ ਤਰ੍ਹਾਂ ਹੀ ਕਲੀਅਰ ਹੋ ਗਿਆ ਹੋਊਗਾ ਕਿ ਕੀ ਆ ਕਿੱਦਾਂ ਪ੍ਰੋਸੈਸ ਕਰਦੀ ਆ ਕਿਹੜੇ ਕਿਹੜੇ ਡਿਸੀਜ਼ਨ ਤੇ ਕੱਢ ਸਕਦੀ ਆ ਕਿਹੜੇ ਬਿਹਾਫ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਕੀ ਅਪਲਾਈ ਕਰਨਾ ਕਾਫੀ ਕੁਛ ਜਿਹੜਾ ਉਹ ਅਰੁਣ ਜੀ ਨੇ ਕਵਰ ਕਰ ਹੀ ਦਿੱਤਾ ਇਸ ਤੋਂ ਇਲਾਵਾ ਹੋਰ ਕੁਛ ਅਰੁਣ ਜੀ ਜੇ ਰਹਿ ਗਿਆ ਹੋਵੇ ਇਸ ਬਾਰੇ ਕੁਛ ਦੱਸਣ ਲਈ ਸਰੋਤਿਆਂ ਨੂੰ
1: ਬਿਲਕੁਲ ਬਸ ਮੈਂ ਕੁਛ ਗੱਲਾਂ ਤਾਂ ਮੇਰੀ ਇਹੀ ਨੇ
0: ਟਿਪ ਟੋਪ ਹੀ
1: ਜਦੋਂ ਵੀ ਤੁਸੀਂ ARTI ਬਿਲਕੁਲ ਜਦੋਂ ਤੁਸੀਂ ARTI ਤੁਹਾਨੂੰ ਇਹ ਥੋੜੀ ਹੀਅਰਿੰਗ ਹੁੰਦੀ ਆ ਤਾਂ ਸੱਚ ਨੂੰ ਸਕ੍ਰਿਪਟ ਦੀ ਲੋੜ ਨਹੀਂ ਹੁੰਦੀ ਇੱਕ ਚੀਜ਼ ਯਾਦ ਰੱਖਿਓ ਤੁਸੀਂ ਪ੍ਰਿਪੇਅਰ ਕਰੋ ਸਿਰਫ

0: ਇਹ ਚੀਜ਼ 2000 ਰੱਖ ਲਿਓ ਤਾਂ ਕੋਈ ਦਿੱਕਤ ਨਹੀਂ ਆ ਤੁਹਾਨੂੰ।
1: ਬਿਲਕੁਲ ਨਹੀਂ, ਕਾਫੀ ਦੋ ਚਾਰ ਵਰਡਸ ਦੇ ਵਿੱਚ ਹੀ ਤੁਸੀਂ ਸਾਰਾ ਕਲੀਅਰ ਕਰਤਾ ਕਿ ਇੱਕ ਤਾਂ ਐਵੀਡੈਂਸ ਜਿਹੜੇ ਨੇ ਉਹ ਤੁਹਾਡੇ ਪੁਖਤਾ ਹੋਣੇ ਚਾਹੀਦੇ ਨੇ, ਦੂਜੀ ਗੱਲ ਕਿ ਜੋ ਵੀ ਹੈਗਾ ਕਲੀਅਰ ਰੱਖੋ, ਨਾ ਕਿ ਉਹਦੇ ਵਿੱਚ ਕਹਾਣੀਆਂ ਪਾਉਣੀਆਂ ਸ਼ੁਰੂ ਕਰ ਦਈਏ ਕਿ ਮੁੜ ਕੇ ਫਿਰ ਉਹਨੂੰ ਕੰਪਲੈਕਸ ਬਣਾਇਆ ਜਾਵੇ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਰੁਣ ਜੀ ਸਮਾਂ ਦੇਣ ਦੇ ਲਈ।
0: ਥੈਂਕ ਯੂ
1: ਜੀ। ਥੈਂਕ ਯੂ ਜੀ। ਇਹ ਸਨ ਅਰੁਣ ਬਾਂਸਲ ਜੀ। ਤੁਸੀਂ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਬਾਂਸਲ ਇਮੀਗ੍ਰੇਸ਼ਨ ਨੂੰ ਕਾਲ ਕਰ ਸਕਦੇ ਹੋ। ਜੇ ਨੰਬਰ ਨਹੀਂ ਹੈਗਾ ਤਾਂ ਤੁਸੀਂ ਨੈੱਟ ਦੇ ਉੱਤੇ ਸਰਚ ਮਾਰੋ ਬਾਂਸਲ ਇਮੀਗ੍ਰੇਸ਼ਨ, ਅਤੇ ਉਹਦੇ ਉੱਤੇ ਇਹਨਾਂ ਦੀ ਵੈਬਸਾਈਟ ਆ ਜੂਗੀ, ਅਤੇ ਵੈਬਸਾਈਟ ਦੇ ਉੱਤੇ ਜਿਹੜਾ ਕੰਟੈਕਟਸ ਦੇ ਵਿੱਚ ਜਾਓਗੇ ਅਤੇ ਉਹਦੇ ਉੱਤੇ ਨੰਬਰ ਵੀ ਆਜੂਗਾ। ਇੱਕ ਵਾਰੀ ਮੈਂ ਵੀ ਦੇ ਦੇਣਾ ਜੀ ਨੰਬਰ, ਜੇ ਇੱਥੋਂ ਨੋਟ ਕਰ ਸਕਦੇ ਹੋ ਤਾਂ ਜ਼ਰੂਰ। ਨੰਬਰ ਹੈ ਜੀ 03960213300, ਦੇ ਉੱਤੇ ਤੁਸੀਂ ਕਾਲ ਕਰਨੀ ਆ ਅਤੇ ਅਪੁਆਇੰਟਮੈਂਟ ਤੁਸੀਂ ਬਣਾ ਲੈਣੀ ਆ। ਸਿਟੀ ਦੇ ਵਿੱਚ ਮੈਲਬਨ ਦੇ ਵਿੱਚ ਇਹਨਾਂ ਦਾ ਔਫਿਸ ਆ, ਜਾ ਕੇ ਤੁਸੀਂ ਇਨ ਪਰਸਨ ਵੀ ਮਿਲ ਸਕਦੇ ਹੋ ਜਾਂ ਫਿਰ ਫੋਨ ਦੇ ਉੱਤੇ ਵੀ ਅਪੁਆਇੰਟਮੈਂਟ ਬਣਾ ਸਕਦੇ ਹੋ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।

0: चार सफाई कर्मचारी लई है जो सवेर होने तो पहला ही काम शुरू कर देंदे हन, हर सुरक्षा कर्मचारी लई जो हर किसी दे घर जाण ते अहुदा संभालदा है, हर कम्युनिटी सर्विस वर्कर लई जो दूजियां लई दिखाई देंदा रहंदा है। पोर्टेबल लॉन्ग सर्विस लाभ हुण योग कर्मचारियां लई उपलब्ध हन। जेकर तुसी विक्टोरिया विच कॉन्ट्रैक्ट सफाई कम्युनिटी सेवावां जां सुरक्षा विच काम कर रहे हो तां तुसी पोर्टेबल लॉन्ग सर्विस लाभां लई योग हो सकते हो। ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ, ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
1: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD on roads on us condition

ਅਸਲ ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ, ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ। ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮਰੀਕਾ ਦਾ ਸਾਥ ਦਿਓ, ਅਮਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਅਮਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ।

ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ ਸਟੋਰਮਿੰਗ ਆਫ ਬੈਸਟਾਈਲ ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ ਸੰਖੇਪ ਦੇ ਵਿੱਚ ਦੱਸਦਾ ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ ਸੋ ਬੈਸਟਾਈਲ ਦੀ ਜੰਗ ਕੀ ਹੈ ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਰੇਡੀਓ ਹਾਂਜੀ ਤੋਂ ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ ਲੈਫਟ ਵਿੰਗ ਰਾਈਟ ਵਿੰਗ ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ ਉਹਨਾਂ ਦੇ ਖਿਲਾਫ਼ ਜਿਹੜੇ ਸੀ ਉੱਥੋਂ ਦੇ ਮਜ਼ਦੂਰ ਉੱਥੋਂ ਦੇ ਆਮ ਲੋਕ ਉਹ ਉੱਤਰ ਆਏ ਸੀਗੇ ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ ਖੈਰ ਸਟੋਰਮਿੰਗ ਆਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ ਇੱਕ ਲੈਫਟ ਵਿੰਗ ਵੀ ਹੋ ਸਕਦਾ ਇੱਕ ਰਾਈਟ ਵਿੰਗ ਵੀ ਹੋ ਸਕਦਾ ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ ਉਹਦਾ ਤਖਤਾ ਪਲਟ ਕਰਤਾ ਸੀ ਦੂਜਾ ਇੱਕ ਅਕਤੂਬਰ ਕ੍ਰਾਂਤੀ ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ ਵਾਲਦਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ ਵਾਲਦਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ ਲੈਨਿਨ ਪਹਿਲੀ ਵਾਰ ਬਣਦਾ ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ ਸਮਾਜਵਾਦ ਦੀ ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ ਬਲੱਡੀ ਸੰਡੇ ਇਹ ਸਾਰੀਆਂ ਜਿਹੜੀਆਂ ਟਰਮਸ ਨੇ
ਯੂ ਐਸ ਐਸ ਆਰ ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ, ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ ਯੂ ਐਸ ਐਸ ਆਰ ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ। ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ, ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ, ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ, ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ, ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ, ਅਤੇ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀ ਤੋਂ ਪ੍ਰਭਾਵਿਤ ਸੀ, ਪਰ ਦੇਸ਼ ਨੂੰ ਬਚਾਉਣਾ ਵੀ ਸੀ, ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ। ਅਤੇ ਫਿਰ ਆਖਿਰਕਾਰ ਇਹਨੂੰ 4 ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ, ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ, ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟ੍ਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ, ਟ੍ਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ, ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2-4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ, ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈੱਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ, ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ, ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ, ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ ਯੂ ਐਸ ਐਸ ਆਰ ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ, ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ, ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ
ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ ਚਾਰ ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s ਤੋਂ 80s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼ ਜਾਰਜੀਆ ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ, ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ, ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ। ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸਤ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼ ਲਾਤਵੀਆ, ਲਿਥੀਨੀਆ, ਐਸਤੋਨੀਆ ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ, ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ, ਉਹ ਤਾਂ ਇੱਕ ਆਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ ਅਗਸਤ 91 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ,
ਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ ਗਏ ਸੀਗੇ ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ। ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ। ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ। ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ। ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ ਯੂ ਐੱਸ ਐੱਸ ਆਰ ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ। ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ ਹੈ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ, ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ ਜਿਹੜੀਆਂ ਫੈਡਰੇਸ਼ਨ ਸੀਗੀਆਂ ਕਿ ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ, ਅਸਤਿਤਵ ਦੇ ਵਿੱਚ, ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ। ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਤਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਤਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਤਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਤਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਤਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ
ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ। ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ, ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਵਾਰ ਚੱਲਦੀ ਰਹੀ।

ਖਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ, ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ? ਹਿਟਲਰ ਨੂੰ, ਐਡਲਫ ਹਿਟਲਰ ਨੂੰ। ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ? ਸੋਵੀਅਤ ਯੂਨੀਅਨ, ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ, ਉਹਨਾਂ ਨੇ ਹੀ ਮਾਰਿਆ ਸੀ ਹਿਟਲਰ। ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ, ਆਈ ਜਾ ਆਈ ਜਾ ਆਈ ਜਾ, ਜਦੋਂ ਅੰਦਰ ਆ ਗਿਆ ਅਤੇ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋਹ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ, ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੇ ਬੰਕਰ ਦੇ ਵਿੱਚ। ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ? ਸੋਵੀਅਤ ਯੂਨੀਅਨ। ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ? ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ, ਕਿਉਂਕਿ ਡਿਸਾਈਡਿੰਗ ਫੈਕਟਰ ਸੀ, ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਪਾਨ ਨੇ ਗੋਡੇ ਟੇਕਦੇ ਸੀ। ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ, ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ, ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ। ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ। ਸੋ ਜਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਪਾਨ ਨੂੰ ਅਮੈਰੀਕਾ ਨੇ ਗੋਡੇ ਲਵਾ ਤੇ, ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ। ਦੈਟ ਵਾਜ਼ ਵਨ ਰੀਜ਼ਨ। ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ, ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਪੜ੍ਹਿਆ ਹੋਣਾ ਹੈ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ, ਸੋਵੀਅਤ ਸੰਘ ਦੇ ਟੁੱਟਣ ਤੱਕ, ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ, ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ। ਉਹਦੇ ਵਿੱਚ ਕੋਲਡ ਵਾਰ, ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ, ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ, ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ, ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ, ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ। ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ, ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ, ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ। ਸਟਾਲਿਨ ਸੀਗਾ ਉਸ ਵਕਤ, ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ, ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ। ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ, ਜਿਹੜਾ ਰਸ਼ੀਆ ਦੇ ਅਗੇਂਸਟ ਸੀ, ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ, ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ, ਨਹੀਂ ਤਾਂ ਜਰਮਨੀ ਵੀ ਖਤਮ ਸੀਗਾ। ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ, ਇੱਕ ਪਾਸੇ
ਜਿਹੜਾ ਸੋਵੀਅਤ ਯੂਨੀਅਨ ਸੀ ਜਿਹੜਾ

0: ਰਸ਼ੀਆ ਸੀ ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹ ਉਹਨੂੰ ਅਮੈਰੀਕਾ ਸਪੋਰਟ ਕਰਦਾ। ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ, ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ, ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਹੈ ਸੰਧੀ ਆ ਕੇ ਮੁੱਕਦੀ ਹੈਗੀ ਹੈ। ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ। ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ, ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ। ਸਪੇਸ ਵਾਰ ਇੱਕ ਚੱਲ ਰਹੀ ਸੀਗੀ, ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ, ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ, ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ। ਤੁਹਾਡੇ ਯਾਦ ਹੋਣਾ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ, ਭੇਜਣ ਦਾ ਦਾਅਵਾ ਕੀਤਾ ਸੀ, ਯੂਰੀ ਗੈਗਰਿਨ ਅਸੀਂ ਜਾਣਦੇ ਹੀ ਹਾਂ। ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ, ਅਸੀਂ ਚੰਨ 'ਤੇ ਭੇਜਤਾ। ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ, ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ। ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ। ਇਹ ਸਪੇਸ ਵਾਰ ਇੱਥੇ ਨਹੀਂ ਰੁਕੀ, ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ, ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ ਹੈ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ, ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾਈ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖਿੰਡ ਜਾਣੀ ਹੈ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968 ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ, ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, SDI ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ, ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ ਪੂੰਜੀਪਤੀਆਂ ਦਾ ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕੀਤਾ ਰਹੂਗਾ ਅਰਬੀਆਂ ਦਾ ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ ਜਿਹੜਾ ਇੱਕ ਟੈਬੂ ਸਬਜੈਕਟ ਹੈ ਇਹਦੇ 'ਤੇ ਨਹੀਂ ਗੱਲ ਕਰਨੀ ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ ਪਰ ਰਸ਼ੀਆ ਦੇ ਇਸ ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ ਇਹਦੀ ਗੱਲ ਕਰਾਂਗੇ ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ ਵਿਸਥਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਧੰਨਵਾਦ
1: ਸੋਨਾ ਚਾਹੀਦਾ
2: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042
3: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
4: If you can understand when I start Punjabi vich bolna ta tusi Victoria Police vich naukri karan layi us ton vi vadh yog ho jinna tusi sochde ho Vadhiya shuruati tankha naal shuru karo ate naukri dauran dooji bhasha di varto karke patte kamao Victoria Police Recruiting now Authorized by the Victorian Government, Melbourne.
5: Smith's Lane by Molekvich. Apne bhavikh di shuruaat karo. Hune kadam chukko. Ate Smith's Lane de chune hoye lots te. Simit samay layi milan wale $30,000 tak di land rebate da fayda lavo. Chunve yog lots te. House and land package book karan te. Hissa le rahe builders valon vadhu $15,000 discount mil sakta hai. Eh offer 15 September 2026 nu khatam hai. Ajehe mauke zyada der nahi rehnde. Hor jankari layi aaj hi. smithslane.mirvac.com te jao. Niyam shartaan ate yogta de maapdand lagu han. Offer 15 सितंबर 2026 ਨੂੰ ਖਤਮ ਹੈ
6: ਬਿਜ਼ਨਸ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ਏਟੀਓ ਆਡਿਟਸ ਟੈਕਸ ਡਿਸਪਿਊਟਸ ਏਟੀਓ ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੇਬੀ ਪਾਰਟਨਰਸ .au ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
2: यार तू इतनी इनी चेती आके पक्का भी हो गया, की जुगाड़ लाया है?
7: जुगाड़ नहीं, ये है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।

0: ਫਰੰਟੀਅਰ ਨਾ ਸਹੀ ਟ੍ਰਿਬਿਊਨ ਪੜ੍ਹੋ, ਕਲਕੱਤਾ ਨਹੀਂ ਢਾਕੇ ਦੀ ਗੱਲ ਕਰੋ, ਆਰਗਨਾਈਜ਼ਰ ਅਤੇ ਪੰਜਾਬ ਕੇਸਰੀ ਦੇ ਕਾਤਲ ਲਿਆਓ ਅਤੇ ਮੈਨੂੰ ਦੱਸੋ ਕਿ ਇੱਲਾਂ ਕਿੱਧਰ ਜਾ ਰਹੀਆਂ ਨੇ, ਕੌਣ ਮਰਿਆ। ਸਮਾਂ ਕੋਈ ਕੁੱਤਾ ਨਹੀਂ ਕਿ ਸੰਗਲੀ ਫੜ ਕੇ ਜਿੱਧਰ ਮਰਜ਼ੀ ਧੂ ਲਓ। ਤੁਸੀਂ ਕਹਿੰਦੇ ਹੋ ਮਾਓ ਇਹ ਕਹਿੰਦਾ, ਮਾਓ ਉਹ ਕਹਿੰਦਾ, ਮੈਂ ਪੁੱਛਦਾ ਮਾਓ ਕਹਿਣ ਵਾਲਾ ਕੌਣ ਹੈ? ਸ਼ਬਦ ਗਿਰਵੀ ਨਹੀਂ, ਸਮਾਂ ਗੱਲ ਆਪ ਕਰਦਾ, ਪਲ ਗੂੰਗੇ ਨਹੀਂ। ਤੁਸੀਂ ਰੈਂਬਲ 'ਚ ਬੈਠੋ ਜਾਂ ਪਿਆਲਾ ਚਾਹ ਦੀ ਰੇੜੀ ਤੋਂ ਪੀਓ, ਸੱਚ ਬੋਲੋ ਜਾਂ ਝੂਠ ਕੋਈ ਫਰਕ ਨਹੀਂ ਪੈਂਦਾ, ਭਾਵੇਂ ਚੁੱਪ ਦੀ ਲਾਸ਼ ਦੀ ਛੱਲ ਕੇ ਵੀ ਲੰਘ ਜਾਵੋ। ਅਤੇ ਇਹ ਹਕੂਮਤ ਆਪਣੀ ਪੁਲਿਸ ਨੂੰ ਪੁੱਛ ਕੇ ਇਹ ਦੱਸ ਕਿ ਸਿੱਖਾਂ ਅੰਦਰ ਮੈਂ ਕੈਦ ਹਾਂ ਜਾਂ ਸਿੱਖਾਂ ਤੋਂ ਬਾਹਰ ਇਹ ਸਿਪਾਹੀ। ਸੱਚ AIR ਦੀ ਰਖੇਲ ਨਹੀਂ, ਸਮਾਂ ਕੋਈ ਕੁੱਤਾ ਨਹੀਂ। ਇਹ ਲਿਖਤ ਅਵਤਾਰ ਸਿੰਘ ਪਾਸ਼ ਹੋਰਾਂ ਦੀ ਲਿਖੀ ਹੋਈ ਹੈ। ਵੈਸੇ ਉਹ ਅਵਤਾਰ ਸਿੰਘ ਪਾਸ਼ ਜਿਨ੍ਹਾਂ ਨੂੰ ਤੁਸੀਂ ਬੜੇ ਮਸ਼ਹੂਰ ਕਾਵ ਟੋਟੇ ਅਸੀਂ ਲੜਾਂਗੇ ਸਾਥੀ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਆਦਿ ਹੋਰ ਬਹੁਤ ਸਾਰੀਆਂ ਕਵਿਤਾਵਾਂ ਦੇ ਲਈ ਸੁਣਿਆ ਜਾਣਿਆ ਹੋਏਗਾ। ਅੱਜ ਗੱਲ ਕਿਉਂ ਕਰਨ ਲੱਗੇ ਹਾਂ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਤਾਂ ਉਹੀ ਦੱਸਣਗੇ ਇਸ ਦਾ ਬਿਰਤਾਂਤ। ਭਾਈ ਸਤਿ ਸ਼੍ਰੀ ਅਕਾਲ ਜੀ। ਆਇਆਂ
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਹਾਂਜੀ ਜੀ, ਅਵਤਾਰ ਸਿੰਘ ਪਾਸ਼ ਭਾਜੀ, ਹੁਣ ਇੱਕ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਇੱਕ ਬਾਗੀ ਕਵੀ ਕਹਿ ਲਓ, ਕਹਿੰਦੇ ਹੁੰਦੇ ਨੇ ਕਿ ਬਗਾਵਤ ਦੀ ਕਵਿਤਾ ਅਮਰ ਹੋ ਜਾਂਦੀ ਹੈ ਪਰ ਬਗਾਵਤ ਕਰਨ ਵਾਲਾ ਕਵੀ ਅਮਰ ਨਹੀਂ ਰਹਿ ਸਕਦਾ। ਖੈਰ ਉਹਦੇ ਵੀ ਇੱਕ ਵੱਖਰੇ ਕਾਰਨ ਸੀਗੇ, ਔਰ ਜਿਸ ਕਿਸਮ ਦੇ ਨਾਲ ਅਵਤਾਰ ਸਿੰਘ ਪਾਸ਼ ਦੀ ਕਲਮ ਲਿਖ ਰਹੀ ਸੀ, ਲੱਗ ਇੱਦਾਂ ਹੀ ਰਿਹਾ ਸੀਗਾ ਕਿ ਬਹੁਤਾ ਚਿਰ ਕੱਢਣ ਨਹੀਂ ਲੱਗੇ। ਪਰ ਕੀ ਬਣੀ ਸੀ ਉਹ ਕਹਾਣੀ ਉਹਨਾਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਕਤਲ ਤੱਕ ਦੀ ਪੂਰੀ, ਜੇ ਗੱਲ ਤੁਸੀਂ ਸਾਡੇ ਨਾਲ ਕਰੋ। ਅਤੇ ਨਾਲ ਹੀ ਅਵਤਾਰ ਸਿੰਘ ਪਾਸ਼ ਦਾ ਜਨਮ 9 ਸਤੰਬਰ ਨੂੰ ਹੈ, ਸੋ ਉਸੇ ਸੰਦਰਭ ਦੇ ਵਿੱਚ ਅਸੀਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਅੱਜ ਗੱਲ ਕਰਨ ਲੱਗੇ ਹਾਂ। ਅਤੇ ਜਿਹੜੀ ਕਵਿਤਾ ਦੇ ਨਾਲ ਮੈਂ ਸ਼ੁਰੂਆਤ ਕੀਤੀ ਸੀ, ਮੈਂ ਇਸ ਕਰਕੇ ਕੀਤੀ ਕਿਉਂਕਿ ਆਪਾਂ ਜਿਸ ਬੈਕਗਰਾਊਂਡ ਦੇ ਵਿੱਚੋਂ ਹੈਗੇ ਆ ਜਰਨਲਿਜ਼ਮ ਦੇ ਵਿੱਚੋਂ, ਅਤੇ ਉਹਦੇ 'ਚੋਂ ਇਹ ਨਿਕਲ ਕੇ ਜਦੋਂ ਸਾਹਮਣੇ ਆਉਂਦੀ ਹੈ ਤਾਂ ਉਹ ਇਹੀ ਕਹਿੰਦੀ ਹੈ ਕਿ ਅੱਜ ਵੀ ਇੰਨੇ ਚਿਰ ਬਾਅਦ ਵੀ, ਉਹ ਲਗਭਗ ਅੱਧੀ ਸਦੀ ਦੇ ਬਾਅਦ ਵੀ ਇਹ ਜਿਹੜੀ ਕਵਿਤਾ ਹੈਗੀ ਹੈ ਉਹ ਉਸੇ ਹੀ ਕੰਟੈਕਸਟ ਦੇ ਵਿੱਚ ਗੱਲ ਕਰਦੀ ਹੈ ਕਿ ਮੀਡੀਆ ਹਾਊਸਿਸ ਜਾਂ ਉਹਨਾਂ ਦੇ ਵਿੱਚ ਕੀਤੀ ਜਾਂਦੀ ਗੱਲ ਉਹ ਕਿੰਨੀ ਕੁ ਜਾਇਜ਼ ਔਰ ਕਿੰਨੀ ਕੁ ਜਿਹੜੀ ਹੈਗੀ ਹੈ ਸਰਕਾਰ ਦਾ ਡੈਮੇਜ